ਜੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹਲਾ

ਪੌੜੀ ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੇ ਜੇ ਲੰਬੀ ਨਜ਼ਰ ਨਿਹਾਲੀਐ ਜਿਉ ਸਾਹਿਬ ਨਾਲ ਨਿਹਾਰੀਐ ਤੇ ਵੇਹਿਆ ਪਾਸਾ ਢਾਲੀਐ ਕਿਛਲਾਹੇ ਉੱਪਰ ਘਾਲੀਐ ਕਿਛਲਾਹੇ ਉੱਪਰ ਘਾਲੀਐ।

0: ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ ਜੋ ਜੀ ਹੋਏ ਸੋ ਗਏ ਮੌਕਾ ਕਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹਨਿਓ ਮਹਲਾ ਦੂਜਾ
1: ਨਾ ਲਿਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹਲਾ ਦੂਜਾ ਨਾਲ ਲਿਆਣੇ ਦੋਸਤੀ ਵੱਡਾ ਰੂਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ

ਚੱਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਏ ਹੋਰ ਮਤਿਸ ਨੂੰ ਅਗਲੀ ਵਜੋ ਵਿਧੂ ਨਾ ਖਾ ਖਸਮੈ ਕਰੇ ਬਰਾਬਰੀ ਵੀਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਭਾਣਾ ਖਾ ਜਿਸਦਾ ਦਿੱਤਾ ਖਾਵਣਾ ਤਿਸ ਕਈ ਐਸਾ ਬਾਸ ਨਾਨਕ ਨਾ ਚੱਲੇ ਨਾਲ।

0: ਨਾਨਕ ਸਾਕਰਮਾ ਸਾਹਿਬ ਤੁੱਠੇ ਜੋ ਮਿਲੇ ਮਹਲਾ ਦੂਜਾ।
1: ਏਕ ਨਈ ਚਾਕਰੀ ਜਿਤ ਭਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀਏ ਜਿਸੇ ਤੀ।

ਔੜੀ ਨਾਨਕ ਅਤਰ ਜਾਪਨੀ ਹਰ ਤਾਂ ਕੇ ਪਰ ਅਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾ ਇੱਕ ਨਕਲੀ ਜੰਜੀਰੀਆਂ ਇੱਕ ਤੁਰੀ ਚਰੇ ਬਸਿਆਰ ਆਪ ਕਰਾਏ ਕਰੇ ਆਪ ਹੋ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨਕੀਆ ਫਿਰ ਤੁਸੀਂ ਕਰਨੀ ਸਾ।

करने वाले को विद्या को त्याग देना चाहिए

ਜਿਸ ਤਰ੍ਹਾਂ ਧਾਗੇ ਦੇ ਵਿੱਚ ਪਰੋਈ ਗਈ ਸੂਈ ਕਦੇ ਗਵਾਚਦੀ ਨਹੀਂ, ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਤੇ ਧਿਆਨ ਦੇ ਵਿੱਚ ਪਰੋਇਆ ਹੋਇਆ ਮਨ ਕਦੇ ਵੀ ਸੰਸਾਰਿਕ ਦੁੱਖਾਂ ਦੇ ਵਿੱਚ ਨਹੀਂ ਗਵਾਚਦਾ। ਪ੍ਰਭੂ ਦਾ ਸਿਮਰਨ ਹੀ ਜੀਵਨ ਦਾ ਸਭ ਤੋਂ ਸੁਰੱਖਿਅਤ ਕਵਚ ਹੁੰਦਾ ਹੈ।

ਕਈ ਵਾਰ ਪਾਪ ਦੀ ਪੀੜ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਪਹੁੰਚਾ ਦਿੰਦੀ ਹੈ ਅਤੇ ਬਹੁਤੀ ਵਾਰੀ ਪੁੰਨ ਦਾ ਅਹੰਕਾਰ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦਾ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ।
1: ਹਾਂ, ਕਈ ਵਾਰ ਦੇਖੋ ਆਪਾਂ ਰੁੜੀਆ ਰਾਮ ਜੀ ਕੀ ਕੰਮ ਦਾ ਕਰਦੇ ਆ ਗਏ ਆ ਵੀ ਆਪਾਂ ਨੂੰ ਫਾਇਦਾ ਹੋਵੇ, ਪਰ ਅਣਜਾਣ ਪੁਣੇ ਚ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਆ ਜੀ ਉਹਦਾ।
0: ਦੇਖੋ ਜੀ, ਇਹ ਤਾਂ ਆਪਾਂ ਪਹਿਲਾਂ ਬਹੁਤ ਵਾਰੀ ਗੱਲ ਕੀਤੀ ਆ ਵੀ ਹਰ ਕੰਮ ਦੀ ਇੱਕ ਸਾਇੰਸ ਹੈ, ਤੇ ਬਿਨਾਂ ਸਾਇੰਸ ਤੋਂ ਕੋਈ ਕੰਮ ਨਹੀਂ ਹੈ ਦੁਨੀਆਂ ਦੇ ਵਿੱਚ, ਹੈ ਨਾ। ਇਸੇ ਕਰਕੇ ਕਹਿੰਦੇ ਵੀ ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਠੈਂਗਾ ਬਾਜੀ ਵਾਲੀ ਹਿਸਾਬ ਹੋ ਜਾਂਦਾ ਹੈ। ਹਰ ਕੰਮ ਦੀ ਸਾਇੰਸ ਹੋਣ ਦਾ ਮਤਲਬ ਇਹੀ ਹੈ ਕਿ ਹਰ ਇੱਕ ਕੰਮ ਦਾ ਇੱਕ ਤਰੀਕਾ ਹੈ, ਇੱਕ ਸਲੀਕਾ ਹੈ, ਔਰ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ।
1: ਬਿਲਕੁਲ ਜੀ, ਦੇਖੋ ਹੁਣ ਆਪਣੇ ਘਰਾਂ ਦੇ ਵਿੱਚ ਕਿੰਨੇ ਜ਼ਿਆਦਾ ਖੇਤੀ ਰਸਾਇਣ ਹੈ, ਜੇ ਖਾਦਾਂ ਲੈ ਲਓ ਜਾਂ ਕੀੜੇ ਮਾਰ ਦਵਾਈਆਂ ਲੈ ਲਓ, ਇਹਨਾਂ ਦੀ ਬੜੀ ਸਾਵਧਾਨੀ ਨਾਲ ਅਤੇ ਜੋ ਹਿਦਾਇਤਾਂ ਲਿਖੀਆਂ ਹੁੰਦੀਆਂ ਉਹਦੇ ਮੁਤਾਬਕ ਹੀ ਸਾਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ।
0: ਔਰ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਚਾਹੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਜਾਂ ਰਸਾਇਣਕ ਖਾਦਾਂ ਦੀ ਗੱਲ ਕਰ ਲਈਏ, ਦੋਨਾਂ ਚੀਜ਼ਾਂ ਦੀ ਬੇਲੋੜੀ ਵਰਤੋਂ ਬਿਲਕੁਲ ਨਹੀਂ ਕਰਨੀ। ਸਭ ਤੋਂ ਪਹਿਲਾਂ ਅਹਿਮ ਜਿਹੜਾ ਮੁੱਢਲਾ ਕੰਮ ਇਹ ਆ ਜਾਂਦਾ ਹੈ ਕਿ ਬਿਨਾਂ ਲੋੜ ਤੋਂ, ਕਿਉਂਕਿ ਅੱਜ ਕੱਲ੍ਹ ਖੋਜਾਂ ਨੇ ਬਹੁਤ ਕੁਝ ਸਾਡੇ ਸਾਹਮਣੇ ਸਿੱਧ ਕਰਤਾ ਹੈ ਕਿ ਇਹਨਾਂ ਤੋਂ ਬਿਨਾਂ ਵੀ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਰਸਾਇਣਕ ਖਾਦਾਂ ਦਾ, ਰਸਾਇਣਕ ਦਵਾਈਆਂ ਦਾ, ਇਹਨਾਂ ਬਿਨਾਂ ਵੀ ਸਾਡਾ ਕੰਮ ਚੱਲ ਜਾਂਦਾ ਹੈ। ਸੋ ਇਸ ਕਰਕੇ ਛੇਤੀ ਕਿਤੇ, ਜਿੱਦਾਂ ਅਸੀਂ ਕਹਿੰਦੇ ਹਾਂ ਆਸਾਨ ਤਰੀਕਾ ਹੁੰਦਾ, ਜਾਓ ਦੁਕਾਨ ਤੋਂ ਦਵਾਈ ਲਓ ਜਾਂ ਰਸਾਇਣਕ ਖਾਦ ਲਓ, ਪਾ ਦਿਓ। ਇਸ ਕਰਕੇ ਬਹੁਤ ਸਾਰੇ ਦੇਸੀ ਤਰੀਕੇ, ਦੇਸੀ ਨੁਸਖੇ ਵੀ ਹੈ ਜਿਨ੍ਹਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਾਂ, ਕਿਉਂਕਿ ਦੇਖੋ ਇਹਨਾਂ ਦਾ ਕਿਤੇ ਨਾ ਕਿਤੇ ਮਨੁੱਖਤਾ 'ਤੇ ਵੀ, ਸਾਡੇ ਆਲੇ ਦੁਆਲੇ 'ਤੇ, ਵਾਤਾਵਰਨ 'ਤੇ, ਹਰ ਜੀਆ ਜੰਦ 'ਤੇ ਪ੍ਰਭਾਵ ਮਾੜਾ ਪੈਣਾ ਹੀ ਪੈਣਾ।
1: ਪੈਂਦਾ ਪੈਂਦਾ ਜੀ, ਬਿਲਕੁਲ ਜੀ। ਜਿਹੜੀ ਹੁਣ ਦੀ ਕੋਈ ਆਪਾਂ ਇਸਤੇਮਾਲ ਕਰਦੇ ਹਾਂ ਉਹਦੀ ਰਹਿੰਦ ਖੂੰਹਦ ਦਾ ਅਸਰ ਤਾਂ ਆਉਣਾ ਹੀ ਹੈ ਜੀ,
0: ਰਹਿੰਦ ਖੂੰਹਦ ਦਾ ਅਸਰ।
1: ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਨੂੰ ਮਾਹਰ ਇੱਕ ਇਹ ਕਹਿੰਦੇ ਆ ਵੀ ਫਸਲ ਦਾ ਆਪਾਂ ਲਗਾਤਾਰ ਸਰਵੇਖਣ ਕਰੀ, ਇੱਕ ਆਰਥਿਕ ਕਗਾਰ ਹੁੰਦਾ ਜੀ ਹਰ ਕੀੜੇ ਦਾ, ਉਹ ਦੇਖ ਕੇ ਜੇ ਉਸ ਹਿਸਾਬ ਨਾਲ ਆਪਾਂ ਕੋਈ ਅੰਦਾਜ਼ਾ ਲਾਈਏ ਵੀ ਹੁਣ ਜੇ ਆਖਰੀ ਹਥਿਆਰ ਆਪਣੇ ਕੋਲ ਕਿ ਜਿਹੜੀ ਦਵਾਈਆਂ ਵੀ ਉਹ ਜਿਹੜੀ ਸਿਫਾਰਸ਼ ਕੀਤੀਆਂ ਹੈ,
0: ਬਿਲਕੁਲ।
1: ਕਿਉਂਕਿ ਦੇਖੋ ਰੁੜੀਆ ਰਾਮ ਜੀ, ਆਪਾਂ ਜਾਣ ਦਵਾਈ ਦੇ ਉੱਪਰ ਨਾ ਵੱਖਰੇ ਵੱਖਰੇ ਨਿਸ਼ਾਨ ਲੱਗੇ ਹੁੰਦੇ ਆ, ਜਿੱਦਾਂ ਹਰਾ ਨਿਸ਼ਾਨ ਲੱਗਿਆ ਹੁੰਦਾ ਜੀ, ਇਹ ਮਤਲਬ ਹੈ ਕਿ ਇਹ ਥੋੜ੍ਹੀ ਜਿਹੀ ਆਪਣੇ ਵਾਸਤੇ ਸੁਰੱਖਿਅਤ ਹੈਗੀ ਹੈ। ਲਾਲ ਨਿਸ਼ਾਨ ਲੱਗਿਆ ਉਹਦੇ ਬਹੁਤ ਹੀ ਖਤਰਨਾਕ, ਬਹੁਤ ਸਾਵਧਾਨੀ ਰੱਖਣ ਦੀ ਲੋੜ ਪੈਂਦੀ ਹੈ, ਇਹ ਆਪਾਂ ਜ਼ਰੂਰ ਧਿਆਨ ਰੱਖੀਏ। ਅੱਛਾ, ਦੇਖੋ ਦਵਾਈ ਦੀ ਸ਼ੀਸ਼ੀ ਦੇ ਉੱਪਰ ਲਿਖਿਆ ਹੁੰਦਾ ਵੀ ਇਹਨੂੰ ਬੱਚਿਆਂ ਤੋਂ, ਪਾਲਤੂ ਜਾਨਵਰਾਂ ਤੋਂ ਦੂਰ ਰੱਖੋ, ਬੰਦ ਰੱਖੋ, ਇਹਨੂੰ ਜਿੰਦਰੇ 'ਚ ਰੱਖੋ ਬੰਦ ਕਰਕੇ।
0: ਇੱਕ ਕਈਆਂ ਦੀ ਆਦਤ ਹੈ ਵੀ ਦਵਾਈ ਵਾਲੇ ਡੱਬਾ ਜਦੋਂ ਖਤਮ ਹੋ ਗਿਆ ਨਾ ਤੇ ਉਹਨੂੰ ਘਰੇ ਕੰਮ ਚਲਾ ਲੈਂਦੇ ਨੇ, ਵਰਤੋਂ ਚਲਾ
1: ਲੈਂਦੇ।
0: ਕਿੱਡੀ ਅਣਗਹਿਲੀ ਹੈ ਔਰ ਕਿੱਡੀ ਬੇਗੌਰੀ ਹੈ, ਨਾ ਸਮਝੀ ਹੈ ਕਿ ਇੱਕ ਜ਼ਹਿਰ ਵਾਲੀ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਹੋ। ਦੇਖੋ ਇਹ ਬਹੁਤ ਅਹਿਮ ਗੱਲ ਹੈ, ਕਿਉਂਕਿ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਟੈਲੀਵਿਜ਼ਨ ਰੇਡੂਏ 'ਤੇ ਸੁਣਦੇ ਹਾਂ ਵੀ ਭਾਈ ਫਲਾਣੀ ਜਗ੍ਹਾ ਜਿਹੜਾ ਹੈ ਹਾਦਸਾ ਵਾਪਰ ਗਿਆ ਇਸੇ ਅਣਗਹਿਲੀ ਕਰਕੇ, ਜਾਂ ਤਾਂ ਕੋਈ ਪਸ਼ੂ ਜਿਹੜਾ ਹੈ ਉਹ ਦਵਾਈ ਨਿਕਲ ਗਿਆ, ਜਾਂ ਕੋਈ ਤੁਹਾਡਾ ਜੀਆ ਜੰਤ ਜਿਹੜਾ ਘਰ ਦਾ ਜੀ ਹੈ ਉਹਨੇ ਭੁਲੇਖੇ ਨਾਲ ਕੋਈ ਹੱਥ ਲਾ ਲਿਆ, ਉਹਨੂੰ ਚੜ੍ਹ ਗਈ ਦਵਾਈ। ਇੱਕ ਤਾਂ ਦੇਖੋ ਜਿੱਦਾਂ ਪਹਿਲੀ ਗੱਲ ਤਾਂ ਇਹੀ ਹੈ ਕਿ ਬਿਨਾਂ ਲੋੜ ਤੋਂ ਇਹਨਾਂ ਨੂੰ ਵਰਤੋ ਨਾ, ਜੇ ਵਰਤਣੀ ਹੈ ਤਾਂ ਭਾਈ ਪੂਰੀ ਸਾਵਧਾਨੀ ਨਾਲ, ਜਿਸ ਬੰਦੇ ਨੇ ਸਪਰੇਅ ਕਰਨੀ ਹੈ ਪਹਿਲੀ ਗੱਲ ਤਾਂ ਉਹਦੀ ਜਾਨ ਵੀ ਕੀਮਤੀ ਹੈ, ਇਸ ਕਰਕੇ ਉਹਨੂੰ ਉਹਦਾ ਵੀ ਆਪਾਂ ਧਿਆਨ ਰੱਖਣਾ, ਜਿਹੜਾ ਬੰਦਾ ਦਵਾਈ ਛਿੜਕਣ ਜਾ ਰਿਹਾ ਕਿਹੜੀ ਨੋਜ਼ਲ ਵਰਤ ਰਿਹਾ, ਫਿਰ ਦਵਾਈ ਦਾ ਟਾਈਮ ਟੇਬਲ ਕੀ ਹੈ, ਕਿਹੜੇ ਸਮੇਂ 'ਤੇ ਦਵਾਈ ਛਿੜਕ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ, ਜਿੱਦਾਂ ਤੁਸੀਂ ਕਿਹਾ ਸਿਫਾਰਸ਼ ਕੀਤੀ ਦਵਾਈ, ਪਾਣੀ ਦੀ ਮਿਕਦਾਰ, ਇਹ ਸਾਰੀਆਂ ਚੀਜ਼ਾਂ ਹੈ, ਕਿਉਂਕਿ ਦਵਾਈਆਂ ਨੂੰ ਆਪਾਂ ਨੇ ਵਰਤੋਂ 'ਚ ਕਰਨਾ, ਸੁਰੱਖਿਅਤ ਵਰਤੋਂ ਕਰਨੀ ਹੈ, ਨਾ ਕਿ ਇਹਨਾਂ ਦੀ ਦੁਰਵਰਤੋਂ ਕਰਨੀ ਹੈ।
1: ਪੂਰੇ ਆਪਣੇ ਆਪਣੇ ਜਿਹੜੇ ਢੰਗ ਤਰੀਕੇ ਵਰਤੋ ਜੀ, ਹੁਣ ਕਈ ਵਾਰ ਨਾ ਆਪਣੇ ਕੋਲ ਵਧੀਆ ਗਲੋਵਸ ਮਿਲ ਜਾਂਦੇ ਆ,
0: ਮਿਲ ਜਾਂਦੇ ਜੀ,
1: ਉਹ ਪਾ ਲਓ, ਹੈਨੀ, ਮਾਸਕ ਮਿਲਦਾ
0: ਮਿਲਦਾ ਜੀ ਮਿਲਦਾ,
1: ਕਿਉਂਕਿ ਜ਼ਿਆਦਾਤਰ ਸਮੱਸਿਆ ਆਉਂਦੀ ਹੈ ਕਿ ਦਵਾਈ ਜਿਹੜੀ ਤੁਹਾਡੇ ਮੂੰਹ ਦੇ ਰਾਹੀਂ ਜਾਂ ਸਾਹ ਦੇ ਰਾਹੀਂ ਅੰਦਰ
0: ਜਾਂਦੀ ਹੈ, ਜਾਂਦੀ,
1: ਪਹਿਲਾਂ ਉਹਦਾ ਪ੍ਰਬੰਧ ਕਰੋ, ਤੁਹਾਡੇ ਸਰੀਰ 'ਤੇ ਕੋਈ ਜ਼ਖਮ ਨਾ ਹੋਵੇ, ਕਿਉਂਕਿ ਉਹ ਜ਼ਖਮ ਦੇ ਰਾਹੀਂ ਵੀ ਦਵਾਈ ਜਿਹੜੀ ਹੈ ਅੰਦਰ ਜਾ ਸਕਦੀ ਹੈਗੀ ਹੈ। ਬੰਦਾ ਦੇਖੋ ਆਪਾਂ ਕਹਿੰਦੇ ਵੀ ਤੰਦਰੁਸਤ ਹੋਵੇ ਅਤੇ ਜਦੋਂ ਖਾਲੀ ਪੇਟ ਆਪਾਂ ਛਿੜਕਾਅ ਵੀ ਨਾ ਕਰੀਏ, ਨਾਲ ਇੱਕ ਬੰਦਾ ਜ਼ਰੂਰ ਹੋਵੇ,
0: ਬੜਾ ਜ਼ਰੂਰੀ ਹੈ ਜੀ। ਇੱਕ ਹੋਰ ਸੰਧੂ ਸਾਹਿਬ, ਜਿੱਥੇ ਗਰਜ਼ੀ ਹੁੰਦੀ ਹੈ ਕਿ ਜਿਹੜੇ ਆਲੇ ਦੁਆਲੇ ਸਾਡੀਆਂ ਫਸਲਾਂ ਸੀ ਉਹਨਾਂ ਦਾ ਧਿਆਨ ਨਹੀਂ ਰੱਖਦੇ, ਹਰਾ ਪੱਠਾ ਵੀ ਖੇਤਾਂ ਦੇ ਵਿੱਚ
1: ਲੱਗਾ ਹੁੰਦਾ ਜੀ,
0: ਲੱਗਾ ਹੁੰਦਾ ਕਿ
1: ਹਵਾ ਦਾ ਰੁੱਖ ਦੇਖ ਲਓ,
0: ਹੈ ਨਾ, ਅਤੇ ਇਸ ਕਰਕੇ ਫਲਦਾਰ ਬੂਟੇ ਵੀ ਨੇ ਸਾਡੇ ਕੋਲ, ਹੋਰ ਬੜੀਆਂ ਚੀਜ਼ਾਂ ਹੈ ਜਿਨ੍ਹਾਂ ਦੀ ਘਰਾਂ ਦੇ ਵਿੱਚ ਸਾਡੇ ਵਰਤੋਂ ਹੁੰਦੀ ਹੈ। ਸੋ

0: ਇਸ ਕਰਕੇ ਅਸੀਂ ਜਦੋਂ ਦਵਾਈ ਦਾ ਛਿੜਕਾਅ ਕਰਨਾ ਹੈ ਉਹਦਾ ਕੋਈ ਨਾ ਕੋਈ ਛੱਟਾ ਜਿਹੜਾ ਹੈ ਗੁਆਂਢੀ ਫਸਲ ਤੱਕ ਪਹੁੰਚਦਾ ਜ਼ਰੂਰ ਹੈ। ਇਸ ਕਰਕੇ ਜੇ ਅਸੀਂ ਦਵਾਈ ਛਿੜਕੀ ਹੈ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਉੱਤੇ ਹਦਾਇਤਾਂ ਹੁੰਦੀਆਂ ਭਾਈ ਇੰਨੇ ਦੇਰ ਕਿਸੇ ਤਰ੍ਹਾਂ ਦੀ ਇਹਦੀ ਵਰਤੋਂ ਨਹੀਂ ਕਰਨੀ,
1: ਨਹੀਂ ਕਰਨੀ ਜੀ, ਕਈ ਵਾਰ ਘਾਹ ਕੱਢਣੇ ਤੁਰ ਪੈਂਦੇ ਆ,
0: ਤੁਰ ਪੈਂਦੇ ਆ, ਬਿਲਕੁਲ ਬਿਲਕੁਲ।
1: ਹੁਣ ਕਈ ਵਾਰ ਜਿਹੜੀ ਹੁਣ ਦਵਾਈਆਂ ਇਹੋ ਜਿਹੀਆਂ ਹੁੰਦੀਆਂ ਦਾਣੇਦਾਰ ਬੜੀਆਂ ਖਤਰਨਾਕ ਹੁੰਦੀਆਂ ਜੀ, ਲੰਮਾ ਸਮਾਂ ਰਹਿੰਦੀਆਂ ਹੈਗੀਆਂ ਤੇ ਉਹਨਾਂ ਦੀ ਵੈਸੇ ਦੂਰੋਂ ਪਤਾ ਲੱਗ ਜਾਂਦਾ ਵੇਖੇ ਦਵਾਈ ਪਾਈ ਹੋਈ
0: ਪਾਈ ਹੈ ਜੀ, ਪਾਈ
1: ਬਚ ਕੇ ਰਹੋ ਤੇ ਘਾਹ ਵਗੈਰਾ ਉੱਥੋਂ ਕੱਢ ਕੇ ਨਾ ਪਸ਼ੂ ਨੂੰ ਪਾਈਏ ਆਪਾਂ। ਇੱਕ ਦੇਖੋ ਹੋਰ ਕਈ ਗਲਤੀ ਹੋ ਜਾਂਦੀ ਰੋਲੀ ਰਾਮ ਜੀ, ਵੀ ਕਈ ਵਾਰ ਢੋਲੀ ਆਪਾਂ ਨੇ ਨਾ ਨਦੀਨ ਨਾਸ਼ਕਾਂ ਵਾਸਤੇ ਵਰਤੀ ਸੀ ਤੇ ਗਲਤੀ ਨਾ ਕਿਤੇ ਉਹ ਹੀ ਵਰਤ ਗਏ ਆਪਣੇ ਕੋਲ ਕੀਟਨਾਸ਼ਕਾਂ ਵਾਸਤੇ ਤੇ ਫਸਲ 'ਤੇ ਮਾੜਾ ਅਸਰ ਪੈ
0: ਜਾਂਦਾ।
1: ਇਸ ਕਰਕੇ ਆਪਾਂ ਨੂੰ ਮਾਹਰ ਕਹਿੰਦੇ ਵੀ ਢੋਲੀ ਜਿਹੜੀ ਨਾ ਵੱਖਰੀ ਰੱਖੋ, ਵੀ ਨਦੀਨ ਨਾਸ਼ਕਾਂ ਵਾਲੀ ਵੱਖਰੀ ਹੋਵੇ ਅਤੇ ਕੀਟਨਾਸ਼ਕਾਂ ਵਾਲੀ ਵੱਖਰੀ ਹੋਵੇ ਤਾਂ ਕਿ ਇਹ ਗੁੰਜਾਇਸ਼ ਹੀ ਨਾ ਰਹੇ ਵੀ ਕੋਈ ਗਲਤ ਜਿਹੜਾ ਸਾਡੇ ਦਵਾਈ ਦਾ ਜਿਹੜਾ ਨਾ ਰਿਐਕਸ਼ਨ ਹੋ ਜਾਏ।
0: ਇੱਕ ਨਾ ਆਮ ਤੌਰ 'ਤੇ ਸੰਧੂ ਸਾਹਿਬ ਹੋਰ ਵੀ ਹੈ ਕਿ ਅਸੀਂ ਨਾ ਡਾਕਟਰ ਜੀ ਥੋੜ੍ਹੀ ਜਿਹੀ ਆਪਣੀ ਵੀ ਜ਼ਿਆਦਾ ਕਰਦੇ ਹਾਂ ਕਿ ਅਸੀਂ ਦਵਾਈਆਂ ਦਾ ਮਿਸ਼ਰਣ ਵੀ ਤਿਆਰ ਕਰ ਲੈਂਦੇ ਹਾਂ ਵੀ ਚੱਲ ਯਾਰ ਉਹ ਕਿਸੇ ਨੇ ਕਹਿਤਾ ਯਾਰ ਆਹ ਦਵਾਈ ਵਰਤੀ ਸੀ, ਅਗਲਾ ਕਹਿੰਦਾ ਯਾਰ ਫਲਾਣਾ ਸੀ, ਉਹਨੇ ਕਿਹਾ ਚੱਲ ਥੋੜ੍ਹੀ ਵਿੱਚ ਇਹ ਵੀ ਪਾ ਲਓ। ਇਹ ਮਿਸ਼ਰਣ ਨਾਲ ਤੁਹਾਡਾ ਕੰਮ ਨਹੀਂ ਚੱਲਣਾ, ਮਿਸ਼ਰਣ ਨੇ ਤੁਹਾਨੂੰ ਖਰਾਬ ਕਰ ਦੇਣਾ। ਇਸ ਕਰਕੇ ਕਿਉਂਕਿ ਹੁਣ ਤਾਂ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਸਾਡੇ ਕੋਲ ਅਦਾਰੇ ਹੈ, ਜਾਣਕਾਰੀ ਦਾ ਸੋਮਾ ਸਾਡੇ ਘਰ ਤੱਕ ਹੈ, ਜੋ ਸਿਫਾਰਸ਼ ਕੀਤਾ ਜਾਂਦਾ, ਜਿੰਨਾ ਸਿਫਾਰਸ਼ ਕੀਤਾ ਜਾਂਦਾ ਔਰ ਜਿਵੇਂ ਸਿਫਾਰਸ਼ ਕੀਤਾ ਜਾਂਦਾ ਉਸ ਲਿਹਾਜ਼ ਦੇ ਨਾਲ ਹੀ ਆਪਾਂ ਛਿੜਕਾਅ ਕਰਨਾ। ਇਹ ਕਿਸੇ ਦੇ ਕਹੇ ਕਹਾਏ ਜਾਂ ਦੁਕਾਨਦਾਰ ਦੇ ਕਹੇ ਕਹਾਏ, ਇਹ ਆਪਾਂ ਆਪੇ ਮਿਸ਼ਰਣ ਕਰ ਲੈਣਾ ਜਾਂ ਆਪੇ ਮਿਕਦਾਰ ਦਵਾਈ ਦੀ ਵਧਾ ਲੈਣੀ, ਪਾਣੀ ਦੀ ਮਾਤਰਾ ਘਟਾ ਲੈਣੀ, ਇਹ ਕਿਤੇ ਨਾ ਕਿਤੇ ਸਾਡੇ ਲਈ ਜਿਹੜਾ ਘਾਤਕ ਸਾਬਿਤ ਹੋ ਸਕਦਾ।
1: ਪੱਕੀ ਗੱਲ ਆ ਜੀ, ਤਾਂ ਹੀ ਆਪਾਂ ਦੇਖੋ ਵਾਰ ਵਾਰ ਇਹੋ ਹੀ ਆਪਾਂ ਨੂੰ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੀ ਜੋ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਨਾ, ਦੇਖੋ ਬੜੇ ਸਾਇੰਸਦਾਨ ਲੰਬੀ ਖੋਜ ਕਰਦੇ ਆ ਜੀ, ਐਵੇਂ ਨਹੀਂ ਵੀ ਇੱਕ ਦਿਨ 'ਚ ਜਾ ਕੇ ਉਹਨਾਂ ਨੇ ਦੇਤਾ ਵੀ ਆ ਕਰ ਲਓ ਜੀ ਵਰਤ ਲਓ, ਉਹ ਪੂਰੇ ਹਰ ਪਹਿਲੂ ਨੂੰ ਜਾਂਚ ਪਰਖ ਕੇ ਫਿਰ ਸਾਡੇ ਲਈ ਸਿਫਾਰਿਸ਼ ਕਰਦੇ ਵੀ ਕਿਸ ਢੰਗ ਦੇ ਨਾਲ ਕਦੋਂ ਇਹਦੀ ਵਰਤੋਂ ਕਰਨੀ ਹੈ, ਕਿੰਨੀ ਮਾਤਰਾ 'ਚ, ਕਿੰਨੀ ਮਾਤਰਾ 'ਚ ਪਾਣੀ ਲੈਣਾ ਆਪਣਾ, ਨੋਜ਼ਲ ਦਾ ਵੀ ਧਿਆਨ ਰੱਖਣਾ ਪੈਂਦਾ ਜੀ, ਵੱਖਰੀ ਵੱਖਰੀ ਹੁੰਦੀ ਹੈਗੀ ਹੈ। ਅਤੇ ਅੱਛਾ ਜਦੋਂ ਕੰਮ ਖਤਮ ਹੋ ਗਿਆ ਉਦੋਂ ਬਾਅਦ ਵੀ ਰੁੜੀ ਆਰਾਮ ਵੀ ਧਿਆਨ ਰੱਖੋ ਕਿ ਇਹ ਨਹੀਂ ਵੀ ਆਪਣਾ ਹੁਣ ਕੰਮ ਖਤਮ ਹੋ ਗਿਆ, ਉਸ ਤੋਂ ਬਾਅਦ ਆਪਣੇ ਚੰਗੇ ਤਰੀਕੇ ਨਾਲ ਨਹਾ ਧੋ ਕੇ ਕੱਪੜੇ ਚੇਂਜ ਕਰਕੇ ਫਿਰ ਕੋਈ ਆਪਾਂ ਕੁਝ ਖਾਈਏ ਪੀਏ ਜੀ।
0: ਬਿਲਕੁਲ ਜੀ, ਜਿੱਦਾਂ ਆਪਾਂ ਪਹਿਲੋਂ ਵੀ ਜ਼ਿਕਰ ਕੀਤਾ ਸੀ ਕਿ ਬੜੀ ਜਾਨ ਹਰ ਬੰਦੇ ਦੀ ਕੀਮਤੀ ਹੈ, ਜਿਹੜਾ ਬੰਦਾ ਛਿੜਕਾਅ ਕਰ ਰਿਹਾ ਕਿ ਤਾਂ ਤੁਸੀਂ ਦੱਸਿਆ ਹੀ ਆ ਵੀ ਜਿੱਦਾਂ ਦਸਤਾਨੇ ਹੈ। ਇੱਕ ਆਮ ਤੌਰ 'ਤੇ ਸੰਧੂ ਸਾਹਿਬ ਜਦੋਂ ਆਪਾਂ ਦਵਾਈਆਂ ਖੋਲ੍ਹਦੇ ਹਾਂ ਨਾ, ਜਦੋਂ ਢੱਕਣ ਖੋਲ੍ਹਦੇ ਹਾਂ ਜਾਂ ਕਈ ਦਵਾਈਆਂ ਬੋਰਿਆਂ ਦੇ ਵਿੱਚ ਵੀ ਹੁੰਦੀਆਂ ਪਾੜਦੇ ਹਾਂ, ਉਦੋਂ ਬਹੁਤ ਤਵੱਜੋ ਆਦਿ ਦੇਣੀ ਜ਼ਰੂਰੀ ਹੈ, ਹੈ ਨਾ। ਅਤੇ ਇਸ ਕਰਕੇ ਉਸ ਸਮੇਂ ਵੀ ਦਵਾਈ ਅੰਦਰ ਜਾਣ ਦਾ ਖਦਸ਼ਾ ਬਹੁਤ ਜ਼ਿਆਦਾ ਰਹਿੰਦਾ ਹੈ। ਇੱਕ ਤਾਂ ਦੇਖੋ ਦਵਾਈ ਕੋਈ ਵੀ ਸਪਰੇਅ ਕਰਨਾ, ਛਿੜਕਾਅ ਸ਼ਾਂਤ ਮੌਸਮ ਦੇ ਵਿੱਚ ਕਰਨਾ ਹੈ।
1: ਹਾਂ,
0: ਆਮ ਤੌਰ 'ਤੇ
1: ਆਪਾਂ ਹੁਣ ਦੇਖੋ ਮਿੱਤਰ ਕੀੜੇ ਵੀ ਆ, ਸ਼ਾਇਦ ਮੱਖੀਆਂ ਦੇ ਬਕਸੇ ਵੀ ਰੱਖੇ ਹੁੰਦੇ,
0: ਬਿਲਕੁਲ ਬਿਲਕੁਲ,
1: ਉਹਨਾਂ ਦਾ ਵੀ ਧਿਆਨ ਰੱਖਣਾ ਹੈਗਾ ਤਾਂ ਕਿ ਨੁਕਸਾਨ ਨਾ ਹੋਵੇ ਜੀ, ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਫਾਇਦਾ ਉਠਾਉਣਾ ਆ।
0: ਆਹੋ ਜੀ, ਸ਼ਾਇਦ ਮੱਖੀਆਂ ਤਾਂ ਦੇਖੋ ਹੁਣ ਸਾਰਾ ਦਿਨ ਤਾਂ ਸਰਗਰਮ ਰਹਿੰਦੀਆਂ ਨਹੀਂ, ਉਹਨਾਂ ਦਾ ਵੀ ਇੱਕ
1: ਸਮਾਂ ਹੁੰਦਾ
0: ਅਤੇ ਉਸ ਸਮੇਂ ਦੇ ਵਿੱਚ ਆਉਣਾ ਹੈ, ਅਤੇ ਉਸ ਸਮੇਂ ਜੇ ਆਪਾਂ ਸਪਰੇਅ ਕਰਾਂਗੇ ਤਾਂ ਮਤਲਬ ਤਾਂ ਸਿੱਧਾ ਸਿੱਧਾ ਉਹਨਾਂ 'ਤੇ ਹਮਲਾ ਹੋ ਗਿਆ।
1: ਹਮਲਾ ਹੋ ਗਿਆ।
0: ਚੱਲੀਏ ਆਪਾਂ।
1: ਜੈ ਹਿੰਦ ਜੀ।
0: ਜੈ ਜੀ।

ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਣੇ ਵਿਪ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ RAMCHARITMANAS ਚੋਂ ਲੜੀਵਾਰ ਪਾਠ ਮਾਨਸ ਗਾਂਧੀ ਉਹਨਾਂ ਨਵੀਂ ਕੜੀ।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਤੀ 99 ਕੜੀ ਸਰਵਨ ਕਰ ਰਹੇ ਸੀ। ਮੀਡੀਆ ਵੇਬ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਲੋ ਪਰਿਚੇ ਤਾਂ ਹੀ ਤੁਹਾਨੂੰ ਦੱਸ ਦੇਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 'ਤੇ ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ, ਪ੍ਰੋਗਰਾਮ ਹੋਏਗਾ

ਹਰੇਕ ਮਾਮਲੇ ਵਿੱਚ ਹੋਈਆਂ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਨੀਟ ਪੇਪਰ ਲੀਕ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ ਸੀ। ਪੰਜਾਬ 'ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਭਾਰੀ ਜਿੱਤ ਦਰਜ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦਾ ਢੁਕਵਾਂ ਭੰਡਾਰ ਹੈ ਅਤੇ ਸਾਰੇ ਤੇਲ ਸੋਧ ਕਾਰਖਾਨੇ ਵੱਧ ਤੋਂ ਵੱਧ ਪੱਧਰ 'ਤੇ ਕੰਮ ਕਰ ਰਹੇ ਨੇ। ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਅਤੇ 22 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਤੱਕ ਦੱਖਣ ਪੱਛਮੀ ਮਾਨਸੂਨ ਰੁੱਤ ਦੌਰਾਨ ਦੇਸ਼ ਭਰ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਜ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਗੜੇਬਾਰੀ ਬਾਰੇ ਔਰੰਜ ਅਲਰਟ ਜਾਰੀ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਨੀ ਸਵੇਰ।

ਜਦੋਂ ਸੋ ਸਕੂਨ ਦਾ ਅਰਥ ਹਰੇਕ ਵਿਅਕਤੀ ਦੇ ਲਈ ਅਲੱਗ ਹੁੰਦਾ ਹੈ। ਕਿਸੇ ਨੂੰ ਮੰਦਿਰ ਦੀਆਂ ਘੰਟੀਆਂ ਦੇ ਵਿੱਚ ਸਕੂਨ ਮਿਲਦਾ ਹੈ ਤਾਂ ਕਿਸੇ ਨੂੰ ਮਾਂ ਦੀ ਆਵਾਜ਼ ਦੇ ਵਿੱਚ, ਕੋਈ ਭੀੜ ਦੇ ਵਿੱਚ ਖੁਸ਼ ਰਹਿੰਦਾ ਹੈ ਤਾਂ ਕੋਈ ਇਕੱਲੇਪਨ ਨੂੰ ਖੁਦ ਦੇ ਵਿੱਚ ਲੱਭ ਕੇ ਖੁਸ਼ ਹੁੰਦਾ ਹੈ। ਕਿਸੇ ਦੇ ਲਈ ਸਕੂਨ ਪਿਆਰ ਹੈ ਤਾਂ ਕਿਸੇ ਦੇ ਲਈ ਇਹ ਸਕੂਨ ਆਤਮ ਸਨਮਾਨ ਹੈ। ਕੋਈ ਆਪਣਿਆਂ ਦੇ ਨਾਲ ਬੈਠ ਕੇ ਮੁਸਕਰਾ ਲੈਂਦਾ ਹੈ ਅਤੇ ਕੋਈ ਖਾਮੋਸ਼ੀ ਦੇ ਵਿੱਚ ਵੀ ਪੂਰੀ ਦੁਨੀਆ ਜੀ ਲੈਂਦਾ ਹੈ। ਦਰਅਸਲ ਸਕੂਨ ਦੀ ਕੋਈ ਜਗ੍ਹਾ ਨਹੀਂ ਹੁੰਦੀ, ਬਲਕਿ ਇਹ ਇੱਕ ਅਹਿਸਾਸ ਹੁੰਦਾ ਜੋ ਹਰ ਦਿਲ ਆਪਣੇ ਤਰੀਕੇ ਦੇ ਨਾਲ ਮਹਿਸੂਸ ਕਰਦਾ। ਕਦੇ ਕਦੇ ਚੁੱਪ ਰਹਿਣ ਵਾਲੇ ਸ਼ਾਂਤ ਲੋਕ ਸਾਡੇ ਮਨਾਂ ਦੇ ਉੱਤੇ ਬਹੁਤ ਹੀ ਗਹਿਰਾ ਪ੍ਰਭਾਵ ਛੱਡ ਜਾਂਦੇ ਨੇ। ਇਹੋ ਜਿਹੀ ਇੱਕ ਛੋਟੀ ਜਿਹੀ ਬਜ਼ੁਰਗ ਇਨਸਾਨ, ਸ਼ਾਂਤ ਰਹਿਣ ਵਾਲੇ ਇਨਸਾਨ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦੀ ਸ਼ਖਸੀਅਤ ਤੋਂ ਅਸੀਂ ਸਾਰੇ ਬਹੁਤ ਕੁਛ ਸਿੱਖ ਪਾਵਾਂਗੇ। ਘੱਟੋ ਘੱਟ ਕਹਿ ਰਹੇ ਕਿ 70 ਸਾਲ ਤੋਂ ਵੱਧ ਦੇ ਉਹ ਬਜ਼ੁਰਗ ਅਕਸਰ ਇੱਕ ਸਧਾਰਨ ਜਿਹੇ ਕੈਫੇ ਦੇ ਵਿੱਚ ਜਾਇਆ ਕਰਦੇ ਸੀ। ਬਹੁਤ ਸਾਰੇ ਲੋਕਾਂ ਨੂੰ ਉਹ ਕੈਫੇ ਇਸ ਕਰਕੇ ਪਸੰਦ ਸੀ ਕਿਉਂਕਿ ਉਹ ਇੱਕ ਅਜਿਹੀ ਜਗ੍ਹਾ 'ਤੇ ਸਥਿਤ ਸੀ ਜਿੱਥੋਂ ਕਿ ਦੋ ਸੜਕਾਂ ਇੱਕੋ ਵੇਲੇ ਦਿਸਦੀਆਂ ਸੀ। ਉਹ ਬਜ਼ੁਰਗ ਅਕਸਰ ਦੁਪਹਿਰ 2:30 ਵਜੇ ਆਉਂਦੇ ਅਤੇ 4:30 ਵਜੇ ਤੱਕ ਉੱਥੇ ਹੀ ਬੈਠੇ ਰਹਿੰਦੇ। ਇੱਕ ਵਾਰੀ ਕੈਫੇ ਦੇ ਮਾਲਕ ਥੋੜ੍ਹੇ ਕੁ ਦਿਨ ਤਾਂ ਉਹਨਾਂ ਨੂੰ ਦੇਖ

ਦੇਖਦੇ ਰਹੇ ਅਤੇ ਕੋਈ ਇੰਨੀ ਜ਼ਿਆਦਾ ਖਾਸ ਉਹਨਾਂ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਉਸ ਸਮੇਂ ਕਹਿੰਦੇ ਕਿ ਗਾਹਕ ਜਿਹੜਾ ਹੈ ਉਹ ਕੈਫੇ ਦੇ ਵਿੱਚ ਘੱਟ ਹੀ ਆਉਂਦਾ ਸੀ ਅਤੇ ਉਸ ਕਰਕੇ ਉਹਨਾਂ ਨੂੰ ਵੀ ਲੱਗਾ ਕਿ ਕੋਈ ਗੱਲ ਨਹੀਂ ਬੈਠਿਆ ਉਹ ਮੈਨੂ ਦਾ ਉੱਥੇ ਦਾ ਸਭ ਤੋਂ ਸਸਤਾ ਜਿਹੜਾ ਆ ਉਹ ਆਈਟਮ ਮੰਗਵਾਉਂਦੇ ਉੱਥੇ ਦੀ ਬਲੈਕ ਕੌਫੀ ਉਹ ਮੰਗਵਾਉਂਦੇ ਅਤੇ ਘੱਟੋ ਘੱਟ 2 ਘੰਟੇ ਆਪਣੇ ਉੱਥੇ ਹੀ ਬਤੀਤ ਕਰਦੇ ਫਿਰ ਉਹ ਰੋਜ਼ ਉਸੇ ਸਮੇਂ 'ਤੇ ਆਉਣ ਲੱਗੇ ਉਹੀ ਔਡਰ ਦਿੰਦੇ ਉਹੀ ਸਮੇਂ 'ਤੇ ਆਉਂਦੇ ਅਤੇ ਉਹੀ ਸਮੇਂ 'ਤੇ ਜਾਂਦੇ ਨਾ ਫੋਨ ਚਲਾਉਂਦੇ ਸੀ ਨਾ ਕਿਤਾਬ ਪੜ੍ਹਦੇ ਸੀ ਬਸ ਰਾਹ ਚੱਲਦੇ ਲੋਕਾਂ ਨੂੰ ਦੇਖਦੇ ਰਹਿੰਦੇ ਸੀ ਕਹਿੰਦੇ ਕਿ ਉਹਨਾਂ ਦੀ ਪਰਸਨੈਲਿਟੀ ਤੋਂ ਉਹਨਾਂ ਦੀ ਸ਼ਖਸੀਅਤ ਤੋਂ ਉਹ ਬੇਘਰ ਤਾਂ ਨਹੀਂ ਲੱਗ ਰਹੇ ਸੀ ਇਸ ਲਈ ਕੈਫੇ ਮਾਲਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਾਣਿਆ ਚਾਹਿਆ ਕਿ ਆਖਿਰ ਮਸਲਾ ਕੀ ਹੈ ਤਾਂ ਪਤਾ ਲੱਗਾ ਕਿ ਉਸ ਆਦਮੀ ਦਾ ਨਾਮ ਵਾਲਟਰ ਹੈ ਅਤੇ ਉਹ ਹਾਲ ਹੀ ਦੇ ਵਿੱਚ ਆਪਣੀ ਪਤਨੀ ਦੇ ਦੇਹਾਂਤ ਉਹਦੀ ਦਾ ਹੋ ਚੁੱਕਾ ਹੈ ਅਤੇ ਉਸ ਦੇ ਲਈ ਉਹ ਹੁਣ ਇਕੱਲਾ ਜਿਹੜਾ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਿਹਾ ਹੈ 1 ਮਹੀਨਾ ਹੋ ਗਿਆ ਨਿਯਮਿਤ ਉਹ ਉਸੇ ਤਰ੍ਹਾਂ ਉਸ ਕੈਫੇ ਦੇ ਵਿੱਚ ਆਉਂਦਾ ਉਸੇ ਟਾਈਮ ਦੇ ਵਿੱਚ ਆਉਂਦਾ ਅਤੇ ਇਸ ਉਸੇ ਤਰ੍ਹਾਂ 2 ਘੰਟੇ ਬੈਠ ਕੇ ਫਿਰ ਜਾਂਦਾ ਜਦੋਂ ਮਹੀਨੇ ਦੇ ਵਿਜ਼ਿਟਸ ਹੋ ਗਈਆਂ ਤਾਂ ਇੱਕ ਵਾਰੀ ਕੈਫੇ ਦੇ ਮਾਲਕ ਨੇ ਇੱਕ ਕੇਕ ਦਾ ਟੁਕੜਾ ਉਹਨੂੰ ਔਫਰ ਕੀਤਾ ਵਾਲਟਰ ਨੇ ਕਿਹਾ ਕਿ ਮੈਂ ਇਹ ਔਡਰ ਨਹੀਂ ਕੀਤਾ ਮਾਲਕ ਨੇ ਜਵਾਬ ਦਿੱਤਾ ਇਹ ਮੇਰੇ ਵੱਲੋਂ ਹੈ ਉਹ ਚੁੱਪਚਾਪ ਬੈਠਿਆ ਰਿਹਾ ਅਤੇ ਲੋਕਾਂ ਨੂੰ ਇਸੇ ਤਰ੍ਹਾਂ ਆਉਂਦੇ ਜਾਂਦੇ ਦੇਖਦਾ ਰਿਹਾ ਇੱਕ ਦਿਨ ਉਸਨੇ ਕਿਹਾ ਕਿ ਮੈਂ ਇੱਥੇ ਇਸ ਲਈ ਆਉਂਦਾ ਕਿਉਂਕਿ ਇੱਥੇ ਮੈਨੂੰ ਕੁਝ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਥੋੜ੍ਹੀ ਜਿਹੀ ਗਰਮਾਹਟ ਮਹਿਸੂਸ ਹੁੰਦੀ ਹੈ ਇਕੱਲਾ ਨਾ ਹੋਣ ਦਾ ਅਹਿਸਾਸ ਹੁੰਦਾ ਮਾਲਕ ਹੁਣ ਉਸ ਦੀਆਂ ਗੱਲਾਂ ਸੁਣ ਕੇ ਨਾ ਕੈਫੇ ਦਾ ਮਾਲਕ ਥੋੜ੍ਹਾ ਜਿਹਾ ਗੰਭੀਰ ਵੀ ਹੋ ਗਿਆ ਥੋੜ੍ਹਾ ਜਿਹਾ ਸੋਚਦੇ ਵਿੱਚ ਪੈ ਗਿਆ ਕਿਉਂਕਿ ਲਗਾਤਾਰ ਇਸੇ ਤਰ੍ਹਾਂ ਉਸਨੂੰ ਆਉਂਦੇ ਉੱਥੇ ਬੈਠਦੇ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸੀ ਇਸੇ ਤਰ੍ਹਾਂ ਰੂਟੀਨ ਜਿਹੜੀ 3 ਮਹੀਨੇ ਬੀਤਦੇ ਗਏ ਅਤੇ ਇੱਕ ਦਿਨ ਅਜਿਹਾ ਆਇਆ ਕੈਫੇ ਦੇ ਮਾਲਕ ਨੇ ਦੇਖਿਆ ਕਿ ਸਮਾਂ ਹੋ ਚੁੱਕਾ ਹੈ ਪਰ ਉਹ ਬਜ਼ੁਰਗ ਆਪਣੇ ਉਸ ਕੁਰਸੀ ਮੇਜ਼ ਦੇ ਉੱਤੇ ਨਹੀਂ ਆਇਆ ਅੱਜ ਕੈਫੇ ਦੇ ਵਿੱਚ ਨਹੀਂ ਆਇਆ ਮਾਲਕ ਦੀ ਨਜ਼ਰ ਬਾਰ ਬਾਰ ਠੀਕ 2:30 ਵਜੇ ਤੋਂ ਬਾਅਦ ਉਸ ਦਰਵਾਜ਼ੇ ਦੇ ਉੱਤੇ ਜਾਂਦੀ ਰਹੀ ਅਗਲੇ ਦਿਨ ਵੀ ਉਹ ਨਹੀਂ ਆਇਆ ਫਿਰ ਇਸੇ ਤਰ੍ਹਾਂ 1 ਹਫ਼ਤਾ ਬੀਤ ਗਿਆ ਅਤੇ ਵਾਲਟਰ ਦਾ ਕੁਛ ਅਤਾ ਪਤਾ ਨਹੀਂ ਸੀ 1 ਮਹੀਨੇ ਬਾਅਦ ਇੱਕ ਮਹਿਲਾ ਉਸ ਕੈਫੇ ਦੇ ਵਿੱਚ ਆਈ ਉਹ ਇੱਧਰ ਉੱਧਰ ਦੇਖ ਰਹੀ ਸੀ ਮਾਨੋ ਕੁਝ ਲੱਭ ਰਹੀ ਹੋਵੇ ਉਸਨੇ ਕਾਊਂਟਰ 'ਤੇ ਪੁੱਛਿਆ ਕਿ ਤੁਸੀਂ ਇਸ ਕੈਫੇ ਦੇ ਮਾਲਕ ਹੋ ਤਾਂ ਮਾਲਕ ਨੇ ਕਿਹਾ ਹਾਂ ਮਹਿਲਾ ਨੇ ਕਿਹਾ ਕਿ ਮੇਰੇ ਪਿਤਾ ਜੀ ਇੱਥੇ ਆਇਆ ਕਰਦੇ ਸੀ ਉਹਨਾਂ ਦਾ ਨਾਮ ਵਾਲਟਰ ਸੀ ਮਾਲਕ ਦਾ ਹੁਣ ਦਿਲ ਜਿਹੜਾ ਥੋੜ੍ਹਾ ਜਿਹਾ ਬੈਠ ਗਿਆ ਉਹਨੇ ਹੌਲੀ ਦੇ ਨਹੀਂ ਕਿਹਾ ਹਾਂ ਉਹ ਕੁਝ ਸਮੇਂ ਤੋਂ ਆ ਨਹੀਂ ਰਹੇ ਮੈਂ ਲਗਾਤਾਰ ਉਹਨਾਂ ਦੀ ਰੋਜ਼ ਉਡੀਕ ਕਰਦਾ ਮਹਿਲਾ ਨੇ ਹਲਕੀ ਜਿਹੀ ਉਦਾਸੀ ਦੇ ਨਾਲ ਕਿਹਾ ਕਿ ਉਹਨਾਂ ਦਾ ਪਿਛਲੇ ਮਹੀਨੇ ਦੇਹਾਂਤ ਹੋ ਗਿਆ ਇਹ ਸ਼ਬਦ ਕੈਫੇ ਮਾਲਕ ਨੂੰ ਇੰਨੇ ਗਹਿਰਾਈ ਦੇ ਨਾਲ ਚੁੱਭੇ ਇੰਝ ਕਿ ਜਿਵੇਂ ਉਹਦੇ ਮੂੰਹ ਦੇ ਵਿੱਚ ਬਸ ਇੰਨਾ ਹੀ ਨਿਕਲਿਆ ਕਿ ਸੁਣ ਕੇ ਬਹੁਤ ਦੁੱਖ ਹੋਇਆ ਤਾਂ ਉਸ ਮਹਿਲਾ ਨੇ ਫਿੱਕੀ ਜਿਹੀ ਮੁਸਕਾਨ ਦੇ ਨਾਲ ਕਿਹਾ ਕਿ ਮੇਰੇ ਪਿਤਾ ਜੀ ਇਸ ਜਗ੍ਹਾ ਦੇ ਬਾਰੇ ਹਮੇਸ਼ਾ ਗੱਲ ਕਰਦੇ ਸੀ ਅਤੇ ਇਹ ਉਹਨਾਂ ਦਾ ਦੂਸਰਾ ਲਿਵਿੰਗ ਰੂਮ ਬਣ ਗਿਆ ਸੀ ਉਹਨਾਂ ਨੇ ਆਪਣੇ ਪਰਸ ਦੇ ਵਿੱਚੋਂ ਇੱਕ ਲਿਫਾਫਾ ਕੱਢਿਆ ਅਤੇ ਕਿਹਾ ਕਿ ਉਹ ਇਹ ਖੱਤ ਤੁਹਾਡੇ ਲਈ ਛੱਡ ਕੇ ਗਏ ਨੇ ਕੈਫੇ ਮਾਲਕ ਦੇ ਹੱਥ ਕੰਬਣ ਲੱਗ ਗਏ ਪਰ ਉਸਨੇ ਫਿਰ ਉਸ ਲਿਫਾਫੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਲਿਫਾਫੇ ਦੇ ਵਿੱਚ ਵਾਲਟਰ ਦਾ ਹੱਥ ਨਾਲ ਲਿਖਿਆ ਇੱਕ ਖੱਤ ਸੀ ਉਸਨੇ ਲਿਖਿਆ ਸੀ ਦਿਆਲੂ ਕੈਫੇ ਦੇ ਮਾਲਕ ਦੇ ਨਾਮ ਦੇ ਉੱਤੇ ਕਿ ਸ਼ਾਇਦ ਤੁਹਾਨੂੰ ਇਹ ਅਹਿਸਾਸ ਨਾ ਹੋਵੇ ਪਰ ਤੁਸੀਂ ਮੈਨੂੰ ਕੌਫੀ ਤੋਂ ਵੱਧ ਕੇ ਬਹੁਤ ਕੁਛ ਦਿੱਤਾ ਮੇਰੀ ਪਤਨੀ ਦੇ ਜਾਣ ਤੋਂ ਬਾਅਦ ਮੇਰੇ ਦਿਨ ਬਹੁਤ ਲੰਬੇ ਹੋ ਗਏ ਸੀ ਮੈਂ ਆਪਣੀ ਬੇਟੀ ਦੇ ਉੱਤੇ ਬੋਝ ਨਹੀਂ ਸੀ ਬਣਨਾ ਚਾਹੁੰਦਾ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਮੇਰੇ ਇਕੱਲੇਪਨ ਨੂੰ ਦੇਖੇ ਤੁਹਾਡੇ ਕੈਫੇ ਨੇ ਮੈਨੂੰ ਆਪਣੇ ਜੀਵਨ ਨੂੰ ਚਲਾਈ ਰੱਖਣ ਦੇ ਲਈ ਇੱਕ ਕਾਰਨ ਦਿੱਤਾ ਇਹ ਜਿਹੜਾ ਤੁਸੀਂ ਮੈਨੂੰ ਇੱਕ ਵਾਰ ਕੇਕ ਔਫਰ ਕੀਤਾ ਉਹ ਤੁਹਾਡੀ ਨਿਮਰਤਾ ਮੇਰੇ ਲਈ ਕਿਸੇ ਵੀ ਚੀਜ਼ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਮੈਂ ਉਸ ਸਭ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਉਸਨੇ ਨੀਚੇ ਆਪਣਾ ਨਾਮ ਲਿਖਿਆ ਸੀ ਵਾਲਟਰ ਲਿਫਾਫੇ ਦੇ ਵਿੱਚ ਇੱਕ ਛੋਟਾ ਜਿਹਾ ਚੈੱਕ ਵੀ ਸੀ ਉਸ ਦੇ ਵਿੱਚ ਬਹੁਤ ਵੱਡੀ ਰਾਸ਼ੀ ਤਾਂ ਨਹੀਂ ਸੀ ਪਰ ਵਾਲਟਰ ਨੇ ਹੁਣ ਤੱਕ ਉਸ ਕੈਫੇ ਦੇ ਵਿੱਚ ਜਿੰਨੀ ਰਕਮ ਖਰਚ ਕੀਤੀ ਸੀ ਉਸ ਤੋਂ ਜ਼ਿਆਦਾ ਸੀ ਉਸ ਦੀ ਬੇਟੀ ਨੇ ਕਿਹਾ ਕਿ ਇਹ ਫਾਊਂਡੇਸ਼ਨ ਇਹ ਕਾਈਂਡਨੈਸ ਫੰਡ ਦੇ ਲਈ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਇਸ ਨੂੰ ਕਿਸੇ ਅਜਿਹੇ ਵਿਅਕਤੀ ਦੀ ਮਦਦ ਦੇ ਲਈ ਇਸਤੇਮਾਲ ਕਰੋ ਜਿਹੜਾ ਕਿ ਇੱਥੇ ਸ਼ਾਇਦ ਬੈਠਣ ਦੇ ਲਈ ਇੱਕ ਜਗ੍ਹਾ ਦੀ ਜ਼ਰੂਰਤ ਹੋਵੇ ਜਿਸ ਨੂੰ ਅਤੇ ਉਹ ਕੈਫੇ ਮਾਲਕ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਸਦੀ ਬੇਟੀ ਦੇ ਹੱਥੋਂ ਉਹ ਚੈੱਕ ਜਿਹੜਾ ਆ ਉਹ ਫੜ ਕੇ ਉਸਨੇ ਆਪਣੇ ਹੰਝੂਆਂ ਨੂੰ ਲੁਕਾਉਂਦੇ ਹੋਏ ਮਹਿਲਾ ਦੇ ਜਾਣ ਤੋਂ ਬਾਅਦ ਵਾਲਟ

ਦੀ ਮੇਜ਼ ਕੁਰਸੀ ਵੱਲ ਤੱਕਿਆ ਜਿੱਥੇ ਉਹ ਰੋਜ਼ ਆ ਕੇ ਬੈਠਦਾ ਸੀ। ਕੁਰਸੀ ਸੀ, ਮੇਜ਼ ਸੀ, ਪਰ ਵਾਲਟਰ ਨਹੀਂ ਸੀ। ਮਾਲਕ ਨੇ ਤੈਅ ਕੀਤਾ ਕਿ ਉਹ ਉਸ ਨੂੰ ਹੁਣ ਖਾਲੀ ਨਹੀਂ ਰਹਿਣ ਦੇਗਾ। ਉਸ ਨੇ ਉੱਥੇ ਇੱਕ ਬੋਰਡ ਲਗਾ ਦਿੱਤਾ ਕਿ ਜੇਕਰ ਤੁਹਾਨੂੰ ਬੈਠਣ ਦੇ ਲਈ ਇੱਕ ਗਰਮਾਹਟ ਭਰੀ ਜਗ੍ਹਾ ਚਾਹੀਦੀ ਹੈ ਤਾਂ ਤੁਹਾਡਾ ਇੱਥੇ ਨਿੱਘਾ ਸਵਾਗਤ ਹੈ। ਉਸ ਦਿਨ ਤੋਂ ਬਾਅਦ ਕਦੇ ਕੋਈ ਕਾਲਜ ਦਾ ਵਿਦਿਆਰਥੀ ਉੱਥੇ ਬੈਠ ਕੇ ਪੜ੍ਹਾਈ ਕਰਦਾ, ਕਦੇ ਕੋਈ ਇਕੱਲੀ ਔਰਤ ਉੱਥੇ ਬੈਠ ਕੇ ਬੁਣਾਈ ਕਰਦੀ, ਜਾਂ ਕੋਈ ਵਿਅਕਤੀ ਉੱਥੇ ਚੁੱਪਚਾਪ ਬੈਠਾ ਰਹਿੰਦਾ। ਹਰ ਵਾਰ ਜਦੋਂ ਵੀ ਕਿਸੇ ਨੂੰ ਕੌਫੀ ਦਿੰਦਾ ਤਾਂ ਸਾਥ ਵਾਲਟਰ ਦੇ ਨਾਮ ਦਾ ਉਹ ਕੈਫੇ ਮਾਲਿਕ ਇੱਕ ਕੇਕ ਵੀ ਉਹਨਾਂ ਨੂੰ ਔਫਰ ਕਰਦਾ। ਜੀ ਦੋਸਤੋ, ਇਹ ਛੋਟੀ ਜਿਹੀ ਕਹਾਣੀ ਸਾਨੂੰ ਇਹ ਸਿੱਖਿਆ ਦੇ ਕੇ ਜਾਂਦੀ ਹੈ ਕਿ ਕਿਸੇ ਵੀ ਵਿਅਕਤੀ ਲਈ ਸਭ ਤੋਂ ਮੁੱਲਵਾਨ, ਸਭ ਤੋਂ ਕੀਮਤੀ ਚੀਜ਼ ਜੋ ਅਸੀਂ ਦੇ ਸਕਦੇ ਹਾਂ ਉਹ ਹੈ ਸਾਡੇ ਵੱਲੋਂ ਦਿੱਤਾ ਗਿਆ ਖਾਣਾ ਨਹੀਂ, ਬਲਕਿ ਸਾਡੇ ਵੱਲੋਂ ਦਿੱਤਾ ਉਹ ਸਕੂਨ ਹੁੰਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਇਕੱਲੇਪਨ ਨੂੰ ਅਸੀਂ ਉਸ ਵੇਲੇ ਭਰ ਸਕੀਏ। ਸੋ ਜਿਸ ਨੂੰ ਵੀ ਮਿਲਦੇ ਹੋ, ਚੰਗੇ ਲਹਿਜ਼ੇ ਵਿੱਚ ਮਿਲੋ। ਤੁਹਾਨੂੰ ਸ਼ਾਇਦ ਪਤਾ ਹੀ ਨਾ ਹੋਏ ਕਿ ਉਹ ਇਨਸਾਨ ਅੰਦਰੋਂ ਕਿੰਨੀਆਂ ਲੜਾਈਆਂ ਲੜ ਰਿਹਾ ਹੋਵੇਗਾ। ਕਿਸੇ ਅੰਦਰੋਂ ਟੁੱਟਦੇ ਇਨਸਾਨ ਲਈ ਤੁਹਾਡੇ ਵੱਲੋਂ ਕੀਤਾ ਇਨਸਾਨੀ ਵਿਵਹਾਰ ਉਹਦੀ ਜ਼ਿੰਦਗੀ ਦੇ ਕੁਝ ਪਲਾਂ ਨੂੰ ਖੁਸ਼ਗਵਾਰ ਕਰਕੇ ਮਨ ਨੂੰ ਖੇੜਾ ਦੇਵੇਗਾ। ਇਹ ਅਹਿਸਾਸ ਵੀ ਦੇਵੇਗਾ ਕਿ ਦੁਨੀਆ ਸਾਰੀ ਦੀ ਸਾਰੀ ਬੁਰੀ ਨਹੀਂ ਹੈ, ਕੁਝ ਚੰਗਾ ਵੀ ਹੈ, ਉਸ ਦੇ ਨਾਲ ਵੀ ਕੁਝ ਚੰਗਾ ਹੋ ਸਕਦਾ ਜੇਕਰ ਅਸੀਂ ਆਪਣੇ ਆਸ ਪਾਸ ਕੁਝ ਲੋਕਾਂ ਨਾਲ ਆਪਣਾ ਲਹਿਜ਼ਾ ਬਦਲ ਲਈਏ, ਵਿਵਹਾਰ ਦੇ ਵਿੱਚ ਨਿਮਰਤਾ ਲੈ ਆਈਏ, ਤਾਂ ਇਹ ਦੁਨੀਆ ਜਿਉਣ ਦੇ ਲਈ ਇੱਕ ਬਿਹਤਰ ਜਗ੍ਹਾ ਬਣ ਜਾਏਗੀ। ਅਸੀਂ ਆਪਣੇ ਬਜ਼ੁਰਗਾਂ ਦੇ ਕੋਲ ਬੈਠੀਏ, ਉਹਨਾਂ ਨੂੰ ਇਕੱਲੇਪਨ ਦਾ ਅਹਿਸਾਸ ਨਾ ਹੋਣ ਦੇਈਏ। ਇਕੱਲੇ ਬਜ਼ੁਰਗ ਨਹੀਂ, ਬਲਕਿ ਅੱਜ ਕੱਲ੍ਹ ਦੀ ਭੀੜ ਭਾੜ ਵਾਲੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਮਨੁੱਖ ਇੰਝ ਲੱਗਦਾ ਜਿਵੇਂ ਅੰਦਰੋਂ ਇਕੱਲੇਪਨ ਦਾ ਸ਼ਿਕਾਰ ਹੋਵੇ। ਉਸ ਇਕੱਲੇਪਨ ਨੂੰ ਦੂਰ ਕਰਨ ਦੀ ਸਾਡੇ ਵੱਲੋਂ ਸਾਰਿਆਂ ਵੱਲੋਂ ਇੱਕ ਛੋਟੀ ਜਿਹੀ ਕੀਤੀ ਗਈ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਨੂੰ ਸਾਰਥਕ ਕਰ ਸਕਦੀ ਹੈ।

0: ਸਾਰੀ ਉਮਰ ਗਵਾ ਲਈ।
1: ਜੀ ਦੋਸਤੋ, ਜਦੋਂ ਦੁਨੀਆ ਤੁਹਾਨੂੰ ਬਾਰ ਬਾਰ ਰੱਦ ਕਰਦੀ ਹੈ ਨਾ, ਲੋਕ ਤੁਹਾਡੀ ਮਿਹਨਤ ਦਾ ਮਜ਼ਾਕ ਉਡਾਉਂਦੇ ਨੇ, ਤੁਹਾਡੀਆਂ ਯੋਗਤਾਵਾਂ 'ਤੇ ਸ਼ੱਕ ਕਰਦੇ ਨੇ, ਤਾਂ ਇਹ ਟੁੱਟਣਾ ਵਰਗਾ ਮਹਿਸੂਸ ਹੋ ਸਕਦਾ ਹੈ। ਪਰ ਸੱਚਾਈ ਇਹ ਹੈ ਕਿ ਅਜਿਹੇ ਸਮੇਂ ਦੌਰਾਨ ਪਰਮਾਤਮਾ ਤੁਹਾਨੂੰ ਕਮਜ਼ੋਰ ਨਹੀਂ ਕਰ ਰਿਹਾ ਹੁੰਦਾ, ਸਗੋਂ ਤੁਹਾਨੂੰ ਮਜ਼ਬੂਤ ਬਣਾ ਰਿਹਾ ਹੁੰਦਾ। ਹਰ ਮੁਸ਼ਕਿਲ ਤੁਹਾਡੇ ਸਬਰ ਦੀ ਪ੍ਰੀਖਿਆ ਹੈ। ਸਿਰਫ ਉਹੀ ਲੋਕ ਜੋ ਅਪਮਾਨ ਦੇ ਬਾਵਜੂਦ ਵੀ ਆਪਣੇ ਰਾਹ 'ਤੇ ਡਟੇ ਰਹਿੰਦੇ ਨੇ, ਇੱਕ ਦਿਨ ਸਭ ਤੋਂ ਉੱਚੀ ਮੰਜ਼ਿਲ 'ਤੇ ਪਹੁੰਚਦੇ ਨੇ। ਇਸ ਲਈ ਲੋਕਾਂ ਦੀਆਂ ਗੱਲਾਂ ਤੋਂ ਕਦੇ ਵੀ ਨਿਰਾਸ਼ ਨਾ ਹੋਵੋ, ਕਿਉਂਕਿ ਪਰਮਾਤਮਾ ਅਕਸਰ ਉਹਨਾਂ ਨੂੰ ਹੀ ਸੰਘਰਸ਼ ਦਿੰਦਾ ਹੈ ਜੋ ਬਾਅਦ ਵਿੱਚ ਵੱਡੀ ਸਫਲਤਾ ਅਤੇ ਸਤਿਕਾਰ ਪ੍ਰਾਪਤ ਕਰਦੇ ਨੇ। ਅਤੇ ਅਸੀਂ ਅਜਿਹੀਆਂ ਸ਼ਖਸੀਅਤਾਂ ਦੇ ਬਾਰੇ ਪੜ੍ਹਦੇ ਹਾਂ, ਦੇਖਦੇ ਹਾਂ, ਆਪਣੇ ਆਲੇ ਦੁਆਲੇ ਵੀ ਰੋਜ਼ ਨਵੇਂ ਰਿਕਾਰਡ ਟੁੱਟਦੇ ਅਤੇ ਬਣਦੇ ਦੇਖਦੇ ਹਾਂ। ਅਤੇ ਇਹ ਸਭ ਜਦੋਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਦਰਜ ਹੋ ਜਾਂਦਾ, ਅਤੇ ਫਿਰ ਜਦੋਂ ਅਸੀਂ ਇਤਿਹਾਸ ਦੇ ਵਿੱਚ ਉਹਨਾਂ ਦਿਨਾਂ ਦੇ ਬਾਰੇ ਜਾ ਕੇ ਖੋਜ ਕਰਦੇ ਹਾਂ, ਅਤੇ ਸਾਨੂੰ ਫਿਰ ਉਹਨਾਂ ਸ਼ਖਸੀਅਤਾਂ ਬਾਰੇ ਪੜ੍ਹਨ ਦਾ, ਜਾਣਨ ਦਾ ਮੌਕਾ ਮਿਲ ਜਾਂਦਾ। ਜੀ ਹਾਂ ਦੋਸਤੋ, ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਵਿਸ਼ਾਲ ਹੈ, ਬਹੁਤ ਕੁਝ ਸਮੋਈ ਬੈਠਾ ਹੈ। ਜੇ ਇਸ ਨੂੰ ਚੁਣ ਕੇ ਲਿਆਉਣਾ ਸਾਡਾ ਤੁਹਾਡੇ ਸਾਰਿਆਂ ਦੇ ਲਈ ਸਿਰਫ ਮਕਸਦ ਇਹੀ ਹੁੰਦਾ ਹੈ ਕਿ ਤੁਹਾਨੂੰ ਉਸ ਦਿਨ ਬਾਰੇ ਜਾਣਕਾਰੀ ਦਿੱਤੀ ਜਾਏ, ਉਹਨਾਂ ਸ਼ਖਸੀਅਤਾਂ ਬਾਰੇ ਦੱਸਿਆ ਜਾਏ, ਉਹਨਾਂ ਘਟਨਾਵਾਂ ਬਾਰੇ ਦੱਸਿਆ ਜਾਏ, ਜਿਸ ਦੇ ਨਾਲ ਤੁਹਾਡੇ ਅੰਦਰ ਵੀ ਕੁਝ ਹੋਰ ਨਵਾਂ ਕਰਨ ਦੇ ਲਈ ਜਜ਼ਬਾ ਪੈਦਾ ਹੋ ਸਕੇ। ਅਤੇ ਜਦੋਂ ਅਸੀਂ ਅੱਜ ਦੇ ਇਤਿਹਾਸ ਦੇ ਬਾਰੇ ਇਤਿਹਾਸ ਦੇ ਵਿੱਚ ਝਾਤ ਮਾਰਦੇ ਹਾਂ, ਅਤੇ ਅੱਜ 30 ਮਈ ਦਾ ਦਿਨ ਸਾਲ 2026 ਜੀ ਦਿਨ ਹੈ, ਸ਼ਨੀਵਾਰ, ਅਤੇ ਅੱਜ ਤੋਂ ਬਾਅਦ ਸਾਲ ਦੇ 150 ਦਿਨ, ਅੱਜ ਸਾਲ ਦਾ ਇਹ 150ਵਾਂ ਦਿਨ ਹੈ, ਅਤੇ 215 ਦਿਨ ਜਿਹੜੇ ਸਾਲ ਦੇ ਬਾਕੀ ਰਹਿ ਜਾਂਦੇ ਨੇ। ਅਤੇ ਜਦੋਂ ਇਤਿਹਾਸ ਦੇ ਵਿੱਚ ਘਟਨਾਵਾਂ 'ਤੇ ਨਜ਼ਰ ਮਾਰਦੇ ਹਾਂ, ਭਾਰਤ ਅਤੇ ਵਿਸ਼ਵ ਪੱਧਰ 'ਤੇ ਹੋਈਆਂ ਘਟਨਾਵਾਂ 'ਤੇ, ਤਾਂ ਅਸੀਂ ਦੇਖਦੇ ਹਾਂ ਕਿ 30 ਮਈ 1498 ਨੂੰ ਕੋਲੰਬਸ 6 ਜਹਾਜ਼ਾਂ ਦੇ ਨਾਲ ਤੀਜੀ ਵਾਰ ਅਮਰੀਕਾ ਦੀ ਯਾਤਰਾ 'ਤੇ ਨਿਕਲਿਆ ਸੀ। ਇਸੇ ਤਰ੍ਹਾਂ 30 ਮਈ 1539 ਨੂੰ ਸਪੇਨ ਦੇ ਹਰਨਾਡੋ ਡੀ ਸੋਟੋ ਨੇ ਫਲੋਰੀਡਾ ਦੀ ਖੋਜ ਕੀਤੀ ਸੀ। 30 ਮਈ 1826 ਨੂੰ ਉਦਾਂਤ ਮਾਰਤੰਡ ਪਹਿਲੀ ਹਿੰਦੀ ਅਖਬਾਰ 1826 ਦੇ ਵਿੱਚ ਸ਼ੁਰੂ ਹੋਈ ਸੀ, ਇਸ ਲਈ ਇਸ ਦਿਨ ਹਿੰਦੀ ਪੱਤਰਕਾਰੀ ਦੇ ਰੂਪ ਦੇ ਵਿੱਚ ਵੀ ਅੱਜ ਦੇ ਦਿਨ ਨੂੰ ਮਨਾਇਆ ਜਾਂਦਾ ਹੈ। 30 ਮਈ 1919 ਨੂੰ ਰਵਿੰਦਰ ਨਾਥ ਟੈਗੋਰ ਨੇ ਜਲਿਆਂਵਾਲੇ ਬਾਗ ਕਤਲੇਆਮ ਦੇ ਵਿਰੋਧ ਦੇ ਵਿੱਚ ਉਹਨਾਂ ਨੂੰ ਮਿਲੀ ਸਰ ਦੀ ਉਪਾਧੀ ਜਿਹੜੀ ਆ ਉਹ ਵਾਪਸ ਕਰ ਦਿੱਤੀ ਸੀ। 1949 ਦੇ ਵਿੱਚ ਅੱਜ ਦੇ ਦਿਨ ਪੂਰਬੀ ਜਰਮਨ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਇਸੇ ਤਰ੍ਹਾਂ 2012 ਦੇ ਵਿੱਚ ਅੱਜ ਦੇ ਦਿਨ ਵਿਸ਼ਵਨਾਥਨ ਆਨੰਦ 5ਵੀਂ ਵਾਰ ਵਿਸ਼ਵ ਸ਼ਤਰੰਜ ਸੰਘ ਦੇ ਚੈਂਪੀਅਨ ਜਿਹੜੇ ਆ ਉਹ ਬਣ ਗਏ ਸੀ। ਇਸੇ ਤਰ੍ਹਾਂ 30 ਮਈ 1987 ਨੂੰ ਗੋਆ ਅਧਿਕਾਰਿਕ ਤੌਰ 'ਤੇ ਭਾਰਤੀ ਸੰਘ ਦਾ 25ਵਾਂ ਰਾਜ ਬਣ ਗਿਆ ਸੀ। ਅਤੇ ਜਦੋਂ ਖਾਸ ਦਿਨਾਂ ਦੀ ਗੱਲ ਕੀਤੀ ਜਾਂਦੀ ਹੈ ਜੀ, ਅੱਜ ਦਾ ਦਿਨ ਵਿਸ਼ਵ ਪੱਧਰ 'ਤੇ ਅਸੀਂ ਵਿਸ਼ਵ ਆਲੂ ਦਿਵਸ ਦੇ ਰੂਪ ਦੇ ਵਿੱਚ ਵੀ ਮਨਾਉਂਦੇ ਹਾਂ। ਜੀ ਹਾਂ, ਵਿਸ਼ਵ ਆਲੂ ਦਿਵਸ ਹਰ ਸਾਲ 30 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਆਲੂ ਦੀ ਮਹੱਤਤਾ, ਖੁਰਾਕ ਸੁਰੱਖਿਆ ਵਿੱਚ ਇਸ ਦੇ ਯੋਗਦਾਨ ਅਤੇ ਕਿਸਾਨਾਂ ਦੀ ਆਰਥਿਕਤਾ ਵਿੱਚ ਇਸ ਦੀ ਭੂਮਿਕਾ ਨੂੰ ਸਮਰਪਿਤ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ FAO ਵੱਲੋਂ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਆਲੂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀਆਂ ਫਸਲਾਂ ਵਿੱਚੋਂ ਇੱਕ ਹੈ। ਇਹ ਸਿਰਫ ਸਵਾਦਿਸ਼ਟ ਹੀ ਨਹੀਂ, ਸਗੋਂ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਵਿੱਚ ਕਾਰਬੋਹਾਈਡਰੇਟ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਅਧਿਕ ਮਾਤਰਾ ਦੇ ਵਿੱਚ ਮਿਲਦਾ ਹੈ। ਅੱਜ ਦੇ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਆਲੂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਆਲੂ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਲਈ ਖੁਰਾਕ ਦਾ ਮਹੱਤਵਪੂਰਨ ਸਰੋਤ ਹੈ। ਇਹ ਭੁੱਖਮਰੀ ਘਟਾਉਣ, ਪੋਸ਼ਣ ਸੁਧਾਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿੱਚ ਮਦਦ ਕਰਦਾ ਹੈ। UNO ਨੇ 2023 ਦੇ ਵਿੱਚ ਇਸ ਦਿਨ ਨੂੰ ਮਨਾਉਣ ਦੀ ਮਨਜ਼ੂਰੀ ਦਿੱਤੀ ਸੀ, ਅਤੇ ਪਹਿਲੀ ਵਾਰ ਇਹ ਦਿਨ 30 ਮਈ 2024 ਨੂੰ ਮਨਾਇਆ ਗਿਆ ਸੀ। ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ ਨੇ ਇਸ ਦੀ ਸ਼ੁਰੂਆਤ ਕਰਕੇ ਆਲੂ ਦੀ ਵਿਸ਼ਵ ਪੱਧਰੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਅਤੇ ਇਸ ਸਾਲ ਦੀ ਥੀਮ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਤਾਂ ਇਸ ਸਾਲ ਦੀ ਥੀਮ ਰੱਖੀ ਗਈ ਹੈ ਵੀਅਰ ਪੋਟੈਟੋਜ਼ ਗਰੋ ਲਾਈਵਲੀਹੁੱਡਸ ਫਲੋਰਿਸ਼, ਅਰਥਾਤ ਜਿੱਥੇ ਆਲੂ ਉੱਗਦੇ ਨੇ ਉੱਥੇ ਜੀਵਨ ਅਤੇ ਰੁਜ਼ਗਾਰ ਖਿੜਦੇ ਨੇ। ਇਹ ਥੀਮ ਕਿਸਾਨਾਂ ਦੀ ਰੋਜ਼ੀ ਰੋਟੀ ਅਤੇ ਆਲੂ ਦੀ ਖੇਤੀ ਨਾਲ ਜੁੜੀ ਆਰਥਿਕ ਤਰੱਕੀ ਨੂੰ ਦਰਸਾਉਂਦੀ ਹੈ। ਸੋ ਵਿਸ਼ਵ ਆਲੂ ਦਿਵਸ ਸਾਨੂੰ ਇਹ ਸਿਖਾਉਂਦਾ ਹੈ ਕਿ ਇੱਕ ਸਧਾਰਨ ਜਿਹੀ ਫਸਲ ਵੀ ਦੁਨੀਆ ਵਿੱਚ ਭੁੱਖਮਰੀ ਘਟਾਉਣ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਵਿੱਚ ਵੱਡਾ ਯੋਗਦਾਨ ਪਾ ਸਕਦੀ ਹੈ। ਅਤੇ ਯੋਗਦਾਨ ਤਾਂ ਪ੍ਰੋਗਰਾਮ ਦੇ ਵਿੱਚ ਗੀਤ ਵੀ ਪਾਉਂਦੇ ਨੇ, ਕਿਉਂਕਿ ਤੁਹਾਨੂੰ ਪ੍ਰੋਗਰਾਮ ਦੇ ਨਾਲ ਜੋੜੀ ਰੱਖਦੇ ਨੇ, ਅਤੇ ਨਾਲ ਦੀ ਨਾਲ ਤੁਹਾਨੂੰ ਇੱਧਰ ਉੱਧਰ ਜਾਣ ਦਾ ਸਮਾਂ ਵੀ ਦੇ ਦਿੰਦੇ। ਪਰ ਇੱਧਰ ਉੱਧਰ ਜਾ ਕੇ ਤੁਸੀਂ ਵਾਪਸ ਆ ਜਾਣਾ, ਇਸ ਗੀਤ ਤੋਂ ਬਾਅਦ ਹੋਰ ਬਹੁਤ ਕੁਝ ਤੁਹਾਡੇ ਲਈ ਪ੍ਰੋਗਰਾਮ ਦੇ ਵਿੱਚ

0: ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
3: ਜੀ ਦੋਸਤੋ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਹੁੰਦਾ ਹੈ ਕਿ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ, ਦਿਨਾਂ ਦੇ ਨਾਲ ਸੰਬੰਧਿਤ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ, ਉਸ ਦਿਨ ਦੀਆਂ ਘਟਨਾਵਾਂ ਬਾਰੇ, ਖਾਸ ਦਿਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਜ਼ਿੰਦਗੀ ਨਾਲ ਜੁੜੀਆਂ ਗੱਲਾਂ ਤੁਹਾਡੇ ਨਾਲ ਕਰਦੇ ਹਾਂ। ਉੱਥੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਸ਼ਖਸੀਅਤਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਵੀ ਉਹ ਸ਼ਖਸੀਅਤਾਂ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਸਿੱਖਦੇ ਵੀ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਇਸ ਸਟੂਡੀਓ ਦੇ ਵਿੱਚ ਫੋਨ ਲਾਈਨ ਰਾਹੀਂ ਇੱਕ ਅਜਿਹੀ ਸ਼ਖਸੀਅਤ ਜੁੜ ਰਹੀ ਹੈ ਜਿਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆਪਣੀ ਇੱਕ ਵਿਲੱਖਣ ਪਛਾਣ ਬਣਾਈ ਹੈ। ਜੀ ਹਾਂ, ਡਾਕਟਰ ਸੁਰਿੰਦਰ ਸੈਣੀ ਜੀ ਇੱਕ ਪ੍ਰਸਿੱਧ ਸਮਾਜ ਸੇਵੀ, ਯੂਨੀਸੈਫ ਓਬਜ਼ਰਵਰ, ਨੈਸ਼ਨਲ ਅਵਾਰਡੀ ਅਤੇ ਪੰਜਾਬ ਰਤਨ ਸਨਮਾਨ ਦੇ ਨਾਲ ਨਵਾਜੇ ਗਏ ਇੱਕ ਅਜਿਹੀ ਸ਼ਖਸੀਅਤ ਜੋ ਕਿ ਆਪਣੇ ਕੰਮਾਂ ਦੇ ਰਾਹੀਂ ਦੂਜਿਆਂ ਨੂੰ ਜਿੱਥੇ ਮਦਦ ਦਿੰਦੇ ਨੇ ਵੀ ਉੱਥੇ ਦੂਜਿਆਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਵੀ ਬਣਦੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ,
4: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਡਾਕਟਰ ਸੁਰਿੰਦਰ ਸੈਣੀ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
4: ਮਿਹਰਬਾਨੀ ਜੀ।
3: ਜੀ ਡਾਕਟਰ ਸਾਹਿਬ, ਤੁਸੀਂ ਸਮਾਜ ਦੇ ਅਲੱਗ ਅਲੱਗ ਖੇਤਰਾਂ ਦੇ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਦੇ ਰਹੇ ਹੋ, ਅਜਿਹੀ ਸ਼ਖਸੀਅਤ ਹੋ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਤੁਹਾਡਾ ਨਾਮ ਯਾਦ ਆਉਂਦਾ ਹੈ, ਤੁਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਆਪਣੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ।
4: ਮੇਰਾ ਨਾਮ ਜਿਵੇਂ ਤੁਸੀਂ ਦੱਸਿਆ ਸੁਰਿੰਦਰ ਸੈਣੀ ਹੈ। ਮੇਰੇ ਪਿਤਾ ਜੀ ਸ਼੍ਰੀ ਅਜੀਤ ਸੈਣੀ ਫਰੀਡਮ ਫਾਈਟਰ ਸਨ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ PRO ਰੰਗੂਨ, ਔਰ ਹੀ ਵਾਸ ਜਨਰਲ ਮੈਨੇਜਰ ਡੇਲੀ ਅਜੀਤ ਨਿਊਜ਼ ਪੇਪਰ ਆਲਸੋ। ਹਾਂਜੀ, ਤੇ ਮੈਂ ਕਿਉਂਕਿ ਸਿੱਖਿਆ ਹੈ ਗੌਰਮੈਂਟ ਸੀਨੀਅਰ ਮਾਡਲ ਸਕੂਲ ਅਜੀਤ ਸੈਣੀ ਮਾਰਗ ਜਲੰਧਰ ਤੋਂ ਕੀਤੀ ਹੈ। ਮੇਰੇ ਪ੍ਰਿੰਸੀਪਲ ਸਨ ਪ੍ਰਿੰਸੀਪਲ ਸੰਤ ਭਗਵੰਤ ਸਿੰਘ ਜੀ, ਜਿਹੜੇ ਕਿ ਬਹੁਤ ਵੱਡੇ ਸਿੱਖਿਆ ਸ਼ਾਸਤਰੀ ਔਰ ਬ੍ਰਹਮਚਾਰੀ ਸਨ, ਔਰ ਜਿਹਨਾਂ ਨੇ ਸਾਨੂੰ ਇਸ ਕੰਮ ਦੇ ਵਿੱਚ ਪ੍ਰੇਰਿਤ ਕਰਕੇ ਇਸ ਕੰਮ ਚਲਾਇਆ ਸਕੂਲ ਟਾਈਮ ਤੇ
3: ਜੀ।
4: ਤੇ ਮੈਂ ਐਜੂਕੇਸ਼ਨ ਦੁਆਬਾ ਕਾਲਜ ਤੋਂ ਤੇ ਹੋਰ ਵੱਖ ਵੱਖ ਸੰਸਥਾਵਾਂ ਤੋਂ ਕੀਤੀ।
3: ਮੈਨੂੰ ਸਮਾਜ ਦੇ ਲਈ ਕੁਝ ਕਰਨਾ ਚਾਹੀਦਾ ਹੈ।
4: ਜਿਵੇਂ ਮੈਂ ਦੱਸਿਆ ਕਿ ਸਾਡੇ ਸਕੂਲ ਦੇ ਪ੍ਰਿੰਸੀਪਲ ਸਨ ਪ੍ਰਿੰਸੀਪਲ ਸੰਤ ਭਗਵੰਤ ਸਿੰਘ ਜੀ, ਐਂਡ ਹੀ ਵਾਸ ਅ ਵੈਰੀ ਰਿਨਾਊਂਡ ਐਜੂਕੇਸ਼ਨਿਸਟ, ਜਿਨ੍ਹਾਂ ਦੇ ਕਿ ਸਿੱਖਿਆ ਬੱਚੇ ਉਹਨਾਂ ਤੋਂ ਪੜ੍ਹ ਕੇ ਗਏ ਨੇ। ਯਸ਼ ਚੋਪੜਾ ਫਿਲਮ ਪ੍ਰੋਡਿਊਸਰ ਤੇ ਭਾਰਤ ਦੇ ਹੋਰ ਵੱਡੇ ਵੱਡੇ ਜਿਹੜੇ ਡਾਕਟਰਸ ਐਂਡ ਹਾਈ ਕੋਰਟ ਦੇ ਸੈਸ਼ਨ ਜੱਜ ਐਂਡ ਹੋਰ ਲੋਕ ਨੇ, ਉਹਨਾਂ ਨੇ ਸਾਨੂੰ ਸਕੂਲ ਟਾਈਮ ਦੇ ਵਿੱਚੋਂ ਹੀ ਸਾਨੂੰ ਸਮਾਜ ਸਿੱਖਿਆ ਵੱਲ ਪ੍ਰੇਰਿਤ ਕੀਤਾ। ਔਰ ਉਹ ਕਹਿੰਦੇ ਸੀ ਜੇ ਤੁਸੀਂ ਕਿਸੇ ਮਨੁੱਖ ਦੇ ਕੰਮ ਆਉਂਦੇ ਹੋ, ਵੈਨ ਯੂ ਹਿਊਮ ਵਰਕ ਫਾਰ ਏ ਹਿਊਮਨ ਦੈਨ ਯੂ ਆਰ ਹਿਊਮਨ, ਅਦਰਵਾਈਜ਼ ਯੂ ਆਰ ਏ ਐਨੀਮਲ
3: ਜੀ।
4: ਤੇ ਇਹ ਅਸੀਂ ਦੂਜੀ ਗੱਲ

0: ਇਸੀ ਕਿ ਜਿਹੜਾ ਪੈਸਾ ਹੈਗਾ ਜ਼ਿੰਦਗੀ ਵਿੱਚ ਸੈਕੰਡਰੀ ਹੈ, ਪ੍ਰਾਇਮਰੀ ਤੁਹਾਡਾ ਕੰਮ ਹੈ ਲੋਕਾਂ ਦੇ ਕੰਮ ਆਉਣਾ, ਅੱਛੇ ਕੰਮ ਕਰਨਾ, ਪ੍ਰਭੂ ਦੇ ਨਾਲ ਜੋੜਨਾ।
1: ਬਿਲਕੁਲ ਬਿਲਕੁਲ, ਬਹੁਤ ਸੋਹਣੇ ਵਿਚਾਰ ਤੇ ਬਹੁਤ ਸੋਹਣੀ ਸ਼ਖਸੀਅਤ ਤੁਹਾਡੀ। ਡਾਕਟਰ ਸੈਣੀ ਸਾਹਿਬ, ਕਿਹੜੇ ਕਿਹੜੇ ਸਮਾਜਿਕ ਮਸਲਿਆਂ ਤੇ ਤੁਸੀਂ ਇਸ ਵੇਲੇ ਕੰਮ ਕਰ ਰਹੇ ਹੋ?
0: ਦੇਖੋ ਜੀ, ਮੇਰੀ ਐਨ ਜੀ ਓ ਟ੍ਰੇਨਿੰਗ ਕੈਨੇਡਾ ਦੀ ਹੈ, ਵੈਂਕੂਵਰ ਵਿਕਟੋਰੀਆ, ਜਿੱਥੇ ਕਿ ਮੈਂ ਇੱਕ ਸਾਲ ਇੱਥੇ ਵੈਂਕੂਵਰ ਏਅਰਪੋਰਟ ਤੇ ਐਜ਼ ਏ ਇੰਟਰਪ੍ਰੀਟਰ ਕੰਮ ਕੀਤਾ, ਔਰ ਉੱਥੇ ਮੈਂ ਲੋਕਾਂ ਨੂੰ ਦੁਭਾਸ਼ੀ ਦਾ ਕੰਮ ਕਰਕੇ ਸੈਟਲਮੈਂਟ, ਉੱਥੇ ਉਹਨਾਂ ਲੋਕਾਂ ਨੇ ਜਿਹੜੇ ਕੈਨੇਡੀਅਨ ਗੌਰਮੈਂਟ ਦੇ ਆਫਿਸ਼ੀਅਲ ਸਨ, ਉਹ ਸਾਨੂੰ ਉਹਨਾਂ ਨੇ ਮੈਨੂੰ ਇੱਕ ਬੋਡੀ ਲੈਂਗੁਏਜ ਸਿਖਾਈ, ਕਹਿੰਦੇ ਤੁਸੀਂ ਆਪਸ 'ਚ ਗੱਲ ਕਰ ਲਓਗੇ ਪੰਜਾਬੀ, ਤੁਹਾਨੂੰ ਸਮਝ ਲੱਗੇ, ਦੇ ਟੋਟ ਮੀ ਬੋਡੀ ਲੈਂਗੁਏਜ। ਉਹ ਬੋਡੀ ਲੈਂਗੁਏਜ ਮੈਨੂੰ ਸਾਰੀ ਜ਼ਿੰਦਗੀ 'ਚ ਕੰਮ ਆਈ ਹੈ, ਕਿ ਆਈ ਅੰਡਰਸਟੈਂਡ ਦਾ ਪੀਪਲ ਐਂਡ ਅੰਡਰਸਟੈਂਡ ਦਾ ਕੰਮ। ਔਰ ਉੱਥੋਂ ਆ ਕੇ ਮੈਂ ਉਹਨਾਂ ਕੋਲੋਂ ਚੰਗੀਆਂ ਗੱਲਾਂ ਸਿੱਖ ਕੇ, ਮੈਂ ਇੱਥੇ ਚਾਈਲਡ ਹੈਲਪਲਾਈਨ ਔਰ ਮੈਂ ਇੱਥੇ ਜਲੰਧਰ ਵੈਲਫੇਅਰ ਸੁਸਾਇਟੀ ਇੱਥੇ ਅਸਟੈਬਲਿਸ਼ ਕੀਤੀ ਹੈ, ਜੋ ਕਿ ਨੈਸ਼ਨਲ ਲੈਵਲ ਦੀ ਐਨ ਜੀ ਓ ਹੈ, ਔਰ ਉਹ ਭਾਰਤ ਦੇ ਰਾਸ਼ਟਰਪਤੀ ਵੱਲੋਂ ਮਦਰ ਐਨ ਜੀ ਓ ਜਲੰਧਰ ਵਾਸਤੇ ਮਨੋਨੀਤ ਕੀਤੀ ਗਈ ਹੈ। ਉਹਦੇ ਅੰਤਰਗਤ ਅਸੀਂ ਪਲਸ ਪੋਲੀਓ ਪ੍ਰੋਗਰਾਮ ਮੈਂ 1996 ਤੋਂ ਆਪਣਾ ਸਾਡਾ ਚਲਾ ਰਿਹਾ ਇੱਥੇ, ਔਰ ਉਹ ਜਿਹੜਾ ਪ੍ਰੋਗਰਾਮ ਹੈ ਮੈਂ ਪੰਜਾਬ ਦੇ ਵਿੱਚ ਐਜ਼ ਏ ਪਲਸ ਪੋਲੀਓ ਮੈਨ ਦਾ ਖਿਤਾਬ ਵੀ ਮੈਨੂੰ ਮਿਲਿਆ, ਔਰ ਉਹਦੇ ਲਈ ਮੈਂ ਯੂਨੀਸੈਫ ਨੇ ਮੈਨੂੰ ਇੱਥੇ ਅਬਜ਼ਰਵਰ ਨਿਯੁਕਤ ਕੀਤਾ ਦੁਆਬਾ ਰੀਜਨ ਦਾ, ਔਰ ਇਹ ਬਹੁਤ ਵੱਡਾ ਔਰ ਕਠਿਨ ਕੰਮ ਸੀਗਾ ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਕਿਹਾ ਗਿਆ, ਕਹਿੰਦੇ ਸਨ ਕਿ ਨਹੀਂ ਕਰ ਸਕਦੇ। ਉਹਦੇ ਨਾਲ ਅਸੀਂ ਵਲੰਟੀਅਰ ਤਿਆਰ ਕੀਤੇ, ਲੋਕਾਂ ਨੂੰ ਤਿਆਰ ਕੀਤਾ, ਔਰ ਬਹੁਤ ਅੱਛਾ ਜਿਹੜਾ ਅਸੀਂ ਤਾਲਮੇਲ ਕਰਕੇ ਜਿਹੜੇ 2010 'ਚ ਪੂਰਾ ਕਰਨਾ ਸੀ ਉਹ ਅਸੀਂ ਮੁਸ਼ਕਲਾਂ ਦੇ ਵਿੱਚ ਕਾਤੇ ਕਰਦੇ 2013 ਦੇ ਵਿੱਚ ਜਾ ਕੇ ਅਸੀਂ ਭਾਰਤ ਨੂੰ ਪੋਲੀਓ ਮੁਕਤ ਕੀਤਾ। ਔਰ ਉਹਦੇ ਨਾਲ ਨਾਲ ਮੈਂ ਇੱਕ ਐਂਬੂਲੈਂਸ ਸੇਵਾ ਹੈ ਜਿਹੜੇ ਮੇਰੇ ਕੋਲ ਪੰਜਾਬ ਦੇ ਵਿੱਚ 100 ਤੋਂ ਵੱਧ ਐਂਬੂਲੈਂਸਾਂ ਨੇ, ਜੋ ਕਿ ਪੰਜਾਬ ਦੇ ਵੱਖ ਵੱਖ ਰਾਜ ਮਾਰਗਾਂ ਦੇ ਉੱਤੇ ਤਾਇਨਾਤ ਨੇ, ਔਰ ਉਹ ਅਸੀਂ ਜ਼ਖਮੀ ਲੋਕਾਂ ਨੂੰ ਇਹਦੇ ਨਾਲ ਚੁੱਕ ਕੇ ਰੋਡ ਦੇ ਉੱਤੇ ਐਕਸੀਡੈਂਟ ਹੁੰਦਾ ਜਿਹੜਾ ਉਹ ਸਾਡੇ ਜਵਾਨ ਜਿਹੜੇ ਨੇ, ਇਹ ਅਸੀਂ ਜਿਹੜੀ 100 ਐਂਬੂਲੈਂਸ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਨੇ ਦਿੱਤੀ ਹੈ, ਉਹ ਸਾਡੇ ਚੇਅਰਮੈਨ ਨੇ, ਮੈਂ ਸੈਕਟਰੀ ਹੈਗਾ ਜੀ ਪੰਜਾਬ ਦਾ
1: ਜੀ।
0: ਸਾਡੇ ਕੋਲ ਇਹਦੇ ਵਿੱਚ ਇੱਕ ਘੰਟਾ ਹੁੰਦਾ ਜੀ, ਇੱਕ ਜਿਹੜਾ ਇੱਕ ਮਰੀਜ਼ ਜ਼ਖਮੀ ਹੁੰਦਾ ਉਹਨੂੰ ਅਸੀਂ ਇੱਕ ਨੂੰ ਗੋਲਡਨ ਆਵਰ ਕਹਿੰਦੇ ਹਾਂ, ਅਸੀਂ ਉਹਨੂੰ ਬਚਾਉਣਾ ਹੁੰਦਾ ਹਸਪਤਾਲ 'ਚ, ਉਹਦੀ ਜਾਨ ਬਚਾਉਣੀ ਜੀ।
1: ਜੀ, ਅੱਜ ਕੱਲ੍ਹ ਵੈਸੇ ਅਸੀਂ ਦੇਖਦੇ ਹਾਂ ਡਾਕਟਰ ਸਾਹਿਬ ਕਿ ਸੜਕਾਂ ਦੇ ਉੱਤੇ ਜਦੋਂ ਵੀ ਕੋਈ ਹਾਦਸੇ ਹੁੰਦੇ ਆ ਨਾ, ਤੇ ਲੋਕ ਸਭ ਤੋਂ ਪਹਿਲਾਂ ਮੋਬਾਈਲ ਚੁੱਕ ਕੇ ਲਾਈਵ ਹੋਣਾ ਸ਼ੁਰੂ ਕਰ ਦਿੰਦੇ ਨੇ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਉਸ ਦੀ ਮਦਦ ਕਰੋ, ਕਿਉਂਕਿ ਕਿਸੇ ਦੀ ਜਾਨ ਜਿਹੜੀ ਹੈ ਜਾਨ ਤੋਂ ਵੱਧ ਕੇ ਕੀਮਤੀ ਹੋਰ ਕੁਝ ਨਹੀਂ ਹੁੰਦਾ, ਤੇ ਉਹ ਕੁਝ ਪਲ ਜਿਹੜੇ ਆ ਉਹ ਕਿਸੇ ਦੇ ਮਦਦ ਦੇ ਲਈ ਉਸ ਦੀ ਜ਼ਿੰਦਗੀ ਨੂੰ ਬਚਾ ਸਕਦੇ ਨੇ, ਤੇ ਤੁਸੀਂ ਜਿੱਥੇ ਇੰਨੀਆਂ ਸੇਵਾਵਾਂ ਵਧੀਆ ਦੇ ਰਹੇ ਹੋ, ਲੋਕਾਂ ਨੂੰ ਜ਼ਿੰਦਗੀ ਦੇ ਰਹੇ ਹੋ, ਉਸ ਦੇ ਲਈ ਅਸੀਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੇ ਤੁਸੀਂ ਕੀ ਸਮਝਦੇ ਹੋ ਕਿ ਸਮਾਜ ਸੇਵਾ ਦੀ ਸਭ ਤੋਂ ਵੱਧ ਲੋੜ ਕਿੱਥੇ ਮਹਿਸੂਸ ਹੁੰਦੀ ਹੈ?
0: ਦੇਖੋ ਜੀ, ਹਰ ਪਲ, ਹਰ ਮੋੜ, ਹਰ ਜਗ੍ਹਾ ਤੇ ਸਾਨੂੰ ਲੋੜ ਹੈ, ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਦੁੱਖ ਤਕਲੀਫਾਂ ਮਦਦ ਇਹ ਹਰ ਜਗ੍ਹਾ ਤੇ ਲੋੜ ਹੈ, ਔਰ ਲੋੜ ਦੇ ਵਿੱਚ ਤੁਸੀਂ ਨਿਰਸਵਾਰਥ ਜਦੋਂ ਕੰਮ ਕਰਦੇ ਆ, ਦੈਨ ਪ੍ਰਭੂ ਜਿਹੜਾ ਪ੍ਰਮਾਤਮਾ ਉਹ ਤੁਹਾਡੇ ਨਾਲ ਹੁੰਦਾ। ਇੱਕ NSS ਦੇ ਵਿੱਚ ਸਲੋਗਨ ਹੈ ਕਿ ਆਈ ਵਰਕ ਫਾਰ ਯੂ, ਐਂਡ ਮੇਰੇ ਵੀ ਸਾਡਾ ਸਲੋਗਨ ਹੈ ਕਿ ਆਈ ਵਰਕ ਫਾਰ ਹਿਮ, ਮੈਂ ਪ੍ਰਮਾਤਮਾ ਲਈ ਕੰਮ ਕਰਦਾ, ਪ੍ਰਮਾਤਮਾ ਮੇਰੇ ਲਈ ਕੰਮ ਕਰਦਾ, ਮੈਨੂੰ ਕਦੀ ਪੈਸੇ ਦੀ ਘਾਟ ਨਹੀਂ ਆਈ। ਔਰ ਮੈਂ ਇੱਕ ਚਾਈਲਡ ਹੈਲਪਲਾਈਨ ਰਨ ਕਰਦਾ ਜੀ, ਮੇਰਾ 1098 ਟੈਲੀਫੋਨ ਨੰਬਰ ਹੈ, ਔਰ ਐਂਬੂਲੈਂਸ ਤੇ ਮੇਰੇ ਕੋਲ 102 ਟੈਲੀਫੋਨ ਨੰਬਰ ਹੈ। ਇਹਦੇ ਵਿੱਚ ਮੈਡਮ ਸਾਡੇ ਕੋਲ ਨਾ ਬੱਚੇ 2 ਚਿਲਡਰਨ ਹੁੰਦੇ ਨੇ, ਜਿਹੜੇ ਕਿ ਘੰਟੇ ਦਾ ਲਿਫਾਫੇ 'ਚ ਪੈਕ ਕਰਕੇ ਜਿੰਦਾ ਬੱਚੇ ਨੂੰ ਢੇਰ ਤੇ ਸੁੱਟ ਜਾਂਦੇ ਲੋਕ, ਔਰ ਸਵੇਰੇ ਸਵੇਰੇ ਜਦੋਂ ਲੋਕੀ ਸੈਰ ਕਰਦੇ ਉਹਨੂੰ ਕੀੜੀਆਂ ਖਾ ਜਾਂਦੀਆਂ ਲੱਖਾਂ ਤੋਂ, ਬੱਚਾ ਚਲਾਉਂਦਾ ਤੇ ਉਹ ਫਿਰ ਪੁਲਿਸ ਨੂੰ ਕਾਲ ਕਰਦੇ, ਦੈਨ ਪੁਲਿਸ ਕਾਲ ਮੀ 1098 ਤੇ ਮੈਨੂੰ ਕਾਲ ਕਰਦੀ ਹੈ, ਮੈਂ ਉਹਨਾਂ ਨੂੰ ਫਿਰ ਬੱਚਿਆਂ ਨੂੰ ਸਟੇ ਹੋਮਾਂ 'ਚ ਉਹਦੇ ਹਾਲਾਤ ਦੇ ਮੁਤਾਬਕ, ਜੇ ਪਿੰਗਲਾ ਕਰ ਤੇ ਪਿੰਗਲਾ ਕਰ, ਜੇ ਸਾਥ ਹੈ ਤੇ ਠੀਕ ਬੱਚਾ ਤੇ ਹੋਰ ਸਟੇ ਹੋਮਾਂ 'ਚ ਢੱਲੀਦਾ, ਔਰ ਅਸੀਂ ਸਭ ਤੋਂ ਵੱਧ ਅਮੀਰ ਬੰਦੇ ਨੂੰ ਉਹ ਬੱਚਾ ਦੇਈਦਾ, ਕਿਉਂਕਿ ਉਹ ਇੱਕ ਤਾਂ ਵਿਚਾਰੇ ਨੂੰ ਅੱਗੇ ਢੇਰ ਤੇ ਸੁੱਟਤਾ ਗਿਆ। ਅਸੀਂ ਮੈਂ ਕਦੀ 100 ਤੋਂ ਵੱਧ ਅੱਜ ਤੱਕ ਬੱਚੇ ਬਚਾ ਚੁੱਕਿਆ, ਮੈਂ ਕਦੀ ਦੂਸਰੀ ਵਾਰ ਉਸ ਬੱਚੇ ਨੂੰ ਮਿਲਣ ਨਹੀਂ ਗਿਆ, ਕਿਉਂਕਿ ਮੇਰਾ ਮੋਹ ਹੋ ਜਾਂਦਾ ਉਸ ਬੱਚੇ ਨਾਲ। ਮੇਰੇ ਬੱਚੇ ਕੋਈ 7-star ਹੋਟਲ ਦੇ ਮਾਲਕ ਹੋਣਗੇ। ਪਿਛਲੇ ਸਾਲਾਂ 'ਚ ਸਾਡੇ ਕੋਲ ਇੱਕ ਹੈਲੀਕਾਪਟਰ ਤੇ ਜੱਜ ਸਾਹਿਬ ਆਏ ਸੀ ਸੁਪਰੀਮ ਕੋਰਟ ਦੇ, ਬੱਚਾ ਲੈਣ ਜਲੰਧਰ ਤੋਂ ਇੱਥੇ ਨਾਰੀ ਨਿਕੇਤਨ 'ਚ, ਮੈਂ ਡਾਇਰੈਕਟਰ ਵੀ ਹਾਂ ਨਾਰੀ ਨਿਕੇਤਨ ਦਾ। ਤੇ ਇਸ ਤਰ੍ਹਾਂ ਅਸੀਂ ਬਹੁਤ ਵੱਡੇ ਵੱਡੇ ਜਿਹੜੇ ਬੱਚੇ ਜਿਹੜੇ ਨੇ ਬਣਾ, ਉਹਨਾਂ ਦੀ ਫਿਰ ਅਸੀਂ ਸ਼ਾਦੀਆਂ ਕਰਦੇ ਹਾਂ, ਜਿਹੜੇ ਬੱਚੇ ਰਹਿ ਜਾਂਦੇ ਨੇ ਨਾ ਉਹਨਾਂ ਦੀ ਅਸੀਂ ਸ਼ਾਦੀਆਂ ਕਰਦੇ ਹਾਂ, ਐਜ਼ ਏ ਗਾਰਡੀਅਨ ਮੈਂ ਫਿਰ ਉਹਨਾਂ ਦੀ ਮਿਲਣੀ ਕਰਨੀ, ਸਾਰਾ ਉਹਨਾਂ ਪੜ੍ਹਾਉਣਾ। ਸਾਡੇ ਬੱਚੇ ਬੜੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹ ਵੀ ਰਹੇ ਨੇ, ਉਹਨਾਂ ਦੇ ਅੱਛੇ ਮੈਚ ਵੀ ਕੀਤੇ ਜਾਂਦੇ ਨੇ, ਤੇ ਇਹ ਜਿਹੜਾ ਕੰਮ ਹੈ ਇਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ

0: ਬੱਚਿਆਂ ਨੂੰ ਭੇਜਾਂ ਤੇ ਨਾ ਸੁੱਟੋ, ਤੁਸੀਂ ਸਾਡੇ ਅਸੀਂ ਪਾਲਣੇ ਲਾਏ ਆ, ਅਸੀਂ ਹੋਵਾਂ ਚ ਤੁਸੀਂ ਉੱਥੇ ਰੱਖ ਜਾਓ, ਤੁਹਾਡੀ ਆਈਡੈਂਟੀ ਨਹੀਂ ਦੱਸਾਂਗੇ।
1: ਜੀ ਦੇਖੋ, ਪਰਮਾਤਮਾ ਨੇ ਇਨਸਾਨ ਤਾਂ ਸਭ ਨੂੰ ਬਣਾ ਕੇ ਭੇਜਿਆ, ਪਰ ਅਸਲੀ ਇਨਸਾਨ ਉਹੀ ਹੁੰਦਾ ਹੈ ਜਿਸ ਦੇ ਵਿੱਚ ਇਨਸਾਨੀਅਤ ਜ਼ਿੰਦਾ ਰਹੇ, ਅਤੇ ਤੁਸੀਂ ਇਨਸਾਨੀਅਤ ਦੀ ਜ਼ਿੰਦਾ ਮਿਸਾਲ ਹੋ ਸਾਡੇ ਸਾਰਿਆਂ ਦੇ ਲਈ। ਡਾਕਟਰ ਸਾਹਿਬ, ਅੱਜ ਸਾਡੇ ਸਮਾਜ ਦੀ ਇਹ ਤਰਾਸਦੀ ਹੈ ਕਿ ਬੇਸ਼ੱਕ ਸਿੱਖਿਆ ਦਾ ਪੱਧਰ ਜਿਹੜਾ ਬਹੁਤ ਉੱਚਾ ਹੋ ਚੁੱਕਾ, ਅੱਜ ਵੀ ਸਿੱਖਿਆ ਅਸੀਂ ਪੜ੍ਹੇ ਲਿਖੇ ਲੋਕ ਦੇਖਦੇ ਹਾਂ ਕਿ ਜਿੱਥੇ ਕੁੜੀਆਂ ਦਾ ਅਨਾਦਰ, ਜੰਮਦੀਆਂ ਧੀਆਂ ਨੂੰ ਜਿਹੜਾ ਕੂੜੇ ਦੇ ਢੇਰ ਦੇ ਉੱਤੇ ਸੁੱਟਿਆ ਜਾਂਦਾ, ਬੱਚੇ ਮੁੰਡਿਆਂ ਦੇ ਵਿੱਚੋਂ ਜ਼ਿਆਦਾਤਰ ਮੈਨੂੰ ਲੱਗਦਾ ਇਹ ਦਰ ਕੁੜੀਆਂ ਦੀ ਹੋਏਗੀ, ਅਤੇ ਉਸ ਯੁਵਾ ਪੀੜ੍ਹੀ ਨੂੰ ਵੱਧ ਤੋਂ ਵੱਧ ਸੁਚੇਤ ਕਰਨ ਦੇ ਲਈ ਜਾਂ ਸਮਾਜ ਸੇਵਾ ਦੇ ਨਾਲ ਜੋੜਨ ਦੇ ਲਈ ਤੁਸੀਂ ਸਾਡੀ ਯੁਵਾ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਇਹ ਦੇਖੋ ਜੀ, ਯੁਵਾ ਪੜ੍ਹੇ ਲਿਖੇ ਜਾਂ ਇਹ ਅਨਪੜ੍ਹ ਦੀ ਗੱਲ ਨੀ, ਮੈਂ ਹੁਣ ਅੱਜ ਕੱਲ੍ਹ ਤੁਸੀਂ ਕਰੰਟ ਕੇਸ ਦੇ ਰਹੇ ਕਿ ਜੱਜ ਸਾਹਿਬਾਂ ਨੇ ਜਿਵੇਂ ਆਪਣੀ ਨੂੰਹ ਨੂੰ ਮਾਰ ਦਿੱਤਾ, ਔਰ ਉਹ ਪੜ੍ਹੇ ਲਿਖੇ ਲੋਕ ਨੇ, ਇਹ ਕਿ ਜਿਹੜੀ ਮੈਂਟੈਲਿਟੀ ਆ ਉਹ ਨੀ ਬਦਲਣ ਨੂੰ ਬੜਾ ਟਾਈਮ ਲੱਗਦਾ, ਬੜੇ ਅਸੀਂ ਕੋਸ਼ਿਸ਼

0: ਸਿੱਖਿਆ ਦਾ ਪੱਧਰ ਜਿਹੜਾ ਬਹੁਤ ਉੱਚਾ ਹੋ ਚੁੱਕਿਆ। ਅੱਜ ਵੀ ਸਿੱਖਿਆ ਅਸੀਂ ਪੜ੍ਹੇ ਲਿਖੇ ਲੋਕ ਦੇਖਦੇ ਹਾਂ ਕਿ ਜਿੱਥੇ ਕੁੜੀਆਂ ਦਾ ਅਨਾਦਰ, ਜੰਮਦੀਆਂ ਧੀਆਂ ਨੂੰ ਜਿਹੜਾ ਕੂੜੇ ਦੇ ਢੇਰ ਦੇ ਉੱਤੇ ਸੁੱਟਿਆ ਜਾਂਦਾ, ਬੱਚੇ ਮੁੰਡਿਆਂ ਦੇ ਵਿੱਚੋਂ ਜ਼ਿਆਦਾਤਰ ਮੈਨੂੰ ਲੱਗਦਾ ਇਹ ਦਰ ਕੁੜੀਆਂ ਦੀ ਹੋਏਗੀ, ਅਤੇ ਉਸ ਯੁਵਾ ਪੀੜ੍ਹੀ ਨੂੰ ਵੱਧ ਤੋਂ ਵੱਧ ਸੁਚੇਤ ਕਰਨ ਦੇ ਲਈ ਜਾਂ ਸਮਾਜ ਸੇਵਾ ਦੇ ਨਾਲ ਜੋੜਨ ਦੇ ਲਈ ਤੁਸੀਂ ਸਾਡੀ ਯੁਵਾ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਇਹ ਦੇਖੋ ਜੀ, ਯੁਵਾ ਪੜ੍ਹੇ ਲਿਖੇ ਜਾਂ ਇਹ ਅਨਪੜ੍ਹ ਦੀ ਗੱਲ ਨੀ। ਮੈਂ ਹੁਣ ਅੱਜ ਕੱਲ੍ਹ ਤੁਸੀਂ ਕਰੰਟ ਕੇਸ ਦੇ ਰਹੇ ਕਿ ਜੱਜ ਸਾਹਿਬਾਂ ਨੇ ਜਿਵੇਂ ਆਪਣੀ ਨੂੰਹ ਨੂੰ ਮਾਰ ਦਿੱਤਾ, ਔਰ ਉਹ ਪੜ੍ਹੇ ਲਿਖੇ ਲੋਕ ਨੇ। ਇਹ ਕਿ ਜਿਹੜੀ ਮੈਂਟੈਲਿਟੀ ਆ ਉਹ ਨੀ ਬਦਲਣ ਨੂੰ ਬੜਾ ਟਾਈਮ ਲੱਗਦਾ, ਅਸੀਂ ਕੋਸ਼ਿਸ਼ਾਂ ਕਰ ਰਹੇ ਨੇ। ਔਰ ਮੈਂ ਇੱਥੇ ਕਿਉਂਕਿ ਸਾਡੇ ਕੋਲ, ਮੈਂ ਸ਼ਹੀਦ ਬਾਬੁਲਾਵ ਸਿੰਘ ਸਿਵਲ ਹੋਸਪਿਟਲ, ਸਾਡੇ ਬਜ਼ੁਰਗਾਂ ਦੇ ਨਾਮ ਨੇ ਸ਼ਹੀਦ ਬਾਬੁਲਾਵ ਸਿੰਘ ਜੀ ਸਿਵਲ ਹਸਪਤਾਲ ਜਲੰਧਰ ਦਾ, ਉਹਦਾ ਮੈਂ ਆਰਗੇਨਾਈਜ਼ਰ ਔਰ ਮੈਨੇਜਰ ਵੀ ਹੈਗਾ। ਸਾਡੇ ਕੋਲ ਉੱਥੇ 200 ਨਰਸਿੰਗ ਕੁੜੀਆਂ ਸਿੱਖਿਆ ਪ੍ਰਾਪਤ ਕਰਦੀਆਂ ਨੇ। ਉਹਨਾਂ ਬੱਚਿਆਂ ਨੂੰ ਵੀ ਮੈਂ ਇਹੀ ਕਹਿੰਦਾ ਹੁੰਦਾ ਕਿ ਤੁਸੀਂ ਜਿੱਥੇ ਵੀ ਸਮਾਜ 'ਚ ਜਾਓ, ਜਿੱਥੇ ਵੀ ਹਸਪਤਾਲਾਂ 'ਚ ਜਾਓ, ਤੁਸੀਂ ਇਸੇ ਲਗਨ ਨਾਲ ਕੰਮ ਕਰਨਾ, ਔਰ ਭਰੂਣ ਹੱਤਿਆ ਨੂੰ ਰੋਕਣਾ ਹੈਗਾ ਜਿੱਥੇ ਵੀ ਹੋਏਗੀ। ਤੁਸੀਂ ਸਾਡੀ ਵੱਖ ਵੱਖ ਪੋਸਟਿੰਗ 200 ਕੁੜੀ ਹਰ ਸਾਲ ਤਿਆਰ ਕਰਦੇ ਹਾਂ, ਉਹਨਾਂ ਨੂੰ ਸਾਡੇ ਅੰਬੈਸਡਰ ਨੇ ਸਾਰੀਆਂ, ਔਰ ਉਹਨਾਂ ਨੂੰ ਅਸੀਂ ਕਹੀਦਾ ਕਿ ਤੁਸੀਂ ਲੋਕਾਂ ਦੇ ਵਿੱਚ ਅਨਪੜ੍ਹਤਾ, ਇਹ ਸਾਰੀ ਜਿਹੜੀਆਂ ਜਿੰਨੀਆਂ ਵੀ ਕੁਰੀਤੀਆਂ ਉਹਨਾਂ ਵਿਰੁੱਧ ਗੱਲ ਕਰਨੀ, ਨਸ਼ਿਆਂ ਵਿਰੁੱਧ ਗੱਲ ਕਰਨੀ ਹੈ, ਔਰ ਉਹ ਜਿਹੜੇ ਉਹਦੇ ਬੜੇ ਅੱਛੇ ਪ੍ਰਭਾਵ ਨੇ। ਮੈਂ ਕਿਉਂਕਿ ਮਾਸਟਰ ਟ੍ਰੇਨਰ ਹਾਂ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ, ਮੈਂ 1200 ਜਿਹੜੀ ਆਸ਼ਾ ਵਰਕਰ ਜਲੰਧਰ ਦੇ ਵਿੱਚ ਆਫੀਸ਼ੀਅਲੀ ਟ੍ਰੇਨ ਕੀਤੀ ਹੈ, ਉਹਦੇ ਨਾਲ ਉਸ ਟ੍ਰੇਨਿੰਗ ਨਾਲ, ਔਰ ਮੈਂ ਸਕੈਨਿੰਗ ਸੈਂਟਰਾਂ 'ਤੇ ਰੇਡ ਵੀ ਕਰਦਾ ਮੈਡਮ, ਕਿ ਇਸ ਵਾਸਤੇ ਹਸਪਤਾਲਾਂ ਦੇ ਉੱਤੇ ਜਿਹੜੇ ਬੱਚੇ ਲਈ ਟੈਸਟ ਕਰਕੇ ਡਾਕਟਰਸ ਕਰਦੇ ਉਹਨਾਂ ਨੂੰ ਪਕੜਦਾ ਵੀ ਹਾਂ, ਲਾਇਸੈਂਸ ਵੀ ਕੈਂਸਲ ਕਰੀਦੀ ਹੈ। ਉਹਦੇ ਨਾਲ ਇਹ ਅਸਰ ਹੋਇਆ ਕਿ ਸਾਡੀ ਜਿਹੜੀ ਸੈਕਸ ਰੇਸ਼ੋ ਆ, ਸਾਡੇ ਕੋਲ 875 ਕੁੜੀਆਂ 1000 ਮੁੰਡੇ ਮਗਰ ਸੀਗੀਆਂ, ਔਰ ਮੇਰੀ ਇਸ ਸਖਤੀ ਦੇ ਨਾਲ ਉਹ ਸਾਡੀ ਜਿਹੜੀ ਸੰਖਿਆ ਹੈਗੀ ਆ 930-940 ਤੱਕ ਪਹੁੰਚ ਗਈ ਹੈ, ਅਤੇ ਉਹ ਇੱਕ ਬਹੁਤ ਵੱਡਾ ਸੰਦੇਸ਼ ਹੈ ਇਸ ਸਮਾਜ ਨੂੰ। ਸਾਡੇ ਕੋਲ 1000 ਮੁੰਡੇ ਮਗਰ 1000 ਕੁੜੀ ਜਾਂ 1100 ਕੁੜੀ ਇੱਕ ਵਿਕਸਿਤ ਦੇਸ਼ ਚਾਹੀਦੀ ਹੁੰਦੀ ਹੈ, ਅਸੀਂ ਇਹ ਟੀਚੇ ਦੇ ਤਤਪਰ ਕੰਮ ਕਰ ਰਹੇ ਹਾਂ।
0: ਜੀ ਜੀ ਡਾਕਟਰ ਸੈਨੀ ਜੀ, ਤੁਸੀਂ ਯੂਨੀਸੈਫ ਅਤੇ ਸਿਹਤ ਮੁਹਿੰਮਾਂ ਦੇ ਨਾਲ ਜੁੜੇ ਹੋਏ ਹੋ, ਯੂਨੀਸੈਫ ਓਬਜ਼ਰਵਰ ਵਜੋਂ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ? ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੇ ਲਈ ਅੱਜ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਨੇ, ਤੁਸੀਂ ਕੀ ਸਮਝਦੇ ਹੋ?
1: ਦੇਖੋ ਜੀ, ਯੂਨੀਸੈਫ ਸਾਰੇ ਵਰਲਡ 'ਚ ਕੰਮ ਕਰ ਰਹੇ ਹੈਗੇ, ਸਾਨੂੰ ਖੇਤਰੀ ਭਾਸ਼ਾਵਾਂ ਦੇ ਵਿੱਚ ਕੰਮ ਕਰਨਾ, ਗ੍ਰਾਸ ਰੂਟ। ਮੈਂ ਜੇ ਯੂਨਾਈਟਿਡ ਨੇਸ਼ਨ 'ਚ ਵੀ ਡਾਕੂਮੈਂਟ ਬੋਲ ਕੇ ਆਇਆ, ਔਰ ਜੇ ਮੈਂ ਝੁੱਗੀਆਂ 'ਚ ਵੀ ਉਹੀ ਕੰਮ ਕਰਦਾ, ਉਹੀ ਉਹਨਾਂ ਨਾਲ ਵੀ ਉਹੀ ਗੱਲ ਕਰੀ ਜੀ ਯੂਨਾਈਟਿਡ ਨੇਸ਼ਨ 'ਚ ਇੰਗਲਿਸ਼ 'ਚ ਜਾਂ ਜਿਹੜੀ ਚੀਜ਼ 'ਚ ਗੱਲ ਕਰਨੀ। ਸਾਨੂੰ ਇੱਥੇ ਸਿੱਖਿਆ, ਅਸੀਂ ਜਿਹੜੇ ਝੁੱਗੀਆਂ 'ਚ ਲੋਕ ਨੇ, ਜ਼ਿਆਦਾ ਪਰਿਵਾਰ ਵੱਡੇ ਨੇ, ਉਹਨਾਂ ਨੂੰ ਕੀਮਤ ਪਰਿਵਾਰ ਰੱਖਣ ਲਈ, ਨਸ਼ੇ ਛੱਡਣ ਲਈ, ਸਾਫ਼ ਸਫਾਈ ਲਈ, ਔਰ ਸਿਹਤ ਸੇਵਾਵਾਂ ਉਹਨਾਂ ਤੱਕ ਪਹੁੰਚਾਉਣ ਲਈ ਬਹੁਤ ਕੰਮ ਕਰਨਾ ਪਿਆ। ਔਰ ਝੁੱਗੀਆਂ ਦੇ ਵਿੱਚ ਮੇਰਾ ਸਲੰਸ ਦੇ ਵਿੱਚ ਮੇਰਾ ਕੰਮ ਰਿਹਾ, ਪ੍ਰੋਜੈਕਟ ਸੀਗਾ ਆਰ ਸੀ ਐਚ ਪ੍ਰੋਜੈਕਟ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਉਹ ਮੈਂ 4-5 ਸਾਲ ਚਲਾਇਆ, ਔਰ ਮੈਂ ਮਦਰ ਐਨ ਜੀ ਓ ਜਲੰਧਰ 'ਚ ਛੋਟੀਆਂ ਐਨ ਜੀ ਓ ਨੂੰ ਮੈਂ ਗਵਰਨਮੈਂਟ ਆਫ ਇੰਡੀਆ ਰਾਹੀਂ ਸਪੋਰਟ ਵੀ ਕਰਦਾ ਫਾਈਨੈਂਸ਼ਲੀ। ਔਰ ਅਸੀਂ ਲੋਕਾਂ ਦੇ ਵਿੱਚ ਖਤਮ ਕਰਨ ਲਈ ਅਨਪੜ੍ਹਤਾ, ਇਹ ਚੀਜ਼ਾਂ, ਸਕੂਲ ਜਿਹੜੇ ਨੇ ਬੱਚੇ ਸਕੂਲ ਡਰੋਪ ਆਊਟ ਹੋ ਜਾਂਦੇ, ਸਕੂਲ ਨਹੀਂ ਜਾਂਦੇ, ਈਵਨਿੰਗ ਸਕੂਲ ਲੇਬਰ ਬੱਚਿਆਂ ਲਈ ਬਣਾਏ ਨੇ, ਔਰ ਉਹਦੇ ਵਿੱਚ ਉਹਨਾਂ ਲਈ ਖੁਰਾਕ ਔਰ ਚੰਗੀਆਂ ਸਹੂਲਤਾਂ ਮੁਹੱਈਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਚਾਈਲਡ ਲੇਬਰ ਖਤਮ ਕਰਨ ਲਈ ਪ੍ਰੋਜੈਕਟ ਚੱਲਦਾ ਸਾਡਾ ਯੂਨੀਸੈਫ ਦਾ, ਉਹਦੇ 'ਚ ਕਿਉਂਕਿ ਜਲੰਧਰ ਇੱਕ ਸਪੋਰਟਸ ਹੱਬ ਹੈਗਾ, ਇੱਥੇ ਬੱਚੇ ਚਾਈਲਡ ਲੇਬਰ ਕਾਫੀ ਕਰਦੇ ਨੇ, ਔਰ ਇੱਥੋਂ ਰੋਕਣ ਲਈ ਬਹੁਤ ਵੱਡੇ ਸਖ਼ਤ ਕਾਨੂੰਨ ਕਰਾਉਣੇ ਪੈਂਦੇ ਨੇ। ਔਰ ਮੈਂ ਨਸ਼ਾ ਮੁਕਤ ਦੇ ਵਿੱਚ ਕੰਮ ਕਰਦਾ, ਫੜੀ ਜਾ ਉਹਨਾਂ ਨੂੰ ਨਸ਼ੇ ਜਿਹੜੇ ਵੇਚਦੇ ਨੇ, ਜਿਹੜੇ ਕਰਦੇ ਨੇ, ਜੇ ਕੋਪਟਾ ਐਕਟ ਦਾ ਮੈਂ ਐਕਟੀਵਿਸਟ ਹੈਗਾ, ਔਰ ਇਹ ਬੜੇ ਵੱਡੇ ਮੈਡਮ ਮਾਫੀਏ ਨੇ, ਹਸਪਤਾਲ ਹੋਏ ਜਿਹੜੇ, ਔਰ ਜਿਹੜੇ ਕੰਮ ਕਰਦੇ ਨੇ ਪੀ ਐਨ ਜੀ ਟੀ ਬੱਚਿਆਂ ਦਾ ਲਿੰਕ ਐਕਟ ਜਾਂ ਨਸ਼ੇ ਵੇਚਦੇ ਨੇ, ਇਹ ਵੱਡੇ ਮਾਫੀਏ ਨੇ ਜਿਹਨਾਂ ਦੇ ਵਿਰੁੱਧ ਮੈਨੂੰ ਕੰਮ ਕਰਨਾ ਪੈਂਦਾ, ਤਾਂ ਬੜੇ ਚੈਲੰਜ ਨੇ ਆਇਆ ਹੋਵੇ ਥ੍ਰੈਟ ਫਰੋਮ ਦੈਮ ਆਲਸੋ। ਤੇ ਮੈਂ ਕਿਉਂਕਿ ਇੱਕ ਲੱਗਦਾ ਹੀ ਹੈ ਕਿ ਸਿਰ ਦੱਸਿਆ ਨੀ ਬਹੁਤ ਵਧੀਆ ਰਹਿੰਦਾ ਹੋਣਾ, ਬਟ ਮੈਂ ਇਹਨਾਂ ਦੇ ਥ੍ਰੈਟ ਦੇ ਅੰਦਰ ਵੀ ਰਹਿੰਦਾ, ਸਾਡੀ ਸਿਕਿਉਰਿਟੀ ਕੋਈ ਇੰਨੀ ਨਹੀਂ ਹੁੰਦੀ, ਕਿਉਂਕਿ ਸਾਡੇ ਕੋਲ ਮੈਨੂੰ ਗੱਡੀ ਆਰਾਮ 'ਚ ਮਿਲੀ ਹੈ ਜਿੱਥੇ ਫਲੈਸ਼ ਲੱਗੇ ਨੇ, ਔਰ ਡੀ ਸਾਹਿਬ ਕਹਿੰਦੇ ਨੇ ਸੈਣੀ ਤੇਰੇ ਕੋਲ, ਇੱਕ ਦਿਨ ਡੀ ਸਾਹਿਬ ਨੇ ਰਾਹ ਦਿੱਤਾ, ਕਹਿੰਦੇ ਮੈਂ ਡੀ ਸਾਹਿਬ ਰਾਹ ਦਿੱਤਾ, ਕਹਿੰਦੇ ਯਾਰ ਸੈਣੀ ਮੈਂ ਡਰਾਈਵਰ ਨੂੰ ਕਿਹਾ ਵੀ ਸ਼ਾਇਦ ਕਿਤੇ ਕਿ ਬੱਚੇ ਨੂੰ ਬਚਾਉਣ ਜਾ ਰਿਹਾ ਹੋਵੇ। ਇਹ ਸਮਾਨ ਜਿਹੜੇ ਨੇ, ਇਹ ਜਿਹੜੇ ਨੇ ਸਮਾਜ ਜਿੱਦਾਂ ਅਸੀਂ ਉਹਨਾਂ ਦਾ ਸਲੂਟ ਕਰਦੇ ਸਮਾਜ ਨੂੰ,
0: ਜੀ
1: ਸਾਨੂੰ ਮਿਹਨਤ ਕਰਦੇ ਨੇ, ਕਹਿੰਦੇ ਚੰਗਾ ਕੰਮ।
0: ਜੀ, ਤੁਹਾਨੂੰ ਪੰਜਾਬ ਰਤਨ ਅਤੇ ਨੈਸ਼ਨਲ ਅਵਾਰਡ ਦਾ ਜਿਹੜਾ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਕਹਿੰਦੇ ਕਿ ਇੱਕ ਇਨਸਾਨ ਦੇ ਵਿੱਚ ਜ਼ਿੰਮੇਦਾਰੀ ਦੀ ਭਾਵਨਾ ਨੂੰ ਹੋਰ ਵਧਾ ਦਿੰਦੇ ਨੇ, ਅਤੇ ਤੁਹਾਡੇ ਲਈ ਅਸਲੀ ਕਾਮਯਾਬੀ ਦੀ ਕੀ ਪਰਿਭਾਸ਼ਾ ਹੈ?
1: ਮੇਰੀ ਇਹੀ ਹੈ ਕਿ ਮੈਂ ਇੱਕ ਬੱਚੇ ਨੂੰ ਬਚਾ ਕੇ ਹੁਣ ਸੋਹਣਾ ਇਨਸਾਨ ਬਣਾ ਰਹੀ ਹਾਂ, ਔਰ

0: ਮੇਰਾ ਉਹੀ ਸਨਮਾਨ ਹੈ ਕਿ ਮੈਂ ਇੱਕ ਮੇਰਾ ਇੱਕ ਅਰਸ਼ ਫਰਸ਼ ਤੋਂ ਅਰਸ਼ ਤੱਕ ਬੱਚੇ ਨੂੰ ਬਚਾਉਣਾ, ਚਾਹੇ ਉਹ ਸਿਹਤ ਪੱਖੋਂ ਹੋਵੇ, ਚਾਹੇ ਉਹ ਵਿੱਦਿਆ ਦੇ ਪੱਖੋਂ ਹੋਵੇ, ਚਾਹੇ ਉਹ ਕਿਤੇ ਹੋਵੇ। ਪੈਸਾ ਜਿਹੜਾ, ਮੈਨੂੰ ਪੈਸੇ ਦੀ ਕਦੀ ਕਮੀ ਨਹੀਂ ਮਹਿਸੂਸ ਹੋਈ। ਮੈਂ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਸਾਹਿਬ ਦਾ ਇਲੈਕਸ਼ਨ ਇੰਚਾਰਜ ਰਿਹਾ ਜਲੰਧਰ 'ਚ, ਔਰ ਪੈਸੇ ਦੀ ਮੈਨੂੰ ਕਦੀ ਕਮੀ ਨਹੀਂ ਰਹੀ। ਔਰ ਮੈਂ ਬੱਚਿਆਂ ਨੂੰ ਜਦੋਂ ਵੀ ਕਾਲ ਕਰਦੇ ਨੇ ਲੋਕ ਮੈਨੂੰ, ਮੈਂ ਉਹਨਾਂ ਦੀ ਹਰ ਤਰ੍ਹਾਂ ਮਦਦ ਕਰਦਾ, ਚਾਹੇ ਫਾਈਨਾਂਸ ਦੀ ਹੋਵੇ, ਹੈਲਥ ਦੀ ਹੋਵੇ, ਜਾਂ ਕਿਤੇ ਵੀ ਹੋਵੇ। ਇਹ ਪ੍ਰਭੂ ਕਰਦਾ ਜੀ, ਮੈਂ ਤਾਂ, ਮੇਰਾ ਤਾਂ ਨਾਮ ਐਸੇ ਹੀ ਹੋ ਰਿਹਾ ਹੈ, ਉਹੀ ਕਰ ਤੋਂ ਹੋ ਹੀ ਰਿਹਾ ਹੈ
1: ਜੀ। ਕਹਿੰਦੇ ਜੇ ਇਨਸਾਨ ਆਪਣੀ ਸੋਚ ਦੇ ਵਿੱਚ ਇੱਕ ਛੋਟਾ ਜਿਹਾ ਬਦਲਾ ਲੈ ਆਵੇ ਨਾ, ਤੇ ਉਸ ਦੀ ਪੂਰੀ ਸ਼ਖਸੀਅਤ ਜਿਹੜੀ ਆ ਉਹ ਬਦਲ ਜਾਂਦੀ ਹੈ, ਤੇ ਸਮਾਜ ਨੂੰ ਬਦਲਣ ਦਾ ਉਹ ਜਿਹੜਾ ਆ ਆਪਣੇ ਆਪ ਦੇ ਵਿੱਚ ਹੁਨਰ ਰੱਖਦਾ ਹੈ, ਤੇ ਤੁਸੀਂ ਬਿਲਕੁਲ ਸਮਾਜ ਨੂੰ ਬਦਲਣ ਦਾ ਹੁਨਰ ਰੱਖਦੇ ਹੋ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਸੁਣਨ ਵਾਲਿਆਂ ਨੂੰ ਸੁਨੇਹਾ ਇਹੀ ਆ ਵੀ ਬਈ, ਬਿਲਹਾਰੀ ਕੁਦਰਤ ਵਸਿਆ, ਇਹ ਜਿਹੜੀ ਕੁਦਰਤ ਹੈ, ਧਰਤੀ ਮਾਤਾ ਹੈ, ਇਹਨਾਂ ਨੂੰ ਸਾਫ਼ ਰੱਖੋ, ਇੱਥੇ ਵੱਧ ਤੋਂ ਵੱਧ ਦਰਖਤ ਲਾਓ ਔਰ ਸਾਫ਼ ਸੁਥਰਾ ਰੱਖੋ, ਹਵਾ ਪਾਣੀ ਸਾਫ਼ ਰਹੇ ਤਾਂ ਅਸੀਂ ਸਾਹ ਸਾਫ਼ ਲੈ ਸਕੀਏ। ਗਲੋਬਲ ਵਾਰਮਿੰਗ ਚੱਲ ਰਹੀ, ਇੰਨੀ ਗਰਮੀ ਪੈ ਰਹੀ ਹੈ, ਸਿਰਫ ਦਰਖਤ ਕੱਟਣ ਕਰਕੇ। ਤੁਸੀਂ ਜੇ ਕੁਦਰਤ ਦਾ ਸਤਿਕਾਰ ਕਰੋਗੇ, ਕੁਦਰਤ ਤੁਹਾਡਾ ਸਤਿਕਾਰ ਕਰੇਗੀ। ਮੈਂ ਇਹਨਾਂ ਲਫ਼ਜ਼ਾਂ ਨਾਲ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਕੁਦਰਤ ਨਾਲ ਖਿਲਵਾੜ ਨਾ ਕਰਨ, ਔਰ ਚਾਹੇ ਬੱਚਿਆਂ ਦੀ ਕਤਲ ਹੋਵੇ, ਚਾਹੇ ਦਰਖਤ ਕਤਲ ਕਰਨੇ ਹੋਣ, ਜਾਂ ਪਾਣੀ ਨੂੰ ਗੰਦਾ ਕਰਨ ਦਾ ਕੰਮ ਹੋਵੇ, ਇਹ ਸਾਰਿਆਂ ਤੋਂ ਗੁਰੇਜ਼ ਕੀਤਾ ਜਾਵੇ। ਇਹ ਧਰਤੀ ਸੋਹਣੀ ਬਣਾਈ ਜਾਵੇ। ਇਹ ਧਰਤੀ ਮਾਤਾ ਤੁਹਾਡੇ ਵਾਸਤੇ ਹੀ ਹੈ, ਯੁਗਾਂ ਯੁਗਾਂ ਤੋਂ ਚੱਲ ਰਹੀ ਹੈ, ਤੇ ਅਸੀਂ ਧਰਤੀ ਮਾਤਾ ਨੂੰ ਪ੍ਰਣਾਮ ਕਰਦੇ ਹਾਂ। ਅਸੀਂ ਦਿੱਤਾ ਨਹੀਂ ਦੇ ਸਕਦੇ, ਸਿੱਧੂ ਸਾਨੂੰ ਕੁਦਰਤ ਦੇ ਰਹੀ। ਮੈਂ ਸਭ ਨੂੰ ਅਪੀਲ ਕਰਦਾ ਕਿ ਉਹ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਇਹਨਾਂ ਦੀ ਰਾਖੀ ਕਰਨ
1: ਜੀ। ਡਾਕਟਰ ਸੁਰਿੰਦਰ ਸੈਣੀ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਰਾਹੀਂ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੇ ਬਹੁਤ ਸੋਹਣੇ ਵਿਚਾਰ, ਸੋਚ ਤੇ ਸੋਹਣੇ ਜਿਹੇ ਸੰਦੇਸ਼ ਸਾਂਝਾ ਕੀਤਾ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਮੈਂ ਆਕਾਸ਼ਵਾਣੀ ਨਾਲ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਚੁਣਿਆ ਇਸ ਕੰਮ ਲਈ, ਤੇ ਮੈਂ ਉਮੀਦ ਕਰਦਾ ਕਿ ਲੋਕ ਇਸ ਤੋਂ ਪ੍ਰੇਰਿਤ ਹੋਣਗੇ। ਥੈਂਕ ਯੂ ਵੈਰੀ ਮਚ
1: ਜੀ। ਇਹ ਸੀ ਸਾਡੇ ਮਹਿਮਾਨ ਡਾਕਟਰ ਸੁਰਿੰਦਰ ਸੈਣੀ ਜੀ, ਜੋ ਇੱਕ ਪ੍ਰਸਿੱਧ ਸਮਾਜ ਸੇਵੀ, ਯੂਨੀਸੈਫ ਅਬਜ਼ਰਵਰ, ਨੈਸ਼ਨਲ ਅਵਾਰਡੀ ਅਤੇ ਪੰਜਾਬ ਰਤਨ ਸਨਮਾਨ ਦੇ ਨਾਲ ਨਵਾਜੇ ਗਏ ਇੱਕ ਪ੍ਰੇਰਣਾਦਾਇਕ ਸ਼ਖਸੀਅਤ ਹੈ ਦੋਸਤੋ। ਅਤੇ ਸ਼ਖਸੀਅਤਾਂ ਉਦੋਂ ਸਾਰੀਆਂ ਸਾਡੇ ਲਈ ਮਿਸਾਲਾਂ ਬਣ ਜਾਂਦੀਆਂ ਨੇ ਜਦੋਂ ਅਣਥਕ ਮਿਹਨਤ ਅਤੇ ਇੱਕ ਆਪਣਾ ਮਿੱਥੇ ਹੋਏ ਨਿਸ਼ਾਨੇ ਨੂੰ ਲੈ ਕੇ, ਗੋਲ ਨੂੰ ਲੈ ਕੇ ਮਿਹਨਤਾਂ ਕਰਦੀਆਂ ਨੇ। ਕਿਉਂਕਿ ਇਨਸਾਨ ਤੁਰਦਾ ਇਕੱਲਾ ਹੈ, ਪਰ ਜਦੋਂ ਆਪਣੇ ਰਾਹਾਂ 'ਤੇ ਚੱਲਦਾ ਹੈ ਤਾਂ ਫਿਰ ਉਸ ਦੀ ਮਿਹਨਤ ਸਦਕਾ, ਉਸ ਦੇ ਇਰਾਦਿਆਂ ਸਦਕਾ ਕਾਫਲੇ ਜਿਹੜੇ ਆ ਉਹ ਆਪਣੇ ਆਪ ਬਣ ਜਾਂਦੇ ਨੇ। ਅਸੀਂ ਸਾਰੇ ਮਿਲ ਕੇ ਵੀ ਸਮਾਜ ਦੇ ਵਿੱਚ ਵੱਧ ਤੋਂ ਵੱਧ ਸਮਾਜ ਦੀ ਸੇਵਾ ਕਰ ਸਕੀਏ। ਸਮਾਜ ਦੇ ਵਿੱਚ ਚੱਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੁੜ ਕੇ ਕੰਮ ਕਰਨ ਦੀ ਲੋੜ ਹੈ। ਅਤੇ ਇਹਨਾਂ ਵਰਗੀ ਸ਼ਖਸੀਅਤ ਜਿੱਥੇ ਐਂਬੂਲੈਂਸ ਦੀ ਸੇਵਾ ਕਰ ਰਹੇ ਨੇ, ਚਾਈਲਡ ਹੈਲਪਲਾਈਨ ਨੰਬਰ ਜਿਵੇਂ ਉਹਨਾਂ ਨੇ ਦੱਸਿਆ, ਅਸੀਂ ਵੀ ਇਹਨਾਂ ਸਾਰੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ। ਜਿੱਥੇ ਸਾਨੂੰ ਕਿਸੇ ਜ਼ਰੂਰਤਮੰਦ ਲੋੜ ਵਿਅਕਤੀ ਨੂੰ ਲੱਗਦਾ ਹੈ ਕਿ ਜ਼ਰੂਰਤਮੰਦ ਵਿਅਕਤੀ ਹੈ, ਉੱਥੇ ਉਸ ਤੱਕ ਮਦਦ ਪਹੁੰਚਾ ਸਕਦੇ ਹਾਂ। ਆਕਾਸ਼ਵਾਣੀ ਜਲੰਧਰ 'ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਮੇਰੇ ਪੂਜਾ ਹਾਂਡਾ ਦੇ ਨਾਲ ਬਣੇ ਹੋਏ ਹੋ, ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੀਤ ਸੰਗੀਤ ਦੇ ਜ਼ਰੀਏ ਵੀ ਅਸੀਂ ਬਣੇ ਹੋਏ ਹਾਂ।

ਜੀ ਦੋਸਤੋ, ਕੁਝ ਕਲਾਕਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਵੇਖਦੇ ਹੀ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ, ਅਤੇ ਕੁਝ ਡਾਇਲੋਗ ਤਾਂ ਅਜਿਹੇ ਹੁੰਦੇ ਨੇ ਕਿ ਸਾਲਾਂ ਬਾਅਦ ਵੀ ਲੋਕ ਨਹੀਂ ਭੁੱਲਦੇ। ਉਠਾ ਲੈ ਰੇ ਬਾਬਾ, ਉਠਾ ਲੇ। ਜੀ ਹਾਂ, ਅੱਜ ਗੱਲ ਹੋ ਰਹੀ ਹੈ ਬਾਲੀਵੁੱਡ ਦੇ ਉਸ ਅਨੋਖੇ ਕਲਾਕਾਰ ਦੀ, ਜਿਸ ਨੇ ਕਾਮੇਡੀ, ਵਿਲਨ, ਸੀਰੀਅਸ ਰੋਲ, ਹਰ ਕਿਰਦਾਰ ਦੇ ਵਿੱਚ ਆਪਣੀ ਵੱਖਰੀ ਛਾਪ ਛੱਡੀ। ਪ੍ਰੇਸ਼ ਰਾਵਲ ਜੀ ਇੱਕ ਭਾਰਤੀ ਅਦਾਕਾਰ, ਕਾਮੇਡੀਅਨ, ਫਿਲਮ ਨਿਰਮਾਤਾ ਅਤੇ ਸਿਆਸਤਦਾਨ, ਜੋ ਹਿੰਦੀ ਅਤੇ ਕੁਝ ਤੇਲਗੂ ਫਿਲਮਾਂ ਦੇ ਵਿੱਚ ਆਪਣੇ ਕੰਮਾਂ ਦੇ ਲਈ ਜਾਣੇ ਜਾਂਦੇ ਨੇ। ਅੱਜ ਉਹਨਾਂ ਦਾ ਜਨਮ ਦਿਨ ਹੈ। 30 ਮਈ 1955 ਨੂੰ ਮੁੰਬਈ ਦੇ ਵਿੱਚ ਜਨਮੇ ਪ੍ਰੇਸ਼ ਰਾਵਲ ਜੀ ਨੇ ਥੀਏਟਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਸੈਂਕੜਿਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਹਰ ਵਾਰ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਦੇ ਰੰਗਾਂ ਦੇ ਨਾਲ ਪ੍ਰਭਾਵਿਤ ਕੀਤਾ। ਚਾਹੇ ਹੇਰਾ ਫੇਰੀ ਦਾ ਬਾਬੂ ਭਾਈ ਹੋਵੇ, ਹੰਗਾਮਾ ਦਾ ਰਾਧੇ ਸ਼ਾਮ ਤਿਵਾਰੀ ਹੋਵੇ, ਜਾਂ ਫਿਰ ਗੰਭੀਰ ਕਿਰਦਾਰਾਂ ਦੇ ਵਿੱਚ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਹੋਵੇ, ਹਰ ਰੂਪ ਦੇ ਵਿੱਚ ਉਹ ਬੇਮਿਸਾਲ ਹਨ। ਦੋਸਤੋ, ਪ੍ਰੇਸ਼ ਰਾਵਲ ਜੀ ਦੀ ਟਾਈਮਿੰਗ ਇੰਨੀ ਕਮਾਲ ਦੀ ਹੈ ਕਿ ਉਹਨਾਂ ਦਾ ਸਿਰਫ ਇੱਕ ਐਕਸਪ੍ਰੈਸ਼ਨ ਹੀ ਲੋਕਾਂ ਨੂੰ ਹਸਾ ਦਿੰਦਾ ਹੈ। ਉਹਨਾਂ ਦੇ ਡਾਇਲੋਗ ਅੱਜ ਵੀ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਮੇਮਸ, ਰੀਲਸ ਅਤੇ ਦੋਸਤਾਂ ਦੀਆਂ ਗੱਲਾਂ ਦਾ ਹਿੱਸਾ ਬਣਦੇ ਹੋਏ ਦੇਖਦੇ ਹਾਂ। ਪ੍ਰੇਸ਼ ਰਾਵਲ ਸਿਰਫ ਆਪਣੀ ਐਕਟਿੰਗ ਦੇ ਨਾਲ ਹੀ ਨਹੀਂ, ਸਗੋਂ ਆਪਣੇ ਕੌਮਿਕ ਅੰਦਾਜ਼ ਨਾਲ ਹਰ ਗੀਤ ਨੂੰ ਵੀ ਯਾਦਗਾਰ ਬਣਾ ਦਿੰਦੇ ਨੇ।

ਚਾਹੇ ਹੇਰਾ ਫੇਰੀ ਦਾ ਫਿਰ ਬਾਬੂ ਭਾਈ ਹੋਵੇ ਜਾਂ ਵੈਲਕਮ ਦਾ ਡਾਕਟਰ ਘੁੰਗਰੂ ਵੀ ਉਹਨਾਂ ਦੀ ਮੌਜੂਦਗੀ ਹੀ ਮਾਹੌਲ ਨੂੰ ਰੰਗੀਨ ਕਰ ਦਿੰਦੀ ਹੈ। ਮਨੋਰੰਜਨ ਉਦਯੋਗ ਦੇ ਵਿੱਚ ਉਹਨਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਅੱਜ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਵੀ ਦਿਲੋਂ ਦੁਆ ਕਰਦੇ ਹਾਂ ਕਿ ਪ੍ਰੇਸ਼ ਰਾਵਲ ਜੀ ਹਮੇਸ਼ਾ ਤੰਦਰੁਸਤ ਰਹਿਣ, ਆਪਣੀ ਅਦਾਕਾਰੀ ਦੇ ਰੰਗਾਂ ਦੇ ਨਾਲ ਦਰਸ਼ਕਾਂ ਨੂੰ ਇੰਝ ਹੀ ਹਸਾਉਂਦੇ ਰਹਿਣ। ਜ਼ਿੰਦਗੀ ਦੇ ਵਿੱਚ ਹਾਸਾ ਹੋਵੇ ਤਾਂ ਸਫ਼ਰ ਸੋਹਣਾ ਲੱਗਦਾ ਹੈ, ਪਰ ਜੇ ਪ੍ਰੇਸ਼ ਰਾਵਲ ਵਰਗਾ ਕਲਾਕਾਰ ਹੋਵੇ ਤਾਂ ਹਰ ਕਿਰਦਾਰ ਆਪਣਾ ਹੀ ਲੱਗਦਾ ਹੈ, ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਸਿੱਧ ਫਿਲਮਾਂ ਦੇ ਵਿੱਚ ਅੰਦਾਜ਼ ਆਪਣਾ ਆਪਣਾ, ਹੇਰਾ ਫੇਰੀ, ਅਵਾਰਾ ਪਾਗਲ ਦੀਵਾਨਾ, ਹੰਗਾਮਾ, ਹਲਚਲ, ਹਲਚਲ ਦੇ ਅਗਲੋਂ ਸੀਕੁਐਂਸ ਵੀ ਫਿਲਮਾਂ ਬਣੀਆਂ ਨੇ, ਫਿਰ ਹੇਰਾ ਫੇਰੀ ਵੀ ਬਣੀ, ਗੋਲਮਾਲ, ਫਨ ਅਨਲਿਮਿਟਿਡ, ਭਾਗਮ ਭਾਗ, ਮਾਲਾਮਾਲ ਵੀਕਲੀ, ਭੂਲ ਭਲੱਈਆ, ਵੈਲਕਮ, ਅਤਿਥੀ ਤੁਮ ਕਬ ਆਓਗੇ ਜਾਂ ਅਤਿਥੀ ਤੁਮ ਕਬ ਜਾਓਗੇ, ਜੀ ਹਾਂ 2010 ਦੇ ਵਿੱਚ ਆਈ ਇਸ ਫਿਲਮ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ। OMG, ਵੈਲਕਮ ਬੈਕ, ਪਟੇਲ ਕੀ ਪੰਜਾਬੀ ਸ਼ਾਇਰੀ, ਸੰਜੂ, ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ ਜ਼ਿਕਰਯੋਗ ਨੇ ਵੀ ਜਿਨ੍ਹਾਂ ਦਾ ਨਾਮ ਲੈਂਦੇ ਹੀ ਉਹਨਾਂ ਦੀ ਜਿਹੜੀ ਦਮਦਾਰ ਭੂਮਿਕਾ ਹੈ ਉਹ ਸਾਡੇ ਸਾਹਮਣੇ ਆ ਜਾਂਦੀ ਹੈ। ਸੋ ਪ੍ਰੇਸ਼ ਰਾਵਲ ਜੀ ਵਰਗੇ ਹਾਸੇ ਵੰਡਦੇ ਲੋਕ ਦਿਲਾਂ ਦੇ ਵਿੱਚ ਘਰ ਘਰ ਜਾਂਦੇ ਨੇ ਅਤੇ ਕੁਝ ਚਿਹਰੇ ਸਿਰਫ ਫਿਲਮਾਂ ਤੱਕ ਹੀ ਨਹੀਂ ਰਹਿੰਦੇ ਬਲਕਿ ਕਹਿੰਦੇ ਆ ਕਿ ਉਹ ਜ਼ਿੰਦਗੀ ਦੇ ਵਿੱਚ ਸਾਡੇ ਪਰਿਵਾਰ ਬਣ ਜਾਂਦੇ ਨੇ। ਉਹਨਾਂ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਆਓ ਫਿਰ ਹੇਰਾ ਫੇਰੀ ਫਿਲਮ ਦੇ ਵਿੱਚ ਉਹਨਾਂ ਦੇ ਉੱਤੇ ਫਿਲਮਾਏ ਹੋਏ ਇਸ ਗੀਤ ਨੂੰ ਸੁਣਦੇ ਹਾਂ ਅਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ।

ਜੀ ਦੋਸਤੋ, ਜ਼ਿੰਦਗੀ ਦੇ ਵਿੱਚ ਹਮੇਸ਼ਾ ਸਿੱਖਦੇ ਰਹੋ, ਕਿਉਂਕਿ ਸਰਟੀਫਿਕੇਟ ਦੇ ਨਾਲ ਨਹੀਂ ਜ਼ਿੰਦਗੀ ਸਕਿੱਲ ਦੇ ਨਾਲ ਚੱਲਦੀ ਹੈ। ਡਿਗਰੀ ਦੀਵਾਰਾਂ 'ਤੇ ਲੱਗਦੀ ਹੈ, ਪਰ ਜਿਹੜਾ ਤੁਹਾਡਾ ਹੁਨਰ ਹੁੰਦਾ ਹੈ ਨਾ, ਉਹ ਦਿਲਾਂ ਦੇ ਉੱਤੇ ਰਾਜ ਕਰਦਾ ਹੈ। ਇਸੇ ਸੁਨੇਹੇ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ।

0: ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਪੱਛਮੀ ਏਸ਼ੀਆ ਵਿਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ ਵਿਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ ਐਲਪੀਜੀ ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕੱਲ੍ਹ ਨਵੀਂ ਦਿੱਲੀ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਕੱਚੇ ਤੇਲ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਿਹਾ।
1: Regarding the efforts of the government to keep the price stable, Bharat Sarkar ne excise duty kam ki. So these all efforts have been done to keep the price stable. We are working on the strategic reserves also. Oil marketing companies ko work out karne ke liye kaha hai ki LPG ka jo reserve hai, that should be minimum 30 days with them. And they are working on it. And similarly for crude also, we are working.
0: ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਈਂਧਨ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਰਣਨੀਤਿਕ ਭੰਡਾਰਾਂ ਰਾਹੀਂ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੇ ਕੰਮ ਕਰ ਰਹੀ ਹੈ। ਸੰਯੁਕਤ ਸਕੱਤਰ ਨੇ ਕਿਹਾ ਕਿ ਦੇਸ਼ 'ਚ ਪੈਟਰੋਲ, ਡੀਜ਼ਲ, ਐਲਪੀਜੀ, ਕੱਚਾ ਤੇਲ ਤੇ ਢੁਕਵੇਂ ਗੈਸ ਦੇ ਢੁਕਵੇਂ ਭੰਡਾਰ ਨੇ। ਉਨ੍ਹਾਂ ਕਿਹਾ ਕਿ ਕਿਸੇ ਵੀ ਐਲਪੀਜੀ ਵੰਡ ਕੇਂਦਰ ਤੇ ਸਪਲਾਈ ਦੀ ਘਾਟ ਦੀ ਕੋਈ ਖ਼ਬਰ ਨਹੀਂ ਹੈ।
2: सरकार सभी घरों तक एलपीजी सिलेंडर्स की उपलब्धता और डिलीवरी सुनिश्चित कराने के लिए हर संभव प्रयास कर रही है। इसके साथ सरकार सभी पेट्रोल पंप पर पेट्रोल और डीजल की आपूर्ति सुनिश्चित करने के लिए भी प्रयासरत है। इसलिए अफवाहों पर ध्यान न दें और अपने दैनिक उपयोग में ऊर्जा को बचाने का हर संभव प्रयत्न करें। बल्क और इंडस्ट्रियल कंज्यूमर्स से अपील है कि वो ऑथराइज प्रोक्योरमेंट चैनल से ही डीजल की खरीद करें।
0: ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਮਹਾਜਨ ਨੇ ਕਿਹਾ ਕਿ ਖਾੜੀ ਤੇ ਪੱਛਮੀ ਏਸ਼ੀਆ ਖੇਤਰ 'ਚ ਭਾਰਤੀ ਦੂਤਕਾਰ ਭਾਰਤੀ ਨਾਗਰਿਕਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰ ਰਹੇ ਨੇ। ਇਸੇ ਦੌਰਾਨ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਤਰਾਲਾ ਸਮੁੰਦਰੀ ਯਾਤਰੀਆਂ ਦੀ ਭਲਾਈ ਤੇ ਸੁਚਾਰੂ ਸਮੁੰਦਰੀ ਸੰਚਾਲਨ ਨੂੰ ਯਕੀਨੀ ਬਣਾਉਣ ਵਾਸਤੇ ਕੰਮ ਕਰ ਰਿਹਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੱਲ੍ਹ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਸਰਵੇਖਣ ਮੁਤਾਬਕ ਭਾਰਤ ਨੇ ਮਾਂ ਤੇ ਬੱਚੇ ਦੀ ਸਿਹਤ, ਪੋਸ਼ਣ ਅਤੇ ਵਿੱਤੀ ਸੁਰੱਖਿਆ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਸਰਵੇਖਣ ਦੇ ਮੁਤਾਬਕ ਸੰਸਥਾਗਤ ਜਣੇਪੇ 88.6% ਤੋਂ ਵੱਧ ਕੇ 90.6% ਹੋ ਗਏ ਨੇ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ਦੀ ਕੁੱਲ ਪ੍ਰਜਨਨ ਦਰ 2 ਤੇ ਬਣੀ ਹੋਈ ਹੈ। ਸਰਵੇਖਣ ਮੁਤਾਬਕ 12 ਤੋਂ 23 ਮਹੀਨਿਆਂ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਕਵਰੇਜ ਲਗਾਤਾਰ 96% ਤੋਂ ਉੱਪਰ ਬਣੀ ਹੋਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਸੁਧਾਰ ਮਿਸ਼ਨ ਪਰਿਵਾਰ ਵਿਕਾਸ ਸਮੇਤ ਰਾਸ਼ਟਰੀ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਦੇ ਨਿਰੰਤਰ ਪ੍ਰਭਾਵ ਨੂੰ ਦਰਸਾਉਂਦੇ ਨੇ। ਸਰਵੇਖਣ ਨੇ ਔਰਤਾਂ ਦੇ ਡਿਜੀਟਲ ਸਮਾਵੇਸ਼ ਤੇ ਵਿੱਤੀ ਸਸ਼ਕਤੀਕਰਨ ਵਿੱਚ ਵੀ ਸਥਿਰ ਪ੍ਰਗਤੀ ਹੋਈ ਹੈ। ਇਸ ਵਿੱਚ ਕਿਹਾ ਗਿਆ ਕਿ ਇੰਟਰਨੈਟ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਕੇ 64.3% ਹੋ ਗਈ ਹੈ। ਸਰਵੇਖਣ ਵਿੱਚ ਕਿਹਾ ਗਿਆ ਕਿ ਆਯੁਸ਼ਮਾਨ ਭਾਰਤ ਤੇ ਸਿਹਤ ਸੁਰੱਖਿਆ ਪਹਿਲਕਦਮੀਆਂ ਨੇ ਸਿਹਤ ਸੰਭਾਲ 'ਚ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ। ਪੰਜਾਬ ਨਗਰ ਨਿਗਮ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 26 ਮਈ ਨੂੰ ਹੋਈਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ 1,977 ਵਾਰਡਾਂ ਵਿੱਚੋਂ 958 ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ 397 ਵਾਰਡਾਂ ਤੇ ਜਿੱਤ ਨਾਲ ਦੂਜੇ ਸਥਾਨ ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡ, ਜਦਕਿ ਬੀਜੇਪੀ ਨੇ 172 ਤੇ ਬਹੁਜਨ ਸਮਾਜ ਪਾਰਟੀ ਨੂੰ ਸਿਰਫ 7 ਵਾਰਡ ਤੇ ਜਿੱਤ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦ ਉਮੀਦਵਾਰਾਂ ਨੇ 251 ਵਾਰਡ ਜਿੱਤ ਕੇ 3ਜਾ ਸਥਾਨ ਹਾਸਲ ਕੀਤਾ ਹੈ। ਉਹਨਾਂ ਦੀ ਗਿਣਤੀ, ਜੋ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੋਂ ਵੀ ਵੱਧ ਹੈ, ਨੇ ਪ੍ਰਮੁੱਖ ਰਾਜਨੀਤਿਕ ਪਾਰਟੀਆਂ 'ਚ ਚਿੰਤਾਵਾਂ ਵਧਾ ਦਿੱਤੀਆਂ ਨੇ। ਇਸ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ 'ਚ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਆਂਗ ਹਲਾਇੰਗ ਅੱਜ ਸਵੇਰੇ ਭਾਰਤ ਦੇ 5 ਦਿਨਾਂ ਦੌਰੇ ਤੇ ਬਿਹਾਰ ਦੇ ਗਿਆ ਪਹੁੰਚ ਰਹੇ ਨੇ। ਉਨ੍ਹਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੋਵੇਗਾ, ਜਿਸ ਵਿੱਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਤੇ ਕਾਰੋਬਾਰੀ ਆਗੂ ਸ਼ਾਮਲ ਹੋਣਗੇ। ਇਹ ਉਨ੍ਹਾਂ ਦਾ ਰਾਸ਼ਟਰਪਤੀ ਵਜੋਂ ਭਾਰਤ ਦਾ ਪਹਿਲਾ ਦੌਰਾ ਹੋਏਗਾ। ਗਿਆ 'ਚ ਮਿਆਂਮਾਰ ਦੇ ਰਾਸ਼ਟਰਪਤੀ ਮਹਾਬੋਧੀ ਮੰਦਰ ਤੇ ਸੁਜਾਤਾ ਮੰਦਰ 'ਚ ਪ੍ਰਾਰਥਨਾ ਕਰਨਗੇ। ਰਾਸ਼ਟਰਪਤੀ ਅੱਜ ਬਾਅਦ ਵਿੱਚ ਨਵੀਂ ਦਿੱਲੀ ਪਹੁੰਚਣਗੇ। ਉਹ ਅੱਜ ਸ਼ਾਮ ਨੂੰ ਵਿਦੇਸ਼ ਮੰਤਰੀ ਡਾਕਟਰ ਐਚ ਐਸ ਸ਼ੰਕਰ ਨਾਲ ਮੁਲਾਕਾਤ ਕਰਨਗੇ। ਕੱਲ੍ਹ ਰਾਸ਼ਟਰਪਤੀ ਵੱਲੋਂ ਮਿਆਂਮਾਰ ਭਾਰਤ ਵਪਾਰ ਫੋਰਮ 'ਚ ਹਿੱਸਾ ਲੈਣ ਦੀ ਉਮੀਦ ਹੈ। ਕੱਲ੍ਹ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਦੋਵਾਂ ਨੇਤਾਵਾਂ 'ਚ ਮੁਲਾਕਾਤ ਦੌਰਾਨ ਮਿਆਂਮਾਰ ਭਾਰਤ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨਵੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਸੀਮਾ ਸੁਰੱਖਿਆ ਬਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਇਸ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪਣ 'ਤੇ ਵਿਚਾਰ ਕਰ ਰਹੀ ਹੈ। ਅਮਿਤ ਸ਼ਾਹ ਨੇ ਇਹ ਬਿਆਨ ਕੱਲ੍ਹ ਗੁਜਰਾਤ ਦੇ ਭੁਜ ਵਿੱਚ ਭਾਰਤ ਪਾਕਿਸਤਾਨ ਸਰਹੱਦ 'ਤੇ 2 ਨਵੀਆਂ ਸਰਹੱਦੀ ਚੌਕੀਆਂ ਦਾ ਉਦਘਾਟਨ ਕਰਨ ਤੋਂ ਬਾਅਦ ਦਿੱਤਾ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ 'ਤੇ ਸਰਹੱਦੀ ਸੁਰੱਖਿਆ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਬਦਲਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਨੇ ਇੱਕ ਚਤੁਰਭੁਜ ਸੁਰੱਖਿਆ ਗ੍ਰਿਡ ਦੀ ਸਥਾਪਨਾ ਦਾ ਐਲਾਨ ਕੀਤਾ। ਇਹ ਸਿਰਫ ਸਰਹੱਦੀ ਸੁਰੱਖਿਆ ਦੇ ਰਵਾਇਤੀ ਦ੍ਰਿਸ਼ਟੀਕੋਣ ਦੀ ਬਜਾਏ ਖੇਤਰ

0: ਸੁਰੱਖਿਆ ਦੀ ਇੱਕ ਨਵੀਂ ਧਾਰਨਾ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਵਿੱਚ ਬਲ ਕਰਮਚਾਰੀਆਂ ਦੇ ਨਾਲ ਜਨਤਾ, ਸਿਵਲ ਪ੍ਰਸ਼ਾਸਨ, ਸਥਾਨਕ ਪੁਲਿਸ ਤੇ ਫੌਜ ਦੀ ਵੀ ਮੁੱਖ ਜ਼ਿੰਮੇਵਾਰੀ ਹੋਵੇਗੀ।
1: बीएसएफ की सीमा सुरक्षा के कंसेप्ट को पूर्णतया बदलने का निर्णय किया है। एक चतुष्कोणीय कंसेप्ट के साथ एक सुरक्षा ग्रिड हम आने वाले दिनों में बनाएंगे और बॉर्डर सुरक्षा की जगह टेरिटोरियल सुरक्षा का एक नया कंसेप्ट भी लॉन्च करेंगे और बीएसएफ के जवानों की तो प्रमुख जिम्मेदारी ही रहे। ये मिलाकर समग्र बॉर्डर बांग्लादेश और पाकिस्तान की सुरक्षा ग्रिड मजबूत बनाने का काम हम स्मार्ट बॉर्डर सुरक्षा के प्रोजेक्ट के तहत हम ले रहे हैं।
0: ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਮਗਰ ਸਿੱਖਿਆ ਅਭਿਆਨ ਤਹਿਤ ਗ੍ਰਾਂਟਾਂ ਜਾਰੀ ਕਰਨ ਤੇ ਵਰਤੋਂ ਸਬੰਧੀ ਇੱਕ ਵਿਆਪਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸਮਗਰ ਸਿੱਖਿਆ ਅਭਿਆਨ ਦੇ ਤੀਜੇ ਗੇੜ ਨੂੰ ਵਧੇਰੇ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਨਤੀਜਾਮੁਖੀ ਬਣਾਉਣ ਤੇ ਜ਼ੋਰ ਦਿੱਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਪ੍ਰਧਾਨ ਨੇ ਦੱਸਿਆ ਕਿ ਇਸ ਸਾਲ ਸਮਗਰ ਸਿੱਖਿਆ ਅਭਿਆਨ, ਪੀਐਮ ਪੋਸ਼ਣ, ਉਲਾਸ, ਪੀਐਮ ਸ਼੍ਰੀ ਤੇ ਹੋਰ ਪ੍ਰਮੁੱਖ ਯੋਜਨਾਵਾਂ ਦਾ ਤਾਲਮੇਲ ਕਰਕੇ ਇੱਕ ਏਕੀਕ੍ਰਿਤ ਪਹੁੰਚ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੂਲ ਸਿੱਖਿਆ ਪ੍ਰਣਾਲੀ 'ਚ ਬਿਹਤਰ ਤਾਲਮੇਲ ਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਏਗਾ। ਵਿੱਤੀ ਸੇਵਾਵਾਂ ਵਿਭਾਗ ਨੇ ਲਾਵਾਰਿਸ ਵਿੱਤੀ ਸੰਪਤੀਆਂ ਨਾਲ ਸਬੰਧਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸਹੂਲਤ ਲਈ ਕਾਮਨ ਲੈਂਡਿੰਗ ਪੋਰਟਲ ਜਾਰੀ ਕੀਤਾ ਹੈ। ਇਹ ਪੋਰਟਲ ਜਨਤਕ ਖੇਤਰ ਬੈਂਕ ਐਸੋਸੀਏਸ਼ਨ PSPA ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਐ। PSPA ਇੱਕ ਏਕੀਕ੍ਰਿਤ ਕੰਪਨੀ ਹੈ ਜੋ ਦੇਸ਼ ਦੇ 12 ਜਨਤਕ ਖੇਤਰ ਦੇ ਬੈਂਕਾਂ ਵੱਲੋਂ ਸਾਂਝੇ ਤੌਰ ਤੇ ਸਥਾਪਿਤ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਜਲੰਧਰ, ਗੁਰਦਾਸਪੁਰ ਤੇ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਪੈ ਰਹੇ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਜਦਕਿ ਹੋਰਨਾਂ ਕਈ ਜ਼ਿਲ੍ਹਿਆਂ 'ਚ ਬੱਦਲਵਾਈ ਬਣੀ ਹੋਈ ਹੈ। ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਤਾਮਿਲਨਾਡੂ ਤੇ ਹੋਰਨਾਂ ਕਈ ਥਾਵਾਂ 'ਤੇ ਵੀ ਭਾਰੀ ਬਾਰਿਸ਼ ਦੀ ਉਮੀਦ ਜ਼ਾਹਰ ਕੀਤੀ ਹੈ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੁਣ ਤੱਕ ਕੁੱਲ 8 ਤਮਗੇ ਜਿੱਤੇ ਨੇ। ਇਹਨਾਂ ਵਿੱਚ 4 ਸੋਨੇ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਨੇ। ਭਾਰਤ ਚੀਨ ਤੋਂ ਬਾਅਦ ਤਮਗਿਆਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਬਣਿਆ ਹੋਇਆ। IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਦੀ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਕੱਲ੍ਹ ਨਿਊ ਚੰਡੀਗੜ੍ਹ 'ਚ ਹੋਏ ਦੂਜੇ ਕੁਆਲੀਫਾਇਰ 'ਚ ਗੁਜਰਾਤ ਟਾਈਟਨਸ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਅਤੇ 214 ਦੌੜਾਂ ਬਣਾਈਆਂ। ਵੈਬ ਸੂਰਿਆਵੰਸ਼ੀ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਟਾਈਟਨਸ ਨੇ 18 ਓਵਰਾਂ 'ਤੇ 4 ਗੇਂਦਾਂ 'ਚ ਸਿਰਫ 3 ਵਿਕਟਾਂ ਗੁਆ ਕੇ 219 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸੁਭਮਨ ਗਿੱਲ ਨੇ 104 ਦੌੜਾਂ ਬਣਾਈਆਂ ਅਤੇ ਸਾਈ ਸੁਦਰਸ਼ਨ ਨੇ 58 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਗੁਜਰਾਤ ਟਾਈਟਨਸ ਤੇ ਰਾਇਲ ਚੈਲੰਜਰਸ ਬੈਂਗਲੁਰੂ ਦਰਮਿਆਨ ਫਾਈਨਲ ਕੱਲ੍ਹ ਅਹਿਮਦਾਬਾਦ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ 'ਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ LPG ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 1,977 ਵਾਰਡਾਂ 'ਚੋਂ 958 'ਤੇ ਵੱਡੀ ਜਿੱਤ ਦਰਜ ਕੀਤੀ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ। ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਪੱਕੀ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
2: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ

0: ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੂੰ?
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਆਓ। ਇਕੱਲੇ ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ। ਲੰਮੇ ਅੰਦਰ ਜਾਓਗੇ,
1: 10 ਲੱਖ ਦਿਓ, ਬਚ ਜਾਓਗੇ। ਸਰ, ਇਹਨਾਂ ਕਿੱਥੋਂ ਲਿਆਵਾਂ? ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
1: ਸਰ, 2 ਲੱਖ
3: ਕੀ ਹੋਇਆ ਪਾਪਾ?
1: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
3: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
1: ਫਰਾਡ?
3: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
1: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋਹਰਟਸ 'ਤੇ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ, ਸੁਨਿਧੀ ਚੌਹਾਨ ਅਤੇ ਸਾਥੀਆਂ ਦਾ ਗਾਇਆ, ਫਿਲਮ ਅੰਗਰੇਜ਼ ਵਿੱਚੋਂ ਲਿਆ।

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਹਰਭਜਨ ਮਾਨ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਦੇ ਵਿੱਚ ਦਿਲ ਆਪਣਾ ਪੰਜਾਬੀ ਫਿਲਮ ਦੇ ਵਿੱਚੋਂ ਲਿਆ।

0: ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ ਅਗਲਾ ਗੀਤ ਜੋਤਿਕਾ ਤਾਂਗੜੀ ਦੀ ਆਵਾਜ਼ ਦੇ ਵਿੱਚ ਬਾਜਰੇ ਦਾ ਸੱਟਾ ਫਿਲਮ ਦੇ ਵਿੱਚ ਲਿਆ।
1: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ ਆਖਰੀ ਗੀਤ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ, ਜਿਹਨੇ ਮੇਰਾ ਦਿਲ ਲੁੱਟਿਆ ਫਿਲਮ ਦੇ ਵਿੱਚੋਂ ਲਿਆ।

0: ਸ਼ਰਤਾਂ ਓਏ ਰਾਤੀ ਐਸਾ ਲਾਉਣ ਦੀ ਸ਼ਰਤਾਂ ਛੇਤੀ ਛੇਤੀ ਦਾਰੂ ਪਤਾਉਣ ਦੀ ਸ਼ਰਤਾਂ ਫੇਰ ਪੁਆੜਾ ਪਾਉਣ ਦੀ ਸ਼ਰਤਾਂ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343 ਅਸ਼ਾਰੀਆ 6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ ਵਿੱਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ LPG ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਿਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਸਰਕਾਰ ਨਵੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਸੀਮਾ ਸੁਰੱਖਿਆ ਬਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪਣ 'ਤੇ ਵਿਚਾਰ ਕਰ ਰਹੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ, ਸੱਤਾਧਾਰੀ ਆਮ ਆਦਮੀ ਪਾਰਟੀ ਨੇ 1,977 ਵਾਰਡਾਂ ਵਿੱਚੋਂ 958 'ਤੇ ਵੱਡੀ ਜਿੱਤ ਦਰਜ ਕੀਤੀ। ਵਿੱਤੀ ਸੇਵਾਵਾਂ ਵਿਭਾਗ ਨੇ ਲਵਾਰੀ ਸਵਿੱਤੀ ਸੰਪੱਤੀਆਂ ਨਾਲ ਸੰਬੰਧਿਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸਹੂਲਤ ਲਈ ਕਾਮਨ ਲੈਂਡਿੰਗ ਪੋਰਟਲ ਜਾਰੀ ਕੀਤਾ। ਮੌਸਮ ਵਿਭਾਗ ਵੱਲੋਂ ਅੱਜ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਬ੍ਰਿਸਟਲ ਵਿੱਚ ਸ਼ਾਮ 7 ਵਜੇ ਖੇਡਿਆ ਜਾਵੇਗਾ। ਹਾਂਗਕਾਂਗ ਵਿੱਚ ਚੱਲ ਰਹੇ ਏਸ਼ੀਅਨ ਅੰਡਰ 20 ਐਥਲੀਟਸ ਚੈਂਪੀਅਨਸ਼ਿਪ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ ਅਤੇ IPL ਕ੍ਰਿਕਟ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਇਹ ਸੀ ਹੁਣ ਤੱਕ ਦੀਆਂ

ਰੱਬਾ ਇੰਨਾ ਵੀ ਨਾ ਦੇ ਕਿਸੇ ਨੂੰ ਜੁਦਾਈ ਕਿ ਹੱਸਦਾ ਚਿਹਰਾ ਵੀ ਰੋਣਾ ਸਿੱਖ ਜਾਵੇ, ਜਿਸ ਨੂੰ ਜਾਣ ਤੋਂ ਵੱਧ ਚਾਹਿਆ ਹੋਵੇ ਉਹੀ ਇੱਕ ਦਿਨ ਪਰਾਇਆ ਹੋ ਜਾਵੇ। ਜਦੋਂ ਕੋਈ ਆਪਣਾ ਦੂਰ ਚਲਾ ਜਾਂਦਾ ਹੈ ਤਾਂ ਹਰ ਦਸਤਕ ਦਿਲ ਇਹੀ ਸੋਚਦਾ ਹੈ ਕਿ ਸ਼ਾਇਦ ਉਹ ਵਾਪਸ ਆ ਗਿਆ ਹੋਵੇ।

ਦੋਸਤੋ ਕਹਿੰਦੇ ਹੈ ਕਿ ਜੇਕਰ ਪਿਆਰ ਸੱਚਾ ਹੋਵੇ ਤਾਂ ਦੂਰੀਆਂ ਸਿਰਫ ਰਸਤਿਆਂ ਦੇ ਵਿੱਚ ਹੁੰਦੀਆਂ ਨੇ, ਦਿਲਾਂ ਦੇ ਵਿੱਚ ਨਹੀਂ। ਮਿਲਣਾ ਕਿਸਮਤ ਦੇ ਵਿੱਚ ਨਾ ਹੋਵੇ ਤਾਂ ਫਿਰ ਵੀ ਕੀ, ਯਾਦ ਕਰਨਾ ਤਾਂ ਮੁਹੱਬਤ ਕਰਨ ਤੋਂ ਘੱਟ ਨਹੀਂ ਹੁੰਦਾ। ਜੀ ਹਾਂ, ਇਹ ਯਾਦਾਂ ਵੀ ਕਿੰਨੀਆਂ ਅਜੀਬ ਹੁੰਦੀਆਂ ਨੇ ਨਾ, ਕਦੇ ਹਸਾ ਦਿੰਦੀਆਂ ਨੇ, ਕਦੇ ਇੱਕਦਮ ਚੁੱਪ ਕਰਾ ਦਿੰਦੀਆਂ ਨੇ, ਕਦੇ ਉਹ ਦੂਰ ਹੋ ਕੇ ਵੀ ਆਪਣਾ ਲੱਗਦਾ ਹੈ, ਕਿਉਂਕਿ ਸਾਡੀ ਧੜਕਣ ਦੇ ਵਿੱਚ ਹਰ ਵੇਲੇ ਉਸ ਦਾ ਨਾਮ ਲਿਖਿਆ ਲੱਗਦਾ ਹੈ।

ਦੋਸਤੋ, ਕੁਝ ਯਾਦਾਂ ਅੱਜ ਵੀ ਦਿਲ ਦੇ ਵਿੱਚ ਵਸਦੀਆਂ ਨੇ। ਤੇਰੇ ਨਾਮ ਦੇ ਨਾਲ ਅੱਖਾਂ ਨਮ ਹੋ ਜਾਂਦੀਆਂ ਨੇ। ਲੱਖ ਭੁਲਾ ਲਈਏ ਇਸ ਦਿਲ ਨੂੰ, ਪਰ ਜੁਦਾਈਆਂ ਕਦੇ ਨਹੀਂ ਭੁੱਲਦੀਆਂ। ਜੁਦਾਈ ਸਿਰਫ ਦੋ ਲੋਕਾਂ ਦੀ ਹੀ ਨਹੀਂ ਹੁੰਦੀ, ਕਦੇ ਕਦੇ ਵਕਤ ਦੀ, ਸੁਪਨਿਆਂ ਦੇ ਨਾਲ, ਅਤੇ ਕਦੇ ਕਦੇ ਖੁਦ ਦੇ ਨਾਲ ਵੀ ਹੋ ਜਾਂਦੀ ਹੈ। ਕਦੇ ਦਰਦ ਆਵਾਜ਼ ਨਹੀਂ ਕਰਦੇ, ਬਸ ਅੱਖਾਂ ਦੇ ਵਿੱਚੋਂ ਉੱਤਰ ਜਾਂਦੇ ਨੇ। ਅਤੇ ਮੌਸਮ ਵੀ ਇੰਝ ਲੱਗ ਰਿਹਾ ਹੈ ਵੀ ਜਿਵੇਂ ਕਿਸੇ ਦੀ ਯਾਦ ਦੇ ਵਿੱਚ ਛਮ ਛਮ ਰੋ ਰਿਹਾ ਹੋਵੇ। ਜੀ ਹਾਂ, ਸਾਡੇ ਇੱਥੇ ਆਕਾਸ਼ਵਾਣੀ ਜਲੰਧਰ 'ਤੇ ਤਾਂ ਇਸ ਵੇਲੇ ਬਾਰਿਸ਼ ਹੋ ਰਹੀ ਹੈ, ਅਤੇ ਲੱਗਦਾ ਹੈ ਉਹ ਵੀ ਕਿਸੇ ਦੀ ਯਾਦ ਦੇ ਵਿੱਚ ਦਿਲ ਖੋਲ੍ਹ ਕੇ ਰੋ ਰਿਹਾ ਹੈ। ਅਤੇ ਗੀਤ ਵੀ ਅਗਲਾ ਜੁਦਾਈ ਦੇ ਉੱਤੇ ਤੁਹਾਨੂੰ ਸੁਣਾ ਰਹੇ ਹਾਂ, ਆਓ ਸੁਣਦੇ ਹਾਂ

ਜੀ ਦੋਸਤੋ, ਅੱਜ ਕੱਲ੍ਹ ਦੇ ਰਿਸ਼ਤਿਆਂ ਦੀ ਸਭ ਤੋਂ ਵੱਡੀ ਜੁਦਾਈ ਸ਼ਾਇਦ ਇਹੀ ਹੈ ਕਿ ਲੋਕ ਸਾਥ ਹੋ ਕੇ ਵੀ ਸਾਥ ਨਹੀਂ ਹੁੰਦੇ, ਕੋਲ ਰਹਿ ਕੇ ਵੀ ਦੂਰੀਆਂ ਮਹਿਸੂਸ ਹੁੰਦੀਆਂ ਨੇ। ਅਤੇ ਜਦੋਂ ਇਹੋ ਜਿਹਾ ਪਲ ਮਹਿਸੂਸ ਹੋਵੇ, ਇਹੋ ਜਿਹੀ ਜੁਦਾਈ ਮਹਿਸੂਸ ਹੋਵੇ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਿਸ਼ਤਿਆਂ ਦੇ ਵਿੱਚ ਮੁਹੱਬਤ ਜਿਹੜੀ ਹੈ ਨਾ, ਉਹ ਖਾਮੋਸ਼ ਹੋ ਰਹੀ ਹੈ। ਛੱਲੀ ਵਾਂਗਰਾ ਜੁਦਾਈ ਮੈਨੂੰ ਭੋਰ ਭੋਰ ਖਾ ਗਈ, ਤੇਰੇ ਮੇਰੇ ਵੇ ਪਿਆਰ 'ਚ ਤਰੇੜ ਤਾਂ ਨਹੀਂ ਆ ਗਈ। ਤੱਕ ਜੱਗ ਦੇ ਨਜ਼ਾਰੇ ਮਗਰੂਰ ਹੀ ਹੋ ਨਾ ਹੋ ਜਾਏ, ਚੰਨਾ ਦੂਰ ਹੁੰਦਾ ਹੁੰਦਾ ਐਵੇਂ ਦੂਰ ਹੀ ਨਾ ਹੋ ਜਾਏ।

ਜੀ ਦੋਸਤੋ, ਇਸ਼ਕ ਉਹ ਨਹੀਂ ਹੁੰਦਾ ਜੋ ਹਰ ਰੋਜ਼ ਨਾਲ ਹੋਵੇ। ਇਸ਼ਕ ਤਾਂ ਉਹ ਹੁੰਦਾ ਹੈ ਜੋ ਦੂਰ ਰਹਿ ਕੇ ਵੀ ਆਪਣੇ ਨਾਲ ਹੋਣ ਦਾ ਅਹਿਸਾਸ ਦਿਲਾਵੇ। ਜੁਦਾਈ ਦਾ ਦਰਦ ਚਾਹੇ ਜਿੰਨਾ ਮਰਜ਼ੀ ਗਹਿਰਾ ਹੋਵੇ, ਪਰ ਵਕਤ ਉਸ ਦੇ ਜ਼ਖਮਾਂ ਨੂੰ ਥੋੜ੍ਹਾ ਹਲਕਾ ਜ਼ਰੂਰ ਕਰ ਦਿੰਦਾ ਹੈ, ਉਸ ਦੇ ਉੱਤੇ ਮਰਹਮ ਜ਼ਰੂਰ ਲਗਾ ਦਿੰਦਾ ਹੈ। ਇਸੇ ਉਮੀਦ ਅਤੇ ਢੇਰ ਸਾਰੀਆਂ ਯਾਦਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਮੈਂ ਤੁਹਾਡੇ ਕੋਲੋਂ ਇਜਾਜ਼ਤ ਮੰਗਦੀ ਹਾਂ ਅਤੇ ਫਿਰ ਮੌਕਾ ਮਿਲੇਗਾ, ਫਿਰ ਮਿਲਾਂਗੇ। ਅਤੇ ਇਹ ਉਮੀਦ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਵੀ ਕੁਝ ਲੋਕ ਅਜਿਹੇ ਜ਼ਰੂਰ ਮਿਲਣਗੇ ਜਿਨ੍ਹਾਂ ਦੇ ਆਉਣ ਦੇ ਨਾਲ ਤੁਹਾਡੀ ਜ਼ਿੰਦਗੀ ਬਿਲਕੁਲ ਮਹਿਕ ਜਾਏਗੀ, ਅਤੇ ਚਾਹੇ ਉਹ ਤੁਹਾਡੇ ਨਾਲ ਸਰੀਰਕ ਤੌਰ 'ਤੇ ਸਾਥ ਰਹਿਣ ਨਾ ਰਹਿਣ, ਪਰ ਉਹਨਾਂ ਦੀਆਂ ਯਾਦਾਂ ਦੀ ਖੁਸ਼ਬੂ ਤੁਹਾਨੂੰ ਹਮੇਸ਼ਾ ਹੀ ਮਹਿਕਾਉਂਦੀ ਜਾਏਗੀ। ਇਸੇ ਦੇ ਨਾਲ ਅੱਜ ਦਾ ਫਿਲਮ ਸੰਗੀਤ ਮੈਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਨਮਸਕਾਰ।

0: ਹੁੰਦਾ ਜੇ ਅਸੀਂ ਇਸ ਤੇ ਅਮਲ ਕਰੀਏ,
1: ਜੀ,
0: ਔਰ ਜੇ ਅਸੀਂ ਅਮਲ ਨਹੀਂ ਕਰਨਾ ਤੇ ਫਿਰ ਦਿਨ ਮਨਾਉਣ ਦਾ ਕੋਈ ਫਾਇਦਾ ਨਹੀਂ।
1: ਸਾਨੂੰ ਉਮੀਦ ਹੈ ਕਿ ਸਾਡੇ ਸਾਰੇ ਸਰੋਤੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਹੋਏਗਾ ਉਹਨਾਂ ਨੇ,
0: ਜੀ
1: ਔਰ ਸਾਡੀ ਕਹੀ ਹੋਈ ਗੱਲ ਤੇ ਅਮਲ ਵੀ ਕਰਨਗੇ।
0: ਅੱਜ ਅਸੀਂ ਸੋਨ ਜੀ ਸ਼ੁਰੂ ਕਰਦੇ ਹਾਂ ਖਤਾਂ ਤੋਂ।
1: ਜੀ
0: ਜੀ, ਤੇ ਦੇਖੋ ਜੀ, ਇਹ ਮੇਰੇ ਕੋਲ ਪਹਿਲਾਂ 2 ਖਤ ਆਏ ਨੇ,
1: ਜੀ,
0: ਔਰ ਲਿਖਣ ਵਾਲੇ ਨੇ ਪਿੰਡ ਮਾਧੋਪੁਰ ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਬਲਵਿੰਦਰ ਬਿੱਲਾ ਮਾਧੋਪੁਰੀ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ।
1: ਬਹੁਤ ਬਹੁਤ ਸਵਾਗਤ ਹੈ ਜੀ।
0: ਜੀ, ਕੁਝ ਚਿੱਠੀ, ਇੱਕ ਤਾਂ ਇਹਨਾਂ ਦੀ ਥੋੜ੍ਹੀ ਜਿਹੀ ਪਛੜ ਕੇ ਮਿਲੀ ਹੈ, ਮਾਰਚ ਦੇ ਮਹੀਨੇ ਦੀ ਹੈ।
1: ਜੀ,
0: ਕਹਿੰਦੇ 21 ਨੂੰ ਤੁਹਾਡਾ ਪਿਆਰਾ ਪ੍ਰੋਗਰਾਮ ਜਿਹੜਾ ਕਿ ਤੁਸੀਂ ਦੋਨਾਂ ਨੇ ਪਿਆਰੀਆਂ ਆਵਾਜ਼ਾਂ ਦੇ ਵਿੱਚ ਪੇਸ਼ ਕੀਤਾ, ਸਾਨੂੰ ਬਹੁਤ ਹੀ ਚੰਗਾ ਲੱਗਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
0: ਜੀ, ਕਹਿੰਦੇ ਕਿ ਬਾਕੀ ਤੁਹਾਡਾ ਪ੍ਰੋਗਰਾਮ ਸਾਰੇ ਬਹੁਤ ਵਧੀਆ ਚੱਲਦੇ ਨੇ, ਪਰ ਸਾਡੀ ਚਿੱਠੀ ਸ਼ਾਮਿਲ ਨਹੀਂ ਹੁੰਦੀ। ਦੇਖੋ ਜੀ, ਦਿਓ ਜਵਾਬ ਫਿਰ।
1: ਨਹੀਂ, ਦੋਨੋਂ ਚਿੱਠੀਆਂ ਦੇਖੋ ਥੋੜ੍ਹੇ ਸ਼ਾਮਿਲ ਹੋ ਗਈਆਂ ਨੇ।
0: ਜੀ,
1: ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ ਔਰ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ, ਇਸ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਸਰੋਤੇ ਹੀ ਸਾਨੂੰ ਇੰਨਾ ਪਿਆਰ ਕਰਦੇ ਨੇ ਔਰ ਉਹੀ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ ਕਿ ਅਸੀਂ ਆਪਣੇ ਪ੍ਰੋਗਰਾਮ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਪਾਉਂਦੇ ਹਾਂ।
0: ਬਿਲਕੁਲ ਜੀ, ਔਰ ਅਗਲੀ ਚਿੱਠੀ ਲਿਖੀ ਹੈ ਇਹਨਾਂ ਨੇ ਕਿ 18 ਅਪ੍ਰੈਲ ਨੂੰ ਤੁਹਾਡਾ ਪ੍ਰੋਗਰਾਮ ਸੁਣਿਆ, ਸਾਨੂੰ ਬਹੁਤ ਚੰਗਾ ਲੱਗਾ। ਕਹਿੰਦੇ ਕਿ ਆਕਾਸ਼ਵਾਣੀ ਜਲੰਧਰ ਜਿਹੜਾ ਵਾਕਈ ਵਿਰਾਸਤ ਦੇ ਨਾਲ ਜੁੜਿਆ ਹੋਇਆ
1: ਜੀ,
0: ਅਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਔਰ ਇਸ ਦੇ ਨਾਲ ਹੀ ਤੁਹਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤਮਕ ਜਲੰਧਰ ਪੈਂਦੀ, ਹੈਲੋ ਫਰਮਾਇਸ਼ ਅਤੇ ਹੋਰ ਵੀ ਸਾਰੇ ਪ੍ਰੋਗਰਾਮ ਅਸੀਂ ਜ਼ਰੂਰ ਸੁਣਦੇ ਹਾਂ, ਸਾਨੂੰ ਬਹੁਤ ਚੰਗੇ ਲੱਗਦੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਤੁਸੀਂ ਫਰਮਾਇਸ਼ਾਂ ਵਾਲੇ ਪ੍ਰੋਗਰਾਮ ਸੁਣ ਕੇ ਉਹਨਾਂ ਦੀ ਤਾਰੀਫ ਕੀਤੀ ਹੈ ਜੀ, ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਬਾਕੀ ਪ੍ਰੋਗਰਾਮ, ਸਾਹਿਤਕ ਪ੍ਰੋਗਰਾਮ ਵੀ ਜ਼ਰੂਰ ਸੁਣਦੇ ਹੋਵੋਗੇ। ਸਾਇੰਸ ਦੇ ਪ੍ਰੋਗਰਾਮ, ਵਿਗਿਆਨ ਦੇ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ, ਉਹਦੇ ਬਾਰੇ ਵੀ ਸਾਨੂੰ ਤੁਸੀਂ ਆਪਣੀ ਰਾਏ ਲਿਖ ਕੇ ਜ਼ਰੂਰ ਭੇਜਣਾ। ਖੇਡ ਸੰਸਾਰ ਸਾਡਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਹਰ ਮੰਗਲਵਾਰ ਪੇਸ਼ ਕੀਤਾ ਜਾਂਦਾ ਹੈ ਅਤੇ ਹਰ ਸ਼ਨੀਚਰਵਾਰ ਪ੍ਰੋਗਰਾਮ ਹੁੰਦਾ ਹੈ, ਔਰ ਉਸ ਪ੍ਰੋਗਰਾਮ ਦੇ ਬਾਰੇ ਵਿੱਚ ਵੀ ਤੁਸੀਂ ਸਾਨੂੰ ਆਪਣੀ ਰਾਏ ਲਿਖ ਕੇ ਭੇਜਣਾ ਜੀ। ਸਾਡੇ ਪ੍ਰੋਗਰਾਮ ਸੁਣਨ ਵਾਸਤੇ, ਉਹਨਾਂ ਨੂੰ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਬਿੱਲਾ ਜੀ। ਸਾਡੇ ਪ੍ਰੋਗਰਾਮਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਬਹੁਤ ਬਹੁਤ ਧੰਨਵਾਦ
0: ਜੀ। ਇਹ ਬੜਾ ਹੀ ਇੱਕ ਖੁਸ਼ ਖਤ ਆਇਆ ਮੇਰੇ ਕੋਲ
1: ਜੀ।
0: ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦੀਕਸ਼ਾ, ਸੁਸ਼ਾਂਤ, ਵਿਕਰਮ ਜੈਪਾਲ
1: ਜੀ, ਕੀ ਲਿਖਦੇ ਨੇ?
0: ਕਹਿੰਦੇ 4 ਅਪ੍ਰੈਲ ਕੋ ਦੁਪਹਿਰ ਕਾ ਫਰਮਾਇਸ਼ੀ ਪੰਜਾਬੀ ਗੀਤੋ ਕਾ ਕਾਰਯਕ੍ਰਮ, 12 ਵਜੇ ਦੁਪਹਿਰ ਕਾ ਵਸਦੇ ਵੇੜੇ ਪ੍ਰੋਗਰਾਮ, ਚਾਂਜਰਾਂ ਦੇ ਬੋਲ, ਬਹੁਤ ਹੀ ਬੜੀਆ ਲਗਾ। ਔਰ ਉਸੀ ਦਿਨ ਕਾ ਵਟਸਐਪ ਪਰ ਤਮਕ ਜਲੰਧਰ ਪੈਂਦੀ ਫਰਮਾਇਸ਼ੀ, ਬਹੁਤ ਬੜੀਆ ਲਗਾ। ਪ੍ਰਸਤੁਤਕਰਤਾ ਕੋ ਧੰਨਵਾਦ, ਦਿਹਾਤੀ ਪ੍ਰੋਗਰਾਮ ਵੀ ਬਹੁਤ ਹੀ ਬੜੀਆ, ਕਿਸਾਨ ਕ੍ਰਿਸ਼ੀ ਪਰ ਸਮੇਂ ਸਮੇਂ ਪਰ ਖਾਦ ਬੀਜ, ਨਈ ਨਈ ਤਕਨੀਕੀ ਜਾਣਕਾਰੀ ਪਰ ਵਿਸ਼ੇਸ਼ ਜਾਣਕਾਰੀ ਮਿਲਤੀ ਰਹਿਤੀ ਹੈ। ਰੰਗਲੀ ਧਰਤੀ ਮੇ ਲੋਕ ਗੀਤ ਸੁਣਾਏ ਜਾਤੇ ਹੈ, ਚਿੱਠੀਆਂ ਮਿੱਠੀਆਂ ਫਰਮਾਇਸ਼ੀ ਪ੍ਰੋਗਰਾਮ ਬਹੁਤ ਹੀ ਬੜੀ ਹੈ, ਹਮਾਰਾ ਮਨ ਪਸੰਦ ਕਾਰਯਕ੍ਰਮ ਹੈ, ਮਹਿਕ ਪੰਜਾਬ ਦੀ, ਹਮ ਆਪਕੇ ਆਕਾਸ਼ਵਾਣੀ ਜਲੰਧਰ AIRK ਵੀ ਕਾਰਯਕ੍ਰਮ ਸੁਣਦੇ ਹੈ, ਵੰਦੇ ਮਾਤਰਮ ਸੇ ਲੇਕਰ ਅੰਮ੍ਰਿਤਸਰ ਦਰਬਾਰ ਸਾਹਿਬ ਸੇ ਸਿੱਧਾ ਪ੍ਰਸਾਰਣ ਸੇ ਲੇਕਰ ਜੈ ਹਿੰਦ ਤੱਕ ਕਾਰਯਕ੍ਰਮ ਸੁਣਦੇ ਹੈ।
1: ਵਾਹ, ਦੇਖੋ ਇਹਨਾਂ ਨੇ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ
0: ਜੀ
1: ਸਾਡੇ ਸਾਰੇ ਪ੍ਰੋਗਰਾਮਾਂ ਦੀ ਤਾਰੀਫ ਵੀ ਕਰਤੀ ਔਰ ਆਪਣਾ ਸ਼ਡਿਊਲ ਵੀ ਦੱਸ ਦਿੱਤਾ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪ੍ਰੋਗਰਾਮ ਸੁਣਦੇ ਹਾਂ। ਔਰ ਇਹਨਾਂ ਨੇ ਖਤ ਸਾਨੂੰ ਲਿਖਿਆ ਹੈ, ਬੜੀ ਦੂਰ ਤੋਂ ਖਤ ਲਿਖਿਆ ਇਹਨਾਂ ਨੇ, ਬਨਵਾਰੀ ਜੈਪਾਲ ਜੀ ਅਰਾਇਣ ਤੋਂ ਇਹਨਾਂ ਨੇ ਖਤ ਲਿਖਿਆ ਸਾਨੂੰ, ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਗੀਤ ਸੰਗੀਤ ਦੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ ਔਰ ਦਿਹਾਤੀ ਪ੍ਰੋਗਰਾਮ ਦੇ ਬਾਰੇ ਵੀ ਤੁਸੀਂ ਲਿਖਿਆ ਹੈ ਕਿ ਸਾਨੂੰ ਬਹੁਤ ਅੱਛਾ ਲੱਗਦਾ ਹੈ। ਝਾਂਜਰਾਂ ਦੇ ਬੋਰਡ ਜਿਹੜਾ ਵਸਦੇ ਵੇੜੇ ਪ੍ਰੋਗਰਾਮ ਦਾ ਇੱਕ ਸਿਲਸਿਲਾ ਹੈ, ਉਹ ਵੀ ਤੁਹਾਨੂੰ ਪਸੰਦ ਆਇਆ ਹੈ, ਇਸ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਗਾਓਂ ਕਕਿਓਰ ਮਾਜਰਾ ਜ਼ਿਲ੍ਹਾ ਕੈਥਲ ਹਰਿਆਣਾ ਸੇ
1: ਜੀ,
0: ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਰ ਲੋਟ, ਅੰਕਿਤਾ ਲੋਟ ਤੇ ਇਹਨਾਂ ਦਾ ਛੋਟਾ ਬੱਚਾ ਅਨੁਜ ਲੋਟ ਲਿਖ ਰਹੇ ਨੇ। ਕਹਿੰਦੇ FM ਜਲੰਧਰ ਕੀ ਪੂਰੀ ਟੀਮ ਕੋ ਹੱਥ ਜੋੜਕਰ ਸਾਦਰ ਨਮਸਕਾਰ, ਕਿਸੀ ਕਾਰਨ ਸੇ ਪੱਤਰ ਵਿਵਹਾਰ ਕਹਿੰਦੇ ਹਮਨੇ ਬੰਦ ਕਰ ਦਿਆ ਥਾ, ਲੇਕਿਨ ਰੇਡੀਓ ਕੋ ਸੁਣਨਾ ਨਹੀਂ ਭੁਲਾ, ਇਸ ਬਾਰ ਫਿਰ ਸੇ ਪੱਤਰ ਵਿਵਹਾਰ ਸ਼ੁਰੂ ਕਰ ਰਹੇ ਹੈ, 24 ਅਪ੍ਰੈਲ ਦਿਨ ਸ਼ੁੱਕਰਵਾਰ ਕੋ ਚਿੱਠੇ ਮਿੱਠੀਆਂ ਪ੍ਰੋਗਰਾਮ ਸੁਣਾ, ਅੱਛਾ ਲਗਾ। ਕਹਿੰਦੇ ਬਾਕੀ ਗਿਲਾ ਸ਼ਿਕਵਾ ਆਪ ਸੇ ਅਗਲੇ ਪੱਤਰ ਮੇ ਕਰੇਂਗੇ।
1: ਵਾਹ, ਇਹਨਾਂ ਨੇ ਸਾਨੂੰ ਸਟੈਂਡ ਬਾਈ ਦਿਲਾਤਾ
0: ਜੀ, ਬਿਲਕੁਲ ਜੀ।
1: ਔਰ ਸਾਡੇ ਪ੍ਰੋਗਰਾਮ ਤੁਸੀਂ ਸੁਣਦੇ ਹੋ, ਖਤ ਤੁਸੀਂ ਬੰਦ ਕਰ ਦਿੱਤੇ ਸਨ, ਦੁਬਾਰਾ ਲਿਖਣੇ ਸ਼ੁਰੂ ਕੀਤੇ ਨੇ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਔਰ ਖਤ ਤੁਹਾਡਾ ਸਾਡੇ ਤੱਕ ਪੁੱਜਣਾ ਚਾਹੀਦਾ, ਉਹਦੇ ਵਿੱਚ ਭਾਵੇਂ ਕੁਛ ਵੀ ਲਿਖਿਆ ਹੋਵੇ, ਉਹ ਅਸੀਂ ਸ਼ਾਮਿਲ ਜ਼ਰੂਰ ਕਰਾਂਗੇ। ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਰਹੇਗਾ।

0: ਬਹੁਤ ਬਹੁਤ
1: ਧੰਨਵਾਦ।
0: ਤੇ ਦੇਖੋ ਜੀ, ਇਹ ਬੜਾ ਹੀ ਪਿਆਰਾ ਇੱਕ ਖਾਤਾ ਹੈ ਮੇਰੇ ਕੋਲ। ਤੁਸੀਂ ਹਮੇਸ਼ਾ ਕਹਿੰਦੇ ਹੋ ਰੰਗ ਬਿਰੰਗੇ,
1: ਤਿੰਨ ਖਤ ਨੇ
0: ਜੀ,
1: ਤਿੰਨ ਖਤ ਨੇ
0: ਬਿਲਕੁਲ, ਔਰ
1: ਤਿੰਨ ਖਤ ਨੇ ਚਾਰ ਰੰਗਾਂ ਨਾਲ ਨੇ
0: ਬਿਲਕੁਲ ਜੀ। ਇਹਦੇ 'ਚ ਦੇਖੋ ਕਿੰਨੇ ਸਾਰੇ ਰੰਗ ਨੇ
1: ਜੀ,
0: ਨੀਲਾ, ਹਰਾ, ਲਾਲ, ਕਾਲਾ, ਸਾਰੇ ਪੈਨ ਸਕੈਚ ਪੈਨ।
1: ਵਾਹ ਵਾਹ।
0: ਚਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਤੇ ਸੰਗੀਤਾ ਜਿੰਦਲ
1: ਜੀ
0: ਲਿਖ ਰਹੇ ਨੇ ਕਿ ਸਾਰੇ ਇਹਨਾਂ ਨੇ ਪ੍ਰੋਗਰਾਮ ਸੁਣਿਆ ਜੀ, 25/4/9/5/2/5 ਦਾ ਪ੍ਰੋਗਰਾਮ, ਤਿੰਨਾਂ 'ਚ ਲਿਖਿਆ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਿਆ, ਔਰ ਇਹਨਾਂ ਨੇ ਇੱਕੋ ਹੀ ਗੱਲ ਲਿਖੀ ਹੈ ਕਿ ਤੁਸੀਂ ਜਿਹੜਾ ਦਿਹਾਤੀ ਪ੍ਰੋਗਰਾਮ 'ਚ ਜਿਹੜਾ ਚੱਲਦਾ ਸੀ ਪ੍ਰੋਗਰਾਮ, ਇਹਨਾਂ ਦੀ ਪਸੰਦ ਗੀਤਾਂ ਦਾ ਪਸੰਦ ਦਾ ਪ੍ਰੋਗਰਾਮ, ਉਹ ਕਹਿੰਦੇ ਕਾਫੀ ਦਿਨ ਤੋਂ ਨਹੀਂ ਆ ਰਿਹਾ, ਕੀ
1: ਸਭ ਦੀ ਪਸੰਦ ਪ੍ਰੋਗਰਾਮ? ਇਹ ਅੱਗੇ ਵੀ ਸ਼ਿਕਾਇਤ ਆਈ ਹੈ, ਕੋਈ ਨਹੀਂ, ਇਸ ਵਾਰ ਤੁਹਾਡੀ ਸ਼ਿਕਾਇਤ ਬੜੀ ਜਲਦੀ ਦੂਰ ਕੀਤੀ ਜਾਏਗੀ
0: ਜੀ,
1: ਔਰ ਇਹਨਾਂ ਨੇ ਸਾਡੇ ਬਾਕੀ ਜਿਹੜੇ ਪੇਸ਼ਕਾਰ ਨੇ ਉਹਨਾਂ ਦੀ ਪੇਸ਼ਕਾਰੀ ਦੀ ਵੀ ਤਾਰੀਫ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ, ਚਕਲਾ ਬਾਜ਼ਾਰ ਸਮਾਣਾ ਤੋਂ ਤੁਸੀਂ ਸਾਨੂੰ ਖਤ ਲਿਖਿਆ, ਬਹੁਤ ਬਹੁਤ ਧੰਨਵਾਦ ਜੀ।
0: ਪਿੰਡ ਅਤਾਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਇਹ ਲਿਖ ਰਹੇ ਨੇ ਜੀ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਮਿੱਠੀਆਂ ਆਵਾਜ਼ਾਂ ਦੇ ਵਿੱਚ ਪੇਸ਼ ਕੀਤਾ ਜਾਂਦਾ, ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ, ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ। ਕਹਿੰਦੇ ਕਿ ਹੈਲੋ ਫਰਮਾਇਸ਼ ਤਮਕਜਿੰਦਰ ਪੈਂਦੀ, ਰੰਗਲੀ ਧਰਤੀ, ਚਾਂਜਰਾ ਦੇ ਬੋਰ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਦਿਹਾਤੀ ਪ੍ਰੋਗਰਾਮ ਵਿੱਚ ਬਹੁਤ ਵਧੀਆ ਚੱਲਦਾ। ਪਹਿਲਾਂ ਸ਼ੁੱਕਰਵਾਰ ਨੂੰ ਇੱਕ ਦਿਨ ਫਰਮਾਇਸ਼ ਹੁੰਦੀ ਸੀ, ਹੁਣ ਬੰਦ ਕਰ ਦਿੱਤੀ ਹੈ, ਬੇਨਤੀ ਹੈ ਕਿ ਉਸ ਨੂੰ ਦੁਬਾਰਾ ਸ਼ੁਰੂ ਕਰ ਦਿਓ। ਦਿਹਾਤੀ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ
1: ਉਹੀ, ਦੇਖੋ ਇਹਦੀ ਲਗਾਤਾਰ ਹੈਗੀ ਹੈ ਗੱਲ, ਸ਼ਿਕਾਇਤ ਆਈ ਹੈ ਫਿਰ ਇੱਕ ਵਾਰੀ ਇਹਨਾਂ ਦੀ। ਇਹ ਸਾਨੂੰ ਖਤ ਬੜੀ ਦੂਰ ਤੋਂ ਲਿਖਿਆ ਇਹਨਾਂ ਨੇ, ਫਤਿਹਗੜ੍ਹ ਸਾਹਿਬ ਤੋਂ ਸਾਨੂੰ ਖਤ ਆਇਆ, ਰਾਮਨਾਥ ਅਤਾਪੁਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਖਤ ਲਿਖਣ ਵਾਸਤੇ। ਜਿਹੜੀ ਤੁਸੀਂ ਸ਼ਿਕਾਇਤ ਲਿਖੀ ਹੈ ਜਿਹੜੇ ਇੰਚਾਰਜ ਸਾਹਿਬਾਨ ਨੇ ਦਿਹਾਤੀ ਪ੍ਰੋਗਰਾਮ ਦੇ, ਅਸੀਂ ਉਹਨਾਂ ਤੱਕ ਤੁਹਾਡੀ ਸ਼ਿਕਾਇਤ ਜ਼ਰੂਰ ਪਹੁੰਚਾਵਾਂਗੇ ਜੀ, ਔਰ ਸਾਨੂੰ ਤੁਹਾਨੂੰ ਬੜੀ ਜਲਦੀ ਇਹ ਪ੍ਰੋਗਰਾਮ ਫਿਰ ਦੁਬਾਰਾ ਤੋਂ ਸੁਣਨ ਨੂੰ ਮਿਲੇਗਾ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਲਓ ਜੀ, ਸੁਣ ਜੀ, ਇਹ ਵੀ ਖਤ ਜਿਹੜਾ ਮੇਰੇ ਕੋਲ ਈਮੇਲ ਹੈ
1: ਜੀ,
0: ਔਰ ਬੜੀ ਹੀ ਦੂਰ ਤੋਂ ਆਈ ਹੈ
1: ਜੀ,
0: ਮੱਧਿਆ ਪ੍ਰਦੇਸ਼ ਤੋਂ
1: ਜੀ,
0: ਪਿੰਡ ਜਸਵਾੜੀ, ਜ਼ਿਲ੍ਹਾ ਖੰਡਵਾ, ਮੱਧਿਆ ਪ੍ਰਦੇਸ਼ ਸੇ
1: ਜੀ।
0: ਦੁਰਗੇਸ਼ਵ ਨਾਗਨਪੁਰੇ, ਰਾਧੇ ਸ਼ਾਮ ਨਾਗਨਪੁਰੇ, ਵੰਦਨਾ, ਭਾਵਨਾ, ਬਿੰਦੂ, ਗੋਲੂ, ਕੁਸਮਬਾਈ, ਬਾਬੂ ਦਿਵਿਆਂਸ਼ ਔਰ ਸੂਰਜ ਕੁਮਾਰ ਢਾਕ ਸੇ
1: ਜੀ।
0: ਕਹਿੰਦੇ ਹਮੇ ਆਕਾਸ਼ਵਾਣੀ ਜਲੰਧਰ ਕੇ ਸਭੀ ਕਾਰਯਕ੍ਰਮ ਬਹੁਤ ਅੱਛੇ ਲਗਤੇ ਹੈ, ਹਮੇ ਦਿਨਾਂਕ 25 ਮਈ ਦਿਨ ਸੋਮਵਾਰ ਕਾ ਹੈਲੋ ਫਰਮਾਇਸ਼ ਕਾਰਯਕ੍ਰਮ ਬਹੁਤ ਅੱਛਾ ਲਗਾ, ਹਮ ਆਕਾਸ਼ਵਾਣੀ ਜਲੰਧਰ ਕੇ ਕਾਰਯਕ੍ਰਮ ਡੀ ਟੀ ਐੱਚ ਔਰ ਮੋਬਾਈਲ ਐਪਲੀਕੇਸ਼ਨ ਨਿਊਜ਼ ਔਨ ਏ ਆਈ ਆਰ ਪਰ ਸੁਣਤੇ ਹੈ, ਆਪ ਹਮਾਰੇ ਸੰਦੇਸ਼ ਕੋ ਕਾਰਯਕ੍ਰਮ ਮੇਂ ਜ਼ਰੂਰ ਸ਼ਾਮਿਲ ਕੀਜੀਏਗਾ
1: ਜੀ। ਇਹਨਾਂ ਨੇ ਦੇਖੋ ਸਾਨੂੰ ਈਮੇਲ ਲਿਖੀ ਹੈ
0: ਜੀ,
1: ਔਰ ਬੜੀ ਦੂਰ ਤੋਂ ਸਾਨੂੰ ਇਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ, ਖੰਡਵਾ ਮੱਧਿਆ ਪ੍ਰਦੇਸ਼ ਤੋਂ। ਮੈਨੂੰ ਉਮੀਦ ਹੈ ਕਿ ਸਾਡੇ ਇਹ ਪ੍ਰੋਗਰਾਮ ਜਾਂ ਤਾਂ ਐਪ 'ਤੇ ਸੁਣਦੇ ਨੇ,
0: ਬਿਲਕੁਲ ਲਿਖਿਆ ਜੀ ਉਹਨਾਂ ਨੇ
1: ਐਪ 'ਤੇ, ਦੇਖੋ ਪ੍ਰੋਗਰਾਮ ਸਾਡੇ ਕਿੱਥੋਂ ਤੱਕ ਜਾਂਦੇ ਨੇ, ਡੀ ਟੀ ਐੱਚ 'ਤੇ ਵੀ ਸਾਡੇ ਪ੍ਰੋਗਰਾਮ ਸੁਣਦੇ ਜੀ,
0: ਔਰ ਦੇਖੋ ਉਹਨਾਂ ਨੇ ਲਿਖਿਆ ਕਿ ਅਸੀਂ ਨਿਊਜ਼ ਔਨ ਏ ਆਈ ਆਰ
1: ਜੀ ਜੀ ਮੋਬਾਈਲ ਐਪਲੀਕੇਸ਼ਨਸ 'ਤੇ ਪ੍ਰੋਗਰਾਮ ਸੁਣਦੇ ਹਾਂ
0: ਜੀ,
1: ਔਰ ਬਹੁਤ ਸਾਨੂੰ ਖੁਸ਼ੀ ਹੋਈ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਸਾਡੇ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ, ਔਰ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ, ਔਰ ਸਾਡੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਜੋ ਵੀ ਤੁਹਾਡੀ ਰਾਏ ਹੈ, ਜੋ ਵੀ ਤੁਹਾਨੂੰ ਚੰਗਾ ਲੱਗਿਆ, ਜੋ ਵੀ ਮਾੜਾ ਲੱਗਿਆ, ਉਹ ਸਾਨੂੰ ਲਿਖ ਕੇ ਭੇਜੋਗੇ, ਔਰ ਸਾਨੂੰ ਇਹ ਜਿਹੜੇ ਤੁਹਾਡੀ ਖਤ ਆਉਣਗੇ ਉਹ ਸਾਡੀ ਹੌਸਲਾ ਅਫਜ਼ਾਈ ਕਰਨਗੇ ਕਿ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾ ਸਕੀਏ
0: ਜੀ।
1: ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਜਿਸਹਾਨ ਖਾਨ, ਹਨੂਮਾਨਗੜ੍ਹ, ਰਾਜਸਥਾਨ ਤੋਂ ਲਿਖ ਰਹੇ ਨੇ
1: ਜੀ,
0: ਪ੍ਰੋਗਰਾਮ ਚਿੱਠੀ ਮਿਲੀ ਪੇਸ਼ਕਰਤਾ ਕੋ ਨਮਸਕਾਰ, ਇਹ ਪ੍ਰੋਗਰਾਮ ਹਮ ਬਰਾਬਰ ਸੁਣਤੇ ਹੈ, ਬਹੁਤ ਪਸੰਦ ਆਤਾ ਹੈ, ਈਦ ਉਲ ਅਜ਼ਹਾ ਕੀ ਬਹੁਤ ਬਹੁਤ ਮੁਬਾਰਕ, ਇਹ ਫੈਸਟੀਵਲ ਹਮ ਆਪ ਹਮੇ ਆਪਕੋ ਔਰ ਆਪਸੇ ਹਮੇਸ਼ਾ ਜੋੜਤਾ ਹੈ, ਪ੍ਰੋਗਰਾਮ ਸੋਨੀ ਸਵੇਰ ਬਾਰੇ ਚੰਗਾ ਚੱਲ ਰਿਹਾ ਹੈ, ਇਸਮੇ ਜਾਣਕਾਰੀ ਕੇ ਸਾਥ ਸਾਥ ਮਨੋਰੰਜਨ ਵੀ ਹੋਤਾ ਹੈ, ਆਕਾਸ਼ਵਾਣੀ ਕੇ 90 ਸਾਲ ਪੂਰੇ ਹੋਣੇ ਪਰ ਬਹੁਤ ਬਹੁਤ ਮੁਬਾਰਕ, ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਤੁਹਾਡੀ ਫਰਮਾਇਸ਼, ਸੁਗਾਤ, ਖੇਲ ਸੰਸਾਰ ਬਾਰੇ ਚੰਗੇ ਪ੍ਰੋਗਰਾਮ ਕਹਿਤੇ ਇਹ ਚੱਲ ਰਹੇ ਹਾਂ, ਆਪਕਾ ਬਹੁਤ ਬਹੁਤ ਧੰਨਵਾਦ।
1: ਦੇਖੋ ਸਾਡੇ ਕਿੰਨੇ ਪ੍ਰੋਗਰਾਮ ਇਹਨਾਂ ਨੇ ਸੁਣੇ ਨੇ
0: ਜੀ,
1: ਰਜ਼ਾਕ ਮੁਹੰਮਦ ਜੀ ਨੇ, ਔਰ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਨੇ ਨਾਲ ਇਹਨਾਂ ਦੇ, ਆਕਾਸ਼ਵਾਣੀ ਕੇ 90 ਜੋ ਸਾਲ ਪੂਰੇ ਹੋਣੇ ਪਰ ਹਮਨੇ ਪ੍ਰੋਗਰਾਮ ਕੀਏ ਹੈ ਉਹਨੂੰ ਵੀ

0: ਉਹਨੇ ਪਸੰਦ ਕੀਏ ਹੈ
1: ਜੀ
0: ਔਰ ਬਾਕੀ ਸਾਡੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਬਾਏ ਨੇਮ ਇਹਨਾਂ ਨੇ ਲਿਖ ਕੇ ਤਾਰੀਫ ਕੀਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਨੂੰ ਉਮੀਦ ਹੈ ਰਜ਼ਾਕ ਜੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਸੁਣ ਕੇ ਸਾਨੂੰ ਆਪਣੀ ਰਾਏ ਭੇਜਦੇ ਰਹੋਗੇ।
1: ਬਿਲਕੁਲ,
0: ਪ੍ਰੋਗਰਾਮ ਸੁਣਨ ਵਾਸਤੇ, ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਜੀ। ਅਤੇ ਇਹ ਲਿਖਣ ਵਾਲੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਲਿਖ ਰਹੇ ਨੇ ਪਿੰਡ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ
0: ਜੀ।
1: ਸਭ ਤੋਂ ਪਹਿਲਾਂ ਕਹਿੰਦੇ ਕਿ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਉਡਾਰੀਆਂ ਵਿੱਚ ਡਾਕਟਰ ਮੈਡਮ ਰੰਜਨਾ ਜੀ ਇੰਟਰਵਿਊ ਸੁਣੀ, ਬਹੁਤ ਵਧੀਆ ਲੱਗੀ।

0: ਕਮਲਜੀਤ ਸਿੰਘ ਨੇ ਗਰਮੀਆਂ ਵਿੱਚ ਪੇਟ ਦੇ ਰੋਗਾਂ ਬਾਰੇ ਬਹੁਤ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਅਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਕਹਿੰਦੇ 2:30 ਵਜੇ ਸਵਰਨ ਜਮਲਾ ਜੱਟ ਦੇ ਲੋਕ ਗੀਤ ਸੁਣੇ, ਪੁਰਾਣਾ ਵੇਲਾ ਯਾਦ ਕਰਾਤਾ। ਸੱਚਮੁੱਚ ਕਹਿੰਦੇ ਆਕਾਸ਼ਵਾਣੀ ਜਲੰਧਰ ਨੇ ਪੁਰਾਣਾ ਖਜ਼ਾਨਾ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ। ਸਾਡਾ ਆਕਾਸ਼ਵਾਣੀ ਜਲੰਧਰ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ। ਦਿਹਾਤੀ ਪ੍ਰੋਗਰਾਮ ਵਿੱਚ ਸਰਬਜੀਤ ਰਿਸ਼ੀ ਜੀ ਨੇ ਪਿੰਡ ਖਿੱਪਾਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਦੇ ਅਗਾਂਹ ਵਧੂ ਕਿਸਾਨ ਸੰਧੂ ਜੀ ਨਾਲ ਫੋਨ ਨਾਲ ਗੱਲਬਾਤ ਕੀਤੀ ਫੋਨ ਦੇ ਜ਼ਰੀਏ। ਕਹਿੰਦੇ ਸਾਨੂੰ ਬਹੁਤ ਵਧੀਆ ਲੱਗੀ, ਉਹਨਾਂ ਨੇ ਖੇਤੀਬਾੜੀ ਵਿੱਚ ਬਹੁਤ ਮੱਲਾਂ ਮਾਰੀਆਂ ਨੇ, ਉਹਨਾਂ ਨੇ ਆਪਣੇ ਇੱਕ ਨਾਮ ਬਣਾਇਆ, ਉਹਨਾਂ ਨੇ ਆਪਣੀ ਸਾਰੀ ਇੰਟਰਵਿਊ ਸਾਂਝੀ ਕੀਤੀ। ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਜੀ ਇਹਨਾਂ ਨੇ ਸੋਂਝੀ ਅੱਗੇ ਪ੍ਰੋਗਰਾਮ ਖੇਡ ਸੰਸਾਰ ਦੇ ਵਿੱਚ ਕਹਿੰਦੇ ਜਿਹੜੀ ਤੁਸੀਂ ਇੰਟਰਵਿਊ ਸੁਣਾਈ ਕੇਸ਼ਿਸ਼ ਵਰਮਾ ਜੀ ਨਾਲ, ਸਾਨੂੰ ਵਧੀਆ ਲੱਗੀ।
1: ਜੀ
0: ਇਸੇ ਤਰ੍ਹਾਂ ਹੀ ਇਹਨਾਂ ਨੇ ਯੋਗ ਦੇ ਉੱਤੇ ਵੀ ਜਿਹੜੀ ਗੱਲਬਾਤ ਸੁਣੀ ਹੈ ਉਹ ਵੀ ਚੰਗੀ ਲੱਗੀ ਇਹਨਾਂ ਨੂੰ। ਯੁਵਾਨੀ ਪ੍ਰੋਗਰਾਮ ਦੇ ਤਹਿਤ ਜਿਹੜੀ ਗੱਲਬਾਤ ਕਹਿੰਦੇ ਸ਼ਾਮ ਨੂੰ 5 ਵਜੇ ਹੋਈ, ਆਤਮ ਹੱਤਿਆ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਐਕਸਪਰਟਸ ਦੇ ਵੱਲੋਂ।
1: ਜੀ ਜੀ
0: ਬਹੁਤ ਵਧੀਆ ਇਨਫੋਰਮੇਸ਼ਨ ਸੀ
1: ਜੀ। ਸਾਡੇ ਜਿਹੜੇ ਨੇ ਪ੍ਰੋਗਰਾਮ ਪਸੰਦ ਕੀਤੇ ਨੇ, ਹਰ ਤਰ੍ਹਾਂ ਦੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤੇ ਨੇ। ਅਮਨ ਵਰਮਾ ਜੀ ਸਾਡੇ ਬੜੇ ਪੁਰਾਣੇ ਸਰੋਤਾ ਨੇ ਇਹ, ਔਰ ਸਾਨੂੰ ਲਗਾਤਾਰ ਖਤ ਲਿਖਦੇ ਰਹਿੰਦੇ ਨੇ। ਜਿਹੜੀ ਇਹਨਾਂ ਨੇ ਡਿਸਕਸ਼ਨ ਦੀ ਗੱਲ ਕੀਤੀ ਹੈ ਜੋ ਬਾਣੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀ ਗਈ ਸੀ, ਬੱਚਿਆਂ ਦੇ ਵਿੱਚ ਅੱਜ ਕੱਲ੍ਹ ਕੀ ਹੈ, ਟੈਨਸ਼ਨ ਹੁੰਦੀ ਹੈ, ਦਬਾਅ ਮਹਿਸੂਸ ਕਰਦੇ ਨੇ, ਔਰ ਕਾਹਲੀ ਦੇ ਵਿੱਚ ਇੱਕਦਮ ਕੋਈ ਨਾ ਕੋਈ ਗਲਤ ਡਿਸੀਜਨ ਲੈ ਪੈਂਦੇ ਨੇ। ਉਸ ਵੇਲੇ ਉਹਨਾਂ ਦੇ ਮਨ ਨੂੰ ਕੋਈ ਥੋੜ੍ਹੀ ਬਹੁਤੀ ਵੀ ਤਸੱਲੀ ਦੇ ਦੇਵੇ ਅਤੇ ਉਹ ਐਸੇ ਜਿਹੇ ਗਲਤ ਕਦਮ ਚੁੱਕਣ ਤੋਂ ਉਹਨਾਂ ਨੂੰ ਵਰਜਿਆ ਜਾ ਸਕਦਾ, ਹਟਾਇਆ ਜਾ ਸਕਦਾ।
0: ਔਰ ਦੇਖੋ ਬਹੁਤ ਸਾਰਾ ਸਟ੍ਰੈਸ ਜਿਹੜਾ ਬੱਚੇ ਵੈਸੇ ਹੀ ਲੈ ਲੈਂਦੇ
1: ਨੇ, ਐਡੀ ਗੱਲ ਨਹੀਂ ਹੁੰਦੀ ਕੋਈ ਵੀ। ਕਈ ਵਾਰੀ ਆਪਣੇ ਨਾਲ ਦੇ ਸਾਥੀਆਂ ਦਾ ਪ੍ਰੈਸ਼ਰ ਹੁੰਦਾ, ਕਈ ਵਾਰੀ ਪੇਰੈਂਟਸ ਦਾ ਵੀ, ਮਾਤਾ ਪਿਤਾ ਦਾ ਵੀ ਕਈ ਵਾਰੀ ਪ੍ਰੈਸ਼ਰ ਹੁੰਦਾ, ਪਰ ਨਹੀਂ ਸਾਨੂੰ ਥੋੜ੍ਹਾ ਜਿਹਾ ਬੱਚਿਆਂ ਨੂੰ ਵੀ, ਯੂਥ ਨੂੰ ਵੀ, ਯੁਵਕਾਂ ਨੂੰ ਵੀ ਥੋੜ੍ਹਾ ਬਹੁਤ ਸੋਚ ਕੇ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਕਿ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਘੱਟ ਪਰਫਾਰਮੈਂਸ ਹੈ, ਨੰਬਰਾਂ ਵਿੱਚ ਕਹਿ ਲਓ, ਖੇਡਾਂ ਵਿੱਚ ਕਹਿ ਲਓ, ਕਿਸੇ ਪਾਸੇ ਕਹਿ ਲਓ, ਉਹ ਆਖਰੀ ਮਰਹਲਾ ਨਹੀਂ ਹੁੰਦਾ।
0: ਬਿਲਕੁਲ। ਪਰ ਵੈਸੇ ਵੀ ਸੋਂਜੀ ਜੇ ਥੋੜਾ ਜਿਹਾ ਗੁੱਸਾ ਹੋਵੇ ਨਾ, ਤੇ ਮੈਨੂੰ ਲੱਗਦਾ ਹੈ ਕਿ ਇੱਕ ਗਲਾਸ ਠੰਡਾ ਪਾਣੀ ਪੀ ਲਓ।
1: ਕੋਈ ਵੀ ਨਹੀਂ ਹੈਗਾ ਤੁਹਾਡੇ ਕੋਲ ਨਾ, ਤੇ ਆਪਣੇ ਦੀਵਾਰ ਵੱਲ ਮੂੰਹ ਕਰਕੇ ਗੱਲਾਂ ਕਰ ਲੈਣਾ।
0: ਹਾਂ, ਤੁਹਾਡਾ ਗੁੱਸਾ ਆਪੇ ਠੰਡਾ ਹੋ
1: ਜਾਏਗਾ।
0: ਦੇਖੋ ਇਹ ਗੁੱਸਾ ਥੋੜਾ 5-4 ਮਿੰਟ ਦਾ ਹੁੰਦਾ,
1: ਜੀ ਜੀ,
0: ਇਸ ਨੂੰ ਵੇਲਾ ਸੰਭਾਲ ਲੈਣਾ ਚਾਹੀਦਾ।
1: ਕੋਈ ਗੱਲ ਨਹੀਂ, ਜੇ ਇੱਕ ਥਾਂ ਤੇ ਥੋੜੀ ਬਹੁਤੀ ਘੱਟ ਪਰਫਾਰਮੈਂਸ ਹੋਈ ਹੈ, ਕੋਈ ਗੱਲ ਨਹੀਂ, ਅਗਲੇ ਸਾਲ ਫੇਰ ਸਹੀ
0: ਜੀ।
1: ਉਹ ਕੀ, ਔਰ ਦੇਖੋ ਕਾਮਯਾਬੀ ਪਤਾ ਨਹੀਂ ਕਿਹੜੀ ਗੱਲੋਂ ਮਿਲ ਜਾਣੀ,
0: ਹਾਂ, ਛੋਟੀ ਜੀ ਗੱਲ ਤੋਂ ਵੀ,
1: ਛੋਟੀ ਗੱਲ ਤੋਂ ਵੀ ਮਿਲ ਜਾਂਦੀ ਹੈ।
0: ਬਿਲਕੁਲ ਜੀ,
1: ਇਸ ਕਰਕੇ ਪਰੇਸ਼ਾਨ ਹੋਣ ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਨਹੀਂ ਹੁੰਦੀ।
0: ਬਿਲਕੁਲ ਜੀ। ਪਿੰਡ ਚੱਕ ਹਾਜੀਪੁਰ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲਿਖ ਰਹੇ ਨੇ
1: ਜੀ
0: ਬਲਬੀਰ ਸਿੰਘ ਤੇ ਇਹਨਾਂ ਦੀ ਪਤਨੀ ਰਣਜੀਤ ਕੌਰ
1: ਜੀ,
0: ਇਹਨਾਂ ਦੀ ਬੇਟੀ ਹਰਨੀਤ ਕੌਰ, ਬੇਟਾ ਇੰਦਰਪ੍ਰੀਤ ਸਿੰਘ, ਇਹ ਲਿਖ ਰਹੇ ਨੇ। ਕਹਿੰਦੇ ਜੀ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਸਾਨੂੰ ਬਹੁਤ ਚੰਗਾ ਲੱਗਦਾ, ਸਾਰੇ ਐਂਕਰ ਬਹੁਤ ਹੀ ਪਿਆਰ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ। ਰੇਡੀਓ ਇੱਕ ਇਹੋ ਜਿਹਾ ਕੇਂਦਰ ਹੈ ਜੋ ਕਿ ਜੀਵਨ ਨੂੰ ਜਿਉਣ ਦੀ ਸੇਧ ਦਿੰਦਾ। ਸੋਸ਼ਲ ਮੀਡੀਆ 'ਤੇ ਬਹੁਤ ਤਰ੍ਹਾਂ ਦੀ ਕਹਿੰਦੇ ਗੱਲਾਂ ਫੈਲਦੀਆਂ ਨੇ, ਪਰ ਨਿਰੋਲ ਖਬਰਾਂ ਅਤੇ ਸੱਚਾਈ ਜਿਹੜੀ ਆ ਉਹ ਰੇਡੀਓ ਹੀ ਦੱਸਦਾ।
1: ਜੀ
0: ਮੈਂ ਚੰਡੀਗੜ੍ਹ ਵਿਖੇ ਡਿਊਟੀ ਕਰਦਾ, ਡਿਊਟੀ ਦੇ ਨਾਲ ਨਾਲ ਰੇਡੀਓ ਵੀ ਸੁਣਦਾ। ਮੈਂ ਕਈ ਵਾਰੀ ਤਮਕ ਜਲੰਧਰ ਪੈਂਦੀ ਅਤੇ ਹੈਲੋ ਫਰਮਾਇਸ਼ 'ਚ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੇਰਾ ਫੋਨ ਨਹੀਂ ਮਿਲਿਆ, ਜਿਸ ਕਰਕੇ ਮੈਂ ਚਿੱਠੀ ਲਿਖਣ ਲੱਗ ਪਿਆ। ਚਲੋ ਤੁਸੀਂ ਇਹਦਾ ਜਵਾਬ ਦੇ ਦਿਓ ਪਹਿਲਾਂ, ਅਤੇ ਫਿਰ ਗੱਲ ਅੱਗੇ ਕਰਦੇ ਹਾਂ।
1: ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਤੁਹਾਡਾ ਫੋਨ ਨਹੀਂ ਮਿਲਿਆ। ਪਰ ਚਾਂਸ ਸੀ, ਤੁਸੀਂ ਦੇਖੋ ਕਿ ਸਾਡਾ ਜਦੋਂ ਵੀ ਕੋਈ ਵੀ ਪ੍ਰੋਗਰਾਮ ਚੱਲਦਾ ਫਰਮਾਇਸ਼ ਦਾ, ਉਸ ਵੇਲੇ ਬਹੁਤ ਦੂਰ ਦੂਰ ਤੋਂ, ਪੂਰੇ ਪੰਜਾਬ ਤੋਂ, ਹਰਿਆਣੇ ਤੋਂ ਅਤੇ ਹੋਰ ਜਿਹੜੇ ਆਲੇ ਦੁਆਲੇ ਲੱਗਦੇ ਖੇਤਰ ਨੇ, ਉੱਥੋਂ ਸਾਡੇ ਸਰੋਤੇ ਸਾਨੂੰ ਫੋਨ ਕਰਦੇ ਨੇ
0: ਜੀ।
1: ਔਰ ਉਹ ਪਰ ਚਾਂਸ ਹੀ ਹੁੰਦਾ ਕਿ ਬਾਏ ਲੱਕੀ ਹੈ, ਜਿਸ ਦਾ ਫੋਨ ਪਹਿਲਾਂ ਮਿਲ ਗਿਆ, ਜਦੋਂ ਤੱਕ ਉਹਦੇ ਨਾਲ ਗੱਲ ਚੱਲਦੀ ਹੈ, ਚੱਲ ਰਹੀ ਹੈ, ਉਸ ਵੇਲੇ ਤੱਕ ਕੋਈ ਹੋਰ ਫੋਨ ਨਹੀਂ ਮਿਲਣਾ। ਉਸ ਤੋਂ ਬਾਅਦ ਜਦੋਂ ਵੀ ਸਾਡੇ ਅਨਾਊਂਸਰ ਸਾਹਿਬਾਨ ਨੇ, ਅਨਾਊਂਸਰ ਸਾਹਿਬ ਨੇ ਜੋ ਵੀ ਪ੍ਰੋਗਰਾਮ ਪੇਸ਼ ਕਰ ਰਹੇ ਨੇ, ਉਹਨਾਂ ਨੇ ਜਦੋਂ ਵੀ ਰਿਸੀਵਰ ਥੱਲੇ ਰੱਖਿਆ, ਉਸ ਵੇਲੇ ਘੰਟੀ ਫਿਰ ਵੱਜ ਜਾਂਦੀ। ਅਨਾਊਂਸਰ ਨੂੰ, ਸਾਡੇ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਕਿਸ ਦਾ ਫੋਨ ਆਇਆ
0: ਜੀ। ਔਰ ਵੈਸੇ ਲੱਗ ਗਿਆ, ਔਰ ਵੈਸੇ ਸੁਣ ਜੀ ਇੱਕ ਗੱਲ ਇਹ ਹੈ ਕਿ ਵਧੀਆ ਨਹੀਂ ਹੋ ਗਿਆ ਕਿ ਚਿੱਠੀ ਲਿਖਣ ਲੱਗ ਗਏ?
1: ਬਿਲਕੁਲ,
0: ਦੇਖੋ ਇਹ ਵੀ ਇੱਕ ਕ੍ਰੀਏਟਿਵ ਰਾਈਟਿੰਗ ਹੈ,
1: ਇਹ ਵੀ ਕ੍ਰੀਏਟਿਵ ਰਾਈਟਿੰਗ ਹੈ। ਬਿਲਕੁਲ,
0: ਜਦੋਂ ਚਿੱਠੀਆਂ ਲਿਖਣੀਆਂ ਸ਼ੁਰੂ ਕਰਦੇ ਹਾਂ ਤੇ ਨਾਲ ਨਾਲ ਹੌਲੀ ਹੌਲੀ ਅਸੀਂ ਕੁਝ ਹੋਰ ਵੀ ਲਿਖਣਾ ਸ਼ੁਰੂ ਕਰਦੇ ਹਾਂ।
1: ਬਿਲਕੁਲ,
0: ਤੇ ਇਸੇ ਤਰ੍ਹਾਂ ਹੀ ਸਾਨੂੰ ਲਿਖਣਾ ਆ ਜਾਂਦਾ,
1: ਲਿਖਣ ਦੀ ਆਦਤ ਪੈ ਜਾਂਦੀ ਹੈ।
0: ਬਿਲਕੁਲ ਜੀ, ਬਹੁਤ ਵਧੀਆ ਕੀਤਾ ਇਹਨਾਂ ਨੇ ਸਾਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ
1: ਸ਼ੁਰੂ ਕਰ ਦਿੱਤੀਆਂ। ਬਿਲਕੁਲ
0: ਜੀ, ਅੱਗੇ ਲਿਖਿਆ ਹੈ ਕਿ 18:05 ਨੂੰ ਰਾਤ 8 ਵਜੇ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਸੁਣਿਆ, ਵਧੀਆ ਲੱਗਿਆ। 19:05 ਨੂੰ ਪੂਨਮ ਭੈਣ ਜੀ ਨੇ ਸੋਹਣੀ ਸਵੇਰ ਪ੍ਰੋਗਰਾਮ ਪੇਸ਼ ਕੀਤਾ ਜੋ ਕਿ ਕਾਬਿਲੇ ਤਾਰੀਫ ਸੀ।
1: ਜੀ,
0: ਇੱਕ

0: ਸ਼ਿਕਾਇਤ ਇਹ ਹੈ ਕਿ ਪ੍ਰੋਗਰਾਮ ਕਹਿੰਦੇ ਸੋਹਣੀ ਸਵੇਰ ਤਾਂ ਪੇਸ਼ ਕੀਤਾ ਜਾਂਦਾ ਸਾਰਿਆਂ ਵੱਲੋਂ ਸੋਹਣੀ ਸੋਹਣਾ ਹੀ ਹੁੰਦਾ ਪਰ ਕਹਿੰਦੇ ਕਦੇ ਕਦੇ ਗੌਰਵ ਨੂੰ ਵੀ ਲਗਾ ਦਿਆ ਕਰੋ ਉਹਦਾ ਅੰਦਾਜ਼ ਬਹੁਤ ਵਧੀਆ ਲੱਗਦਾ
1: ਨਹੀਂ ਗੌਰਵ ਜੀ ਦੀ ਵੀ ਅਸੀਂ ਡਿਊਟੀ ਜਦੋਂ ਵੀ ਅਵੇਲੇਬਿਲਟੀ ਹੁੰਦੀ ਹੈ ਉਸ ਵੇਲੇ ਉਹਨਾਂ ਦੀ ਡਿਊਟੀ ਲਗਾਈ ਦੀ ਹੈ ਸਾਡਾ ਕਾਫੀ ਪੇਸ਼ਕਰਤਾ ਨੇ ਜਿਹੜੇ ਸਵੇਰ ਦੀ ਡਿਊਟੀ ਕਰਨੀ ਪਸੰਦ ਕਰਦੇ ਨੇ ਜਾਂ ਜਿਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਸਵੇਰ ਦੀ ਡਿਊਟੀ ਕਰੀਏ ਤੋ ਵਾਰੀ ਵਾਰੀ ਸਿਰ ਤੋਂ ਸਾਰਿਆਂ ਨੂੰ ਮੌਕਾ ਮਿਲਦਾ ਹੈ ਸਾਨੂੰ ਉਮੀਦ ਹੈ ਕਿ ਬੜੀ ਜਲਦੀ ਹੀ ਤੁਸੀਂ ਹੌਸਲਾ ਰੱਖੋ ਥੋੜ੍ਹਾ ਜਿਹਾ ਬੜੀ ਜਲਦੀ ਹੀ ਗੌਰਵ ਜੀ ਦੀ ਡਿਊਟੀ ਵੀ ਲਗਾਈ ਜਾਏਗੀ ਉੱਥੇ ਔਰ ਤੁਹਾਨੂੰ ਉਹਨਾਂ ਦੀ ਆਵਾਜ਼ ਉਹਨਾਂ ਦਾ ਪ੍ਰੋਗਰਾਮ ਉਹਨਾਂ ਦਾ ਅੰਦਾਜ਼ੇ ਬਿਆਨ ਸੁਣਨ ਦਾ ਮੌਕਾ ਜ਼ਰੂਰ ਮਿਲੇਗਾ ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਚਿੱਠੀ ਲਿਖ ਕੇ ਆਪਣੀ ਹਾਜ਼ਰੀ ਲਵਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ
0: ਜੀ ਅਤੇ ਸੁਨੀਲ ਜੋਸ਼ੀ ਪੰਖੂ ਮਮਤਾ ਅਤੇ ਨੀਤੂ ਭਾਰਦਵਾਜ ਤਲਵਾੜਾ ਹਾਜੀਪੁਰ ਤੋਂ ਲਿਖ ਰਹੇ ਨੇ
1: ਜੀ
0: ਬਹੁਤ ਲੰਬੀਆਂ ਸਾਰੀਆਂ ਚਿੱਠੀਆਂ ਨੇ ਜੀ ਇਹਨਾਂ ਦੀਆਂ 3-4 ਨੇ
1: ਕੀ ਲਿਖਦੇ ਨੇ
0: ਲਿਖ ਰਹੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ ਆਕਾਸ਼ਵਾਣੀ ਜਲੰਧਰ ਦੇ 90 ਸਾਲ ਪੂਰੇ ਹੋਣ 'ਤੇ ਇੱਕ ਮੈਰਾਥੋਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸਮੂਹ ਆਕਾਸ਼ਵਾਣੀ ਪਰਿਵਾਰ ਨੇ ਸ਼ਿਰਕਤ ਕੀਤੀ ਬਹੁਤ ਹੀ ਪ੍ਰੇਰਣਾਦਾਇਕ ਸੀ
1: ਜੀ ਅਸਲ 'ਚ ਥੋੜ੍ਹੀ ਜਿਹੀ ਮੈਂ ਇਹ 'ਚ ਹੋਰ ਐਡ ਕਰਨਾ ਚਾਹਾਂਗਾ ਕਿ ਇਹ ਜਿਹੜੇ 90 ਸਾਲ ਪੂਰੇ ਹੋਏ ਨੇ ਪੂਰੇ ਭਾਰਤ ਦੇ ਵਿੱਚ ਆਕਾਸ਼ਵਾਣੀ ਦੇ 90 ਸਾਲ ਹੋਏ ਨੇ ਆਕਾਸ਼ਵਾਣੀ ਜਲੰਧਰ ਦੇ ਜਿਹੜੇ 90 ਸਾਲ
0: ਹੋਣੇ ਨੇ
1: ਸਮੇਂ ਪਾ ਕੇ ਹੋਣੇ ਨੇ
0: ਜੀ
1: ਸੋ ਇਸ ਗੱਲ ਕਰਕੇ ਆਕਾਸ਼ਵਾਣੀ ਦੇ 90 ਸਾਲ ਸੇਵਾ ਕਰਦੇ ਨੂੰ ਹੋ ਗਏ ਉਸੇ ਦੇ ਜਸ਼ਨਾਂ ਵਿੱਚ ਅਸੀਂ ਵਾਕਾਥੋਨ ਦਾ ਆਯੋਜਨ ਕੀਤਾ ਸੀ ਆਪਣੇ ਜਲੰਧਰ ਕੇਂਦਰ ਦੇ ਵਿੱਚ ਅਤੇ ਉਹ ਬੜਾ ਹੀ ਵਧੀਆ ਆਯੋਜਨ ਰਿਹਾ
0: ਜੀ ਬਿਲਕੁਲ ਕਹਿੰਦੇ ਕਿ ਪੁਲ ਯਾਦ ਬਣ ਕੇ ਰਹਿ ਗਿਆ ਮੇਰੇ ਖਿਆਲ ਇਹਨਾਂ ਨੇ ਫੇਸਬੁੱਕ ਵਗੈਰਾ ਤੇ ਸਭ ਕੁਝ ਦੇਖਿਆ ਹੋਏਗਾ ਇਸੇ ਕਰਕੇ ਇਹ ਕਹਿ ਰਹੇ ਨੇ ਕਿ ਤੁਸੀਂ ਸਾਰਿਆਂ ਨੇ ਭਾਗ ਲਿਆ ਪੁਲ ਯਾਦ ਬਣ ਕੇ ਰਹਿ ਗਿਆ ਬਹੁਤ ਹੀ ਵਧੀਆ ਲੱਗਿਆ 1936 ਤੋਂ ਲੈ ਕੇ ਅੱਜ ਦਿਨ ਤੱਕ ਇੱਕ ਪੱਖ ਨੂੰ ਨਿਖਾਰਦਾ ਆ ਰਿਹਾ ਰੇਡੀਓ ਸਟੇਸ਼ਨ ਮਨੋਰੰਜਨ ਜਾਣਕਾਰੀ ਵਿਰਸੇ ਦੀ ਸੰਭਾਲ ਰੱਖਦਾ ਹਰ ਇੱਕ ਪ੍ਰੋਗਰਾਮ ਦੀ ਆਪਣੀ ਖਾਸ ਕਹਿੰਦੇ ਵਿਸ਼ੇਸ਼ਤਾ ਸੱਚੀ ਤੇ ਸਟੀਕ ਜਾਣਕਾਰੀ ਸ਼ਬਦਾਂ ਦਾ ਲਹਿਜ਼ਾ ਪ੍ਰੋਗਰਾਮ ਦਾ ਮਿਆਰ ਇਸ ਦੀ ਸਾਰਕਤਾ ਨੂੰ ਪੇਸ਼ ਕਰਦਾ ਪ੍ਰੋਗਰਾਮ ਸੁਰ ਸਾਧਨਾ ਲੋਕ ਸੰਗੀਤ ਦੇ ਪ੍ਰੋਗਰਾਮ ਰੰਗਲੀ ਧਰਤੀ ਸਾਰੇ ਪ੍ਰੋਗਰਾਮ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ ਔਰ ਇਸ ਤੋਂ ਇਲਾਵਾ ਕਹਿੰਦੇ ਵਾਰਤਾਵਾਂ ਦੇ ਪ੍ਰੋਗਰਾਮ ਕਵੀ ਸਭਾ ਨਾਟਕ ਝਲਕੀਆਂ ਰੂਬਰੂ ਮਹਿਮਾਨ ਬਰੂਹਾਂ ਅਤੇ ਉਮਰਾਂ ਦੇ ਪੈਂਡੇ ਹੈਲੋ ਡਾਕਟਰ ਸਪੋਰਟਸ ਦੇ ਸਾਰੇ ਪ੍ਰੋਗਰਾਮ ਇਹਨਾਂ ਨੇ ਸਾਰੇ ਪ੍ਰੋਗਰਾਮ ਹੀ ਆਕਾਸ਼ਵਾਣੀ ਦੇ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ ਜੀ
1: ਜੀ
0: ਇਸ ਵਿੱਚ ਤਾਂ ਇੱਕ ਚਿੱਠੀ 'ਚ ਇਹਨਾਂ ਨੇ ਇਹ
1: ਸਾਰੇ ਇੰਨੀਆਂ ਗੱਲਾਂ ਲਿਖੀਆਂ ਨੇ ਸੁਨੀਲ ਜੋਸ਼ੀ ਜੀ ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ ਔਰ ਸਾਰੇ ਪ੍ਰੋਗਰਾਮ ਹਰ ਤਰ੍ਹਾਂ ਦੇ ਪ੍ਰੋਗਰਾਮ ਖੇਡਾਂ ਦੇ ਪ੍ਰੋਗਰਾਮ ਸਾਹਿਤਕ ਪ੍ਰੋਗਰਾਮ ਅੰਗਰੇਜ਼ੀ ਵਾਰਤਾ ਸਾਰੇ ਤੁਸੀਂ ਪਸੰਦ ਕਰਦੇ ਹੋ ਪ੍ਰੋਗਰਾਮ ਪਸੰਦ ਕਰਨ ਵਾਸਤੇ ਔਰ ਅੱਗੇ ਮੈਂ ਦੇਖ ਰਿਹਾ ਕਿ ਇਹਨਾਂ ਨੇ ਵਿਗਿਆਨ ਦੇ ਪ੍ਰੋਗਰਾਮਾਂ ਦੀ ਵੀ ਤਾਰੀਫ ਕੀਤੀ ਹੈ ਸਾਹਿਤਕ ਪ੍ਰੋਗਰਾਮ ਪਰਿਮਲ ਦੀ ਵੀ ਤਾਰੀਫ ਕੀਤੀ ਹੈ ਇੰਗਲਿਸ਼ ਦਾ ਸਾਹਿਤਕ ਰਸਾਲਾ ਸਪੈਕਟਰਮ ਹੈ ਉਸ ਦੀ ਵੀ ਹੈਲੋ ਡਾਕਟਰ ਸਾਰੇ ਪ੍ਰੋਗਰਾਮਾਂ ਦੀ ਇਹਨਾਂ ਨੇ ਤਾਰੀਫ ਕੀਤੀ ਹੈ ਪ੍ਰੋਗਰਾਮ ਸੁਣਨ ਵਾਸਤੇ ਉਹਨਾਂ ਦੀ ਤਾਰੀਫ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਇਹ ਵੀ ਲਿਖ ਕੇ ਭੇਜਿਆ ਕਰੋ ਕਿ ਕਿਹੜਾ ਪ੍ਰੋਗਰਾਮ ਤੁਹਾਨੂੰ ਪਸੰਦ ਨਹੀਂ ਆਇਆ ਔਰ ਕਿਉਂ ਨਹੀਂ ਆਇਆ ਇਹ ਵੀ ਲਿਖ ਕੇ ਭੇਜਣਾ ਤਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਬਿਹਤਰ ਕਰ ਸਕੀਏ
0: ਬਿਲਕੁਲ ਜੀ ਕੁਝ ਸੁਧਾਰ ਜਿਹੜੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਰ ਸਕੀਏ ਹੈ ਨਾ ਇਸੇ ਤਰ੍ਹਾਂ ਜਿਹੜੇ ਅਗਲੇ ਵੀ ਖਤ ਨੇ ਜੀ ਇਹਨਾਂ ਦੇ 3 ਹੋਰ ਉਹਨਾਂ ਵਿੱਚ ਵੀ ਇਹਨਾਂ ਨੇ ਇਦਾਂ ਦੇ ਹੀ ਲਿਖਿਆ ਕਿ 7 ਮਈ ਨੂੰ ਵਸਦੇ ਬੜੇ ਪ੍ਰੋਗਰਾਮ 'ਚ ਜਿਹੜਾ ਗੋਡਿਆਂ ਦੇ ਬਾਰੇ ਦੱਸਿਆ ਗਿਆ ਡਾਕਟਰ ਬੇਅੰਤ ਸਿੰਘ ਵੱਲੋਂ ਬਹੁਤ ਅੱਛਾ ਲੱਗਿਆ ਨਾਟਕੀ ਅੰਦਾਜ਼ 'ਚ ਕਹਾਣੀ ਹੀਰੋ ਹੀਰੋਇਨ ਚੰਗੀ ਲੱਗੀ 8 ਤਰੀਕ ਨੂੰ ਸੁਰ ਸਾਧਨਾ ਪ੍ਰੋਗਰਾਮ ਵਿੱਚ ਨਿਖਿਲ ਬੈਨਰਜੀ ਦਾ ਸਿਤਾਰ ਤੇ ਰਾਗ ਹੀਰ ਪੈਰਵ ਸੁਣਾਇਆ ਗਿਆ ਕਹਿੰਦੇ ਬਹੁਤ ਚੰਗਾ ਲੱਗਾ ਇਸੇ ਤਰ੍ਹਾਂ ਹੀ 9 ਤਰੀਕ ਨੂੰ ਕਹਿੰਦੇ ਵਿਸ਼ਵ ਪ੍ਰਵਾਸੀ ਦਿਵਸ ਤੇ ਵਿਸ਼ੇਸ਼ ਪ੍ਰੋਗਰਾਮ ਪੰਛੀਆਂ ਦਾ ਰਹਿਣ ਸਹਿਣ ਬਾਰੇ ਦੱਸਿਆ ਗਿਆ ਖੇਡ ਸੰਸਾਰ ਪ੍ਰੋਗਰਾਮ ਚੰਗਾ ਲੱਗਾ 10 ਤਰੀਕ ਨੂੰ ਇਹਨਾਂ ਨੇ ਖਾਸ ਕਰਕੇ ਕਿਹਾ ਕਿ ਬਾਲ ਜਗਤ ਪ੍ਰੋਗਰਾਮ ਦੀ ਪੇਸ਼ਕਾਰੀ ਬੱਚਿਆਂ ਦੀਆਂ ਰਚਨਾਵਾਂ ਦਿਲਕਸ਼ ਤੇ ਗਿਆਨ ਭਰਪੂਰ ਸੀ ਬਾਲ ਸਾਹਿਤ ਦੇ ਉੱਘੇ ਲੇਖਕ ਬਾਜ ਸਿੰਘ ਨਾਲ ਕਹਿੰਦੇ ਜਿਹੜੀ ਉਹ ਕਹਾਣੀਆਂ ਸੁਣਾ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ ਕਹਿੰਦੇ ਬਹੁਤ ਹੀ ਵਧੀਆ ਚੱਲ ਰਿਹਾ 11 ਮਈ ਨੂੰ ਪਰਿਵਾਰ ਦਿਵਸ ਦੇ ਪਰਿਵਾਰ ਦੇ ਮਹੱਤਵ ਬਾਰੇ ਜਾਣਕਾਰੀ ਇਸੇ ਤਰ੍ਹਾਂ ਜੀ ਇਹਨਾਂ ਨੇ 12 ਤਰੀਕ ਨੂੰ ਖੇਡ ਸੰਸਾਰ ਪ੍ਰੋਗਰਾਮ 13 ਤਰੀਕ ਨੂੰ ਵਿਵਿਧਾ ਪ੍ਰੋਗਰਾਮ ਦੀ ਵੀ ਇਹਨਾਂ ਨੇ ਖਾਸ ਗੱਲ ਕੀਤੀ ਹੈ ਕਿ ਹਿੰਦੀ ਕਹਾਣੀ ਲਹਮੇ ਕਹਿੰਦੇ ਸਾਨੂੰ ਸੁਣਾਈ ਗਈ ਬਹੁਤ ਹੀ ਵਧੀਆ ਲੱਗੀ
1: ਦੇਖੋ ਸਾਡੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤੇ ਨੇ ਔਰ 2 ਚਿੱਠੀਆਂ ਬੜੀਆਂ ਡਿਟੇਲ ਦੇ ਵਿੱਚ ਇਹਨਾਂ ਨੇ ਲਿਖੀਆਂ ਨੇ ਔਰ ਖਤ ਲਿਖਣ ਵਾਸਤੇ ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਨੀਲ ਜੋਸ਼ੀ ਜੀ ਅਤੇ ਇਹਨਾਂ ਦੇ ਨਾਲ ਪਰਿਵਾਰ ਦੇ ਮੈਂਬਰ ਵੀ ਇਹਨਾਂ ਦੇ ਸ਼ਾਮਿਲ ਨੇ ਔਰ ਮੈਨੂੰ ਲੱਗਦਾ ਕਿ ਇਸ ਪਰਿਵਾਰ ਸਾਰਾ ਇਕੱਠਾ

0: ਹੋ ਕੇ ਹੀ ਰੇਡੀਓ ਸੁਣਦਾ ਔਰ ਰੇਡੀਓ ਦੇ ਪ੍ਰੋਗਰਾਮਾਂ ਦਾ ਆਨੰਦ ਲੈਂਦਾ ਹੈ ਅਤੇ ਸਾਨੂੰ ਇਸੇ ਤਰ੍ਹਾਂ ਖੱਤ ਲਿਖਦੇ ਰਹੋ ਜੀ। ਬਹੁਤ ਬਹੁਤ ਸ਼ੁਕਰੀਆ ਜੀ।
1: ਜੀ ਬਿਲਕੁਲ ਸੋਹਨ ਜੀ, ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਕਿ ਸਾਰਾ ਪਰਿਵਾਰ ਬੈਠ ਕੇ ਸੁਣਦਾ।
0: ਬਿਲਕੁਲ ਬਿਲਕੁਲ ਜੀ।
1: ਅਤੇ ਔਰ ਉਹ ਲਿਖਦੇ ਨੇ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਹਨਾਂ ਨੂੰ ਲੱਗਿਆ
0: ਜੀ।
1: ਅਤੇ ਇਹ ਲਿਖਣ ਵਾਲੇ ਨੇ ਅਵਤਾਰ ਸਿੰਘ ਬੱਸੀਆਂ, ਰਾਏਕੋਟ ਜ਼ਿਲ੍ਹਾ ਲੁਧਿਆਣਾ ਤੋਂ
0: ਜੀ।
1: ਕਹਿੰਦੇ ਕਿ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਅੱਗੇ ਕਹਿੰਦੇ ਬੇਨਤੀ ਹੈ ਕਿ ਜਦੋਂ ਨਵਾਂ ਨਵਾਂ ਨੈੱਟ ਨਾਲ ਚੱਲਣ ਵਾਲਾ ਵੇਵਸ ਐਪ ਸ਼ੁਰੂ ਹੋਇਆ
0: ਜੀ,
1: ਅਤੇ ਇਸ ਵਿੱਚ ਦੂਰਦਰਸ਼ਨ ਦੇ ਪ੍ਰੋਗਰਾਮਾਂ ਤੋਂ ਇਲਾਵਾ ਰੇਡੀਓ ਦੇ ਪ੍ਰੋਗਰਾਮ ਸ਼ਾਮਿਲ ਕਰਨ ਦੀ ਸੁਣ ਕੇ ਬਹੁਤ ਖੁਸ਼ੀ ਹੋਈ। ਆਕਾਸ਼ਵਾਣੀ ਜਲੰਧਰ ਤੋਂ ਵਾਰ ਵਾਰ ਇਹ ਸੂਚਨਾ ਮਿਲਦੀ ਰਹੀ ਕਿ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੇਵਸ ਐਪ 'ਤੇ ਵੀ ਸੁਣੇ ਜਾ ਸਕਦੇ ਨੇ।
0: ਜੀ,
1: ਬਹੁਤ ਲੰਬੇ ਚਿਰ ਤੋਂ ਅਸੀਂ ਇਸ ਵਿੱਚ ਆਕਾਸ਼ਵਾਣੀ ਜਲੰਧਰ ਦੀ ਆਵਾਜ਼ ਲੱਭਦੇ ਰਹੇ, ਪਰ ਇਸ ਵਿੱਚ ਪੰਜਾਬ ਵਿੱਚੋਂ ਸਿਰਫ ਆਕਾਸ਼ਵਾਣੀ ਪਟਿਆਲਾ ਦਾ ਸਟੇਸ਼ਨ ਹੀ ਲੱਭਦਾ ਸੀ, ਪਰ ਕਹਿੰਦੇ ਹੁਣ ਆਕਾਸ਼ਵਾਣੀ ਜਲੰਧਰ ਵੀ ਸ਼ਾਮਿਲ ਹੋ ਗਿਆ।
0: ਜੀ,
1: ਸ਼ਾਮਿਲ ਕਰਨ ਦੀਆਂ ਆਪ ਨੂੰ ਬਹੁਤ ਬਹੁਤ ਵਧਾਈਆਂ।
0: ਸ਼ੁਕਰੀਆ ਜੀ।
1: ਆਪ ਦੇ ਸਟੇਸ਼ਨ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ, ਸੋਹਣੀ ਸਵੇਰ ਵਸਦੇ ਵੇੜੇ, ਫਰਮਾਇਸ਼ੀ ਪ੍ਰੋਗਰਾਮ, ਦਿਹਾਤੀ ਪ੍ਰੋਗਰਾਮ ਸਾਡੇ ਤੋਂ ਬਹੁਤ ਚਾਅ ਨਾਲ ਸੁਣੇ ਜਾਂਦੇ ਨੇ। ਤੁਹਾਡੇ ਐਂਕਰ ਮੈਡਮ ਪੂਜਾ ਹਾਂਡਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, ਜ਼ਿੰਦਗੀ ਨੂੰ ਵਧੀਆ ਬਣਾਉਣ ਦੀਆਂ ਗੱਲਾਂ ਅਤੇ ਸ਼ੇਅਰ ਪੇਸ਼ ਕਰਦੇ ਨੇ, ਉਹ ਸਾਨੂੰ ਬਹੁਤ ਪਸੰਦ ਆਉਂਦੇ ਨੇ। ਪੂਜਾ ਹਾਂਡਾ ਜੀ ਨੇ ਡਾਕਟਰ ਸਾਹਿਬ ਨਾਲ ਜਿਹੜੀ ਡੇਂਗੂ ਬੁਖਾਰ ਬਾਰੇ ਇੰਟਰਵਿਊ ਕੀਤੀ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਵਸਦੇ ਵੇੜੇ ਪ੍ਰੋਗਰਾਮ ਵਿੱਚ ਕਹਾਣੀ ਬੜੀ ਦੇਰ ਹੋ ਗਈ ਸੁਣੀ, ਕਹਿੰਦੇ ਇੱਕ ਗੱਲ ਹੋਰ ਕਹਿੰਦਾ ਕਿ ਕਿਰਪਾ ਕਰਕੇ ਭਾਗ ਲੈਣ ਵਾਲੇ ਕਲਾਕਾਰਾਂ ਦਾ ਨਾਮ ਵੀ ਦੱਸ ਦਿਆ ਕਰੋ।
0: ਕਿਸ ਦੀ ਗੱਲ ਕੀਤੀ? ਇਹਨਾਂ ਨੇ ਨਾਟਕ ਦੀ ਗੱਲ ਕੀਤੀ?
1: ਨਹੀਂ ਜੀ, ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ ਇੱਕ ਕਹਾਣੀ ਪੇਸ਼ ਕੀਤੀ ਗਈ ਸੀ।
0: ਓਕੇ,
1: ਹਾਂਜੀ, ਉਹ ਨਾਟਕ ਅੰਦਾਜ਼ 'ਚ ਸੀਗੀ ਤੇ ਉਸ ਦੇ ਬਾਰੇ ਇਹਨਾਂ ਨੇ ਕਿਹਾ ਕਿ ਦੱਸ ਦਿਆ ਕਰੋ।
0: ਚਲੋ, ਬਾਕੀ ਜਿਹੜੇ ਇਹਨਾਂ ਨੇ ਪ੍ਰੋਗਰਾਮ ਪਸੰਦ ਕੀਤੇ ਨੇ ਉਹਨਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ।
1: ਜੀ,
0: ਔਰ ਇਹਨਾਂ ਨੇ ਸਾਡੇ ਜਿਹੜੇ ਵੱਖ ਵੱਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਡਾਕਟਰ ਸਾਹਿਬਾਨ ਨਾਲ ਇੰਟਰਵਿਊ ਵਗੈਰਾ ਸੁਣਾਈ ਜਾਂਦੀ ਹੈ, ਡੇਂਗੂ ਬੁਖਾਰ ਬਾਰੇ ਇੰਟਰਵਿਊ ਕੀਤੀ ਸੀ ਉਹ ਵੀ ਇਹਨਾਂ ਨੂੰ ਪਸੰਦ ਆਈ ਹੈ, ਦਿਹਾਤੀ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਨੇ ਆਪਣਾ ਜਿਹੜੇ ਅਲੱਗ ਅਲੱਗ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹਦੀ ਪ੍ਰਸ਼ੰਸਾ ਕੀਤੀ ਹੈ ਜੀ।
1: ਜੀ,
0: ਆਹ ਤੁਸੀਂ ਦੇ ਦਿਓ ਜਵਾਬ ਕਿ ਜਿਹੜੇ ਕਲਾਕਾਰ ਭਾਗ ਲੈਣ ਵਾਲੇ ਕਲਾਕਾਰਾਂ ਦਾ ਨਾਮ ਵੀ ਦੱਸਿਆ ਕਰੋ, ਇਹ ਤੁਸੀਂ ਜਵਾਬ ਦੇ।
1: ਜੀ, ਮੈਂ ਦੇ ਦਿੰਦੀ ਹਾਂ। ਸੋ ਜੀ, ਅਸੀਂ ਅਗਲੀ ਵਾਰੀ ਤੋਂ ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਦੱਸਿਆ ਜਾਏ ਕਿ ਕੌਣ ਕੌਣ ਭਾਗ ਲੈ ਰਹੇ ਨੇ, ਤਾਂ ਕਿ ਪਤਾ ਲੱਗ ਸਕੇ,
0: ਸਰੋਤਿਆਂ ਨੂੰ ਪਤਾ ਲੱਗ ਸਕੇ ਕਿ ਇਹ ਕਿਹੜਾ ਕਲਾਕਾਰ ਸੀ।
1: ਬਿਲਕੁਲ ਜੀ,
0: ਬਿਲਕੁਲ ਠੀਕ ਹੈ ਜੀ,
1: ਅਗਲੀ ਵਾਰੀ ਕੋਸ਼ਿਸ਼ ਕਰਾਂਗੇ
0: ਜੀ।
1: ਅਤੇ ਦੇਖੋ ਜੀ, ਇਹ ਸਾਡੇ ਕੋਲ ਹੁਣ ਬਸ ਆਖਰੀ ਚਿੱਠੀ ਹੈ
0: ਜੀ ਜੀ,
1: ਔਰ ਇਹ ਲਿਖਣ ਵਾਲੇ ਨੇ ਗੋਬਿੰਦਗੜ੍ਹ ਮਾਝੀ ਵਾਲਾ, ਸ਼੍ਰੀ ਕਰਨਪੁਰ, ਡਿਸਟ੍ਰਿਕਟ ਗੰਗਾਨਗਰ, ਰਾਜਸਥਾਨ ਤੋਂ।
0: ਜੀ, ਕੀ ਲਿਖਦੇ
1: ਨੇ? ਰੇਨੂ ਟੁਟੇਜਾ, ਖੁਸ਼ਦਿਲ ਤੇ ਉਰਮਿਲ ਟੁਟੇਜਾ।
0: ਜੀ,
1: ਕਹਿੰਦੇ ਜੀ ਤੁਹਾਡਾ ਪ੍ਰੋਗਰਾਮ, ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ। ਸਾਡਾ ਸੁਝਾਅ ਇਹ ਹੈ ਕਿ ਰਾਤ 10 ਵਜੇ ਜਿਹੜੇ ਫਰਮਾਇਸ਼ੀ ਪ੍ਰੋਗਰਾਮ ਕੋਈ ਸ਼ੁਰੂ ਕਰ ਦਿਓ, ਤਾਂ ਕਿ ਅਸੀਂ ਫਰਮਾਇਸ਼ ਵਿੱਚ ਆਪਣਾ ਨਾਮ ਸੁਣ ਸਕੀਏ ਅਤੇ ਆਪਣੇ ਗੀਤ ਜਿਹੜੇ ਨੇ ਉਹ ਸੁਣ ਸਕੀਏ। 20 ਮਈ ਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਕਹਿੰਦੇ ਕਿ ਇੱਕ ਇੰਟਰਵਿਊ ਸੁਣਾਈ ਗਈ ਸੀ ਜਸਵਿੰਦਰ ਸਿੰਘ ਜੀ ਦੇ ਨਾਲ, ਕਹਿੰਦੇ ਬਹੁਤ ਚੰਗੀ ਲੱਗੀ ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ। ਕਹਿੰਦੇ ਸਾਨੂੰ ਬਹੁਤ ਚੰਗਾ ਲੱਗਦਾ ਕਿ ਸਰ ਤੁਹਾਡੇ ਪ੍ਰੋਗਰਾਮ ਜਿਹੜੇ ਨੇ ਬਹੁਤ ਜ਼ਿਆਦਾ ਵਧੀਆ ਚੱਲ ਰਹੇ ਨੇ। ਇਹਨਾਂ ਨੇ ਇਸੇ ਤਰ੍ਹਾਂ ਜੀ ਸਾਰੇ ਹੀ ਪ੍ਰੋਗਰਾਮ ਜਿਹੜੇ ਖਾਸ ਕਰਕੇ ਵਸਦੇ ਵੇੜੇ ਨੇ ਉਹਨਾਂ ਨੂੰ ਤਰਤੀਬ ਵਾਈਜ਼ 8-5 ਦਾ, 13-5, 14-5 ਦਾ ਸਾਰੇ ਪ੍ਰੋਗਰਾਮ ਇਹਨਾਂ ਨੇ ਲਿਖੇ ਨੇ ਕਿ ਸਾਨੂੰ ਵਧੀਆ ਲੱਗੇ ਨੇ।
0: ਇਹ ਇੱਕ ਗੱਲ ਮੈਂ ਇਹਨਾਂ ਦੀ ਇਹਨਾਂ ਬਾਰੇ ਕਰਨੀ ਚਾਹਾਂਗਾ ਕਿ ਜਦੋਂ ਵੀ ਖਤ ਲਿਖਦੇ ਨੇ ਨਾ, ਤਰੀਕ ਪਾ ਕੇ
1: ਜੀ
0: ਲਿਖਦੇ ਨੇ ਕਿ ਉਸ ਤਰੀਕ ਨੂੰ ਸਾਨੂੰ ਫਲਾਣਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਦੇਖੋ ਕਿੰਨੀ ਸ਼ਿੱਦਤ ਦੇ ਨਾਲ ਸਾਡੇ ਪ੍ਰੋਗਰਾਮ ਸੁਣਦੇ ਨੇ। ਹਾਂਜੀ, ਇੱਕ ਇਹਨਾਂ ਨੇ ਲਿਖਿਆ ਨਾ ਜਿਹੜਾ ਕਿ ਰਾਤ 10 ਵਜੇ ਇੱਕ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕਰੋ, ਬੁੱਧਵਾਰ ਨੂੰ ਇਹ ਪ੍ਰੋਗਰਾਮ ਸੁਣ ਸਕਦੇ ਨੇ।
1: ਅੱਛਾ ਜੀ,
0: 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡੀ ਫਰਮਾਇਸ਼
1: ਜੀ
0: ਪੇਸ਼ ਕੀਤੀ ਜਾਂਦੀ ਹੈ, ਉਹ ਪ੍ਰੋਗਰਾਮ ਦੇ ਵਿੱਚ ਇਹ ਖਤ ਰਾਹੀਂ ਸ਼ਾਮਲ ਹੋ ਸਕਦੇ ਨੇ।
1: ਬਿਲਕੁਲ ਜੀ, ਮੇਰੇ ਖਿਆਲ ਇਹਨਾਂ ਨੇ ਨੋਟ ਕਰ ਲੈਣਾ ਹੁਣ, ਬੁੱਧਵਾਰ ਨੂੰ।
0: ਹਾਂਜੀ, ਹਰ ਬੁੱਧਵਾਰ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਫਰਮਾਇਸ਼ੀ ਪ੍ਰੋਗਰਾਮ
1: ਜੀ,
0: ਉਹਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ, ਬਾਕੀ ਟੈਲੀਫੋਨ ਨਾਲ, ਵਟਸਐਪ ਨਾਲ, ਉਹ ਸਾਡੇ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਫਰਮਾਇਸ਼ ਦੇ, ਤੁਸੀਂ ਉਹਨਾਂ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਸਾਡੇ ਪ੍ਰੋਗਰਾਮ ਸੁਣੋਗੇ ਨਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਸਾਡਾ ਪ੍ਰੋਗਰਾਮ ਫੋਨ 'ਤੇ ਹੈ, ਕਿਹੜਾ ਵਟਸਐਪ 'ਤੇ ਹੈ, ਕਿਹੜਾ ਚਿੱਠੀਆਂ
1: 'ਤੇ। ਜੀ ਬਿਲਕੁਲ,
0: ਹੈ ਨਾ, ਇਸ ਕਰਕੇ ਸਾਡੇ ਨਾਲ ਜੁੜੇ ਰਹੋ ਔਰ ਖਤ ਸਾਨੂੰ ਇਸੇ ਤਰ੍ਹਾਂ ਲਿਖਦੇ ਰਹੋ। ਇੱਕ ਜਿਹੜੀ ਤੁਸੀਂ ਖਤ ਸਕੈਨ ਕਰਕੇ ਪਾਉਂਦੇ ਹੋ ਨਾ, ਇਹ ਨਾ ਪਾਇਆ ਕਰੋ
1: ਜੀ,
0: ਮੇਲ ਦੇ ਉੱਪਰ ਸਿੱਧਾ ਲਿਖਿਆ ਕਰੋ। ਜੇ ਖਤ ਲਿਖਣਾ ਲਿਖ ਕੇ ਪਾਉਣਾ ਹੱਥ ਨਾਲ, ਤਾਂ ਫਿਰ ਬਾਏ ਪੋਸਟ ਭੇਜ ਦਿਆ ਕਰੋ, ਜ਼ਿਆਦਾ ਵਧੀਆ। ਕਈ ਵਾਰ ਕੀ ਹੁੰਦਾ, ਤੁਸੀਂ ਸਕੈਨ ਕਰਕੇ ਪਾਉਂਦੇ ਹੋ ਨਾ, ਉਹ ਫਿਰ ਪ੍ਰੋਪਰਲੀ

0: ਕਈ ਵਾਰੀ ਪੜ੍ਹਿਆ ਨਹੀਂ ਜਾਂਦਾ,
1: ਹਾਂ ਇਹ ਗੱਲ ਤੁਹਾਡੀ ਠੀਕ ਹੈ ਜੀ। ਔਰ ਦੇਖੋ ਜੇ ਸਾਫ਼ ਸਾਫ਼ ਪੜ੍ਹਿਆ ਨਾ ਗਿਆ ਤਾਂ ਫਿਰ
0: ਗੱਲ
1: ਤੁਸੀਂ
0: ਅਧੂਰੀ ਰਹਿ ਗਈ,
1: ਅਧੂਰੀ ਰਹਿ ਗਈ ਔਰ
0: ਤੁਹਾਡੀ ਮਿਹਨਤ ਵੀ ਬੇਕਾਰ ਗਈ। ਔਰ ਖਤ ਪੜ੍ਹਨ ਵੇਲੇ ਸਾਨੂੰ ਵੀ ਦਿੱਕਤ ਆਈ ਔਰ ਅਸੀਂ ਵੀ ਉਹਨੂੰ ਪ੍ਰੋਪਰਲੀ ਪੜ੍ਹ ਕੇ ਤੁਹਾਡੀ ਚਿੱਠੀ ਦਾ ਖਤ ਦਾ ਜਵਾਬ ਨਹੀਂ ਦੇ ਪਾਉਂਦੇ।
1: ਦੇਖੋ ਜੀ ਹੁਣ ਚਿੱਠੀਆਂ ਦਾ ਸਿਲਸਿਲਾ ਹੁਣ ਤੇ ਮੁੱਕਦਾ ਪਿਆ ਕਿਉਂਕਿ ਖਤ ਹੁਣ ਸਾਡੇ ਕੋਲ ਖਤਮ ਹੋ ਰਹੇ ਨੇ। ਔਰ ਜਾਣ ਤੋਂ ਪਹਿਲਾਂ
0: ਇੱਕ ਵਾਰੀ ਫੇਰ ਉਹੀ ਪਹਿਲਾਂ ਵਾਲਾ ਸੁਨੇਹਾ
1: ਜੀ
0: ਦੁਬਾਰਾ ਦੇਣਾ,
1: ਦੁਬਾਰਾ ਦੇਣਾ,
0: ਦੁਬਾਰਾ ਦੇਣਾ,
1: ਚਲੋ ਦੇ ਦਿਓ ਫਿਰ।
0: ਇੱਕ ਤਾਂ ਗਰਮੀ ਬਹੁਤ ਪੈ ਰਹੀ ਹੈ, ਸਾਰੇ ਸਾਡੇ ਸਰੋਤੇ ਸਾਡੇ ਸਾਰੇ ਲਿਸਨਰਸ ਇਸ ਗੱਲ ਦਾ ਧਿਆਨ ਰੱਖਣ ਕਿ ਗਰਮੀ ਦੇ ਵਿੱਚ 11 ਵਜੇ ਤੋਂ ਲੈ ਕੇ 4 ਵਜੇ ਤੱਕ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ, ਉਸ ਦੇ ਵਿੱਚ ਵੀ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਅਵੋਇਡ ਕਰੋ, ਨਾ ਲੈ ਕੇ ਜਾਓ।
1: ਔਰ ਖਾਸ ਕਰਕੇ ਸੋਨ ਜੀ ਪੰਛੀਆਂ ਦਾ ਵੀ ਖਿਆਲ ਰੱਖੋ,
0: ਪੰਛੀਆਂ ਦਾ ਵੀ ਖਿਆਲ ਰੱਖਣਾ ਹੈ, ਜੀਵ ਜੰਤੂਆਂ ਦਾ ਵੀ ਖਿਆਲ ਰੱਖਣਾ ਹੈ, ਘਰ ਦੇ ਬਾਹਰ ਛੱਤ ਤੇ ਬਨੇਰੇ ਤੇ ਪਾਣੀ ਦਾ ਕੋਈ ਨਾ ਕੋਈ ਬਰਤਨ ਭਰ ਕੇ ਰੱਖੋ ਤਾਂ ਕਿ ਉਹ ਵੀ ਆਪਣੀ ਪਿਆਸ ਬੁਝਾ ਸਕਣ ਤੇ ਗਰਮੀ ਤੋਂ ਆਪਣਾ ਬਚਾਅ
1: ਕਰ ਸਕਣ। ਔਰ ਜਿਹੜੀ ਅਸੀਂ ਤੰਬਾਕੂ ਦੀ ਗੱਲ ਕੀਤੀ ਹੈ ਉਸ ਦਾ ਸੇਵਨ ਬਿਲਕੁਲ ਨਹੀਂ ਕਰਨਾ। ਔਰ ਚੱਲਣ ਤੋਂ ਪਹਿਲਾਂ ਤੁਸੀਂ ਪਤਾ ਤੇ ਦੱਸ ਦਿਓ।
0: ਪਤਾ ਮੈਂ ਦੱਸਦਾ ਜੀ, ਸਾਡੇ ਜਿਹੜੇ ਨਵੇਂ ਸਰੋਤੇ ਜੁੜੇ ਨੇ ਉਹ ਸਾਨੂੰ ਖਤ ਲਿਖਣ ਵਾਸਤੇ ਪਤਾ ਨੋਟ ਕਰ ਲੈਣ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਸਾਡਾ ਪਿੰਨ ਕੋਡ ਹੈ 1440001
1: ਤੇ ਈਮੇਲ ਮੈਂ ਦੱਸ ਦਿੰਦੀ ਹਾਂ ਜੀ।
0: ਜੀ
1: ਈਮੇਲ ਹੈ tcmjalandhar@gmail.com
0: tcmjalandhar@gmail.com। ਤੁਸੀਂ ਇਸ ਈਮੇਲ ਆਈ ਡੀ 'ਤੇ ਸਾਨੂੰ ਈਮੇਲ ਕਰ ਸਕਦੇ ਹੋ ਅਤੇ ਜਿਹੜਾ ਮੈਂ ਪਤਾ ਪਹਿਲਾਂ ਦੱਸਿਆ ਹੈ ਉਸ ਦੇ ਉੱਪਰ ਸਾਨੂੰ ਖਤ ਲਿਖ ਕੇ ਸਾਡੇ ਪ੍ਰੋਗਰਾਮ ਦੇ ਬਾਰੇ ਵਿੱਚ, ਸਾਡੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹਨਾਂ ਦੇ ਬਾਰੇ ਆਪਣੀ ਰਾਏ ਸਾਨੂੰ ਲਿਖ ਕੇ ਭੇਜ ਸਕਦੇ ਹੋ।
1: ਬਿਲਕੁਲ ਜੀ, ਅਤੇ ਫਿਰ ਹੁਣ ਲਈਏ ਇਜਾਜ਼ਤ
0: ਜੀ, ਨਮਸਕਾਰ।
2: ਹੁਣ ਇਹ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਮੇਰੇ ਵੇਬ 343.6 ਮੀਟਰ ਜਾਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਆਕਾਸ਼ਵਾਣੀ ਬਠਿੰਡਾ ਤੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਤੰਬਾਕੂ ਸੇਵਨ ਕਿੰਨਾ ਘਾਤਕ। ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕਰਨਗੇ।
3: ਸਰੋਤਿਓ, ਹਰ ਸਾਲ 31 ਮਈ ਨੂੰ ਅਸੀਂ ਮਨਾਉਂਦੇ ਹਾਂ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ। ਤੰਬਾਕੂ ਸਾਡੀ ਸਿਹਤ ਲਈ ਕਿੰਨਾ ਘਾਤਕ ਹੈ, ਇਸ ਸਬੰਧੀ ਸੁਣਦੇ ਹਾਂ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਵਾਚਕ ਨੇ ਮਨਦੀਪ ਰਜੌਰਾ।
4: ਸਰੋਤਿਓ ਨਮਸਕਾਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਇਹ ਵਿਸ਼ੇਸ਼ ਪ੍ਰਸਾਰਣ। ਮੈਂ ਹਾਂ ਮਨਦੀਪ ਰਜੌਰਾ। ਹਰ ਸਾਲ 31 ਮਈ ਨੂੰ ਦੁਨੀਆ ਭਰ ਵਿੱਚ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਮਨਾਇਆ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ 'ਚ ਵਰਲਡ ਨੋ ਟਬੈਕੋ ਡੇ ਵੀ ਆਖਿਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਅਤੇ ਇਸ ਦੀ ਵਰਤੋਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੁੰਦਾ ਹੈ। ਤੰਬਾਕੂ, ਚਾਹੇ ਉਹ ਸਿਗਰਟ ਹੋਵੇ, ਬੀੜੀ, ਹੁੱਕਾ, ਗੁਟਕਾ, ਚੈਣੀ ਖੈਣੀ ਜਾਂ ਇਸ ਦਾ ਕੋਈ ਵੀ ਰੂਪ, ਸਰੀਰ ਨੂੰ ਹੌਲੀ ਹੌਲੀ ਅੰਦਰੋਂ ਖਤਮ ਕਰਦਾ ਹੈ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਤੰਬਾਕੂ ਦੇ ਨੁਕਸਾਨ ਬਾਰੇ, ਚਿੰਤਾਜਨਕ ਅੰਕੜੇ ਜੋ ਤੰਬਾਕੂ ਦੇ ਸਾਡੇ ਮੁਲਕ ਅਤੇ ਦੁਨੀਆ ਭਰ ਦੇ ਵਿੱਚ ਨਸ਼ਰ ਹੋ ਰਹੇ ਨੇ, ਨੌਜਵਾਨਾਂ 'ਤੇ ਇਸ ਦੇ ਪ੍ਰਭਾਵ ਅਤੇ ਤੰਬਾਕੂ ਛੱਡਣ ਦੇ ਤਰੀਕਿਆਂ ਬਾਰੇ। ਇਸ ਸੰਬੰਧੀ ਅਸੀਂ ਵੱਖ ਵੱਖ ਡਾਕਟਰ ਸਾਹਿਬਾਨ ਨਾਲ ਵੀ ਗੱਲ ਕਰਾਂਗੇ। ਵਿਸ਼ਵ ਸਿਹਤ ਸੰਸਥਾ WHO ਦੇ ਅਨੁਸਾਰ ਦੁਨੀਆ ਭਰ ਵਿੱਚ ਹਰ ਸਾਲ ਲਗਭਗ 80 ਲੱਖ ਲੋਕਾਂ ਦੀ ਮੌਤ ਤੰਬਾਕੂ ਕਾਰਨ ਹੁੰਦੀ ਹੈ, ਕਿਉਂਕਿ ਤੰਬਾਕੂ ਸਿਰਫ ਤੁਹਾਨੂੰ ਮੂੰਹ ਦੇ ਕੈਂਸਰ ਨਾਲ ਹੀ ਨਹੀਂ ਬਲਕਿ ਹੋਰ ਬਹੁਤ ਤਰ੍ਹਾਂ ਦੀਆਂ ਅਲਾਮਤਾਂ ਅਤੇ ਬਿਮਾਰੀਆਂ ਦੇ ਨਾਲ ਪ੍ਰਭਾਵਿਤ ਕਰਦਾ ਹੈ। ਇਹਨਾਂ ਵਿੱਚੋਂ ਕਰੀਬ 13 ਲੱਖ ਲੋਕ ਉਹ ਨੇ ਜੋ ਖੁਦ ਤੰਬਾਕੂ ਨਹੀਂ ਵਰਤਦੇ ਪਰ ਦੂਜਿਆਂ ਵੱਲੋਂ ਵਰਤੇ ਗਏ ਤੰਬਾਕੂ ਜਾਂ ਉਸ ਦੇ ਧੂੰਏ ਦਾ ਸ਼ਿਕਾਰ ਬਣਦੇ ਨੇ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਹਰ ਸਾਲ ਲਗਭਗ 13 ਤੋਂ 14 ਲੱਖ ਲੋਕਾਂ ਦੀ ਮੌਤ ਤੰਬਾਕੂ ਨਾਲ ਜੁੜੀਆਂ ਬਿਮਾਰੀਆਂ ਕਾਰਨ ਹੁੰਦੀ ਹੈ। ਗਲੋਬਲ ਐਡਲਟ ਟਬੈਕੋ ਸਰਵੇ ਦੇ ਅਨੁਸਾਰ ਭਾਰਤ ਵਿੱਚ ਕਰੀਬ 28% ਬਾਲਗ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਵਰਤਦੇ ਨੇ। ਇਹ ਅੰਕੜੇ ਸਿਰਫ ਗਿਣਤੀਆਂ ਹੀ ਨਹੀਂ

0: ਬਲਕਿ ਟੁੱਟਦੇ ਪਰਿਵਾਰਾਂ, ਬਿਮਾਰੀਆਂ ਅਤੇ ਗਵਾਚ ਚੁੱਕੀਆਂ ਜ਼ਿੰਦਗੀਆਂ ਦੀਆਂ ਕਹਾਣੀਆਂ ਨੇ। ਅੱਜ ਕੱਲ੍ਹ ਵੈਪਿੰਗ ਅਤੇ ਈ ਸਿਗਰਟ ਨੂੰ ਫੈਸ਼ਨ ਵਜੋਂ ਦਿਖਾਇਆ ਜਾ ਰਿਹਾ ਹੈ। ਭਾਰਤ ਵਿੱਚ ਕਈ ਬੱਚੇ ਅਤੇ ਕਿਸ਼ੋਰ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਸ਼ੁਰੂ ਕਰ ਦਿੰਦੇ ਨੇ, ਜੋ ਬਹੁਤ ਚਿੰਤਾਜਨਕ ਗੱਲ ਹੈ। ਅਜਿਹੇ ਹੀ ਕੁਝ ਨੌਜਵਾਨਾਂ ਔਰਤਾਂ ਦੇ ਨਾਲ ਅਸੀਂ ਪੰਜਾਬ ਦੇ ਬਠਿੰਡਾ ਸਥਿਤ ਏਮਸ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਸਥਿਤ ਡੀ ਐਡਿਕਸ਼ਨ ਸੈਂਟਰ ਯਾਨੀ ਕਿ ਨਸ਼ਾ ਛੁਡਾਊ ਕੇਂਦਰ ਵਿਖੇ ਕੁਝ ਮੁਲਾਕਾਤਾਂ ਰਿਕਾਰਡ ਕੀਤੀਆਂ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਆਓ ਸੁਣਦੇ ਹਾਂ।
1: ਤੇ ਸਾਡੇ ਨਾਲ ਇੱਕ ਨੌਜਵਾਨ ਸਾਥੀ ਨੇ, ਇਹਨਾਂ ਦੇ ਨਾਲ ਅਸੀਂ ਗੱਲ ਕੀਤੀ ਕਿਉਂਕਿ ਇਹ ਤੰਬਾਕੂ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਆਏ ਨੇ, ਆਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਅਤੇ ਇਹਨਾਂ ਦੀ ਕੋਸ਼ਿਸ਼ ਕਾਮਯਾਬ ਰਹੀ। ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਕੀ ਨਾਂ ਹੈ ਜੀ ਤੁਹਾਡਾ?
2: ਆਪਣਾ ਨਾਮ ਮਨਦੀਪ ਸਿੰਘ ਹੈ ਜੀ। ਸਤਿ ਸ਼੍ਰੀ ਅਕਾਲ
1: ਮਨਦੀਪ ਜੀ। ਤੁਸੀਂ ਤੰਬਾਕੂ ਦੀ ਗ੍ਰਿਫਤ ਦੇ ਵਿੱਚ ਕਿਵੇਂ ਆਏ? ਤੁਹਾਨੂੰ ਕਿਵੇਂ ਇਹ ਲੱਤ ਲੱਗੀ? ਕਿਹੜੀ ਉਮਰ ਤੋਂ ਤੁਸੀਂ ਇਹ ਸ਼ੁਰੂ ਕਰਤਾ ਸੀ ਤੰਬਾਕੂ ਪੀਣਾ?
2: ਸਰ ਸਾਨੂੰ ਹੋ ਗਿਆ ਸੀਗਾ ਵੀ ਮਤਲਬ 2-2.5 ਸਾਲ ਹੋ ਗਏ ਸੀਗੇ, ਬਹੁਤ ਜ਼ਿਆਦਾ ਔਖੇ ਸੀਗੇ ਅਤੇ ਤਲਬ ਲੱਗ ਗਈ ਸੀਗੀ ਵੀ ਜਿਵੇਂ ਮਤਲਬ ਆਪਣੀ ਸਿਗਰਟ ਹੁੰਦੀ ਹੈ ਗਾਂਜਾ ਹੁੰਦਾ ਜੀ, ਅਤੇ ਅਸੀਂ ਭਰ ਕੇ ਪੀਂਦੇ ਸੀਗੇ ਜੋ ਵੀ ਆਪਣਾ ਪੇਪਰ ਹੁੰਦਾ ਜੀ, ਸਹੀ ਹੈ। ਅਤੇ ਉਹਦੇ ਲਈ ਅਸੀਂ ਵੀ ਬਹੁਤ ਕੋਸ਼ਿਸ਼ ਕਰੀ ਛੱਡਣ ਲਈ, ਅਤੇ ਆਪਣਾ ਜਿਹੜਾ ਇੱਥੇ ਬਠਿੰਡੇ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਸਾਡੀ ਬਹੁਤ ਕੇਅਰ ਹੋਈ ਹੈ, ਅਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੋ ਵੀ ਆਪਣਾ ਯਾਰ ਵੇਲੀ ਜਾਂ ਆਪਣਾ ਭਰਾ ਮਿੱਤਰ ਕੂਲਿਪ ਲਗਾਉਂਦਾ ਯਾਰ ਜਰਦਾ ਲਗਾਉਂਦਾ ਤਾਂ ਤੁਹਾਨੂੰ ਵੀ ਪਤਾ ਵੀ ਬਹੁਤ ਜ਼ਿਆਦਾ ਮਹਿੰਗੀ ਹੈ ਇਹਦੇ ਲਈ, ਅਤੇ ਬੇਨਤੀ ਇਹੀ ਹੈ ਵੀ ਛੁਟਕਾਰਾ ਪਾਓ ਇਹ ਤੋਂ। ਅਤੇ ਬਾਕੀ ਤੁਹਾਨੂੰ ਵੀ ਪਤਾ ਵੀ ਨੁਕਸਾਨ ਹੈ, ਜੋ ਵੀ ਆਪਾਂ ਨੂੰ ਮਾਇੰਡ ਖਰਾਬ ਹੁੰਦਾ, ਗੁੱਸਾ ਚੜ੍ਹਦਾ, ਅਤੇ ਉਹਦੇ ਲਈ ਆਪਾਂ ਚੰਗੀ ਗੱਲ ਕਹਿੰਦੇ ਹਾਂ ਵੀ ਆਪਣਾ ਵੀ ਬਿਹਤਰ ਛੱਡੋ ਇਹ ਤੋਂ, ਨੁਕਸਾਨ ਆ, ਸਹੀ ਹੈ।
1: ਖਾਣ 'ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਜਦੋਂ ਤੁਸੀਂ ਛੱਡਣ ਦੀ ਕੋਸ਼ਿਸ਼ ਕੀਤੀ? ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ?
2: ਜਦੋਂ ਆਪਾਂ ਪਹਿਲਾਂ ਲਾਉਂਦੇ ਹਾਂ ਜੀ ਤਾਂ ਉਦੋਂ ਤਾਂ ਬਹੁਤ ਚੰਗਾ ਲੱਗਦਾ ਜੀ, ਸਹੀ ਹੈ। ਜਾਂ ਆਪਣਾ ਪੇਪਰ ਹੁੰਦਾ ਗਾਂਜਾ ਹੁੰਦਾ ਜੀ, ਉਹਦੇ ਲਈ ਪਹਿਲਾਂ ਸਹੀ ਹੁੰਦਾ ਮਾਇੰਡ, ਬਾਅਦ 'ਚ ਸਾਨੂੰ ਸਾਰਿਆਂ ਨੂੰ ਪਤਾ ਜੀ ਮਾਇੰਡ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ, ਆਪਾਂ ਨੂੰ ਕੁਛ ਪਤਾ ਨਹੀਂ ਲੱਗਦਾ ਵੀ ਆਪਾਂ ਕਿੱਥੇ ਬੈਠੇ ਹਾਂ ਕਿੱਥੇ ਨਹੀਂ, ਜੋ ਵੀ ਯਾਰ ਵੇਲੀ ਆਪਣਾ ਹੁਣ ਵੀ ਕਰ ਰਿਹਾ। ਗਾਂਜੇ ਲਈ ਬਹੁਤ ਨੁਕਸਾਨ ਆ ਆਪਣੇ ਲਈ, ਸਰੀਰ ਲਈ, ਸਿਹਤ ਲਈ, ਆਪਣੇ ਸਰੀਰ ਦੇ ਲਈ ਵਿੱਚ ਬਹੁਤ ਕਮਜ਼ੋਰੀ ਪਾਉਂਦਾ ਇਹ, ਆਪਾਂ ਨੂੰ ਕੋਈ ਖੁਰਾਕ ਨਹੀਂ ਲੱਗਣ ਦਿੰਦਾ ਜੀ, ਸਹੀ ਹੈ। ਅਤੇ ਆਪਾਂ ਤਾਂ ਇਹੀ ਕਹਿੰਦੇ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਤੋਂ ਛੁਟਕਾਰਾ ਪਾਓ ਜਿੰਨਾ ਹੋ ਸਕਦਾ ਬਹੁਤ ਜਲਦੀ। ਬਹੁਤ ਬਹੁਤ ਧੰਨਵਾਦ।
1: ਤੁਹਾਡਾ ਕੀ ਨਾਂ ਹੈ?
3: ਸੁਖਵਿੰਦਰ ਸਿੰਘ ਜੀ।
1: ਸੁਖਵਿੰਦਰ ਸਿੰਘ ਜੀ, ਤੁਹਾਨੂੰ ਕਦੋਂ ਲੱਗੀ ਇਹ ਲੱਤ? ਕਿੰਨੀ ਸਾਲ ਦੀ ਉਮਰ 'ਚ ਤੁਸੀਂ ਤੰਬਾਕੂ, ਗੁਟਕਾ, ਚੈਣੀ ਖੈਣੀ ਮੂੰਹ 'ਚ ਪਾਉਣਾ ਜਾਂ ਬੀੜੀ ਸਿਗਰਟ 'ਚ ਪੀਣਾ ਸ਼ੁਰੂ ਕੀਤਾ?
3: ਅਤੇ 3 ਸਾਲ ਹੋ ਗਏ। ਯਾਰ ਦੋਸਤ ਸੀਗੇ, ਯਾਰ ਦੋਸਤਾਂ ਨੇ ਮਾੜਾ ਮੋਟਾ ਨਾਲ ਬਹਿੰਦੇ ਕਰਦੇ ਸੀ ਅਤੇ ਲੱਤ ਆਈ, ਅਤੇ ਉਹਨਾਂ ਉੱਥੋਂ ਲੱਤ ਲੱਗ ਗਈ, ਅਤੇ ਹੁਣ ਸਹੀ ਆ ਜੀ, ਹੁਣ ਕੋਈ ਦਿੱਕਤ ਨਹੀਂ।
1: ਛੱਡਣ ਦਾ ਤੁਸੀਂ ਕਿਵੇਂ ਮਨ ਬਣਾਇਆ?
3: ਛੱਡਣ ਦਾ ਮਨ ਬਣਾਇਆ ਜੀ, ਬੁਰਾ ਲੱਗਦਾ ਸੀਗਾ ਇਹ ਘਰਦਿਆਂ ਨੂੰ ਵੀ, ਜਦੋਂ ਕੱਢਦੇ ਸੀਗੇ ਕਈ ਵਾਰੀ ਰਿਸ਼ਤੇਦਾਰੀ ਜਾਣਾ ਜੀ, ਉਦੋਂ ਫਿਰ ਔਖਾ ਹੋ ਜਾਂਦਾ ਸੀਗਾ ਜੀ, ਤਾਂ ਕਰਕੇ ਛੱਡਣ ਦਾ ਮਨ ਬਣਾ ਲਿਆ।
1: ਅਤੇ ਚੰਗੀ ਗੱਲ ਹੈ। ਤੁਹਾਨੂੰ ਹੁਣ ਕਦੇ ਮਹਿਸੂਸ ਹੁੰਦਾ ਹੈ ਕਿ ਵੀ ਪੀਏ, ਜਾਂ ਕਿਸ ਤਰ੍ਹਾਂ ਦੀ ਦਵਾਈ ਤੁਹਾਨੂੰ ਹਸਪਤਾਲ 'ਚੋਂ ਦਿੱਤੀ ਉਹ ਦੱਸ ਦਿਓ?
3: ਹੁਣ ਨਹੀਂ, ਪੀਣ ਨੂੰ ਜੀ ਕਰਦਾ ਜੀ, ਵਧੀਆ ਦਵਾਈ ਦਿੰਦੇ ਜੀ ਬਠਿੰਡਾ ਸਰਕਾਰੀ ਹਸਪਤਾਲ, ਵਧੀਆ ਸਾਨੂੰ ਦਵਾਈ ਦਿੱਤੀ, ਵਧੀਆ ਸਾਡੀ ਕੇਅਰ ਕੀਤੀ ਜੀ, ਹੁਣ ਮੈਨੂੰ ਕੋਈ ਦਿੱਕਤ ਨਹੀਂ ਜੀ।
1: ਕਿਸ ਤਰ੍ਹਾਂ ਦੀ ਦਵਾਈ ਦਿੱਤੀ? ਖਾਣ ਵਾਲੀ ਦਿੱਤੀ ਜਾਂ ਇੰਜੈਕਸ਼ਨ ਲਾਏ? ਕਿਸ ਤਰ੍ਹਾਂ ਦੀ ਦਵਾਈ ਮੁਹੱਈਆ ਕਰਾਉਂਦੇ?
3: ਗੋਲੀਆਂ ਦਿੱਤੀਆਂ ਸੀਗੀਆਂ ਜੀ, ਵਧੀਆ ਗੋਲੀਆਂ, ਉਹਦੇ ਨਾਲ ਕੋਈ ਭਾਲ ਨਹੀਂ ਆਉਂਦੀ, ਕੋਈ ਦਿੱਕਤ ਨਹੀਂ। ਮੈਨੂੰ ਹੁਣ ਇੱਥੇ 20 ਦਿਨ ਹੋ ਗਏ ਪੂਰੇ, ਮੈਨੂੰ ਕੋਈ ਦਿੱਕਤ ਨਹੀਂ ਆਈ ਕਾਸੇ ਦੀ ਵੀ, ਨਾ ਹੀ ਜੀ ਕਰਦਾ ਜੀ, ਜਮੇ ਨਹੀਂ ਜੀ ਕਰਦਾ।
1: ਇੱਥੇ ਡੀ ਐਡਿਕਸ਼ਨ ਸੈਂਟਰ ਜਦੋਂ ਆਉਣਾ ਸੀ ਉਦੋਂ ਤੁਹਾਨੂੰ ਡਰ ਨਹੀਂ ਲੱਗਿਆ ਕਿ ਵੀ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਇਲਾਜ ਹੋਊ, ਕਿਵੇਂ ਰੱਖਣਗੇ, ਅਤੇ ਰਹਿਣ ਦੀਆਂ ਸੁਵਿਧਾਵਾਂ ਇੱਥੇ ਕਿਸ ਤਰ੍ਹਾਂ ਦੀਆਂ ਨੇ ਡੀ ਐਡਿਕਸ਼ਨ ਸੈਂਟਰ 'ਚ?
3: ਬਹੁਤ ਵਧੀਆ ਜੀ, ਸਾਨੂੰ ਪਹਿਲਾਂ ਕਿਸੇ ਨੇ ਮੁੰਡੇ ਨੇ ਦੱਸਿਆ ਸੀਗਾ ਜੀ ਵੀ ਉੱਥੇ ਕੋਈ ਦਿੱਕਤ ਨਹੀਂ, ਰੋਟੀ ਪਾਣੀ ਸਭ ਕੁਛ ਸਹੀ ਹੈ ਜੀ, ਸਾਰੀ ਕੇਅਰ ਪੂਰੀ ਕਰਦੇ ਜੀ, ਡਾਕਟਰ ਪੂਰੀ ਕੇਅਰ ਕਰਦੇ ਜੀ।
1: ਅਤੇ ਜਿਹੜੇ ਇਸ ਵੇਲੇ ਤੁਹਾਡੀ ਗੱਲ ਸੁਣ ਰਹੇ ਹੈ, ਛੱਡਣਾ ਚਾਹੁੰਦੇ ਹੈ ਪਰ ਮਨ ਨਹੀਂ ਬਣਾਉਂਦੇ, ਉਹਨਾਂ ਨੂੰ ਔਖਾ ਲੱਗਦਾ ਛੱਡਣਾ, ਉਹਨਾਂ ਸਾਥੀਆਂ ਨੂੰ ਕੀ ਆਖੋਗੇ?
3: ਉਹਨਾਂ ਸਾਥੀਆਂ ਨੂੰ ਤਾਂ ਇਹੀ ਅਪੀਲ ਆ ਜੀ, ਜਿਹੜੇ ਪੈਸੇ ਇਹਦੇ ਖਰਾਬ ਕਰਦੇ ਆ ਉਹੀ ਆਪਦਾ ਕੋਈ ਫਲ ਫਲੋਟ ਲਿਆਉਣ, ਘਰਦਿਆਂ ਨੂੰ ਵਧੀਆ ਲੱਗਣ, ਅਤੇ ਆਪਦਾ ਸਰੀਰ ਵੀ ਬਣੂ, ਅਤੇ ਇਹਦੇ ਨਾਲ ਕੁਛ ਨਹੀਂ, ਇਹਦੇ ਨਾਲ ਬਿਮਾਰੀਆਂ ਹੀ ਲੱਗਦੀਆਂ ਜੀ। ਮੈਂ ਤਾਂ ਐਂ ਕਹਿੰਦਾ ਹੱਥ ਜੋੜ ਕੇ ਵੀ ਵੀਰੇ ਇਹਦੇ ਨਾਲ ਕੁਛ ਨਹੀਂ, ਚੈਣੀ ਖੈਣੀ ਨਾਲ ਲਾਓ, ਸੁੱਖਾ ਨਾ ਪੀਓ, ਅਸੀਂ ਸਭ ਕੁਛ ਕਰਕੇ ਦੇਖ ਲਿਆ ਬਾਈ, ਬੁਰਾ ਲੱਗਦਾ।
1: ਅਤੇ ਹੁਣ ਤੁਸੀਂ ਸਮਾਜ ਦੇ ਵਿੱਚ ਵਾਪਸ ਜਦੋਂ ਜਾਓਗੇ ਅਤੇ ਫਿਰ ਖੁਸ਼ੀ ਖੁਸ਼ੀ ਆਪਣੇ ਘਰ ਪਹੁੰਚੋਗੇ, ਕੀ ਮਹਿਸੂਸ ਕਰ ਰਹੇ ਹੋ ਛੱਡ ਕੇ?
3: ਬਹੁਤ ਵਧੀਆ ਮਹਿਸੂਸ ਕਰਦੇ ਜੀ, ਅੱਜ ਡਾਕਟਰ ਨੇ ਆਖਿਆ ਸੀਗਾ ਜੀ ਤੁਸੀਂ ਜਮ੍ਹਾਂ ਸੈੱਟ ਹੋ ਵੀ, ਤੁਹਾਨੂੰ ਛੁੱਟੀ ਦੇ ਦਿੰਦੇ ਹਾਂ, ਅਤੇ ਹਜੇ ਵੀ ਜਾਣ ਨੂੰ ਜੀ ਨਹੀਂ ਕਰਦਾ ਜੀ, ਪੂਰਾ ਜੀ ਲੱਗਿਆ ਹੋਇਆ ਜੀ ਇੱਥੇ।
1: ਬਹੁਤ ਅੱਛੀ ਗੱਲ ਹੈ ਸੁਖਵਿੰਦਰ ਜੀ, ਸਾਡੇ ਵੱਲੋਂ ਆਕਾਸ਼ਵਾਣੀ ਵੱਲੋਂ ਤੁਹਾਨੂੰ ਢੇਰ ਦੁਆਵਾਂ, ਤੁਸੀਂ ਤੰਦਰੁਸਤ ਅਤੇ ਤਰੱਕੀਆਂ ਮਾਣੋ ਜ਼ਿੰਦਗੀ ਦੇ ਵਿੱਚ, ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ।
3: ਠੀਕ ਹੈ ਜੀ।
4: ਮੈਂ 20 ਸਾਲ ਦੀ ਉਮਰ

0: ਘਰ ਦੇ ਵਿੱਚ ਪਾਨ ਮਸਾਲਾ ਤੰਬਾਕੂ ਖਾਣਾ ਸ਼ੁਰੂ ਕੀਤਾ ਸੀ। ਮੇਰਾ ਘਰ ਵਾਲਾ ਖਾਂਦਾ ਸੀ ਅਤੇ ਮੈਂ ਵੀ ਉਸਦੇ ਨਾਲ ਖਾਣ ਲੱਗੀ। ਕੁਝ ਸਮਾਂ ਤਾਂ ਇਹ ਮੈਨੂੰ ਚੰਗਾ ਲੱਗਿਆ। 2-3 ਸਾਲ ਪਹਿਲਾਂ ਮੇਰੇ ਗਲੇ ਵਿੱਚ ਦਰਦ ਹੋਇਆ, ਫਿਰ ਮੇਰੇ ਜੀਭ ਵਿੱਚ ਦਰਦ ਹੋਇਆ। ਜਦੋਂ ਮੈਂ ਡਾਕਟਰਾਂ ਤੋਂ ਜਾਂਚ ਕਰਾਈ ਤਾਂ ਡਾਕਟਰਾਂ ਨੇ ਮੇਰੇ ਗਲ, ਮੂੰਹ ਅਤੇ ਜੀਭ ਦਾ ਓਪਰੇਸ਼ਨ ਕਰ ਦਿੱਤਾ। ਮੈਂ ਸਾਰੀਆਂ ਮਹਿਲਾਵਾਂ ਅਤੇ ਕੁੜੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੰਬਾਕੂ ਪਾਨ ਮਸਾਲਾ ਦਾ ਸਾਡੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਸਾਨੂੰ ਸਮੇਂ ਰਹਿੰਦੇ ਹੀ ਇਸ ਬੁਰੀ ਆਦਤ, ਪਾਨ ਮਸਾਲਾ ਜਾਂ ਤੰਬਾਕੂ ਖਾਣ ਦੀ ਜੋ ਬੁਰੀ ਆਦਤ ਹੈ, ਉਸ ਨੂੰ ਛੱਡ ਦੇਣਾ ਚਾਹੀਦਾ ਹੈ।
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਅਮਨ ਹੈ। ਮੈਂ 28 ਸਾਲਾਂ ਦਾ ਹੈਗਾ ਅਤੇ ਪਿਛਲੇ ਕੁਝ ਕੁ ਮਹੀਨਿਆਂ ਤੋਂ ਤੰਬਾਕੂ ਦੀ ਆਦਤ ਵਿੱਚ ਫਸ ਗਿਆ। ਮੇਰੇ ਪਿੰਡ ਦੇ ਵਿੱਚ ਕੁਝ ਕੁ ਨੌਜਵਾਨ ਸਾਥੀ ਛੱਪੜਾਂ ਕੋਲ ਬਹਿ ਕੇ ਸਿਗਰਟ ਪੀਂਦੇ ਸੀ ਅਤੇ ਮੈਂ ਇੱਕ ਵਾਰੀ ਸੁੱਟਾ ਜਿਹੜਾ ਕਿ ਸਿਗਰਟ ਪੀ ਲਿਆ ਸੀ। ਉਸ ਤੋਂ ਬਾਅਦ ਪਹਿਲੀ ਵਾਰੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ। ਫਿਰ ਜਦੋਂ ਦੂਜੀ ਵਾਰ ਉਹਨਾਂ ਨੇ ਕਿਹਾ ਇੱਕ ਵਾਰ ਹੋਰ ਲਾ ਕੇ ਵੇਖ, ਤਾਂ ਮੈਨੂੰ ਵਧੀਆ ਲੱਗਣ ਲੱਗ ਗਿਆ। ਐਂ ਚੱਲਦੇ ਚੱਲਦੇ ਕੁਝ ਕੁ ਸਮਾਂ ਬੀਤ ਗਿਆ ਅਤੇ ਮੈਂ ਸਿਗਰਟ ਦੀ ਲੱਤ ਵਿੱਚ ਚੰਗੀ ਤਰ੍ਹਾਂ ਫਸ ਗਿਆ। ਮੈਨੂੰ ਵੀ ਸੀ ਕਿ ਮੈਂ ਇਹ ਨਸ਼ੇ ਦੀ ਲੱਤ ਛੱਡਦਾ, ਪਰ ਡਾਕਟਰ ਕਹਿੰਦੇ ਹੌਲੀ ਹੌਲੀ ਤੁਸੀਂ ਠੀਕ ਹੋ ਜਾਓਗੇ। ਉਹਨਾਂ ਨੇ ਮੈਨੂੰ ਕੁਝ ਕੁ ਦਿਨਾਂ ਦੀ ਦਵਾਈ ਦਿੱਤੀ ਅਤੇ ਹੌਲੀ ਹੌਲੀ ਮੇਰਾ ਨਸ਼ਾ ਵੱਲ ਰੁਝਾਨ ਘਟਦਾ ਗਿਆ ਅਤੇ ਮੈਂ ਠੀਕ ਹੁੰਦਾ ਗਿਆ। ਅਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਨਸ਼ੇ ਦੀ ਆਦਤ ਤੋਂ ਬਚੋ, ਜਿੰਨਾ ਹੋ ਸਕੇ ਉਹਨਾਂ ਬਚੋ। ਇਸ ਲਈ ਖੁਦ ਦੇ ਸਰੀਰ ਬਚਾਓ।
2: ਤੰਬਾਕੂ ਦੇ ਧੂੰਏ ਵਿੱਚ 7000 ਤੋਂ ਵੱਧ ਰਸਾਇਣ ਹੁੰਦੇ ਨੇ, ਜਿਨ੍ਹਾਂ ਵਿੱਚੋਂ ਸੈਂਕੜੇ ਜ਼ਹਿਰੀਲੇ ਅਤੇ ਲਗਭਗ 70 ਕਿਸਮ ਦੇ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਨੇ। ਮੋਟੇ ਤੌਰ 'ਤੇ ਸਾਨੂੰ ਪਤਾ ਹੈ ਕਿ ਤੰਬਾਕੂ ਕਾਰਨ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਦਿਲ ਦੀ ਬਿਮਾਰੀ, ਸਟ੍ਰੋਕ, ਦਮਾ, TB, ਉੱਚ ਰਕਤਚਾਪ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ। ਇਸ ਤੋਂ ਵੀ ਹੋਰ ਜ਼ਿਆਦਾ ਖਤਰਨਾਕ ਬਿਮਾਰੀਆਂ ਵੀ ਤੰਬਾਕੂ ਦੇ ਕਰਕੇ ਪੈਦਾ ਹੁੰਦੀਆਂ ਨੇ, ਜਿਸ ਬਾਰੇ ਅਸੀਂ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਬਠਿੰਡਾ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ AIIMS ਦੇ ਓਂਕੋਲੋਜੀ ਯਾਨੀ ਕਿ ਕੈਂਸਰ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾਕਟਰ ਅਨਿਲ ਗੋਇਲ ਹੋਰਾਂ ਦੇ ਨਾਲ ਇੱਕ ਮੁਲਾਕਾਤ ਰਿਕਾਰਡ ਕੀਤੀ। ਇਹ ਮੁਲਾਕਾਤ ਤੁਹਾਡੀ ਨਜ਼ਰੇ।
3: ਡਾਕਟਰ ਸਾਹਿਬ, ਤੰਬਾਕੂ ਹੈ ਕੀ ਚੀਜ਼ ਅਤੇ ਇਹ ਸਾਡੇ ਸਰੀਰ ਨੂੰ ਨੁਕਸਾਨ ਕਿਵੇਂ ਪਹੁੰਚਾਉਂਦਾ ਹੈ? ਇਸ ਦੇ ਵਿੱਚ ਕਿਸ ਤਰ੍ਹਾਂ ਦੇ ਰਸਾਇਣ ਮਿਲੇ ਹੁੰਦੇ ਨੇ?
4: ਤੰਬਾਕੂ, ਜੈਸੇ ਆਪਨੇ ਪੁੱਛਾ, ਤੋ ਤੰਬਾਕੂ ਜੋ ਹੈ ਬੇਸਿਕਲੀ ਇਸਕੀ ਖੇਤੀ ਕੀ ਜਾਤੀ ਹੈ, ਔਰ ਇਸਕੇ ਅੰਦਰ ਜੋ ਰਸਾਇਣ ਹੈ ਵੋ ਸੂਟ ਔਰ ਟਾਰ, ਜੋ ਦੋ ਰਸਾਇਣ ਹੈ ਜਿਸਕੀ ਵਜ੍ਹਾ ਸੇ ਕੈਂਸਰ ਹੋਤਾ ਹੈ, ਚਾਹੇ ਵੋ ਇਸਕੋ ਆਪ ਸਮੋਕਿੰਗ ਕੇ ਅੰਦਰ ਲੈ ਲੇ ਯਾ ਇਸਕੋ ਚਬਾਨੇ ਸੇ, ਕਈ ਲੋਕ ਸੁਪਾਰੀ ਕੇ ਸਾਥ ਮਿਕਸ ਕਰਕੇ ਇਸਕੋ ਚਬਾਤੇ ਹੈ, ਲਾਈਮ ਔਰ ਸੁਪਾਰੀ ਕੇ ਸਾਥ, ਕਈ ਲੋਕ ਜੋ ਹੈ ਵੋ ਸੂੰਘਤੇ ਹੈ, ਤੋ ਤੰਬਾਕੂ ਕਾ ਕਈ ਫੋਰਮ ਮੇ ਇੰਡੀਆ ਮੇ ਯੂਜ਼ ਕੀਆ ਜਾਤਾ ਹੈ, ਅਲੱਗ ਅਲੱਗ ਪ੍ਰਾਂਤੋਂ ਮੇ ਅਲੱਗ ਅਲੱਗ ਤਰੀਕੇ ਸੇ ਤੰਬਾਕੂ ਕਾ ਸੇਵਨ ਹੋਤਾ ਹੈ।
3: ਡਾਕਟਰ ਸਾਹਿਬ, ਬੀੜੀ, ਸਿਗਰਟ, ਹੁੱਕਾ ਯਾ ਫਿਰ ਈ ਸਿਗਰਟ, ਇਹਨਾਂ ਨੂੰ ਇੱਕ ਦੂਜੇ ਦੇ ਬਦਲ ਦੇ ਤੌਰ 'ਤੇ ਪੀਣ ਵਾਲੇ ਲੈ ਲੈਂਦੇ ਨੇ, ਪਰ ਤੁਸੀਂ ਸਾਨੂੰ ਦੱਸੋ ਵੀ ਇਹਨਾਂ 'ਚੋਂ ਕੀ ਕੋਈ ਜ਼ਿਆਦਾ ਖਤਰਨਾਕ ਹੈ ਜਾਂ ਸਾਰੇ ਹੀ ਇਕੁਅਲੀ ਖਤਰਨਾਕ ਨੇ, ਬਰਾਬਰ ਹੀ ਖਤਰਾ ਪੈਦਾ ਕਰਦੇ?
4: ਜੋ ਤੰਬਾਕੂ ਹੈ ਉਸਕਾ ਸੇਵਨ ਕਿਸੇ ਵੀ ਤਰੀਕੇ ਸੇ ਅਗਰ ਕੀਆ ਜਾਏ, ਚਾਹੇ ਵੋ ਚਬਾਤੇ ਹੋ ਯਾ ਰੱਖਤੇ ਹੋ ਮੂੰਹ ਕੇ ਅੰਦਰ, ਤਾਂ ਗਾਲ ਔਰ ਜਾੜੇ ਕੇ ਬੀਚ ਮੇ, ਯਾ ਤੋ ਆਪ ਸੂੰਘਤੇ ਹੋ ਯਾ ਸਮੋਕ ਕਰਤੇ ਹੋ, ਤੋ ਬੇਸਿਕਲੀ ਟੋਬੈਕੋ ਜੋ ਹੈ ਵੋ ਵਹਾਂ ਸੇ ਐਬਜ਼ੋਰਬ ਹੋਕਰ ਆਪਕੇ ਬਲੱਡ ਮੇ ਜਾਤਾ ਹੈ, ਔਰ ਉਸਕੇ ਬਾਅਦ ਜੋ ਹੈ ਵੋ ਹਮਾਰੇ ਜੋ DNA ਹੋਤੇ ਹੈ ਉਨਕੇ ਸਾਥ ਉਸਮੇ ਅਡਕਟਸ ਬਨਤੇ ਹੈ, ਔਰ ਉਸਸੇ DNA ਕੋ ਡੈਮੇਜ ਹੋਤਾ ਹੈ ਨੋਰਮਲ ਸੈੱਲ ਕੇ, ਔਰ ਵੋ ਉਸਕੋ ਕੈਂਸਰ ਮੇ ਕਨਵਰਟ ਕਰ ਦੇਤਾ ਹੈ। ਤੋ ਹਰ ਤਰ੍ਹਾਂ ਕਾ ਸੇਵਨ ਜੋ ਹੈ ਵੋ ਖਤਰਨਾਕ।
3: ਨੌਜਵਾਨ ਸਾਥੀ ਜਾਂ ਮਹਿਫਿਲ ਦੇ ਵਿੱਚ ਬੈਠੇ ਲੋਕ ਇੱਕ ਦੂਜੇ ਨੂੰ ਵੀ ਇਨਸਿਸਟ ਕਰਦੇ ਹੈ ਵੀ ਇੱਕ ਵਾਰ ਟਰਾਈ ਤਾਂ ਕਰਕੇ ਵੇਖੋ, ਕੋਸ਼ਿਸ਼ ਤਾਂ ਕਰਕੇ ਵੇਖੋ, ਉਹੋ ਜਿਹੇ ਕੇਸ 'ਚ ਤੁਸੀਂ ਕੀ ਕਹੋਗੇ?
4: ਅਗਰ ਦੇਖਾ ਜਾਏ ਤੋ ਬੱਚੋਂ ਮੇ ਜਬ ਵੋ ਬੜੇ ਹੋਤੇ ਹੈ, ਘਰ ਸੇ ਚਲੇ ਜਾਤੇ ਹੈ ਹੋਸਟਲ ਵਗੈਰਾ ਮੇ, ਤੋ ਵਹਾਂ ਸੇ ਕਈ ਵਾਰ ਇਹ ਕਹਿ ਲੀਜੀਏ ਫਨ ਕੇ ਲੀਏ, ਮਸਤੀ ਕੇ ਲੀਏ ਵੋ ਇੱਕ ਅੱਧਾ ਜੋ ਹੈ ਸਟਾਰਟ ਕਰਤੇ ਹੈ, ਲੇਕਿਨ ਉਨਕੋ ਯੇ ਨਹੀਂ ਪਤਾ ਕਿ ਵੀ ਇਸਕੇ ਅੰਦਰ ਨਿਕੋਟੀਨ ਨਾਮ ਕਾ ਇੱਕ ਰਸਾਇਣ ਹੈ ਜੋ ਐਡਿਕਟਿੰਗ ਹੋਤਾ ਹੈ, ਤੋ ਧੀਰੇ ਧੀਰੇ ਧੀਰੇ ਆਪਕੋ ਉਸਕੀ ਆਦਤ ਪੜ ਜਾਤੀ ਹੈ, ਔਰ ਆਪ ਜੋ ਹੈ ਫਿਰ ਉਸਕੇ ਉੱਪਰ ਡਿਪੈਂਡੈਂਟ ਹੋ ਜਾਤੇ ਹੈ। ਤੋ ਅਗਰ ਆਪ ਸੋਚੇ ਕਿ ਇੱਕ ਵਾਰ, ਇੱਕ ਆਧੀ ਵਾਰ ਜਾਂ ਦੋ ਵਾਰ ਅਗਰ ਆਪ ਟੋਬੈਕੋ ਕਾ ਸੇਵਨ ਕਰ ਲੇ, ਤੋ ਉਸਸੇ ਕੋਈ ਫਰਕ ਨਹੀਂ ਪੜੇਗਾ, ਨਹੀਂ, ਕਿਉਂਕਿ ਇੱਕ ਵਾਰ ਅਗਰ ਆਪਣੇ ਤੰਬਾਕੂ ਕਾ ਇਸਤੇਮਾਲ ਕਰ ਲਿਆ ਤੋ ਆਪਕੋ ਬਾਰ ਬਾਰ ਇੱਛਾ ਹੋਗੀ, ਔਰ ਕਈ ਵਾਰ ਅਗਰ ਆਪ ਦੁਖੀ ਮਹਿਸੂਸ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਗੇ, ਅਗਰ ਆਪਕੋ ਮੂਡ ਅੱਛਾ ਹੈ ਤੋ ਵੀ ਪੀਣੇ ਲੱਗ ਜਾਏਗੇ, ਅਗਰ ਆਪ ਕਾਮ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਗੇ, ਤੋ ਇਹ ਬੜਾ ਮੁਸ਼ਕਿਲ ਹੋ ਜਾਤਾ ਹੈ ਉਸਕੋ ਛੋੜਨਾ, ਔਰ ਧੀਰੇ ਧੀਰੇ ਜੋ ਹੈ ਇਸਕੀ ਜੋ ਲੱਤ ਹੈ, ਆਦਤ ਹੈ ਵੋ ਬੜਤੀ ਹੀ ਜਾਤੀ ਹੈ।
3: ਡਾਕਟਰ ਸਾਹਿਬ, ਮੋਟੇ ਤੌਰ 'ਤੇ ਸਾਨੂੰ ਪਤਾ ਹੈ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ ਹੋ ਜਾਂਦਾ ਹੈ, ਮੂੰਹ ਦੇ ਨਾਲ ਜੁੜੇ ਹੋਏ ਵੱਖ ਵੱਖ ਅੰਗਾਂ ਦਾ ਕੈਂਸਰ ਵੀ ਹੁੰਦਾ ਹੈਗਾ। ਤੁਸੀਂ

0: ਦੱਸੋ ਹੋਰ ਕਿਸ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਹ ਤੰਬਾਕੂ ਪੈਦਾ ਕਰਦਾ ਹੈ, ਕਿਸ ਕਿਸ ਤਰ੍ਹਾਂ ਦੇ ਕੈਂਸਰ ਤੰਬਾਕੂ ਕਰਕੇ ਹੋ ਜਾਂਦੇ ਨੇ?
1: ਲਗਭਗ 35% ਜੋ ਕੈਂਸਰ ਹੈ ਸਾਰੇ ਬੋਡੀ ਕੇ ਵੋ ਤੰਬਾਕੂ ਕੇ ਕਾਰਨ ਹੋ ਸਕਤੇ ਹੈ। ਤੋ ਇਸਕੇ ਅੰਦਰ ਲੇਕਿਨ ਮੁਖਿਅਤਾ ਜੋ ਹੈ ਤੰਬਾਕੂ ਸੇ ਹੋਣੇ ਵਾਲੇ ਕੈਂਸਰ ਮੂੰਹ ਕੇ ਹੈ, ਜੈਸੇ ਆਪਨੇ ਕਹਾ ਗਲੇ ਕੇ ਵੀ ਹੈ, ਅੰਨ ਨਲੀ ਕੇ ਯਾ ਕਹਤੇ ਹੈ ਕਿ ਫੂਡ ਪਾਈਪ ਕੇ ਹੈ, ਪੀਛੇ ਫੇਫੜੇ ਕੇ ਕੈਂਸਰ ਹੋ ਗਏ ਸ਼ਵਾਸ ਨਲੀ ਕੇ ਸਾਥ ਜੁੜੇ ਹੋਏ, ਫਿਰ ਨੀਚੇ ਜਾ ਕਰ ਪੇਟ ਕਾ ਕੈਂਸਰ, ਆਂਤੋ ਕਾ ਕੈਂਸਰ, ਕਿਡਨੀ ਕਾ ਕੈਂਸਰ, ਬੱਚੇਦਾਨੀ ਕਾ ਕੈਂਸਰ, ਅਗਰ ਫੀਮੇਲਸ ਵੀ ਅੱਜ ਕੱਲ੍ਹ ਜੋ ਹੈ ਟੋਬੈਕੋ ਕਾ ਯੂਜ਼ ਕਰਨੇ ਲਗੇ ਹੈ, ਤੋ ਬੱਚੇਦਾਨੀ ਕਾ ਕੈਂਸਰ, ਗਰਭਾਸ਼ਯ ਮੁੱਖ ਕਾ ਕੈਂਸਰ, ਤੋ ਯੇ ਸਾਰੇ ਕੈਂਸਰ ਜੋ ਹੈ, ਔਰ ਪੈਨਕ੍ਰੀਆਸ ਕਾ ਕੈਂਸਰ ਜੋ ਕਿ ਕਾਫੀ ਅੱਜ ਕੱਲ੍ਹ ਖਤਰਨਾਕ ਇੱਕ ਰੂਪ ਆ ਰਿਹਾ ਹੈ। ਤੋ ਇਸ ਤਰ੍ਹਾਂ ਕੇ ਸਭੀ ਕੈਂਸਰ ਜੋ ਹੈ ਤੰਬਾਕੂ ਰਿਲੇਟਿਡ ਹੈ, ਨਾ ਸਿਰਫ ਕੈਂਸਰ ਬਲਕਿ ਹਾਰਟ ਡਿਜ਼ੀਜ਼ ਵੀ ਜੋ ਹੈ ਟੋਬੈਕੋ, ਕਿਉਂਕਿ ਤੰਬਾਕੂ ਜੋ ਹੈ ਖੂਨ ਕੀ ਨਲੀਓ ਕੋ ਸਿਕੁੜ ਦੇਤਾ ਹੈ, ਉਸਕੇ ਹਾਰਟ ਕੇ ਅੰਦਰ ਜੋ ਫਲੋ ਹੈ ਬਲੱਡ ਕਾ, ਤੋ ਹਾਰਟ ਕੀ ਵੋ ਸਪਲਾਈ ਵੀ ਹੈਂਪਰ ਹੋਤੀ ਹੈ, ਤੋ ਹਾਰਟ ਅਟੈਕ ਹੋਣੇ ਕਾ ਵੀ ਚਾਂਸ ਬੜ ਜਾਤਾ ਹੈ। ਔਰ ਇਸਕੇ ਇਲਾਵਾ ਸਾਂਸ ਦਾ ਦਮਾ, ਅਸਥਮਾ ਔਰ ਫੇਫੜੇ ਕਾ ਖਰਾਬ ਹੋਣਾ, ਤੋ ਨਾ ਕੇਵਲ ਕੈਂਸਰ ਬਲਕਿ ਔਰ ਭਿਆਨਕ ਬਿਮਾਰੀਆਂ ਵੀ ਤੰਬਾਕੂ ਸੇ ਜੁੜੀ ਹੋਈ ਹੈ।
0: ਡਾਕਟਰ ਸਾਹਿਬ, ਪੈਸਿਵ ਸਮੋਕਿੰਗ ਕੀ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦਿਓ।
1: ਪੈਸਿਵ ਸਮੋਕਿੰਗ ਦਾ ਮਤਲਬ ਇਹ ਹੈ ਕਿ ਮੰਨ ਲੀਜੀਏ ਆਪ ਜੋ ਹੈ ਸਮੋਕ ਨਹੀਂ ਕਰਤੇ, ਲੇਕਿਨ ਆਪ ਜੋ ਜਿਸ ਗਰੁੱਪ ਮੇ ਬੈਠੇ ਹੋਏ ਹੈ ਵਹਾਂ ਪਰ ਦੋ ਤਿੰਨ ਲੋਕ ਸਮੋਕਿੰਗ ਕਰ ਰਹੇ ਹੈ, ਜਾਂ ਜੈਸੇ ਆਪ ਕਹੀਂ ਬੱਸ ਮੇ ਬੈਠੇ ਹੈ ਤੋ ਬੱਸ ਮੇ ਕੋਈ ਸਮੋਕ ਕਰ ਰਿਹਾ ਔਰ ਆਪ ਸਾਥ ਮੇ ਬੈਠੇ ਹੈ, ਠੀਕ ਹੈ ਨਾ, ਔਰ ਜਾਂ ਫਿਰ ਫੈਮਿਲੀ ਕੇ ਅੰਦਰ ਛੋਟੇ ਬੱਚੇ ਬੈਠੇ ਹੈ ਔਰ ਕੋਈ ਆਦਮੀ ਸਮੋਕ ਕਰ ਰਿਹਾ ਹੈ, ਤੋ ਵੋ ਧੂੰਆਂ ਜੋ ਹੈ ਵੋ ਉਸ ਉਨ ਲੋਕੋ ਮੇ ਵੀ ਜਾਤਾ ਹੈ ਜੋ ਆਸ ਪਾਸ ਸਮੋਕ ਨਹੀਂ ਕਰ ਰਹੇ ਹੋਤੇ, ਤੋ ਦਿਸ ਇਜ਼ ਕਾਲਡ ਪੈਸਿਵ ਸਮੋਕਿੰਗ। ਬਟ ਪੈਸਿਵ ਸਮੋਕਿੰਗ ਵੀ ਡੇਂਜਰਸ ਹੈ ਕਿਉਂਕਿ 15-20% ਜੋ ਕੈਂਸਰ ਕਾ ਰਿਸਕ ਹੈ ਵੋ ਪੈਸਿਵ ਸਮੋਕਿੰਗ ਸੇ ਵੀ ਹੋਤਾ ਹੈ। ਤੋ ਆਪਕੋ ਆਪਕੇ ਆਸ ਪਾਸ ਅਗਰ ਕੋਈ ਤੰਬਾਕੂ ਕਾ ਸੇਵਨ ਕਰ ਰਿਹਾ ਹੈ, ਸਮੋਕ ਕਰ ਰਿਹਾ ਹੈ, ਤੋ ਆਪ ਉਸਕੋ ਕਹੇ ਕਿ ਭਈਆ ਤੁਮ ਯਹਾਂ ਪੇ ਸਮੋਕਿੰਗ ਗਰੁੱਪ ਮੇ ਮਤ ਕਰੇ, ਅਗਰ ਕਰਨਾ ਤੋ ਬਾਹਰ ਜਾ ਕੇ ਕਰਨਾ।
0: ਡਾਕਟਰ ਸਾਹਿਬ, ਤੰਬਾਕੂ ਛੱਡਣ ਦੇ ਲਈ ਕਿਸ ਤਰ੍ਹਾਂ ਦੇ ਇਲਾਜ ਉਪਲਬਧ ਨੇ, ਕਿਸ ਤਰ੍ਹਾਂ ਦੇ ਕੈਂਸਰ ਦੇ ਇਲਾਜ ਜੋ ਤੰਬਾਕੂ ਕਰਕੇ ਪੈਦਾ ਹੋਏ ਨੇ ਉਹਦੇ ਵਿੱਚ ਦਿੱਤੇ ਜਾਂਦੇ ਆ?
1: ਤੋ ਤੰਬਾਕੂ ਕੇ ਲਈ ਛੋੜਨੇ ਕੇ ਲਈ ਕੁਛ ਦਵਾਈਆਂ ਵੀ ਹੈ ਔਰ ਕੁਛ ਤਰੀਕੇ ਹੈ ਜਿਸਸੇ ਆਪ ਉਸਕੇ ਲਤ ਸੇ ਬਚ ਸਕਤੇ ਹੈ ਔਰ ਯਾ ਉਸੇ ਛੋੜਨੇ ਮੇਂ ਆਪਕੋ ਹੈਲਪ ਕਰਤੀ ਹੈ, ਲੇਕਿਨ ਸਭਸੇ ਇੰਪੋਰਟੈਂਟ ਚੀਜ਼ ਹੈ ਕਿ ਆਪਕੋ ਪਹਿਲੇ ਇਹ ਨਿਸ਼ਚੈ ਕਰਨਾ ਹੈ ਕਿ ਮੁਝੇ ਤੰਬਾਕੂ ਛੋੜਨਾ ਹੈ, ਤੋ ਯੋਰ ਵਿਲ ਪਾਵਰ ਇਜ਼ ਮੋਸਟ ਇੰਪੋਰਟੈਂਟ, ਉਸਕੇ ਬਾਅਦ ਦਵਾਈਆਂ ਆਪਕੀ ਹੈਲਪ ਕਰਤੀ ਹੈ। ਤੋ ਉਸਮੇ ਇੱਕ ਕਿਉਂਕਿ ਤੰਬਾਕੂ ਮੇਂ ਜੋ ਨਿਕੋਟੀਨ ਹੈ ਵੋ ਐਡਿਕਸ਼ਨ ਕਰਤਾ ਹੈ, ਤੋ ਇਸ ਕਾਰਨ ਸੇ ਲੇਕਿਨ ਨਿਕੋਟੀਨ ਕੈਂਸਰ ਨਹੀਂ ਕਰਤਾ, ਤੋ ਨਿਕੋਟੀਨ ਜੋ ਹੈ ਉਸਕੇ ਚਿੰਗਮਸ ਆਤੇ ਹੈ, ਉਸਕੇ ਪੈਚਿਸ ਆਤੇ ਹੈ, ਟੈਬਲੇਟਸ ਆਤੀ ਹੈ, ਤੋ ਉਸਸੇ ਆਪਕੀ ਕ੍ਰੇਵਿੰਗ ਖਤਮ ਹੋ ਜਾਤੀ ਹੈ ਕਿ ਆਪਕੋ ਸਮੂਹ ਕਰਨੇ ਕਾ ਇੱਛਾ ਹੈ, ਲੇਕਿਨ ਵੋ ਬਹੁਤ ਹੀ ਰੈਗੂਲੇਟਰੀ ਡੋਜ਼ ਮੇਂ ਆਪਕੋ ਲੈਣੀ ਪੜਤੀ ਹੈ, ਤੋ ਉਸਕੇ ਲੀਏ ਹਮਾਰੇ ਔਰ ਦੂਸਰੀ ਦਵਾਈਆਂ ਵੀ ਹੈ ਜੈਸੇ ਚੈਂਪਿਕਸ ਨਾਮ ਕੀ ਨਈ ਗੋਲੀ ਹੈ, ਵੋ ਵੀ ਜੋ ਹੈ ਇਸਮੇ ਕਾਫੀ ਹੈਲਪ ਕਰਤੀ ਹੈ ਇਸਕੋ ਛੋੜਨੇ ਮੇਂ, ਉਸਕਾ ਪਰਟੀਕੁਲਰ ਇੱਕ ਕੋਰਸ ਹੋਤਾ ਹੈ 4-6 ਮਹੀਨੇ ਕਾ, ਤੋ ਵੋ ਕੋਰਸ ਆਪ ਆਏ ਯਹਾਂ ਪੇ ਏਮਸ ਕੇ ਅੰਦਰ, ਆਪ ਸਾਈਕੈਟਰੀ ਡਿਪਾਰਟਮੈਂਟ ਕੇ ਅੰਦਰ ਡੀ ਐਡਿਕਸ਼ਨ ਸੈਂਟਰ ਹੈ, ਵਹਾਂ ਪਰ ਵੋ ਦਵਾਈਆਂ ਆਪਕੋ ਪ੍ਰਿਸਕ੍ਰਾਈਬ ਕੀ ਜਾਏਂਗੀ, ਆਪਕੋ ਪਹਿਲੇ ਇਹ ਨਿਸ਼ਚੈ ਕਰਕੇ ਆਉਣਾ ਕਿ ਮੁਝੇ ਛੋੜਨਾ ਹੈ, ਉਸਕੇ ਬਾਅਦ ਵੋ ਕੋਰਸ ਦੇਗਾ, ਧੀਰੇ ਧੀਰੇ ਵੋ ਦਵਾਈਆਂ ਜੋ ਹੈ ਖਤਮ ਹੋ ਜਾਏਂਗੇ 6-8 ਮਹੀਨੇ ਮੇਂ, ਔਰ ਉਸਕੇ ਬਾਅਦ ਆਪਕਾ ਇਹ ਲਤ ਛੁੱਟ ਸਕਤੀ ਹੈ।
0: ਇਲਾਜ ਦੇ ਨਾਲ ਨਾਲ ਮਰੀਜ਼ਾਂ ਨੂੰ ਤੰਬਾਕੂ ਦੇ ਨੁਕਸਾਨ ਜਾਂ ਸਰਕਾਰ ਵੱਲੋਂ ਇਸ ਅਜਿਹੇ ਭਿਆਨਕ ਬਿਮਾਰੀ ਦੇ ਵਿੱਚ ਗ੍ਰਸਤ ਮਰੀਜ਼ਾਂ ਲਈ ਦਿੱਤੇ ਜਾਂਦੀ ਸਹਾਇਤਾ ਬਾਰੇ ਵੀ ਉਹਨਾਂ ਨੂੰ ਦੱਸੋ, ਜਾਂ ਕੋਈ ਸਕੀਮ ਅਜਿਹੀ ਸਰਕਾਰ ਵੱਲੋਂ ਕੀ ਨਿਰਦੇਸ਼ ਨੇ?
1: ਤੋ ਹਮਾਰੇ ਯਹਾਂ ਪਰ ਜੋ ਕੈਂਸਰ ਕੇ ਪੇਸ਼ੈਂਟ ਟ੍ਰੀਟਮੈਂਟ ਕੇ ਲੀ ਆਤੇ ਹੈ, ਤੋ ਕਈ ਵਾਰ ਕਿਆ ਹੋਤਾ ਹੈ ਕਿ ਵੀ ਜੈਸੇ ਕੋਈ ਆਪਣੇ ਫਾਦਰ ਕੇ ਟ੍ਰੀਟਮੈਂਟ ਕੇ ਲੀ ਆਇਆ ਹੋਇਆ ਹੈ, ਜਾਂ ਕੋਈ ਆਪਣੇ ਭਾਈ ਕੇ ਟ੍ਰੀਟਮੈਂਟ ਮੇਂ ਆਇਆ ਹੋਇਆ ਹੈ, ਜਿਸਕੋ ਮੂੰਹ ਕਾ ਕੈਂਸਰ ਹੈ, ਗਲੇ ਕਾ ਕੈਂਸਰ ਹੈ, ਔਰ ਕਈ ਵਾਰ ਹਮੇ ਪਤਾ ਚਲਤਾ ਹੈ ਕਿ ਉਸਕੇ ਮੂੰਹ ਮੇਂ ਵੀ ਤੰਬਾਕੂ ਹੈ ਜੋ ਲੈ ਕੇ ਆ ਰਿਹਾ ਹੈ, ਤੋ ਹਮ ਸਭਸੇ ਪਹਿਲੇ ਉਸਕੋ ਯੇ ਕਹਤੇ ਹੈ ਕਿ ਭਈ ਆਪ ਇਨਕੋ ਕੈਂਸਰ ਹੋ ਗਿਆ ਤੋ ਆਪਕੋ ਵੀ ਤੋ ਚਾਂਸ ਹੈ ਹੋਣੇ ਕਾ ਕੈਂਸਰ, ਹਮ ਅਵੇਅਰਨੈਸ ਪ੍ਰੋਗਰਾਮ ਹੈ ਅਭੀ ਹਮਨੇ ਕੈਂਸਰ ਅਵੇਅਰਨੈਸ ਬਸ ਜੋ ਹੈ ਵੋ ਅਪੀਲ ਕਰੀ ਹੈ, ਉਸਮੇ ਹਮ ਗਾਂਵ ਗਾਂਵ ਮੇਂ ਜਾ ਕਰ ਪੰਜਾਬ ਕੇ ਜੈਸੇ ਪਹਿਲੇ ਬਠਿੰਡਾ ਡਿਸਟ੍ਰਿਕਟ ਕੇ ਜਿਤਨੇ ਵੀ ਏਰੀਆਜ਼ ਹੈ ਪਹਿਲੇ ਹਮ ਵਹਾਂ ਪਰ ਜਾਏਂਗੇ, ਔਰ ਵਹਾਂ ਪਰ ਉਨ ਪੇ ਪਬਲਿਕ ਕੋ ਹਮ ਐਕਸਪਲੇਨ ਕਰੇਂਗੇ, ਸਕੂਲੋ ਕੇ ਅੰਦਰ, ਹੋਸਪਿਟਲ ਮੇਂ ਜੋ ਪਬਲਿਕ ਆ ਰਹੀ ਹੈ ਉਨਕੋ, ਕਿ ਕਿਸ ਤਰ੍ਹਾਂ ਸੇ ਤੰਬਾਕੂ ਕੇ ਸੇਵਨ ਕੋ ਹਮ ਰੋਕੇ, ਔਰ ਕਿਸ ਤਰ੍ਹਾਂ ਸੇ ਹਮ ਇਸਕੋ ਅਗਰ ਜੋ ਜਿਨਕੋ ਲਤ ਲੱਗ ਗਈ ਹੈ ਉਨਕੋ ਕੈਸੇ ਹਮ ਉਸਕੋ ਛੁਡਵਾਏ, ਤੋ ਇਸ ਤਰ੍ਹਾਂ ਕੇ ਉਪਾਯੋ ਕੇ ਬਾਰੇ ਮੇਂ ਬਤਾਏਂਗੇ, ਔਰ ਇਸਸੇ ਕਿਆ ਕਿਆ ਤਕਲੀਫੇ ਹੋਤੀ ਹੈ ਉਸਕੇ ਬਾਰੇ ਮੇਂ ਡਿਟੇਲ ਸੇ ਬਤਾਏਂਗੇ।
0: ਡਾਕਟਰ ਸਾਹਿਬ, ਅਖੀਰ ਦੇ ਵਿੱਚ ਤੁਹਾਡਾ ਸੁਨੇਹਾ ਸੁਣਨ ਵਾਲਿਆਂ ਨੂੰ?
1: ਤੋ ਮੇਰਾ ਸੁਣਨੇ ਵਾਲੋ ਸੇ ਇਹੀ ਗੁਜ਼ਾਰਿਸ਼ ਹੈ ਕਿ ਆਪ ਆਪਣਾ ਜੋ ਪੈਸਾ ਹੈ ਉਸਕੋ ਸਹੀ ਜਗ੍ਹਾ ਪੇ ਲਗਾਏ, ਆਪ ਤੰਬਾਕੂ ਜੋ ਹੈ ਇਤਨਾ ਮਹਿੰਗਾ ਹੋ ਗਿਆ ਹੈ, ਸਿਗਰੇਟਸ ਕਾ ਰੇਟ ਸਰਕਾਰ ਨੇ ਇਸ ਲਈ ਬੜਾਇਆ ਹੈ ਤਾਂ ਕਿ ਆਪ ਉਸਕਾ ਸੇਵਨ ਨਾ ਕਰੇ, ਔਰ ਵੋ ਪੈਸਾ ਅਗਰ ਆਪ ਫਲ ਫਰੂਟ ਦੁੱਧ ਦਹੀਂ ਪੌਸ਼ਟਿਕ ਆਹਾਰ ਹੈ ਅਗਰ ਉਸਕੇ ਲਈ ਆਪ ਲਗਾਏਂਗੇ ਤਾਂ ਆਪਕੀ ਸਿਹਤ ਵੀ ਠੀਕ ਰਹੇਗੀ ਔਰ ਆਪ ਬਿਮਾਰੀਓਂ ਸੇ ਵੀ ਬਚੇ ਜਾ ਸਕਦੇ ਹੈ।
0: ਜੀ ਸ਼ੁਕਰੀਆ ਡਾਕਟਰ ਸਾਹਿਬ।
2: ਸਰੋਤਿਓ, ਨਾ ਸਿਰਫ ਤੰਬਾਕੂ ਦੇ ਨਾਲ ਪੈਦਾ ਹੋਣ ਵਾਲਾ ਧੂੰਆਂ ਬਲਕਿ ਚੱਬੇ ਜਾਣ ਵਾਲਾ ਤੰਬਾਕੂ ਵੀ ਉਨਾ ਹੀ ਖਤਰਨਾਕ ਹੈ, ਇਸ ਨਾਲ ਮੂੰਹ ਅਤੇ ਗਲੇ ਦਾ ਕੈਂਸਰ ਕਈ ਗੁਣਾ ਵੱਧ ਸਕਦਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਸਾਥੀ ਅਜਿਹੇ ਹੋਣਗੇ ਜੋ ਤੰਬਾਕੂ

0: ਛੱਡਣਾ ਚਾਹੁੰਦੇ ਨੇ ਪਰ ਛੱਡ ਨਹੀਂ ਪਾਉਂਦੇ ਕਿਉਂਕਿ ਇਸ ਦੀ ਲੱਤ ਬਹੁਤ ਮਾੜੀ ਹੁੰਦੀ ਹੈ। ਤੰਬਾਕੂ ਛੱਡਣ ਦੇ ਇੰਨੇ ਫਾਇਦੇ ਹੋਣ ਦੇ ਬਾਵਜੂਦ ਵੀ ਅਸੀਂ ਤੰਬਾਕੂ ਕਿਉਂ ਨਹੀਂ ਛੱਡ ਪਾਉਂਦੇ? ਮਾਨਸਿਕ ਤੌਰ 'ਤੇ ਤੰਬਾਕੂ ਕਿਸ ਤਰ੍ਹਾਂ ਸਾਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਂਦਾ ਹੈ ਅਤੇ ਕਿਸ ਤਰ੍ਹਾਂ ਸਾਨੂੰ ਆਪਣਾ ਗੁਲਾਮ ਬਣਾਉਂਦਾ ਹੈ, ਇਹ ਜਾਣਨ ਲਈ ਅਸੀਂ ਬਠਿੰਡਾ ਏਮਜ਼ ਹਸਪਤਾਲ ਦੇ ਮਨੋਰੋਗ ਮਾਹਰ ਡਾਕਟਰ ਜਿਤੇਂਦਰ ਜੁਨੇਜਾ ਜੀ ਦੇ ਨਾਲ ਗੱਲਬਾਤ ਕੀਤੀ।
1: ਡਾਕਟਰ ਸਾਹਿਬ, ਤੰਬਾਕੂ ਜਿਹੜੇ ਲੋਕ ਸੇਵਨ ਕਰਦੇ ਨੇ, ਕੀ ਕਾਰਨ ਹੈ ਕਿ ਉਹ ਤੰਬਾਕੂ ਵੱਲ ਖਿੱਚੇ ਜਾਂਦੇ ਨੇ, ਤੰਬਾਕੂ ਨਾਲ ਬਣੇ ਪਦਾਰਥਾਂ ਵੱਲ ਉਹ ਖਿੱਚੇ ਚੱਲੇ ਜਾਂਦੇ ਨੇ ਅਤੇ ਫਿਰ ਅੱਗੇ ਚੱਲ ਕੇ ਉਹ ਉਸ ਨੂੰ ਛੱਡ ਨਹੀਂ ਪਾਉਂਦੇ? ਕੀ ਕਾਰਨ ਹੈ? ਮਾਨਸਿਕ ਤੌਰ 'ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
2: ਤੰਬਾਕੂ ਦਾ ਸੇਵਨ ਪੂਰੀ ਦੁਨੀਆ 'ਚ ਕਾਫੀ ਪ੍ਰਚਲਿਤ ਹੈ, ਕਾਫੀ ਕਾਮਨ ਹੈ। ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਲਗਭਗ 1700 ਈਸਵੀ 'ਚ ਇੰਡੀਆ 'ਚ ਆਇਆ ਸੀਗਾ, ਉਸ ਤੋਂ ਪਹਿਲਾਂ ਇੰਡੀਆ 'ਚ ਨਹੀਂ ਸੀਗਾ
1: ਜੀ।
2: ਕਾਫੀ ਸਾਰੀ ਥਿਊਰੀਜ਼ ਨੇ ਕਿ ਤੰਬਾਕੂ ਲੋਕ ਕਿਉਂ ਲੈਂਦੇ ਨੇ। ਉਹਦੇ 'ਚ ਦੋ ਜਿਹੜੇ ਇੰਪੋਰਟੈਂਟ ਨੇ, ਜਿਹਦੇ ਵਾਸਤੇ ਕਿ ਅੰਗਰੇਜ਼ ਇਹਨੂੰ ਲੈ ਕੇ ਆਏ ਸੀਗੇ
1: ਜੀ,
2: ਕਿਉਂਕਿ ਜੇ ਅਸੀਂ ਹਿਸਟਰੀ ਨੂੰ ਦੇਖਦੇ ਹਾਂ ਤਾਂ ਤੁਹਾਨੂੰ ਸਮਝ ਆਏਗੀ ਕਿ ਅੱਛਾ ਇਹ ਕਿਉਂ ਇਸਤੇਮਾਲ ਹੁੰਦਾ
1: ਜੀ।
2: ਅੰਗਰੇਜ਼ ਜਦ ਤੰਬਾਕੂ ਨੂੰ ਇੰਡੀਆ 'ਚ ਲੈ ਕੇ ਆਏ ਸੀ ਤਾਂ ਉਹਨਾਂ ਦਾ ਦੋ ਮਕਸਦ ਸੀਗੇ। ਇੱਕ ਕਿ ਇਹਨੂੰ ਇਹਦਾ ਵਪਾਰ ਕੀਤਾ ਜਾ ਸਕੇ
1: ਜੀ।
2: ਹੁਣ ਜਦ ਵਪਾਰ ਕਰਨਾ ਤਾਂ ਉਹਦੇ ਫਿਰ ਕਸਟਮਰ ਵੀ ਹੋਣਗੇ।
1: ਬਿਲਕੁਲ,
2: ਕਸਟਮਰ ਇਹ ਦੇਖੇਗਾ ਕਿ ਅੱਛਾ ਜਿਹੜੇ ਸਾਡੇ ਲੇਬਰ ਹੈ, ਮਜ਼ਦੂਰ ਨੇ, ਭਾਵੇਂ ਉਹ ਫੈਕਟਰੀਆਂ 'ਚ ਨੇ ਭਾਵੇਂ ਖੇਤਾਂ 'ਚ ਨੇ, ਤੰਬਾਕੂ ਦਾ ਸੇਵਨ ਕਰਨ ਨਾਲ ਉਹਨਾਂ ਦੀ ਜਿਹੜੀ ਐਨਰਜੀ ਉਹ ਵੱਧਦੀ ਹੈ ਜਾਂ ਉਹਨਾਂ ਦੀ ਥਕਾਨ ਘੱਟਦੀ ਹੈ
1: ਜੀ।
2: ਕਿਉਂਕਿ ਤੰਬਾਕੂ ਸੇਵਨ ਨਾਲ ਦਿਮਾਗ 'ਤੇ ਜਿਹੜੇ ਨਿਕੋਟੀਨ ਰਿਸੈਪਟਰ ਸਾਡੇ ਹੁੰਦੇ ਨੇ ਉਹ ਐਕਟੀਵੇਟ ਹੁੰਦੇ ਨੇ
1: ਜੀ,
2: ਇਸ ਕਰਕੇ ਸਾਡੀ ਉਹ ਥਕਾਨ ਖਤਮ ਹੋ ਜਾਂਦੀ ਹੈ ਜਾਂ ਦਿਮਾਗ ਐਕਟਿਵ ਹੋ ਜਾਂਦਾ ਹੈ ਅਤੇ ਇਸ ਕਰਕੇ ਸਾਡੀ ਕੰਮ ਕਰਨ ਦੀ ਸ਼ਮਤਾ ਥੋੜ੍ਹੀ ਹੋਰ ਵੱਧ ਜਾਂਦੀ ਹੈ
1: ਜੀ।
2: ਇਸ ਕਰਕੇ ਤੰਬਾਕੂ ਦਾ ਇਸਤੇਮਾਲ ਸਾਡੇ ਦੇਸ਼ 'ਚ ਸ਼ੁਰੂ ਹੋਇਆ। ਤਾਂ ਕੋਈ ਵੀ ਵਪਾਰ ਤੁਸੀਂ ਕਰਨਾ ਚਾਹੋਗੇ ਤਾਂ ਤੁਸੀਂ ਇਹ ਚਾਹੋਗੇ ਕਿ ਮੇਰਾ ਕਸਟਮਰ ਜਿੰਨਾ ਲੰਬਾ ਟਾਈਮ ਇਹਦਾ ਸੇਵਨ ਕਰੇ, ਇਹਦਾ ਇਸਤੇਮਾਲ ਕਰੇ, ਮੇਰਾ ਬਿਜ਼ਨਸ ਉਨਾ ਜ਼ਿਆਦਾ ਚੰਗਾ ਚੱਲੇਗਾ
1: ਜੀ।
2: ਇਸ ਕਰਕੇ ਇਹ ਦੇਖਿਆ ਗਿਆ ਕਿ ਭਾਵੇਂ ਖਾਣ ਪੀਣ ਦੀਆਂ ਚੀਜ਼ਾਂ ਨੇ, ਭਾਵੇਂ ਤੰਬਾਕੂ ਹੈ, ਜੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇਹਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਅੱਛਾ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ, ਤਾਂ ਉਹ ਤੁਹਾਡਾ ਪ੍ਰੋਡਕਟ ਜਿਹੜਾ ਬੜੀ ਜਲਦੀ ਖਰੀਦਣਾ ਸ਼ੁਰੂ ਕਰ ਦੇਣਗੇ
1: ਜੀ।
2: ਕਿਸੇ ਟਾਈਮ 'ਤੇ ਤੰਬਾਕੂ ਨੂੰ ਇਹ ਮੰਨਿਆ ਜਾਂਦਾ ਸੀਗਾ ਕਿ ਇਹ ਗੇਟਵੇ ਡਰੱਗ ਹੈ
1: ਜੀ।
2: ਗੇਟਵੇ ਡਰੱਗ ਮਤਲਬ ਕਿ ਸਾਰਿਆਂ ਤੋਂ ਪਹਿਲਾਂ ਬੱਚੇ ਜਿਹੜਾ ਇਸਤੇਮਾਲ ਕਰਦੇ ਨੇ ਉਹ ਤੰਬਾਕੂ ਨੂੰ ਕਰਦੇ ਨੇ,
1: ਠੀਕ,
2: ਉਹਦੇ ਬਾਅਦ ਬਾਕੀ ਨਸ਼ਿਆਂ ਦੇ ਪ੍ਰਤੀ ਰੁੱਖ ਕਰਦੇ ਨੇ, ਜਿਵੇਂ ਸ਼ਰਾਬ ਹੋ ਗਈ ਜਾਂ ਸੁੱਖਾ ਹੋ ਗਿਆ ਜਾਂ ਬਾਕੀ ਨਸ਼ੇ
1: ਜੀ। ਡਾਕਟਰ ਸਾਹਿਬ, ਗਰਭਵਤੀ ਔਰਤਾਂ ਦੇ ਵਿੱਚ, ਬੱਚਿਆਂ ਦੇ ਵਿੱਚ ਤੰਬਾਕੂ ਸੇਵਨ ਕਿੰਨਾ ਘਾਤਕ ਹੋ ਸਕਦਾ? ਇਹ ਉਹਨਾਂ ਨੂੰ ਮਾਨਸਿਕ ਕਿਸ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ?
2: ਗਰਭਵਤੀ ਮਹਿਲਾਵਾਂ 'ਚ ਤੰਬਾਕੂ ਦਾ ਇਸਤੇਮਾਲ ਨਾ ਸਿਰਫ ਉਹਨਾਂ ਨੂੰ ਨੁਕਸਾਨ ਕਰਦਾ ਬਟ ਜਿਹੜਾ ਬੱਚਾ ਉਹਨਾਂ ਦੇ ਪੇਟ 'ਚ ਪਲ ਰਿਹਾ ਉਹਦੇ 'ਤੇ ਵੀ ਨੁਕਸਾਨ ਕਰਦਾ। ਆਮ ਤੌਰ 'ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜ਼ਿਆਦਾਤਰ ਲੋਕ ਆਪਣੀ ਬੋਰੀਅਤ ਨੂੰ ਖਤਮ ਕਰਨ ਵਾਸਤੇ ਸਮੋਕ ਕਰਦੇ ਨੇ ਜਾਂ ਕਈ ਵਾਰੀ ਡਿਪਰੈਸ਼ਨ ਨੂੰ ਹੈਂਡਲ ਕਰਨ ਵਾਸਤੇ ਜਾਂ ਹੋਰ ਇਹੋ ਜਿਹੀ ਮਾਨਸਿਕ ਬਿਮਾਰੀਆਂ ਨੇ, ਸਕਿਜ਼ੋਫਰੇਨੀਆ ਹੋ ਗਈ ਜਾਂ ਬਾਕੀ ਸਟ੍ਰੈਸ ਹੋ ਗਿਆ, ਜਿਹਨੂੰ ਓਵਰਕਮ ਕਰਨ ਵਾਸਤੇ ਮਰੀਜ਼ ਇਹਦਾ ਇਸਤੇਮਾਲ, ਲੋਕ ਇਹਦਾ ਇਸਤੇਮਾਲ ਕਰਦੇ ਨੇ ਅਤੇ ਉਹਦੇ ਆਦੀ ਹੋ ਜਾਂਦੇ ਨੇ,
1: ਠੀਕ ਹੈ ਜੀ।
2: ਕਈ ਸਾਰੇ ਕੈਂਸਰ ਹੁੰਦੇ ਨੇ, ਲਗਭਗ ਸਾਰੇ ਤਰੀਕੇ ਦੇ ਕੈਂਸਰ ਆਦਮੀਆਂ 'ਚ ਤੰਬਾਕੂ ਨਾਲ ਹੋ ਸਕਦੇ ਨੇ
1: ਜੀ।
2: ਔਰਤਾਂ 'ਚ ਵੀ ਕੈਂਸਰ ਵੀ ਹੋਣ ਦਾ ਖਤਰਾ ਰਹਿੰਦਾ। ਸਾਹ ਦੀ ਬਿਮਾਰੀਆਂ ਬੜੀ ਜ਼ਿਆਦਾ ਹੁੰਦੀਆਂ ਨੇ ਜਿਹੜੇ ਲੋਕ ਸਮੋਕ ਫਾਰਮ ਆਫ ਟੋਬੈਕੋ ਲੈਂਦੇ ਨੇ, ਸਿਗਰੇਟ ਸਮੋਕ ਕਰਦੇ ਨੇ, ਬੀੜੀ ਸਮੋਕ ਕਰਦੇ ਨੇ, ਹੁੱਕਾ ਵਗੈਰਾ ਲੈਂਦੇ ਨੇ। ਹਾਰਟ ਦੀ ਬਿਮਾਰੀਆਂ, ਇਹ ਦੇਖਿਆ ਗਿਆ ਕਿ 60% ਹਾਰਟ ਦੀ ਬਿਮਾਰੀਆਂ 'ਚ ਲੋਕ ਤੰਬਾਕੂ ਜਾਂ ਉਹਦੇ ਵਰਗੇ ਕੋਈ ਪ੍ਰੋਡਕਟ ਦਾ ਇਸਤੇਮਾਲ ਕਰ ਰਹੇ ਹੁੰਦੇ ਨੇ। ਆਉਣ ਵਾਲੇ ਬੱਚੇ 'ਚ ਇਹ ਦਿਮਾਗ 'ਤੇ ਅਸਰ ਕਰਦੀ ਹੈ, ਉਹਨਾਂ 'ਚ ਕਈ ਵਾਰੀ ਇਹ ਦੇਖਿਆ ਗਿਆ ਕਿ ਉਹਨਾਂ ਦੀ ਸਮਝ ਉਨੀ ਜ਼ਿਆਦਾ ਨਹੀਂ ਹੁੰਦੀ, ਬੱਚਿਆਂ ਦਾ ਵਜ਼ਨ ਬਾਕੀ ਬੱਚਿਆਂ ਦੇ ਮੁਕਾਬਲੇ ਘੱਟ ਹੋ ਸਕਦਾ, ਉਹਨਾਂ ਦੀ ਗਰੋਥ ਸਲੋ ਹੋ ਸਕਦੀ ਹੈ
1: ਜੀ।
2: ਕੁਛ ਬਿਮਾਰੀਆਂ ਆਉਂਦੇ ਨੇ, ਕੁਛ ਅਨੁਵਾਂਸ਼ਿਕ ਡਿਫੈਕਟ ਹੋ ਸਕਦੇ ਨੇ ਬੱਚਿਆਂ ਨੂੰ, ਕਲੈਫਟ ਲਿਪ ਅਤੇ ਕਲੈਫਟ ਪੈਲੇਟ ਅਸੀਂ ਕਹਿੰਦੇ ਹਾਂ ਕਿ ਜਿਵੇਂ ਹੋਠ ਕੱਟੇ ਹੋਏ ਪੂਰੇ ਨਹੀਂ ਜੁੜਦੇ
1: ਜੀ,
2: ਉਸ ਤਰੀਕੇ ਦੀ ਬਿਮਾਰੀਆਂ ਇਹੋ ਜਿਹੇ ਬੱਚਿਆਂ 'ਚ ਦੇਖੀ ਜਾ ਸਕਦੀ ਜਿੱਥੇ ਮਾਂ ਟੋਬੈਕੋ ਦਾ ਇਸਤੇਮਾਲ ਕਰ ਰਹੀ ਹੈ
1: ਜੀ। ਡਾਕਟਰ ਸਾਹਿਬ, ਅਖੀਰ 'ਚ ਤੁਸੀਂ ਸਾਨੂੰ ਕੀ ਕਹੋਗੇ ਕਿ ਤੰਬਾਕੂ ਦੀ ਲੱਤ ਸਾਡੀ ਮਾਨਸਿਕ ਆਜ਼ਾਦੀ ਨੂੰ ਕਿਵੇਂ ਰੋਕਦੀ ਹੈ?
2: ਤੰਬਾਕੂ ਦੀ ਇੱਕ ਇਹੋ ਜਿਹੀ ਲੱਤ ਹੈ ਜਿਹੜੀ ਬੜੀ ਜਲਦੀ ਸ਼ੁਰੂ ਹੁੰਦੀ ਹੈ ਅਤੇ ਬੜੀ ਹੀ ਔਖੀ ਛੁੱਟਦੀ ਹੈ, ਪਰ ਚੰਗੀ ਗੱਲ ਇਹ ਹੈ ਕਿ ਇਹਦੀ ਲੱਤ ਬੜੇ ਲੰਬੇ ਟਾਈਮ ਜਾ ਕੇ ਲੱਗਦੀ ਹੈ
1: ਜੀ।
2: ਇਸ ਕਰਕੇ ਜੇ ਅਸੀਂ ਇਸ ਪ੍ਰੋਗਰਾਮ ਦੇ ਜਿਵੇਂ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ,
1: ਹਾਂਜੀ,
2: ਅਸੀਂ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਸਕੂਲ ਪ੍ਰੋਗਰਾਮ ਕਰਕੇ
1: ਜੀ,
2: ਕਿ ਬਚਾਵ ਹੀ ਸਾਰਿਆਂ ਤੋਂ ਚੰਗਾ ਇਲਾਜ ਹੈ ਕਿਸੇ ਵੀ ਨਸ਼ੇ ਦਾ
1: ਜੀ।
2: ਇਸ ਤਰੀਕੇ ਨਾਲ ਤੰਬਾਕੂ 'ਚ ਵੀ ਜੇ ਲੱਤ ਅਸੀਂ ਰੋਕਣਾ ਚਾਹੁੰਦੇ ਹਾਂ ਤਾਂ ਅਸੀਂ ਬਚਾਵ ਕਰਾਂਗੇ, ਬੱਚਿਆਂ ਨੂੰ ਆਗਾਹ ਕਰਾਂਗੇ, ਨੌਜਵਾਨਾਂ ਨੂੰ ਆਗਾਹ ਕਰਾਂਗੇ ਕਿ ਇਹਦੇ ਕੀ ਨੁਕਸਾਨ ਹੋ ਗਏ ਨੇ, ਕੀ ਫਾਇਦੇ ਹੁੰਦੇ ਨੇ, ਅਤੇ ਇਹਦਾ ਅੱਗੇ ਜਾ ਕੇ ਸਾਨੂੰ ਜੇ ਕਾਫੀ ਗੰਭੀਰ ਬਿਮਾਰੀਆਂ ਆਉਂਦੀਆਂ ਨੇ ਤਾਂ ਉਹਦਾ ਸਾਨੂੰ ਕੀ ਨੁਕਸਾਨ ਹੁੰਦਾ। ਕਾਫੀ

0: ਟ੍ਰੇਨਿੰਗ ਸੈਂਟਰ ਵੀ ਸ਼ੁਰੂ ਹੋ ਗਿਆ, ਸਕਿੱਲਸ ਇਨਵੋਲਵ ਹੋਵੋ, ਆਪਦਾ ਕਿੱਤਾ ਕਰੋ, ਇਹੀ ਇੱਕ ਪ੍ਰੋਪਰ ਟ੍ਰੀਟਮੈਂਟ ਹੈ। ਘੱਟੋ ਘੱਟ ਜੇ 2 ਸਾਲ ਡਰੱਗ ਫਰੀ ਰਹਿੰਦੇ ਹੋ, ਅਸੀਂ ਫਿਰ ਕਹਿੰਦੇ ਹਾਂ ਕਿ ਤੁਸੀਂ ਪ੍ਰੋਪਰ ਛੱਡ ਦਿੱਤਾ ਹੈ।
1: ਡਾਕਟਰ ਸਾਹਿਬ, ਪੰਜਾਬ ਸਰਕਾਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਰਹੀ ਹੈ? ਤੁਸੀਂ ਡੀ ਐਡਿਕਸ਼ਨ ਸੈਂਟਰ ਦੀ, ਰੀਹੈਬ ਸੈਂਟਰਸ ਦੀ ਗੱਲ ਕਰ ਰਹੇ ਹੋ, ਤਾਂ ਇਹਨਾਂ 'ਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਵੀ ਦੱਸ ਦਿਓ।
0: ਤੁਸੀਂ ਆਪ ਹੀ ਦੇਖ ਚੁੱਕੇ ਹੋ ਪਹਿਲਾਂ ਡੀ ਐਡਿਕਸ਼ਨ ਸੈਂਟਰ ਕੀ ਹੁੰਦੇ ਸੀ ਅਤੇ ਹੁਣ ਕੀ ਹੈ। ਦੇਖੋ ਪੂਰੇ ਲੱਗਦਾ ਵੀ ਇਹ ਡੀ ਐਡਿਕਸ਼ਨ ਸੈਂਟਰ ਲੱਗਦੇ ਹੀ ਨਹੀਂ ਹੈ, ਐਡੇ ਵਧੀਆ ਮਤਲਬ ਸੈਂਟਰ ਬਣ ਚੁੱਕੇ ਨੇ, ਮਤਲਬ ਇੰਨੀਆਂ ਵਧੀਆ ਸੁਵਿਧਾਵਾਂ ਨੇ, ਮਤਲਬ ਸਾਰੇ ਫੁੱਲੀ ਏਅਰ ਕੰਡੀਸ਼ਨ ਸੈਂਟਰਡ ਹੈ। ਜੇ 80 ਬੈੱਡ ਦਾ, ਮੈਨੂੰ ਲੱਗਦਾ ਕਿ ਇੱਥੇ ਵਾਰੀ ਨਹੀਂ ਆਉਂਦੀ ਲੋਕਾਂ ਦੀ, ਮਤਲਬ ਇਹਦੇ ਲੋਕ ਆਪ ਛੱਡਣ ਦੇ ਇੱਛੁਕ, ਆਪ ਛੱਡਣਾ ਛੱਡਣ ਚ ਆਪ ਆ ਰਹੇ ਨੇ। ਸਕਿੱਲ ਟ੍ਰੇਨਿੰਗ ਸੈਂਟਰ ਸਾਡੇ ਸ਼ੁਰੂ ਹੋ ਚੁੱਕਿਆ, ਯੋਗਾ ਜਿੰਮ ਐਵਰੀਥਿੰਗ ਸਾਡੇ ਕੋਲ ਹੈ ਇੱਥੇ, ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਹੈ ਇੱਥੇ, ਮਤਲਬ ਰੀਕ੍ਰੀਏਸ਼ਨਲ ਰੂਮਸ ਹੈ, ਸਵੇਰੇ ਯੋਗਾ ਵਾਲੇ ਟੀਚਰਸ ਹੈ, ਪ੍ਰੋਪਰ ਯੋਗਾ ਵਾਲੇ ਟੀਚਰਸ ਆ ਰਹੇ ਹੈ, ਮਤਲਬ ਐਵਰੀਥਿੰਗ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ, ਵਰਲਡ ਕਲਾਸ ਫੈਸਿਲਿਟੀਜ਼ ਅਵੇਲੇਬਲ ਹੈ।
1: ਡਾਕਟਰ ਸਾਹਿਬ, ਤੰਬਾਕੂ ਨਿਸ਼ੇਧ ਦਿਵਸ ਨੂੰ ਲੈ ਕੇ, ਨੋ ਟੋਬੈਕੋ ਡੇ ਨੂੰ ਲੈ ਕੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੁਣਨ ਵਾਲਿਆਂ ਨੂੰ?
0: ਮੈਂ ਇਹ ਕਹੂੰਗਾ, ਤੰਬਾਕੂ ਹੈ ਮਤਲਬ ਇਹ ਸਾਰੀ ਬਿਮਾਰੀਆਂ ਜੜ ਹੈ। ਤੰਬਾਕੂ ਨਾਲ ਤੁਹਾਡੇ ਹਾਰਟ ਦੀ, ਲੰਗਸ ਦੀ, ਬ੍ਰੇਨ ਦੀ, ਮਤਲਬ ਜਿਹੜਾ ਤੰਬਾਕੂ ਹੈ ਇਹਨੂੰ ਗੇਟਵੇ ਡਰੱਗਸ ਕਹਿੰਦੇ ਹੈ, ਇੱਥੋਂ ਹੀ ਬੱਚਾ ਸ਼ੁਰੂ ਕਰਦਾ ਹੈ, ਤੰਬਾਕੂ ਤੋਂ, ਅਲਕੋਹਲ ਤੋਂ, ਇੱਥੋਂ ਹੀ ਗਾਂ ਵੱਡੇ ਨਸ਼ਿਆਂ ਨੂੰ ਵੱਧਦਾ ਹੈ। ਇਸ ਲਈ ਆਪਾਂ ਨੂੰ ਇੱਥੇ ਹੀ ਰੋਕਥਾਮ ਲਾਉਣੀ ਚਾਹੀਦੀ ਹੈ, ਪਹਿਲਾਂ ਆਪਾਂ ਤੰਬਾਕੂ ਤੋਂ ਹੀ ਰੋਕਾਂਗੇ ਤਾਂ ਵੱਡੇ ਨਸ਼ਿਆਂ ਨੂੰ ਠੱਲ ਪਾ ਸਕਾਂਗੇ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ ਬੜੀ ਬਿਹਤਰ ਜਾਣਕਾਰੀ ਦੇਣ ਲਈ।
0: ਧੰਨਵਾਦ ਮਨਦੀਪ ਜੀ।
2: ਪਿਆਰੇ ਸਰੋਤਿਓ, ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ। ਆਓ ਅੱਜ ਇੱਕ ਵਾਅਦਾ ਕਰੀਏ, ਨਾ ਆਪ ਤੰਬਾਕੂ ਵਰਤਾਂਗੇ, ਨਾ ਕਿਸੇ ਹੋਰ ਨੂੰ ਵਰਤਣ ਲਈ ਪ੍ਰੇਰਿਤ ਕਰਾਂਗੇ, ਬਲਕਿ ਇਸ ਤੋਂ ਬਚਣ ਵਿੱਚ ਉਹਨਾਂ ਦੀ ਮਦਦ ਕਰਾਂਗੇ। ਤੁਹਾਡੀ ਇੱਕ ਸਹੀ ਚੋਣ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਚਾ ਸਕਦੀ ਹੈ। ਹੁਣ ਮੈਨੂੰ ਮਨਦੀਪ ਰਜੌਰਾ ਨੂੰ ਇਹ ਪ੍ਰੋਗਰਾਮ ਖਤਮ ਕਰਨ ਦੇ ਦਿਓ ਆਗਿਆ। ਜੈ ਹਿੰਦ।
3: ਹੁਣ ਤੁਸੀਂ ਆਕਾਸ਼ਵਾਣੀ ਬਠਿੰਡਾ ਤੋਂ ਤਿਆਰ ਕੀਤਾ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ, ਤੰਬਾਕੂ ਸੇਵਨ ਕਿੰਨਾ ਘਾਤਕ। ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰ ਤੋਂ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
4: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ, ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
5: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਮੇਰੇ ਵੇਬ 347.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ

ਹੈਲੋ ਫਰਮਾਇਸ਼, ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਅਤੇ ਹੋ ਗਏ ਹੋ ਤੁਸੀਂ ਤਿਆਰ, ਸਾਨੂੰ ਪਤਾ ਹੈ, ਬਿਲਕੁਲ ਤਿਆਰ ਬੈਠੇ ਹੋ। 01812183 1773 ਨੰਬਰ ਵੀ ਕਰ ਰਿਹਾ ਤੁਹਾਡਾ ਇੰਤਜ਼ਾਰ, ਅਤੇ ਤੁਹਾਡੇ ਇੰਤਜ਼ਾਰ ਨੂੰ ਪੂਰਾ ਕਰਾਂਗੇ ਜਦੋਂ ਤੁਹਾਡੀ ਫੋਨ ਕਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਜਾਵੇਗੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਜਾਏਗਾ। ਅਤੇ ਇਸ ਇੰਤਜ਼ਾਰ ਨੂੰ ਖੂਬਸੂਰਤ ਬਣਾ ਰਿਹਾ, ਜਿਵੇਂ ਬਾਰਿਸ਼ ਨੇ ਸਾਡੇ ਅੱਜ ਦੇ ਇਸ ਸਵੇਰ ਨੂੰ ਖੂਬਸੂਰਤ ਬਣਾ ਦਿੱਤਾ, ਉਵੇਂ ਇਹ ਗੀਤ ਤੁਹਾਡੇ ਮਨ ਦੇ ਮੂਡ ਨੂੰ ਅਤੇ ਮੌਸਮ ਨੂੰ ਬਿਲਕੁਲ ਖੂਬਸੂਰਤ ਬਣਾ ਦੇਵੇਗਾ। ਮੁਹੰਮਦ ਰਫੀ ਅਤੇ ਗੀਤਾ ਦੱਤ ਦੀਆਂ ਆਵਾਜ਼ਾਂ ਦੇ ਵਿੱਚ ਕਾਲਾ ਬਾਜ਼ਾਰ ਫਿਲਮ ਦੇ ਵਿੱਚੋਂ ਲਿਆ ਇਹ ਗੀਤ ਸੁਣ ਰਹੇ ਹਾਂ, ਅਤੇ ਨਾਲ ਹੀ ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਫੋਨ ਕਾਲਸਾਂ।

0: ਸਾਹਾਂ ਵਰਗਾ ਏ, ਹਰ ਵਕਤ ਤੇਰੀ ਸਾਨੂੰ ਲੋੜ ਰਹਿੰਦੀ ਹੈ। ਦੂਰੀਆਂ ਤਾਂ ਕਦਮਾਂ ਦੀਆਂ ਨੇ ਸੱਜਣਾ, ਰੂਹ ਤਾਂ ਹਰ ਵਕਤ ਤੇਰੇ ਕੋਲ ਰਹਿੰਦੀ ਹੈ। ਬਿਲਕੁਲ, ਆਕਾਸ਼ਵਾਣੀ ਜਲੰਧਰ ਦੇ ਨਾਲ ਵੀ ਦੋਸਤ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਵੀ ਜਦੋਂ ਵੀ ਮੌਕਾ ਮਿਲਦਾ ਹੈ ਨੰਬਰ ਡਾਇਲ ਕਰਦੇ ਨੇ। 01 82 3 01 81 2 3 4 2 1 7 3 ਅਤੇ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਅਗਲੇ ਕਾਲਰ ਵੀ ਆ ਗਏ ਨੇ। ਦੇਖਦੇ ਹਾਂ ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ, ਪਿੰਡ ਰਾਧੀਆਂ ਕੌਰ ਜ਼ਿਲ੍ਹਾ ਲੁਧਿਆਣਾ।
0: ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਗਰਮੀ ਵੀ ਤਾਂ ਬਹੁਤ ਜ਼ਿਆਦਾ ਹੋ ਰਹੀ ਸੀ। ਦੇਖੋ, ਇਹੀ ਇਨਸਾਨ ਦੀ ਫਿਤਰਤ ਹੈ ਨਾ ਜੀ, ਜਦੋਂ ਗਰਮੀ
1: ਪੂਰਾ ਜ਼ਬਰਦਸਤ ਪੈ ਗਿਆ ਜੀ।
0: ਚਲੋ, ਪਰਮਾਤਮਾ ਕਰੇ ਕਿ ਇਹ ਬਾਰਿਸ਼ ਦੀਆਂ ਬੂੰਦਾਂ ਸਾਡੇ ਮਨ ਨੂੰ ਵੀ ਸਕੂਨ ਤੇ ਸ਼ਾਂਤੀ ਦੇਣ ਜੀ, ਗਰਮੀ ਤੋਂ ਤਾਂ ਰਾਹਤ ਸਾਨੂੰ ਮਿਲੇਗੀ ਹੀ।
1: ਹਾਂਜੀ ਹਾਂਜੀ, ਮੈਮ ਉੱਧਰ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ ਤੇ ਗਾਣੇ ਬਹੁਤ ਵਧੀਆ ਲਾ ਰਹੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਦੱਸ ਦਿਓ।
1: ਮੈਮ ਅੱਜ ਤੁਸੀਂ ਜ਼ਬਰਦਸਤ ਅਦਾ ਕਰ ਰਹੇ
0: ਹੋ। ਹਾਂਜੀ,
1: ਜ਼ਬਰਦਸਤ ਅਦਾ ਕਰ ਰਹੇ ਹੋ ਜੀ ਅੱਜ।
0: ਅੱਛਾ, ਡਬਲ ਰੋਲ ਜੀ, ਉਹ ਕਿਸ ਤਰ੍ਹਾਂ?
1: ਉਧਰ ਮੇਰੀ ਗੱਲ ਹੋ ਰਹੀ ਹੈ, ਉਧਰ ਕਿਸੇ ਹੋਰ ਦੋਸਤ ਦੀ ਕਾਲ ਲੱਗੀ ਹੋਈ ਜੀ। ਗਾਣਾ ਅੱਜ ਮੈਂ ਅੱਜ ਖੁਸ਼ੀ ਚ ਆਪਾਂ ਤੁਹਾਡੀ ਪਸੰਦ ਦਾ ਹੀ ਗਾਉਣਾ ਜੀ, ਜਿਹੜਾ ਵੀ ਲਾ ਦੋਗੇ ਨਾ ਵਧੀਆ ਜੀ।
0: ਅੱਛਾ ਜੀ, ਇਹ ਮੈਨੂੰ ਲੱਗਦਾ ਜੀ ਤਾਰਾਂ ਨੇ ਤੁਹਾਡੇ ਦੋ ਦੋਸਤਾਂ ਦੀਆਂ ਤਾਰਾਂ ਜਿਹੜੀਆਂ ਆਪਸ ਵਿੱਚ ਜੋੜ ਦਿੱਤੀਆਂ ਤੇ ਤੁਹਾਡੀ ਗੱਲ ਕਰਾ ਦਿੱਤੀ। ਸਾਡੇ ਨਾਲ ਤਾਂ ਤੁਹਾਡੀ ਗੱਲ ਹੋਈ ਹੈ ਤੇ ਤੁਹਾਡੀ ਕਾਲ ਔਨ ਏਅਰ ਵੀ ਅਸੀਂ ਕਰ ਦਿੱਤੀ ਹੈ। ਮੇਰੀ ਪਸੰਦ ਦਾ ਗੀਤ, ਉਮੀਦ ਕਰਾਂਗੇ ਤੁਹਾਨੂੰ ਵੀ ਬਹੁਤ ਪਸੰਦ ਆਏਗਾ।
1: ਸ਼ੁਕਰੀਆ ਮੈਮ
0: ਜੀ। ਜੈਕਪੋਟ ਫਿਲਮ ਦੇ ਵਿੱਚੋਂ ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਸਭ ਦੀ ਨਜ਼ਰ।

0: ਜੀ, ਸਟੂਡੀਓ ਦੀ ਘੜੀ ਸਾਨੂੰ ਸਮਾਂ ਕਹਿ ਰਹੀ ਹੈ ਵੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਬਿਲਕੁਲ ਆਪਣੇ ਆਖਰੀ ਮੁਕਾਮ 'ਤੇ ਪਹੁੰਚਦਾ ਜਾ ਰਿਹਾ ਅਤੇ ਇਸ ਸਮੇਂ ਦੌਰਾਨ ਅੱਜ ਦੇ ਆਖਰੀ ਕਾਲਰ ਦੇ ਨਾਲ ਸਾਨੂੰ ਗੱਲਬਾਤ ਕਰ ਲੈਣੀ ਚਾਹੀਦੀ ਹੈ। ਦੇਖਦੇ ਹਾਂ ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜਗਤਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਬੋਲਦਾ ਮੈਮ।
0: ਜੀ ਜਗਤਾਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ।
1: ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ ਮੈਮ। ਮੈਮ ਇੱਕ ਮੈਂ ਤੁਹਾਨੂੰ ਗੱਲ ਪੁੱਛਾਂ।
0: ਹਾਂਜੀ।
1: ਰੇਡੀਓ 'ਚ ਆਵਾਜ਼ ਬੰਦੀ ਉੱਠਦੀ ਜੀ, ਕਿਉਂ ਜੀ?
0: ਜੀ ਮੈਨੂੰ ਲੱਗਦਾ ਬਾਰਿਸ਼ ਦੇ ਕਾਰਨ ਥੋੜਾ ਜਿਹਾ ਮੌਸਮ ਨੇ ਜਿਹੜਾ ਆ ਉਹ ਸ਼ਾਇਦ ਖਰਾਬ ਕਰ ਦਿੱਤਾ ਹੋਏਗਾ ਸਿਗਨਲ ਨੇ ਜੀ।
1: ਠੀਕ ਹੈ ਮੈਮ, ਤੇ ਮੀਂਹ ਕਿੰਨਾ ਕਿ ਮੈਮ ਇੱਥੇ?
0: ਜੀ ਕਈ ਵਾਰੀ ਜਿਹੜਾ ਮੌਸਮ ਦੇ ਕਾਰਨ ਕੁਝ ਤਕਨੀਕੀ ਜਿਹੜੀਆਂ ਖਰਾਬੀਆਂ ਆ ਜਾਂਦੀਆਂ ਨੇ। ਕੋਸ਼ਿਸ਼ ਹੁੰਦੀ ਹੈ ਜੀ ਸਾਡੀ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਬਿਲਕੁਲ ਠੀਕ ਪਹੁੰਚ ਸਕਣ, ਅਤੇ ਇਸੇ ਦੇ ਲਈ ਸਾਡੇ ਜਿਹੜੇ ਆ ਟੈਕਨੀਸ਼ੀਅਨਸ ਆ ਉਹ ਲਗਾਤਾਰ ਮਿਹਨਤ ਕਰਦੇ ਰਹਿੰਦੇ ਨੇ। ਹੁਣ ਤੁਸੀਂ ਗੀਤ ਦੱਸ ਦਿਓ ਜਗਤਾਰ ਜੀ, ਕਿਹੜਾ ਸੁਣੋਗੇ?
1: ਗੀਤ ਫਿਲਮ ਜੀ ਚਾਂਦਨੀ, ਉਹਦਾ ਜੋ ਮਰਜ਼ੀ ਸੁਣਾ ਦੇ ਮੈਂ
0: ਜੀ। ਫਿਲਮ ਤੁਹਾਡੀ ਪਸੰਦ ਦੀ, ਗੀਤ ਮੇਰੀ ਪਸੰਦ ਹੈ। ਸ਼ੁਕਰੀਆ ਕਾਲ ਕਰਨ ਦੇ ਲਈ ਜਗਤਾਰ ਜੀ।
1: ਸਤਿ ਸ਼੍ਰੀ ਅਕਾਲ ਮੈਮ।
0: ਤੁਮੇ ਦੇਖੂ ਤੋ ਦਿਲ ਕੋ ਸਕੂਨ ਆ ਜਾਤਾ ਹੈ, ਹਰ ਧੜਕਨ ਮੇ ਤੇਰਾ ਨਾਮ ਆ ਜਾਤਾ ਹੈ, ਕੈਸੇ ਕਹੂੰ ਕਿਤਨੀ

ਲੈਂਦੇ ਨੇ ਇਵੇਂ ਖੜਨਾ, ਫਿਰ ਮੁਸਕਰਾਹਟਾਂ ਦੀ ਕੀਮਤ ਉਦੋਂ ਤੱਕ ਨਹੀਂ ਹੁੰਦੀ। ਪਰ ਜਦੋਂ ਇਹ ਰਿਸ਼ਤੇ ਅਨਮੋਲ ਬਣ ਜਾਂਦੇ ਨੇ ਉਦੋਂ ਫਿਰ ਮੁਸਕਰਾਹਟਾਂ ਦਰ ਬਦਰ ਇੱਕ ਦੂਜੇ ਤੋਂ ਦੂਜੇ ਤੱਕ ਟਰੈਵਲ ਕਰਦੀਆਂ ਨੇ, ਖਿੜੀਆਂ ਰਹਿੰਦੀਆਂ ਨੇ। ਸੋ ਜ਼ਿੰਦਗੀ ਦੇ ਵਿੱਚ ਕਾਮਯਾਬੀ ਉਹੀ ਹੈ ਜਦੋਂ ਅਸੀਂ ਡਿੱਗ ਕੇ ਖੜਨਾ ਸਿੱਖ ਲੈਂਦੇ ਹਾਂ ਅਤੇ ਅੱਗੇ ਵਧਦੇ ਜਾਂਦੇ ਹਾਂ। ਅਤੇ ਹਾਂ, ਪ੍ਰੋਗਰਾਮ ਜਿਹੜਾ ਧਮਕ ਜਲੰਧਰ ਪੈਂਦੀ, ਇਹ ਵੀ ਕਹਿੰਦਾ ਹੈ ਕਿ ਕਾਮਯਾਬੀ ਉਦੋਂ ਹੈ ਜਦੋਂ ਤੁਸੀਂ ਸਾਡੇ ਕੋਲ ਆਪਣੇ ਸੁਨੇਹੇ ਭੇਜ ਦਿੰਦੇ ਹੋ, ਆਪਣੀਆਂ ਪਸੰਦਾਂ ਭੇਜ ਦਿੰਦੇ ਹੋ, ਅਤੇ ਤੁਸੀਂ ਬਖੂਬੀ ਸਾਡੇ ਜਿਹੜੇ ਕੰਪਿਊਟਰ ਮਹਾਰਾਜ ਨੇ ਉਹਨਾਂ 'ਤੇ ਵੀ ਰੌਣਕਾਂ ਲਗਾਈਆਂ ਹੋਈਆਂ ਨੇ। ਤੁਹਾਡੇ ਬਹੁਤ ਸਾਰੇ ਮੈਸੇਜਸ ਜਿਹੜੇ ਨੇ ਉਹ ਸਾਡੇ ਕੋਲ ਆਏ ਹੋਏ ਨੇ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਖੂਬਸੂਰਤ ਗੀਤ ਦੇ ਨਾਲ, ਅਤੇ ਉਸ ਤੋਂ ਬਾਅਦ ਤੁਹਾਡੇ ਸੁਨੇਹੇ ਅਤੇ ਬਸ ਸੁਨੇਹਿਆਂ ਦੀ ਬੌਛਾਰ।

ਤੇ ਲਓ ਜੀ ਤੁਹਾਡੀ ਮੈਸੇਜਸ ਜਿਹੜੇ ਨੇ ਉਹਨਾਂ ਦੀ ਤਾਦਾਦ ਸਾਡੇ ਕੋਲ ਹੈ। ਪਹਿਲਾ ਮੈਸੇਜ ਪਿੰਡ ਸ਼ਾਹਪੁਰ ਤੋਂ ਮਹਿਤਪੁਰ ਬੂਟਾ ਸਿੰਘ ਹੋਣਾ ਦਾ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲ ਜੋਤ ਕੌਰ, ਅਨਾਹਿਤ ਕੌਰ ਅਤੇ ਲਵਪ੍ਰੀਤ ਕੌਰ, ਪਰਵਿੰਦਰ ਕੌਰ ਇਹਨਾਂ ਦੇ ਨਾਲ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ ਮਾਧੋਪੁਰ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ ਹੋਣਾ ਦਾ, ਨਾਲ ਇਹਨਾਂ ਦੇ ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰੀ ਹੀ ਸ਼ਰਮਾ ਫੈਮਿਲੀ। ਅਗਲਾ ਮੈਸੇਜ ਪਹੁੰਚ ਗਿਆ ਜੀ ਸੁਦਰਸ਼ਨ ਸ਼ਾਹ ਦਾ, ਪੱਲਵੀ ਸ਼ਾਹ, ਪਰਖ ਸ਼ਾਹ ਅਤੇ ਕੁਸ਼ਲ ਸ਼ਾਹ ਇਹਨਾਂ ਦੇ ਨਾਲ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਿਨ ਸ਼ਾਹ ਅਤੇ ਮੰਗਲਾ ਬੈਨ ਸ਼ਾਹ, ਰਾਜਿੰਦਰ ਸ਼ਾਹ, ਇਹਨਾਂ ਸਾਰਿਆਂ ਨੇ ਬੜੇ ਹੀ ਪ੍ਰੇਮ ਦੇ ਨਾਲ ਮੈਸੇਜ ਰੰਗ ਬਿਰੰਗਾ ਜਿਹਾ ਬਣਾ ਕੇ ਸਾਨੂੰ ਭੇਜਿਆ ਹੈ। ਪਦਮਾ ਟਾਕੀਜ਼ ਨੇਪਾ ਨਾਗਰ ਮੱਧ ਪ੍ਰਦੇਸ਼ ਤੋਂ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਡੇ ਕੋਲ ਪੀ ਐੱਸ ਨਹਾਵਕਰ ਅਤੇ ਨਿਰਮਲਾ ਵਿਸ਼ਾਲ ਹੋਣਾ ਦਾ, ਇਹਨਾਂ ਨੇ ਨਰਵੇਲ ਮਹਾਰਾਸ਼ਟਰ ਤੋਂ ਮੈਸੇਜ ਕੀਤਾ ਹੈ। ਅਗਲਾ ਮੈਸੇਜ ਸਾਡੇ ਕੋਲ ਆ ਪਹੁੰਚਿਆ ਹੈ ਜੀ ਰਾਕੇਸ਼ ਹੋਣਾ ਦਾ, ਰਾਕੇਸ਼ ਹੋਣਾ ਦੇ ਨਾਲ ਨਾਰੇਸ਼, ਜਗਦੀਸ਼, ਅੰਗਰੇਜ਼ ਭਾਟੀ ਅਤੇ ਨਾਲ ਹੀ ਇਹਨਾਂ ਦੇ ਨਾਲ ਸਿੰਘ ਸਾਹਿਬ ਅਤੇ ਪਿੰਡ ਇਹਨਾਂ ਦਾ ਹਾਂ ਜੰਡਵਾਲਾ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਡੇ ਕੋਲ, ਕਹਿੰਦੇ ਨੇ ਖੂਬਸੂਰਤ ਜਿਹਾ ਗੀਤ ਜ਼ਰੂਰ ਦਈਏ ਸੁਣਾ। ਬਿਲਕੁਲ ਜੀ, ਸਿਧਾਰਥ ਨਗਰ ਦਯਾਪੁਰ ਬਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਅਤੇ ਅਸ਼ੋਕ ਯੇਲੇ ਹੋਣਾਂ ਦਾ। ਅਗਲਾ ਮੈਸੇਜ ਆ ਗਿਆ ਜੀ ਸੂਰਤਗੜ੍ਹ ਤੋਂ, ਜਗਦੀਸ਼ ਡੁਕੀਆ, ਨਾਲ ਹੀ ਪਰਮਿਲਾ, ਜੋਤੀ, ਸਰਿਤਾ, ਤਮੰਨਾ, ਸਚਿਨ, ਵਿਸ਼ਨੂੰ ਅਤੇ ਸ਼ਿਵਮ ਹੋਣਾਂ ਦਾ। ਅਗਲਾ ਮੈਸੇਜ ਪਹੁੰਚ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਸਾਡੇ ਕੋਲ ਭੇਜਣ ਵਾਲੇ ਨੇ ਰਾਮਨਾਥ ਆਤਮਪੁਰ ਅਤੇ ਇਹਨਾਂ ਦੇ ਨਾਲ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਹਾਂ ਖੂਬਸੂਰਤ ਗੀਤ ਦੀ ਫਰਮਾਇਸ਼ ਇਹਨਾਂ ਨੇ ਨਾਲੋਂ ਨਾਲ ਭੇਜ ਦਿੱਤੀ ਹੈ ਜੀ। ਵਿਨੋਦ ਬਾਸਰਾ ਬਰਾਸਾ ਅਤੇ ਨਾਲ ਵਿਸ਼ਾਲ ਬਰਾਸਾ, ਵਿਕਾਸ ਰੋਸ਼ਨੀ ਅਤੇ ਸ਼ਗਨ ਹੋਣਾਂ ਨੇ ਵੀ ਮੈਸੇਜ ਘੱਲ ਦਿੱਤਾ ਇਸ ਸਾਨੂੰ, ਸ਼੍ਰੀ ਗੰਗਾਨਗਰ ਤੋਂ ਮੈਸੇਜ ਆਇਆ ਜੀ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਡੇ ਕੋਲ ਮੱਖੂ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਅਤੇ ਫਿਰੋਜ਼ਪੁਰੀ ਮਨੀਸ਼ ਬਜਾਜ ਅਤੇ ਕਹਿ ਰਹੇ ਨੇ ਕਿ ਗੀਤ ਵੀ ਸੁਣਾ ਦਈਓ ਜੀ। ਬਿਲਕੁਲ ਜੀ, ਮਿਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ ਹੋਣਾਂ ਨੇ ਮੈਸੇਜ ਕੀਤਾ ਹੈ ਗੰਗਾਨਗਰ ਰਾਜਸਥਾਨ ਤੋਂ, ਪਦਮਪੁਰ ਜ਼ਿਲ੍ਹਾ। ਲਓ ਜੀ ਅਗਲਾ ਮੈਸੇਜ ਆ ਗਿਆ ਹੈ ਜੀ ਇੰਜੀਨੀਅਰ ਅਸ਼ੋਕ ਗਰੋਵਰ ਹੋਣਾਂ ਦਾ, ਪ੍ਰਵੀਨ ਗਰੋਵਰ, ਵਿਕਰਮ ਗਰੋਵਰ ਅਤੇ ਨਾਲ ਹੀ ਇਹਨਾਂ ਦੇ ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੋਣਾਂ ਨੇ ਮੈਸੇਜ ਭੇਜਿਆ ਜੀ। ਪਰਮਵੀਰ ਹਾਊਸ, ਆਦਰਸ਼ ਨਗਰ, ਬਠਿੰਡਾ ਤੋਂ ਇਹ ਮੈਸੇਜ ਆਇਆ ਸਾਨੂੰ। ਅਤੇ ਅਗਲਾ ਮੈਸੇਜ ਸਾਡੇ ਕੋਲ ਇਹਨਾਂ ਦੇ ਨਾਲ ਨਾਲ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ ਹੋਣਾਂ ਦਾ। ਬਿਲਕੁਲ ਜੀ, ਇਹਨਾਂ ਦੀ ਥਾਂ ਵੀ ਹੈ ਅਤੇ ਇਹ ਮੈਸੇਜ ਰਲਿਆ ਮਿਲਿਆ ਸਾਰੇ ਹੀ ਦੋਸਤਾਂ ਨੇ ਭੇਜ ਦਿੱਤਾ ਹੈ ਜੀ, ਇਹਨਾਂ ਦੇ ਪੂਰੇ ਪਰਿਵਾਰ ਨੇ। ਅਗਲਾ ਮੈਸੇਜ ਹੈ ਜੀ ਸਾਦੁਲ ਸ਼ਹਿਰ ਤੋਂ, ਰਾਜਸਥਾਨ ਤੋਂ, ਰਾਜਕੁਮਾਰ ਰਿਵਾੜ ਹੋਣਾਂ ਦਾ, ਚੰਦਰਕਲਾ ਰਿਵਾੜ ਇਹਨਾਂ ਦੇ ਨਾਲ। ਅਗਲਾ ਮੈਸੇਜ ਆ ਗਿਆ ਜੀ ਬਾਗਪਤ ਉੱਤਰ ਪ੍ਰਦੇਸ਼ ਤੋਂ, ਭੇਜਣ ਵਾਲੇ ਨੇ ਸੰਜੇ ਢੀਂਗੀਆ, ਨਮਨ ਢੀਂਗੀਆ ਅਤੇ ਅਪਾਰ ਢੀਂਗੀਆ ਹੋਣਾਂ ਦਾ ਮੈਸੇਜ ਹੈ ਬਾਗਪਤ ਤੋਂ। ਲਓ ਜੀ ਅਗਲਾ ਮੈਸੇਜ ਹੈ ਪਿੰਡ ਕਾਬੁਲ ਸ਼ਾਹ ਤੋਂ, ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ, ਵਦਵਾ ਸਿੰਘ,

ਬਲਕਰਨ, ਤਨੂ, ਪਵੀ, ਜੱਸੀ ਅਤੇ ਇਹਨਾਂ ਸਾਰਿਆਂ ਨੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਬੜੀ ਹੀ ਖੂਬਸੂਰਤ ਨਮਸਕਾਰ ਵੀ ਭੇਜ ਦਿੱਤੀ ਹੈ। ਲਓ ਜੀ, ਇਹਨਾਂ ਸਾਰਿਆਂ ਦੀ ਪਸੰਦ ਦੇ ਉੱਤੇ ਅਸੀਂ ਵੀ ਇਹ ਖੂਬਸੂਰਤ ਗੀਤ ਫਰਮਾਇਸ਼ ਕੀਤਾ ਹੋਇਆ ਤੁਹਾਡੇ ਤੱਕ ਪਹੁੰਚਾ ਰਿਹਾ।

ਲਓ ਜੀ, ਤੁਹਾਡੀ ਫਰਮਾਇਸ਼ਾਂ ਦੇ ਗੀਤ ਚੱਲ ਰਹੇ ਨੇ ਜੀ। ਨਾਲੋ ਨਾਲ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਹਰਜੀਤ ਕੈਂਥ ਮੋਜੀ ਹੋਣਾ ਦਾ, ਕਾਲੋਨੀ ਡਾਬਾ ਲੁਧਿਆਣਾ ਤੋਂ। ਕਹਿੰਦੇ ਨੇ ਗੀਤ ਤਾਂ ਕੋਈ ਵੀ ਸੁਣਾ ਦਿਓ, ਪਰ ਮੇਰਾ ਨਾਮ ਜਿਹੜਾ ਉਹ ਸਾਰਿਆਂ ਨੂੰ ਜ਼ਰੂਰ ਉਸ ਦੇ ਨਾਲ ਤਾਰੁਫ ਕਰਵਾ ਦਿਓ। ਮਲੋਟ ਤੋਂ ਕੁਲਵੰਤ ਗਿੱਲ, ਜਸਵਿੰਦਰ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਇਹਨਾਂ ਸਾਰਿਆਂ ਨੇ ਮੈਸੇਜ ਭੇਜਿਆ। ਜਗਤਾਰ ਗਿੱਲ ਪੋਲਾ ਕਿੰਗਰਾ ਤੋਂ, ਅਤੇ ਦਿਸ਼ਾ ਮੁਹੱਲਾ, ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ ਅਤੇ ਮੁਕਤਸਰ ਪਿੰਡ ਮੁਹੱਲਾ ਤੋਂ। ਲਓ ਜੀ, ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਜੀ, ਭੇਜਿਆ ਜੀ ਹਰੀਸ਼ ਸਹਿਗਲ ਖਤਰਾ ਹੋਣਾ ਨੇ, ਅਤੇ ਨਾਲ ਹੀ ਨਾਲ ਖਤਰਾ ਤੋਂ ਇਹਨਾਂ ਨੇ ਮੈਸੇਜ ਜਗਦੀਸ਼ ਸਹਿਗਲ, ਰਾਜੂ ਸਹਿਗਲ ਅਤੇ ਪੂਜਾ ਸਹਿਗਲ, ਪਾਰਥ ਸਹਿਗਲ, ਸਾਰਥਕ ਸਹਿਗਲ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਪੂਰੇ ਸਹਿਗਲ ਪਰਿਵਾਰ ਨੇ ਮੈਸੇਜ ਭੇਜ ਦਿੱਤਾ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਅਤੇ ਪੂਰੇ ਹੀ ਖੁਸ਼ਦਿਲ ਪਰਿਵਾਰ ਨੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਾਇਆ ਹੈ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾ ਕੇ ਪਹੁੰਚਾਇਆ। ਵਿੱਚ ਹੀ ਬਰਸਾਤ ਵਿੱਚ ਮੌਸਮ ਬਰਸਾਤ ਦਾ ਹੈ ਅਤੇ ਖੂਬਸੂਰਤ ਇਹਨਾਂ ਨੇ ਮੋਰ ਭੇਜ ਦਿੱਤੇ ਨੇ, ਨਾਲ ਹੀ ਨਾਲ ਫੁੱਲ ਬੂਟੇ ਅਤੇ ਹਾਂ ਕਿੰਨੇ ਸਾਰੇ ਹੀ ਹੋਰ ਗੁਲਾਬ ਭੇਜ ਕੇ ਇਹਨਾਂ ਨੇ ਬਹੁਤ ਹੀ ਪਿਆਰਾ ਸੰਦੇਸ਼ ਜਿਹੜਾ ਉਹ ਬਣਾ ਲਿਆ। ਖੈਰ, ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਬਲਵਿੰਦਰ ਸੋਢੀ, ਯਸ਼ ਕੁਮਾਰ ਵਰਮਾ ਅਤੇ ਮਨਵਿੰਦਰ ਸਿੰਘ ਪਾਂਧਾ ਹੋਣਾ ਦਾ। ਅਗਲਾ ਮੈਸੇਜ ਭੇਜਣ ਵਾਲੇ ਨੇ ਕੁਲਵੰਤ ਸਿੰਘ, ਪੋਤਰਾ ਲਾਜ ਲਵਰਾਜ ਸਿੰਘ ਹੋਣਾ ਦਾ, ਉਖਲ ਖੰਡੀਆ ਪੋਚੋ ਤੋਂ, ਫਿਰੋਜ਼ਪੁਰ ਤੋਂ ਮੈਸੇਜ ਆਇਆ ਜੀ। ਅਗਲਾ ਸਾਡੇ ਕੋਲ ਮੈਸੇਜ ਹੈ ਜਿਹੜਾ ਉਹ ਸਾਨੂੰ ਭੇਜਿਆ ਜੀ, ਖੂਬਸੂਰਤ ਗੀਤ ਦੀ ਫਰਮਾਇਸ਼ ਦੇ ਨਾਲ। ਕਹਿੰਦੇ ਨੇ ਬਹੁਤ ਬਹੁਤ ਨਮਸਕਾਰ ਹੈ ਜੀ। ਬਿਲਕੁਲ ਜੀ, ਨਮਸਕਾਰ ਵੀ ਹੈ ਤੁਹਾਨੂੰ। ਆਦਰਸ਼ ਨਗਰ ਮਲੋਟ ਤੋਂ, ਪੰਜਾਬ ਤੋਂ ਮੈਸੇਜ ਹੈ ਰਾਜ ਸ਼ਰਮਾ ਹੋਣਾ ਦਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ ਅਤੇ ਸਾਈ ਨਾ ਸ਼ਰਮਾ ਹੋਣਾ ਦਾ, ਨਿਵਾਨ ਸ਼ਰਮਾ। ਅਸੀਂ ਜ਼ਿਆਦਾਤਰ ਤਾਂ ਸ਼ਾਇਨਾ ਸੁਣਿਆ ਹੋਇਆ ਅਤੇ ਪਰ ਸਾਈਨਾ ਉਹਨਾਂ ਨੇ ਮੈਸੇਜ ਭੇਜਿਆ ਜੀ। ਲਓ ਜੀ, ਅਗਲਾ ਮੈਸੇਜ ਹੈ, ਹਾਂ ਹਾਂ ਜੀ, ਬਹੁਤ ਬਹੁਤ ਨਮਸਕਾਰ ਹੈ ਸੁਰਿੰਦਰ ਸੰਧੂ ਹੋਣਾ ਦਾ, ਅਨੀਤਾ, ਰੋਹਿਤ, ਰਿਤੇਸ਼, ਸ਼ਿਕਸ਼ਾ ਸੰਧੂ ਹੋਣਾ ਦਾ ਮੈਸੇਜ ਇਹਨਾਂ ਦੇ ਨਾਲ, ਪ੍ਰਤੀਸ਼ਾ ਸੰਧੂ ਹੋਣਾ ਵੀ ਹੈ।

ਦੇ ਨਾਲ ਅਤੇ ਹੋਰ ਕਹਿੰਦੇ ਬਹੁਤ ਸਾਰੇ ਸਾਡੇ ਪਰਿਵਾਰ ਦੇ ਜਿਹੜੇ ਸਾਰੇ ਜਣੇ ਨੇ ਨਾ ਉਹ ਮੈਸੇਜ ਭੇਜਦੇ ਹੈ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਵੀ ਮੈਸੇਜ ਆਇਆ। ਸੁਰਿੰਦਰ ਸੰਧੂ ਹੋਣਾ ਦਾ, ਅਨੀਤਾ, ਰੋਹਿਤ ਅਤੇ ਇਹਨਾਂ ਸਾਰਿਆਂ ਨੇ ਮੈਸੇਜ ਕੀਤਾ ਹੈ ਜੀ ਸਾਨੂੰ। ਬਿਲਕੁਲ ਜੀ, ਸਾਰਿਆਂ ਦਾ ਮੈਸੇਜ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤਾ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ ਅਤੇ ਨਾਲ ਹੀ ਨਾਲ ਰੋਮਨਪ੍ਰੀਤ ਕੌਰ ਇਹਨਾਂ ਦੇ ਨਾਲ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਤੇ ਕਹਿੰਦੇ ਨੇ ਗੀਤ ਚਾਹੇ ਕੋਈ ਵੀ ਸੁਣਾਓ ਪਰ ਸਾਡਾ ਮੈਸੇਜ ਜਿਹੜਾ ਉਹ ਸਾਰਿਆਂ ਦੇ ਤੱਕ ਜ਼ਰੂਰ ਪਹੁੰਚਾਓ। ਬਿਲਕੁਲ ਜੀ, ਤੁਹਾਡੇ ਨਾਮ ਵੀ ਪਹੁੰਚ ਗਏ ਅਤੇ ਤੁਹਾਡਾ ਮੈਸੇਜ ਵੀ। ਅਗਲਾ ਮੈਸੇਜ ਹੈ ਸਾਡੇ ਕੋਲ ਹਾਂ ਨਾਰਾਇਣਪੁਰ ਤੋਂ, ਬਾਬਾ ਪੱਟੀ ਬੱਲੀਆ ਤੋਂ, ਓਮ ਪ੍ਰਕਾਸ਼ ਰਾਏ ਹੋਣਾ ਦਾ, ਊਸ਼ਾ ਰਾਏ ਇਹਨਾਂ ਦੇ ਨਾਲ, ਅਮਿਤ ਕੁਮਾਰ ਰਾਏ, ਹੈਪੀ ਰਾਏ ਅਤੇ ਨਾਲ ਹੀ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਮੈਸੇਜ ਹੈ ਜੀ ਪ੍ਰਤੀਕ ਰਾਏ ਹੋਣਾ ਦਾ, ਰੋਸ਼ਨੀ ਰਾਏ, ਪਰਾਂਜਲ ਰਾਏ, ਇਹਨਾਂ ਸਾਰਿਆਂ ਨੇ ਮੈਸੇਜ ਬੜੇ ਪਿਆਰ ਦੇ ਨਾਲ ਸਾਨੂੰ ਭੇਜਿਆ ਅਤੇ ਅਗਲਾ ਮੈਸੇਜ। ਬਿਲਕੁਲ ਜੀ, ਸਾਰੇ ਹੀ ਮੈਸੇਜਿਸ ਬਹੁਤ ਪ੍ਰੇਮ ਦੇ ਨਾਲ ਤੁਸੀਂ ਲਿਖਦੇ ਹੋ, ਸਮਾਂ ਕੱਢ ਕੇ ਲਿਖਦੇ ਹੋ ਅਤੇ ਬਿਲਕੁਲ ਸਮੇਂ ਸਿਰ ਪਹੁੰਚਾ ਦਿੰਦੇ ਹੋ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮੰਟੂ ਸੱਪਲ ਹੋਣੀ, ਅਮਨਜੋਤ ਸਿੰਘ ਸੱਪਲ ਅਤੇ ਨਾਲ ਹੀ ਨਾਲ ਬਿਰਦ ਖੇੜੀ ਤੋਂ ਪਰਮਜੀਤ ਸਿੰਘ ਪੂਰਵਾ ਅਤੇ ਧੁਰੀ ਤੋਂ ਇਹ ਮੈਸੇਜ ਸਾਡੇ ਕੋਲ ਆਇਆ ਹੈ ਜੀ। ਕਿਤੇ ਕਿਤੇ ਥੋੜ੍ਹਾ ਜਿਹਾ ਕੋਮਾ ਲਗਾ ਦਿਆ ਕਰੋ ਨਾ, ਅਤੇ ਫਿਰ ਪਤਾ ਚੱਲ ਜਾਂਦਾ ਕਿ ਤੁਹਾਡਾ ਨਾਮ ਕਿਤੇ ਖਤਮ ਹੋ ਰਿਹਾ ਅਤੇ ਤੁਹਾਡੀ ਖੂਬਸੂਰਤ ਥਾਂ ਕਿਤੋਂ ਸ਼ੁਰੂ ਹੋ ਰਹੀ ਹੈ। ਖੈਰ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਹੋਣਾ ਦਾ ਮੈਸੇਜ ਹੈ, ਡਾਕਟਰ ਮਦਨ ਲਾਲ ਵਰਮਾ ਵੀ ਇਹਨਾਂ ਦੇ ਨਾਲ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਮੈਸੇਜ ਹੈ ਜੀ। ਅਗਲਾ ਮੈਸੇਜ ਸਾਨੂੰ ਭੇਜਿਆ ਹੈ ਜੀ ਗੁਰਮੀਤ ਸਿੰਘ ਹੋਣਾ ਨੇ, ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਮੈਸੇਜ ਆਇਆ, ਸੈਕਟਰ ਸਟਾਰਟ। ਬਿਲਕੁਲ ਜੀ, ਸੈਕਟਰ ਸਟਾਰਟ ਤੋਂ ਮੋਹਾਲੀ ਚੰਡੀਗੜ੍ਹ ਤੋਂ ਮੈਸੇਜ ਹੈ ਜੀ। ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਤੋਂ, ਹਾਂ ਹਾਂ ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਮੈਸੇਜ ਹੈ ਜੀ ਸ਼ੁਭ ਚੰਦਰ ਬਜਾਜ ਹੋਣਾ ਦਾ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਇਹਨਾਂ ਦੇ ਨਾਲ। ਟੈਲੀ ਵਾਲਾ ਬੋਲਦ ਜ਼ਿਲ੍ਹਾ ਫਾਜ਼ਿਲਕਾ ਤੋਂ, ਅਮੀਰ ਚੰਦ, ਨਵਦੀਪ ਚਤਰਤ, ਅਨਵਰ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ ਦਾ ਮੈਸੇਜ ਹੈ ਜੀ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਡੇ ਕੋਲ, ਕਹਿੰਦੇ ਨੇ ਗੀਤ ਤਾਂ ਜ਼ਰੂਰ ਸੁਣਾਈਓ ਪਰ ਨਾਮ ਜਿਹੜਾ ਨਾ ਉਹ ਸਾਡਾ ਪੂਰਾ ਪਹੁੰਚਾਈਓ। ਸੁਖਦੇਵ ਸਿੰਘ, ਨਰਿੰਦਰ ਕੌਰ ਹੁਣੀ, ਸਨੀ ਮੁੰਨੀ ਕਾਕਾ, ਬਿੱਟੂ ਲਾਡੀ ਮੋਹਨ ਅਤੇ ਮਾਸਟਰ ਜਨਕ ਨਗਰ ਤੋਂ, ਜਲੰਧਰ ਤੋਂ ਮੈਸੇਜ ਕੀਤਾ ਹੈ ਜੀ। ਵਾਹ ਜੀ ਵਾਹ। ਵੜਿੰਗ ਖੇੜਾ ਤੋਂ ਮੈਸੇਜ ਹੈ ਜੀ ਪੰਜਾਬ ਤੋਂ, ਮੰਟੂ, ਟੋਮਸ, ਪਿੰਕੀ, ਲਵਲੀ ਅਤੇ ਆੜਤੀ ਅਰੋੜਾ ਹੋਣਾ ਦਾ। ਅਗਲਾ ਮੈਸੇਜ ਆ ਗਿਆ ਜੀ, ਇਹ ਵੀ ਬੜਾ ਖੂਬਸੂਰਤ ਰੰਗ ਬਿਰੰਗਾ ਸਜਿਆ ਹੋਇਆ, ਸੁਨੀਲ ਪਾਠਕ ਹੋਣਾ ਦਾ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਹੋਣਾ ਦਾ ਮੈਸੇਜ ਹੈ, ਅਨਾਰਕਲੀ ਬਾਜ਼ਾਰ ਜਗਰਾਉਣ ਤੋਂ ਭੇਜਿਆ ਹੈ ਜੀ। ਲਓ ਜੀ, ਫਿਰ ਇਹਨਾਂ ਸਾਰਿਆਂ ਦੀ ਪਸੰਦ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਸ਼ਾਮਿਲ ਕਰਨ ਜਾ ਰਹੇ ਹਾਂ ਰੋਮੀ ਹੋਣਾ ਦੀ ਆਵਾਜ਼ ਦੇ ਵਿੱਚ।

ਅਤੇ ਸਾਨੂੰ ਸੋਹਣੇ ਸੋਹਣੇ ਲੱਗ ਰਹੇ ਨੇ ਤੁਹਾਡੇ ਉਹ ਮੈਸੇਜਿਸ ਜਿਹੜੇ ਤੁਸੀਂ ਬਖੂਬੀ ਬੜੇ ਪਿਆਰ ਦੇ ਨਾਲ ਸਜਾਏ ਨੇ। ਚੰਡੀਗੜ੍ਹ ਤੋਂ ਮੈਸੇਜ ਆ ਗਿਆ ਜੀ ਅਗਲਾ ਸਤੀਸ਼ ਅਨੇਜਾ ਹੋਣਾ ਦਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੈਵਿਸ ਇਹਨਾਂ ਦੇ ਨਾਲ ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਜੀ। ਖੂਬਸੂਰਤ ਸਾਰੇ ਪ੍ਰੋਗਰਾਮਾਂ ਦੀ ਤਾਰੀਫ ਵੀ ਕਰਨੇ ਨੇ ਅਤੇ ਨਾਲ ਹੀ ਨਾਲ ਖੂਬਸੂਰਤ ਮੈਸੇਜ ਜਿਹੜਾ ਇਹਨਾਂ ਨੇ ਭੇਜ ਦਿੱਤਾ। ਅਮੋਲ ਮਾਨਕਰ, ਸ਼ੋਭਾਤਾਈ ਮਾਨਕਰ, ਦੀਪਾਲੀ ਅਤੇ ਸ਼ਲੋਕ ਕੁਮਾਰ ਹੋਣਾ ਦਾ ਇਸਲਾਮਾਪੁਰ ਮਹਾਰਾਸ਼ਟਰ ਤੋਂ ਮੈਸੇਜ ਹੈ ਜੀ। ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ ਅਤੇ ਸੁਮੇਧ ਦਾਮੋਦਰ ਹੋਣਾ ਦਾ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ ਅਤੇ ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ ਹੋਣਾ ਦਾ ਅਗਲਾ ਮੈਸੇਜ ਸਾਡੇ ਕੋਲ ਆ ਗਿਆ ਜੀ। ਭੇਜਿਆ ਹੈ ਜੀ ਸਾਨੂੰ ਵੈਰੀ ਵੈਰੀ ਪਿਆਰੀ ਪਿਆਰੀ ਗੁੱਡ ਮੋਰਨਿੰਗ ਦੇ ਨਾਲ ਜਨਕਪੁਰੀ ਸਹਾਰਨਪੁਰ ਤੋਂ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ ਅਤੇ ਪਰਲ ਵਿਲਿਸ ਇਹਨਾਂ ਸਾਰਿਆਂ ਨੇ ਅਤੇ ਹਾਂ ਬਖੂਬੀ ਸਜਾ ਕੇ ਭੇਜਿਆ ਹੈ ਮੈਸੇਜ। ਅਗਲਾ ਮੈਸੇਜ ਹੈ ਜੀ ਸਤਵੀਰ ਸਿੰਘ ਬਿਜਾੜਨੀਆਂ ਦਾ, ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ ਅਤੇ ਨਵਿਆ ਹੋਣਾ ਦਾ ਬਿਜਾਰਨੀਆਂ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਮੈਸੇਜ ਹੈ ਜੀ। ਅਗਲਾ ਮੈਸੇਜ ਪਹੁੰਚ ਗਿਆ ਹੈ ਜੀ ਅਨਿਲ ਵਿਸ਼ਨੂ ਹੋਣਾ ਦਾ, ਮੋਨਿਕਾ ਜੀ ਸਿੰਘ ਅਤੇ ਨਾਲ ਸੁਸ਼ਮਾ, ਸ਼ੇਫਾਲੀ ਰਾਜੀਸ਼ਾ ਅਤੇ ਨਾਲ ਹੀ ਨਾਲ ਸ਼ਾਇਸ਼ਾ, ਅਰਪਿਤਾ, ਅਭਿਨਵ, ਸੱਤਿਆ ਅਤੇ ਨਾਲ ਹੀ ਨਾਲ ਕੰਨੂ ਹੋਣਾ ਦਾ ਮੈਸੇਜ ਹੈ ਜੀ। ਹਾਂ, ਆਸ਼ਾ, ਦਿਲਸ਼, ਦੀਕਸ਼ਾ, ਅਰਪਿਤਾ, ਸਾਕਸ਼ੀ ਅਤੇ ਵਿਸ਼ਨੂੰ ਹਰੀਪੁਰ ਅਬੋਹਰ ਤੋਂ ਮੈਸੇਜ ਇਹਨਾਂ ਨੇ ਭੇਜਿਆ ਹੈ ਸਾਡੇ ਕੋਲ। ਜਲਾਲਾਬਾਦ ਤੋਂ ਅਗਲਾ ਮੈਸੇਜ ਆ ਗਿਆ ਹੈ ਜੀ ਸੁਰੇਸ਼ ਗਗਨੇਜਾ ਹੋਣਾ ਦਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਤੀ, ਦਿਸ਼ਾ ਅਤੇ ਨਿਮਿਤ ਆਹੂਜਾ ਇਹਨਾਂ ਦੇ ਨਾਲ। ਅਗਲਾ ਮੈਸੇਜ ਹੈ ਜੀ ਮੇਨ ਬਾਜ਼ਾਰ ਸ਼ੇਰਪੁਰ ਤੋਂ, ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ, ਮੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ ਹੋਣਾ ਦਾ, ਕਮਲਜੀਤ ਕੌਰ ਅਤੇ ਅਜੀਤ ਕੌਰ ਅਤੇ ਅਮਨਦੀਪ ਕੌਰ

0: ਨਾਲੋ ਨਾਲ ਤੇ ਹਾਂ ਕੌਮੇ ਬਖੂਬੀ ਇਹਨਾਂ ਨੇ ਪਾ ਦਿੱਤੇ ਨੇ ਮੈਸੇਜ ਦੇ ਵਿੱਚ, ਪਰ ਇੱਕ ਨਾਮ ਦੇ ਬਾਅਦ ਪਾਇਆ ਕਰੋ ਜੀ। ਮੇਨ ਬਾਜ਼ਾਰ ਤੋਂ ਸੰਗਰੂਰ ਤੋਂ ਮੈਸੇਜ। ਅਗਲਾ ਮੈਸੇਜ ਪਹੁੰਚਾਉਣ ਵਾਲੇ ਨੇ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤ ਖੁਰਾਨਾ ਅਤੇ ਕੇਸ਼ੂ ਰਿਧਾਨ ਹੋਣਾ ਦਾ ਮੈਸੇਜ, ਰਿਧਾਨ ਖੁਰਾਨਾ ਹੋਣਾ ਦਾ। ਅਤੇ ਸ਼ਾਦਰਾ ਦਿੱਲੀ ਤੋਂ ਇਹ ਮੈਸੇਜ ਜਿਹੜਾ ਸਾਨੂੰ ਭੇਜਿਆ ਗਿਆ ਜੀ। ਅਗਲਾ ਮੈਸੇਜ ਹੈ ਜੀ ਟਾਣੀ ਲਾਲ ਖਾਂ, ਜਾਵੇਦ ਖਾਂ ਅਤੇ ਨਾਲ ਹੀ ਨਾਲ ਅਰਮਾਨ ਖਾਂ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਅਤੇ ਨਾਲ ਹੀ ਨਾਲ ਇਹਨਾਂ ਦੇ ਪੂਰੇ ਹੀ ਇਹਨਾਂ ਦੇ ਪਰਿਵਾਰ ਨੇ ਮੈਸੇਜ ਜਿਹੜਾ ਉਹ ਕੀਤਾ ਹੈ ਜੀ। ਲਓ ਜੀ, ਵਿਜੇ ਕੁਮਾਰ ਗੋਇਲ ਬਾਜ਼ਿਤਪੁਰਾ ਫਾਜ਼ਿਲਕਾ ਤੋਂ ਮੈਸੇਜ ਹੈ, ਡੁੱਗੂ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ, ਮਲਕੀਤ ਸਿੰਘ ਕੁੜਿਆਣਾ ਹੋਣਾ ਦਾ ਮੈਸੇਜ, ਮਨਜੀਤ ਕੌਰ ਬਠਿੰਡਾ, ਦੀਪ ਇੰਦਰ ਸਿੰਘ, ਗੁਰਬਖਸ਼ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ ਤੋਂ ਕੁਲਵੰਤ ਸਿੰਘ ਜਿਹੜੇ ਨੇ, ਕੁਲਵੰਤ ਗਿੱਲ ਮਲੋਟ ਇਹਨਾਂ ਦੇ ਨਾਲ। ਅਗਲਾ ਮੈਸੇਜ ਹੈ ਜੀ, ਬਿਲਕੁਲ ਜੀ ਨਮਸਕਾਰ ਦੇ ਨਾਲ ਭੇਜ ਰਹੇ ਹੋ, ਖੇਲ ਬਾਜ਼ਾਰ ਪਾਨੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ ਲਕਸ਼ ਮਲਹੋਤਰਾ, ਲਾਡੋ ਕੋਇਲ ਮਲਹੋਤਰਾ ਅਤੇ ਨਾਲ ਹੀ ਨਾਲ ਨਾਨਕ ਚੰਦਰ ਮਲਹੋਤਰਾ। ਸ਼ਿਵਾਜੀ ਕਲੋਨੀ ਰੋਹਤਕ ਤੋਂ ਮੈਸੇਜ, ਪਿਊਸ਼ ਸਿੱਕਾ ਹੋਣਾ ਦਾ, ਕੋਇਲ ਸਿੱਕਾ ਅਤੇ ਨਾਲ ਹੀ ਡੁੱਗੂ ਭਾਵਿਕਾ ਸਿੱਕਾ ਇਹਨਾਂ ਦੇ ਨਾਲ। ਅਗਲਾ ਮੈਸੇਜ ਪਹੁੰਚਿਆ ਜੀ ਸਾਨੂੰ ਗਿੱਦੜ ਬਾਹਾਂ ਤੋਂ, ਮਨਜੀਤ ਤਨੇਜਾ, ਪਰਵੀਨ ਤਨੇਜਾ ਹੋਣਾ ਦੇ, ਪਾਇਲ ਨਿਤਿਸ਼ਾ ਅਤੇ ਨਾਲ ਹੀ ਹਿਨਾ ਸ਼ਾਹ ਤਨੇਜਾ ਇਹਨਾਂ ਦੇ ਨਾਲ। ਅਗਲਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਹੈ ਜੀ, ਬੁਰਜ ਲਾਲ ਚਾਂਵਰੀਆ, ਰੋਸ਼ਨ ਲਾਲ ਚਾਂਵਰੀਆ, ਗਗਨ ਵਿਸਵਾਸ, ਅਭਿਸ਼ੇਕ ਅਤੇ ਸਾਰਾ ਹੀ ਪਰਿਵਾਰ ਜਿਹੜਾ, ਬਜਰੰਗ ਬੀਰਵਾਲ, ਯੋਗਿਤਾ ਡਿੰਪਲ ਅਤੇ ਵਰਸ਼ਾ ਹੋਣਾ, ਸਾਰੇ ਦੇ ਸਾਰੇ ਜਾਣੇ ਨਾਲ, ਸਿਰਸਾ ਹਰਿਆਣਾ ਤੋਂ ਮੈਸੇਜ ਆ ਗਿਆ ਜੀ ਸਾਡੇ ਕੋਲ। ਅਗਲਾ ਮੈਸੇਜ ਹੈ ਜੀ, ਕੋਟ ਮੁਹੱਲਾ ਚੁਖੱਟੂ ਬੁਲੰਦ ਸ਼ਾਹ ਤੋਂ ਮੈਸੇਜ ਭੇਜਿਆ, ਮੁਹੰਮਦ ਸੈਯਦ ਅੱਬਾਸੀ, ਨਵਹਤ ਪਰਵੀਨ ਅੱਬਾਸੀ, ਸ਼ਾਹ ਨਵਾਜ਼ ਅੱਬਾਸੀ, ਸਰਫਰਾਜ਼, ਫਰਦੀਨ, ਸੁਹਾਨਾ, ਅਰਜਾਨ, ਅਬਾਨ ਅਤੇ ਪੂਰਾ ਹੀ ਅੱਬਾਸੀ ਪਰਿਵਾਰ ਜਿਹੜਾ ਉਹ ਕਹਿ ਰਿਹਾ ਅਸੀਂ ਤੁਹਾਨੂੰ ਮੈਸੇਜ ਕਰ ਰਹੇ ਹਾਂ। ਬਿਲਕੁਲ ਜੀ, ਅਤੇ ਅਸੀਂ ਤੁਹਾਡੇ ਮੈਸੇਜਿਸ ਪੜ੍ਹ ਰਹੇ ਹਾਂ। ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਹੈ ਜੀ, ਇਕਬਾਲ ਸਿੰਘ ਹਠੂਰ, ਨਾਲ ਹੀ ਨਾਲ ਰਾਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ ਹੋਣਾ ਦਾ ਮੈਸੇਜ, ਸਿਮਰਜੀਤ ਕੌਰ ਹੋਣੇ ਨਾਲ ਇਹਨਾਂ ਦੇ ਨਾਲ। ਅਤੇ ਲਓ ਜੀ, ਖੂਬਸੂਰਤ ਜਿਹੜਾ ਗੀਤ ਹੈ ਉਹਦੀ ਫਰਮਾਇਸ਼ ਸਾਨੂੰ ਪਹੁੰਚ ਗਈ ਹੈ ਨਾਲੋ ਨਾਲ। ਬਿਲਕੁਲ ਜੀ, ਖੂਬਸੂਰਤ ਗੀਤ ਜਿਹੜੇ ਉਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਕਿਉਂਕਿ ਪ੍ਰੋਗਰਾਮ ਜਿਹੜਾ ਤੁਹਾਡੀਆਂ ਫਰਮਾਇਸ਼ਾਂ ਦਾ ਹੈ। ਅਤੇ ਲਓ ਜੀ, ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਆ ਕੇ ਸੁਣਾਉਂਦੇ ਹਾਂ ਤੁਹਾਨੂੰ ਤੁਹਾਡੇ ਸਾਰਿਆਂ ਦਾ ਫਰਮਾਇਸ਼ ਕੀਤਾ ਹੋਇਆ ਗੀਤ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ

0: ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਤੇ ਬਿਲਕੁਲ ਤੁਸੀਂ ਬਖੂਬੀ ਸਾਨੂੰ ਯਾਦ ਕਰਾ ਰਹੇ ਹੋ ਆਪਣੇ ਮੈਸੇਜਸ ਦੇ ਨਾਲ ਕਿ ਸਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰ ਦਿਓ। ਅਲੀਕਾ ਤਹਿਸੀਲ ਡੱਬ ਵਾਲੀ ਤੋਂ ਅਗਲਾ ਮੈਸੇਜ ਭੇਜਿਆ ਜੀ ਰੂਪ ਸਿੰਘ ਲਖੋਤਰਾ ਹੋਣਾ ਨੇ। ਕਰਮਜੀਤ, ਸਰਬਜੀਤ, ਰਾਣੀ, ਸੋਨੂ, ਰਜਨੀ ਲਖੋਤਰਾ ਇਹਨਾਂ ਦੇ ਨਾਲ। ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਅਤੇ ਕੁਲਦੀਪ ਗਾਂਧੀ ਇਹਨਾਂ ਦੇ ਨਾਲ ਅਗਲਾ ਮੈਸੇਜ ਪਹੁੰਚ ਗਿਆ ਜੀ। ਸਾਨੂੰ ਬਹੁਤ ਹੀ ਦੁਆਵਾਂ ਦੇ ਨਾਲ ਇਹਨਾਂ ਨੇ ਮੈਸੇਜ ਪਹੁੰਚਾਇਆ ਹੈ। ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੀਦ ਮਿੱਡਾ, ਅਲਕਾ ਮਿੱਡਾ ਹੋਣਾ ਨੇ। ਅਤੇ ਲਓ ਜੀ, ਇਹਨਾਂ ਦੇ ਪੂਰੇ ਪਰਿਵਾਰ ਦਾ ਮੈਸੇਜ ਸਾਡੇ ਕੋਲ ਪਹੁੰਚ ਗਿਆ ਅਤੇ ਖੂਬਸੂਰਤ ਗੀਤ ਦੀ ਫਰਮਾਇਸ਼ ਵੀ ਨਾਲੋ ਨਾਲ ਪਹੁੰਚ ਗਈ ਹੈ। ਰਵੀ ਕੁਮਾਰ ਰਾਹੁਲ ਹੋਣਾ ਦਾ ਮੈਸੇਜ ਹੈ। ਰਣਜੀਤ ਕੌਰ ਹੋਣਾ ਦਾ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕਿਰਤ, ਗੁਰਸ਼ਬਦ ਸਿੰਘ ਰਾਹੁਲ ਹੋਣਾ ਦਾ, ਕਸਬਾ ਬਰਾੜ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਮੈਸੇਜ ਕੀਤਾ ਹੈ ਜੀ ਇਹਨਾਂ ਨੇ। ਅਗਲਾ ਮੈਸੇਜ ਪਹੁੰਚ ਗਿਆ ਜੀ ਪਿੰਡ ਤਾਜਾ ਮੋਹਰੀ ਅੰਬਾਲਾ ਤੋਂ। ਹਰਿਆਣਾ ਤੋਂ ਮੈਸੇਜ ਹੈ ਬੰਸੀ ਲਾਲ ਸੰਧੂ ਹੋਣਾ ਦਾ। ਅਗਲਾ ਮੈਸੇਜ ਸਾਨੂੰ ਫਰਮਾਇਸ਼ ਦੇ ਨਾਲ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਣਾ ਦਾ। ਅਗਲਾ ਮੈਸੇਜ ਸਾਡੇ ਕੋਲ ਆ ਪਹੁੰਚਿਆ ਜੀ ਸਾਵੰਤ ਖੇੜਾ, ਨੇੜੇ ਮੰਡੀ ਡੱਬ ਵਾਲਾ ਜੀ। ਕ੍ਰਿਸ਼ਨ ਲਾਲ, ਮਿਸਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਹੋਣਾ ਦਾ ਮੈਸੇਜ ਹੈ ਜੀ। ਅਤੇ ਨਾਲ ਹੀ ਨਾਲ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ। ਮੈਸੇਜ ਪਹੁੰਚਾਉਣ ਵਾਲੀ ਕ੍ਰਿਸ਼ਨ ਲਾਲ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਇਹਨਾਂ ਸਾਰਿਆਂ ਨੇ ਮੰਡੀ ਡੱਬ ਵਾਲੀ ਤੋਂ ਮੈਸੇਜ ਕੀਤਾ ਹੈ। ਅਗਲਾ ਅਮਰੀਕ ਸਿੰਘ ਹੋਣਾ ਦਾ ਮੈਸੇਜ ਹੈ ਅਤੇ ਨਾਲ ਹੀ ਨਾਲ ਕੰਮ ਧੰਦਾ ਵੀ ਪੂਰਾ ਇਹਨਾਂ ਨੇ ਦੱਸ ਦਿੱਤਾ ਹੈ। ਜ਼ਿਲ੍ਹਾ ਸੰਗਰੂਰ ਤੋਂ ਮੈਸੇਜ ਕੀਤਾ ਹੈ ਜੀ ਇਹਨਾਂ ਨੇ ਅਤੇ ਕਹਿੰਦੇ ਨੇ ਗੀਤ ਜਿਹੜਾ ਉਹ ਸੁਣਾ ਦਿਓ। ਅਤੇ ਕਹਿੰਦੇ ਮੇਰੇ ਸਾਥੀ ਮੈਂਬਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ ਹੋਣਾ ਨੇ ਮੇਰੇ ਕੋਲ ਬੈਠ ਕੇ ਕਹਿੰਦੇ ਮੈਸੇਜ ਮੈਨੂੰ ਕਰਵਾਇਆ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਗਾਓ ਫਰਾਂਸੀ ਹਿਸਾਰ ਤੋਂ, ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਅਤੇ ਨਾਲ ਹੀ ਨਾਲ ਦੁਸ਼ਪਿੰਦਰ ਕੁਮਾਰ ਡੁੱਡੀ ਹੋਣਾ ਨੇ ਮੈਸੇਜ ਕੀਤਾ ਹੈ ਜੀ। ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ ਅਤੇ ਨਾਲ ਹੀ ਨਾਲ ਬੇਟੀ ਤਨਵੀ ਵਿਲ ਫੇਰੀ ਤੋਂ ਅਤੇ ਸੀ ਅਮਲੋਹ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਮੈਸੇਜ ਪਹੁੰਚ ਗਿਆ ਜੀ। ਅਗਲਾ ਮੈਸੇਜ ਸਾਨੂੰ ਨਮਸਕਾਰ ਦੇ ਨਾਲ ਅਹਿਮਦ ਭਾਈ ਫੂਲ ਵਾਲੇ ਹੋਣਾ ਨੇ ਮੈਸੇਜ ਕੀਤਾ ਹੈ ਛੋਟੀ ਬੱਲੀਆਂ ਮੁੰਬਈ ਕਰਜਤ ਤੋਂ। ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ ਫੂਲ ਵਾਲੇ ਅਤੇ ਆਸਮਾ ਨਸਰੀਨ ਬਾਗਵਾਨ, ਆਸਮਾ ਪਰੀ, ਰਾਬਿਆ, ਆਸ਼ੂ ਅਤੇ ਅਹਿਮਦ ਫੁੱਲ ਵਾਲੇ ਉਹਨਾਂ ਨੇ

0: ਘਰ ਘਰ ਤੱਕ ਸੰਦੇਸ਼ਾ ਪਹੁੰਚਾਉਣਾ, ਅਤੇ ਇਹਨਾਂ ਤੋਂ ਬਾਵਜੂਦ ਵੀ ਇਹਦੀ ਖਪਤ ਘਟਦੀ ਨਹੀਂ ਪਈ। ਪਰ ਸੱਚੀ ਗੱਲ ਦੱਸੀਏ ਤਾਂ ਤੰਬਾਕੂ ਨਾਲ ਕੈਂਸਰ, ਜਿਹੜਾ ਦਿਲ ਦਾ ਰੋਗ, ਫੇਫੜਿਆਂ ਦੀਆਂ ਬਿਮਾਰੀਆਂ, ਅਸਥਮਾ, ਔਰ ਆਸ ਪਾਸ ਜਿਹੜੇ, ਇੱਕ ਜਣਾ ਅਗਰ ਤੰਬਾਕੂ ਦਾ ਸੇਵਨ ਕਰਦਾ ਨਾ, ਤਾਂ ਉਹਦੇ ਆਸ ਪਾਸ ਰਹਿਣ ਵਾਲਿਆਂ 'ਤੇ ਵੀ ਉਹਦਾ ਅਸਰ ਹੁੰਦਾ,
1: ਬਿਲਕੁਲ
0: ਅਤੇ
1: ਜੀ।
0: ਉਹਨਾਂ ਨੂੰ ਵੀ ਐਵੇਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ, ਅਤੇ ਇਹ ਬਿਮਾਰੀਆਂ ਜਿਹੜੀਆਂ ਨੇ ਉਹ ਸਾਡਾ ਅਤੇ ਆਸ ਪਾਸ ਵਾਲਿਆਂ ਦੀ, ਸਾਰਿਆਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪਾਉਂਦੀਆਂ ਨੇ।
1: ਕੋਮਲ ਜੀ, ਤੁਸੀਂ ਵੀ ਗੱਲ ਕਰ ਲਈ, ਮੈਂ ਵੀ ਗੱਲ ਕਰ ਲਈ, ਪਰ ਜੇ ਇਸ ਵਿਸ਼ੇ 'ਤੇ ਕਿਸੇ ਮਾਹਰ ਮੈਂਬਰ ਦੇ ਨਾਲ ਗੱਲ ਕੀਤੀ ਜਾਵੇ ਤਾਂ ਹੋਰ ਵਧੀਆ ਰਹੇਗਾ। ਅਤੇ ਆਪਾਂ ਗੱਲ ਕੀਤੀ ਸੀ ਤੰਬਾਕੂ ਨਾਲ ਹੋਣ ਵਾਲੀਆਂ ਕੀ ਸਮੱਸਿਆਵਾਂ ਨੇ, ਡਾਕਟਰ ਅਮਨ ਸੂਦ ਸਾਡੇ ਵਿਹੜੇ ਆਏ ਸੀ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਤਾਂ ਸੁਣਦੇ ਹਾਂ ਉਹਨਾਂ ਨਾਲ ਕੀਤੀ ਹੋਈ ਗੱਲਬਾਤ। ਡਾਕਟਰ ਅਮਨ ਸੂਦ ਦੇ ਨਾਲ ਕੀਤੀ ਆਪਾਂ ਗੱਲਬਾਤ, ਹੁਣ ਸੁਣਦੇ ਹਾਂ।
2: ਹਰ ਸਾਲ 31 ਮਈ ਨੂੰ ਪੂਰੇ ਵਿਸ਼ਵ ਭਰ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਇਸ ਪ੍ਰਤੀ ਜਾਗਰੂਕ ਹੋ ਸਕੀਏ, ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਨੇ। ਅਤੇ ਅੱਜ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਸਿਵਲ ਹੋਸਪਿਟਲ ਜਲੰਧਰ ਤੋਂ ਡਾਕਟਰ ਅਮਨ ਸੂਦ ਹੋਣਾ ਨੂੰ, ਜੋ ਕਿ ਮਨੋਚਿਕਿਤਸਕ ਨੇ, ਅਤੇ ਅੱਜ ਦੇ ਪ੍ਰੋਗਰਾਮ 'ਚ ਇਸ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ। ਡਾਕਟਰ ਅਮਨ ਸੂਦ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਧੰਨਵਾਦ ਜੀ।
2: ਡਾਕਟਰ ਸਾਹਿਬ, 31 ਮਈ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ, ਇਹ ਸਮੱਸਿਆ ਦੇਖੋ ਕਿੰਨੀ ਗੰਭੀਰ ਹੈ ਕਿ ਵਿਸ਼ਵ ਪੱਧਰ 'ਤੇ ਇਸ ਦੀ ਗੱਲ ਕਰਨ ਦੀ ਲੋੜ ਪਈ। ਸਾਡੇ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਇਹੀ ਜਾਣਕਾਰੀ ਦਿਓ ਕਿ ਇਹ ਦਿਨ ਕਦੋਂ ਤੋਂ ਮਨਾਇਆ ਜਾ ਰਿਹਾ ਅਤੇ ਕੀ ਉਦੇਸ਼ ਹੈ ਇਸਦਾ।
3: 1987 ਨੂੰ UN ਸਟੇਟਸ ਨੇ ਅੱਜ ਦਾ ਦਿਨ 31 ਮਈ WHO ਨੇ ਤੰਬਾਕੂ ਰਹਿਤ ਦਿਨ ਘੋਸ਼ਿਤ ਕੀਤਾ ਹੈ। ਅੱਜ ਦੇ ਦਿਨ ਅਸੀਂ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਅਤੇ ਇਸ ਤੋਂ ਹੋਣ ਵਾਲੇ ਭਿਆਨਕ ਅਸਰ, ਉਹਦੇ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਕਿ ਅੱਗੇ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਸ ਪ੍ਰੋਬਲਮ ਦੇ ਵਿੱਚ, ਇਸ ਮੁਸੀਬਤ ਦੇ ਵਿੱਚ ਨਾ ਪੈਣ ਦਈਏ ਅਤੇ ਇੱਕ ਖੁਸ਼ਹਾਲ ਜੀਵਨ ਅਤੇ ਇੱਕ ਸਕਸੈਸਫੁਲ ਦੇਸ਼ ਪੈਦਾ ਕਰ ਸਕੀਏ। ਤਕਰੀਬਨ 6 ਕਰੋੜ ਡੈਥਸ ਹਰ ਸਾਲ ਦੁਨੀਆ ਦੇ ਵਿੱਚ ਤੰਬਾਕੂ ਤੋਂ ਹੁੰਦੀਆਂ ਹੈਗੀਆਂ। ਜੇ ਇੰਡੀਆ ਦੇ ਵਿੱਚ ਦੇਖਿਆ ਜਾਵੇ ਤਕਰੀਬਨ 10 ਲੱਖ ਡੈਥਸ ਪਰ ਈਅਰ ਹੁੰਦੀਆਂ ਹੈਗੀਆਂ, ਜਿਹੜਾ ਕਿ ਬਹੁਤ ਵੱਡੀ ਫਿਗਰ ਹੈ। ਪੰਜਾਬ ਦੀ ਪਾਪੂਲੇਸ਼ਨ 3 ਕਰੋੜ 20 ਲੱਖ ਹੈ, ਉਹਦੇ 'ਚੋਂ 35 ਲੱਖ ਜਿਹੜੇ ਹੈਗੇ ਹੈ ਉਹ ਸਮੋਕਰਸ ਹੈਗੇ ਹੈ। ਇੰਨੀ ਗੰਭੀਰਤਾ ਇਹਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ, ਡੈਥਸ ਹੋਣ ਕਰਕੇ ਅੱਜ ਦਾ ਦਿਨ 31 ਮਈ ਮਨਾਇਆ ਜਾਂਦਾ ਹੈ।
2: ਡਾਕਟਰ ਅਮਨ ਜੀ, ਤੁਸੀਂ ਦੱਸਿਆ ਕਿ ਪੂਰੇ ਵਿਸ਼ਵ ਭਰ ਦੇ ਵਿੱਚ ਕਿੰਨੇ ਹੀ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ, ਜਦੋਂ ਅਸੀਂ ਦੇਖਦੇ ਹਾਂ ਸਿਗਰਟ ਦੀ ਡੱਬੀ 'ਤੇ, ਤੰਬਾਕੂ ਦੇ ਪੈਕਟ 'ਤੇ, ਕਿ ਇਹੋ ਜਿਹੇ ਚਿੱਤਰ ਵੀ ਬਣਾਏ ਹੁੰਦੇ ਨੇ ਕਿ ਲੋਕ ਬੁਰੀ ਤਰ੍ਹਾਂ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਪਰ ਫਿਰ ਵੀ ਇਸ ਨੂੰ ਖਰੀਦਦੇ ਨੇ। ਹੁਣ ਜੋ ਉਸ 'ਤੇ ਫੋਟੋਜ਼ ਬਣਾਈਆਂ ਗਈਆਂ ਹੁੰਦੀਆਂ ਨੇ ਮਰੀਜ਼ਾਂ ਦੀਆਂ, ਉਸ ਤੋਂ ਪਤਾ ਚੱਲਦਾ ਹੈ ਕਿ ਬਹੁਤ ਗੰਭੀਰ ਸਮੱਸਿਆ ਪੈਦਾ ਕਰ ਸਕਦੇ ਨੇ। ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਇਸ ਦੇ ਨਾਲ ਕਿਹੜੇ ਕਿਹੜੇ ਸਰੀਰ ਦੇ ਅੰਗ ਪ੍ਰਭਾਵਿਤ ਹੋ ਸਕਦੇ ਨੇ, ਕੀ ਇਸਦਾ ਨਤੀਜਾ ਨਿਕਲ ਸਕਦਾ ਹੈ।
3: ਸਿਗਰਟ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਮੂੰਹ ਦਾ ਕੈਂਸਰ, ਜਿੰਜੀਵਾਈਟਸ, ਕੇਰੀਸ, ਗਲੇ ਦਾ ਕੈਂਸਰ, ਲੰਗਸ ਇਫੈਕਟਡ ਹੁੰਦੇ ਹੈਗੇ ਆ, ਲੰਗਸ ਦਾ ਕੈਂਸਰ, ਐਮਫਾਈਸੀਮਾ, COPD, ਇਸ ਤੋਂ ਇਲਾਵਾ ਵੱਡੀ ਆਦ ਦਾ ਕੈਂਸਰ, ਆਦਮੀਆਂ ਦੇ ਵਿੱਚ ਇਨਫਰਟਿਲਿਟੀ ਜਿਹਨੂੰ ਕਿ ਆਪਾਂ ਨਿਪੁੰਸਕਤਾ ਕਹਿੰਦੇ ਹੈਗੇ ਹਾਂ, ਫੀਮੇਲਸ ਦੇ ਵਿੱਚ ਇਨਫਰਟਿਲਿਟੀ ਹੋ ਜਾਂਦੀ ਹੈਗੀ ਹੈ, ਸਰਵਿਕਸ ਦਾ ਕੈਂਸਰ ਹੋਣ ਦੇ ਚਾਂਸਿਸ ਵੱਧ ਜਾਂਦੇ ਹੈਗੇ ਹੈ, ਅਤੇ ਇਸ ਤਰ੍ਹਾਂ ਹਾਰਟ 'ਤੇ ਵੀ ਇਹਦਾ ਬੁਰਾ ਪ੍ਰਭਾਵ ਪੈਂਦਾ ਹੈਗਾ, ਹਾਰਟ ਅਟੈਕ ਹੋ ਜਾਂਦਾ ਜਾਂ ਬ੍ਰੇਨ ਸਟ੍ਰੋਕ, ਪੈਰਾਲਿਸਿਸ ਵਰਗੀਆਂ ਗੰਭੀਰ ਬਿਮਾਰੀਆਂ, ਅਤੇ ਅਲਟੀਮੇਟਲੀ ਡੈਥ ਵੀ ਇਹ ਕਾਰਨ ਬਣ ਜਾਂਦਾ ਹੈ।
2: ਬਹੁਤ ਹੀ ਗੰਭੀਰ ਨਤੀਜੇ ਸਾਡੇ ਸਾਹਮਣੇ ਆ ਸਕਦੇ ਨੇ। ਦੇਖੋ, ਤੁਸੀਂ ਦੱਸਿਆ ਕਿ ਕਿਹੜੀ ਕਿਹੜੀਆਂ ਬਿਮਾਰੀਆਂ ਇਸ ਨਾਲ ਹੋ ਸਕਦੀਆਂ ਨੇ, ਆਖਿਰ ਇਸ ਦੇ ਵਿੱਚ ਕਿਹੜਾ ਇਹੋ ਜਿਹਾ ਰਸਾਇਣਿਕ ਤੱਤ ਹੁੰਦਾ ਹੈ ਜੋ ਸਾਡੇ ਲਈ ਜਾਨਲੇਵਾ ਸਾਬਿਤ ਹੁੰਦਾ ਹੈ?
3: ਨਿਕੋਟੀਨ ਜਿਹੜਾ ਬੇਸਿਕ ਇਹਨਾਂ ਇਹਦੇ ਵਿੱਚ ਕੈਮੀਕਲ ਹੈ
2: ਜੀ,
3: ਉਹ ਸਿਗਰੇਟ, ਬੀੜੀ ਇਹਦੇ ਵਿੱਚ ਪਾਇਆ ਜਾਂਦਾ ਹੈਗਾ। ਸਿਗਰੇਟ ਦੇ ਵਿੱਚ 0.5 ਮਿਲੀਗ੍ਰਾਮ ਹੁੰਦਾ ਹੈਗਾ, ਪਰ ਬੀੜੀ ਦੇ ਵਿੱਚ ਇਸਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਹੈ। ਇੱਥੇ ਇਹ ਵੀ ਮਿੱਥ ਹੈ ਕਿ ਜਿਹੜੀਆਂ ਈ ਸਿਗਰੇਟਸ ਹੁੰਦੀਆਂ ਜਾਂ ਇਲੈਕਟ੍ਰੋਨਿਕ ਸਿਗਰੇਟ ਜਿਹਨੂੰ ਵੇਪਸ ਵੀ ਕਿਹਾ ਜਾਂਦਾ ਹੈਗਾ, ਉਹਦੇ ਵਿੱਚ ਇਹ ਕੰਟੈਂਟ ਨਹੀਂ ਹੁੰਦੇ, ਬਲਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। US ਜਾਂ ਡਿਵੈਲਪਡ ਕੰਟਰੀਜ਼ ਦੇ ਵਿੱਚ ਕਾਫੀ ਫੇਮਸ ਸੀਗੀਆਂ ਕਿ ਇਹ ਸਮੋਕਲੈਸ ਸਿਗਰੇਟਸ ਹੈਗੀਆਂ, ਇਹਦੇ ਕਰਕੇ ਨੁਕਸਾਨ ਨਹੀਂ ਹੋਏਗਾ, ਬਟ

0: ਲੰਗਸ ਦੀ ਬਿਮਾਰੀਆਂ ਓਨੀਆਂ ਹੀ ਹੁੰਦੀਆਂ ਹੈਗੀਆਂ ਜਿੰਨੀਆਂ ਕਿ ਦੂਸਰੀ ਸਿਗਰਟ ਨਾਲ ਹੁੰਦੀਆਂ ਹੈਗੀਆਂ। US ਵਰਗੀ ਕੰਟਰੀਜ਼ ਦੇ ਵਿੱਚ ਵੀ 2016 ਤੋਂ ਇਹ ਇਲੈਕਟ੍ਰੋਨਿਕ ਸਿਗਰਟਸ ਬੈਨ ਕਰ ਦਿੱਤੀਆਂ ਗਈਆਂ। ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ 2012 ਤੋਂ ਹੀ ਇਹ ਪ੍ਰੋਹਿਬਿਟਡ ਹੈਗੀਆਂ ਈ ਸਿਗਰਟਸ, ਦੁਕਾਨ 'ਤੇ ਵੇਚਣੀਆਂ ਤਾਂ ਜਾਂ ਔਨਲਾਈਨ ਵੀ ਇਹਦੀ ਸੇਲ ਕਰਨੀ।
1: ਜੀ ਜੀ, ਅੱਜ ਕੱਲ੍ਹ ਦੇਖੋ ਬਹੁਤ ਲੰਬੇ ਸਮੇਂ ਤੋਂ ਇਹ ਵੀ ਹੋ ਗਿਆ ਹੈ ਕਿ ਤੁਸੀਂ ਸਕਰੀਨ 'ਤੇ ਫਿਲਮਸ ਦੇ ਵਿੱਚ ਕਿਸੇ ਦ੍ਰਿਸ਼ ਦੇ ਵਿੱਚ ਕਿਸੇ ਨੂੰ ਸਿਗਰਟ ਪੀਂਦਿਆਂ ਹੋਇਆ ਨਹੀਂ ਦਿਖਾ ਸਕਦੇ, ਜਾਂ ਫਿਰ ਤੁਸੀਂ ਚੇਤਾਵਨੀ ਜ਼ਰੂਰ ਜਾਰੀ ਕਰਨੀ ਹੁੰਦੀ ਹੈ ਕਿ ਤੁਹਾਡੀ ਸਿਹਤ ਲਈ ਇਹ ਹਾਨੀਕਾਰਕ ਹੋ ਸਕਦੀ ਹੈ। ਤੁਸੀਂ ਦੱਸਿਆ ਕਿ ਸਿਗਰਟ ਨਾਲੋਂ ਜ਼ਿਆਦਾ ਬੀੜੀ ਦੇ ਵਿੱਚ ਜਿਹੜਾ ਰਸਾਇਣਿਕ ਤੱਤ ਹੈ ਉਹ ਜ਼ਿਆਦਾ ਮੌਜੂਦ ਹੁੰਦਾ ਹੈ। ਲੋਕ ਅਕਸਰ ਇਹ ਕਹਿੰਦੇ ਨੇ ਕਿ ਅਸੀਂ ਸਟੇਟਸ ਸਿੰਬਲ ਦੇ ਤੌਰ 'ਤੇ ਜਾਂ ਫਿਰ ਜੋ ਮਹਿੰਗੀ ਸਿਗਰਟ ਹੈ ਜਾਂ ਫਿਰ ਅਲੱਗ ਅਲੱਗ ਫੋਰਮਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੰਬਾਕੂ ਦਾ ਇਸਤੇਮਾਲ ਹੁੰਦਾ ਹੈ, ਅਤੇ ਲੋਕ ਇਹ ਵੀ ਇਸ ਦੇ ਲਈ ਇੱਕ ਲੌਜਿਕ ਦੱਸਦੇ ਨੇ ਕਿ ਇਹ ਘੱਟ ਖਤਰਨਾਕ ਹੈ ਜਾਂ ਫਿਰ ਇਸ ਦੇ ਵਿੱਚ ਉਨੀ ਮਾਤਰਾ ਦੇ ਵਿੱਚ ਰਸਾਇਣਿਕ ਤੱਤ ਮੌਜੂਦ ਨਹੀਂ ਹੈ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
0: ਜੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਨਿਕੋਟੀਨ ਹੈ ਜੋ ਸਾਡੇ ਬ੍ਰੇਨ ਦੇ ਵਿੱਚ ਜਾ ਕੇ ਡੋਪਾਮਿਨਰਜਿਕ ਸਿਸਟਮ ਨੂੰ ਐਕਟੀਵੇਟ ਕਰਦੀ ਹੈ, ਡੋਪਾਮਿਨ ਰਿਲੀਜ਼ ਹੁੰਦਾ ਜੋ ਕਿ ਇੱਕ ਵੈਲ ਬੀਂਗ ਗੁੱਡ ਫੀਲਿੰਗ ਦਿੰਦਾ, ਟੈਨਸ਼ਨ ਰਿਲੀਵ ਕਰਦਾ, ਫੋਕਸ ਵਧਾਉਂਦਾ, ਲਰਨਿੰਗ ਕੈਪੈਸਿਟੀ ਵਧਾਉਂਦਾ ਹੈਗਾ। ਉਹ ਇੱਕ ਮੋਟੀਵੇਟਿੰਗ ਫੈਕਟਰ ਹੈਗਾ ਵੈ ਦੁਬਾਰਾ ਦੁਬਾਰਾ ਇਨਸਾਨ ਨੂੰ ਸਿਗਰਟ ਜਾਂ ਬੀੜੀ ਲੈਣ ਦੇ ਵਿੱਚ। ਉਹ ਫਿਰ ਸਾਡੀ ਬਾਡੀ ਇੱਕ ਟੋਲਰੈਂਸ ਡਿਵੈਲਪ ਕਰ ਦਿੰਦੀ ਹੈਗੀ ਹੈ ਜੋ ਕਿ ਇੱਕ ਜਾਂ ਦੋ ਸਿਗਰਟ ਲੈਂਦਾ ਗ੍ਰੈਜੂਅਲੀ ਉਹ ਵੱਧ ਕੇ 10-15-20 ਤੱਕ ਉਹਦੀ ਕਪੈਸਿਟੀ ਪਹੁੰਚ ਜਾਂਦੀ ਹੈ।
1: ਜੀ ਜੀ, ਅਸੀਂ ਇਸ ਲਈ ਅਕਸਰ ਦੇਖਦੇ ਵੀ ਹਾਂ ਕਿ ਜੋ ਇਨਸਾਨ ਜ਼ਿਆਦਾ ਸਟ੍ਰੈਸ ਵਿੱਚ ਹੈ ਜਾਂ ਫਿਰ ਜ਼ਿਆਦਾ ਪਰੇਸ਼ਾਨੀ ਮਹਿਸੂਸ ਕਰਦਾ ਜਦੋਂ ਵੀ ਉਹ ਸਿਗਰਟ ਦਾ ਆਸਰਾ ਲੈਂਦਾ ਹੈ।
0: ਜੀ, ਜੋ ਕੋਈ ਮੈਂਟਲ ਇਲਨੈਸ ਹੈ, ਕਿਸੇ ਨੂੰ ਐਂਗਜ਼ਾਇਟੀ ਹੈ ਜਾਂ ਡਿਪਰੈਸ਼ਨ ਹੈ, ਉਸ ਐਂਗਜ਼ਾਇਟੀ ਦੇ ਵਿੱਚ ਉਸ ਜੇ ਕੋਈ ਸਮੋਕਰ ਹੈ ਉਹਦੇ 'ਚ ਸਿਗਰਟ ਲੈਣ ਦੀ 2-4 ਟਾਈਮਸ ਹੋਰ ਕਪੈਸਿਟੀ ਵੱਧ ਜਾਂਦੀ ਹੈਗੀ ਜਾਂ ਹੋਰ ਉਹਦੇ 'ਚ ਸੰਭਾਵਨਾ ਹੁੰਦੀ ਹੈਗੀ ਹੈ ਸਮੋਕਿੰਗ ਦੀ।
1: ਜੀ, ਅਤੇ ਹੁਣ ਤੁਸੀਂ ਗੱਲ ਕੀਤੀ ਕਿ ਇਸ ਦੇ ਵਿੱਚ ਜਿਹੜੇ ਸਾਡੇ ਸਰੀਰ ਦੇ ਵੱਖ ਵੱਖ ਅੰਗ ਕਿਵੇਂ ਪ੍ਰਭਾਵਿਤ ਹੋ ਸਕਦੇ ਨੇ, ਕੀ ਮਾਨਸਿਕ ਸਿਹਤ 'ਤੇ ਵੀ ਇਸ ਦਾ ਅਸਰ ਪੈਂਦਾ ਹੈ?
0: ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਜੋ ਮੈਂਟਲ ਡਿਸਆਰਡਰਸ ਕੋਈ ਪੇਸ਼ੈਂਟਸ ਹੈਗੇ ਹੈ, ਕਿਸੇ ਨੂੰ ਓਬਸੈਸ਼ਨ ਹੈ, ਐਂਗਜ਼ਾਇਟੀ ਡਿਸਆਰਡਰ ਹੈ, ਐਂਗਜ਼ਾਇਟੀ ਹੁੰਦੀ ਹੈਗੀ ਹੈ, ਅਤੇ ਇਹ ਜੋ ਸਿਗਰਟ ਹੈ ਜਾਂ ਬੀੜੀ ਹੈ 5-10 ਸੈਕਿੰਡ ਦੇ ਵਿੱਚ ਬ੍ਰੇਨ ਦੇ ਵਿੱਚ ਇਫੈਕਟ ਕਰ ਦਿੰਦੀ ਹੈਗੀ ਹੈ, ਜਿਹਦੇ ਨਾਲ ਕਿ ਟੈਨਸ਼ਨ ਰਿਲੀਵ ਹੁੰਦੀ ਹੋ ਜਾਂਦੀ ਹੈ ਜਾਂ ਸਿੰਪਲੀ ਆਪਾਂ ਕਹਿ ਸਕਦੇ ਹਾਂ ਐਂਗਜ਼ਾਇਟੀ ਰਿਲੀਵ ਹੋ ਜਾਂਦੀ ਹੈਗੀ ਹੈ। ਔਰ ਹੋਰ ਜਿਹੜੇ ਦੂਸਰੇ ਪੇਸ਼ੈਂਟ ਹੈ, ਕੋਈ ਸਕੀਜ਼ੋਫਰੇਨੀ ਹੈ, ਬਾਈਪੋਲਰ ਹੈ, ਉਹ ਇਹ ਇਸ ਦਾ ਸੇਵਨ ਜ਼ਿਆਦਾ ਤੌਰ 'ਤੇ ਕਰਦੇ ਹੈਗੇ ਹੈ। ਇਸ ਤੋਂ ਬਾਅਦ ਜੋ ਡਿਪੈਂਡੈਂਸ ਹੋ ਜਾਂਦੀ ਹੈਗੀ ਹੈ, ਜਦੋਂ ਨਹੀਂ ਲੈਂਦੇ, ਨਾ ਲੈਣ 'ਤੇ ਜਦੋਂ ਵੈਲ ਬੀਂਗ ਗੁੱਡ ਫੀਲ ਨਹੀਂ ਹੋਣਾ ਤਾਂ ਉਸ ਇਨਸਾਨ ਨੂੰ ਇਰੀਟੇਸ਼ਨ, ਬੇਚੈਨੀ ਮਹਿਸੂਸ ਹੋਣੀ ਕਿ ਸਮਥਿੰਗ ਇਜ਼ ਮਿਸਿੰਗ
1: ਜੀ,
0: ਉਹ ਜਲਦੀ ਉਹ ਲੈ ਲੈਂਦਾ ਅਤੇ ਫਿਰ ਉਹ ਦੈਨ ਹੀ ਗੈਟਸ ਰਿਲੀਵਡ, ਉਹਦੇ ਜੋ ਬੇਚੈਨੀ ਘਬਰਾਹਟ ਹੈ ਉਹ ਠੀਕ ਹੋ ਜਾਂਦੀ ਹੈ। ਦੈਟ ਮੀਨਸ ਹੀ ਔਰ ਸ਼ੀ ਇਜ਼ ਡਿਪੈਂਡੈਂਟ ਔਨ ਸਮੋਕਿੰਗ।
1: ਜੀ, ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕਾਂ ਦੇ ਵਿੱਚ ਇਹ ਗੱਲ ਕਰਦੇ ਹੋਏ ਕਿ ਉਹਨਾਂ ਦਾ ਜੋ ਡਾਈਜੈਸ਼ਨ ਹੈ ਉਹ ਵੀ ਕਾਫੀ ਹੱਦ ਤੱਕ ਇੰਪਰੂਵ ਨਹੀਂ ਹੁੰਦਾ ਜਦ ਤੱਕ ਕਿ ਉਹ ਸਮੋਕ ਨਹੀਂ ਕਰਦੇ। ਸਾਡੇ ਡਾਈਜੈਸ਼ਨ 'ਤੇ ਇਸਦਾ ਕੀ ਅਸਰ ਪੈਂਦਾ ਹੈ?
0: ਗੱਟ ਦੇ ਵਿੱਚ ਮੋਟੀਲਿਟੀ ਇਹ ਵਧਾਉਂਦੀ ਹੈਗੀ ਹੈ, ਜਿਹਦੇ ਨਾਲ ਕੀ ਹੈ ਮੋਸ਼ਨ ਜੋ ਹੈ ਈਜ਼ੀਲੀ ਇਨਸਾਨ ਪਾਸ ਕਰਦਾ ਹੈਗਾ। ਜੇ ਉਹ ਸਮੋਕ ਨਹੀਂ ਕਰੇਗਾ ਤਾਂ ਹੀ ਵਿਲ ਫੀਲ ਕੋਂਸਟੀਪੇਟਡ, ਉਹਨੂੰ ਕਬਜ਼ ਦੀ ਪ੍ਰੋਬਲਮ ਰਹੇਗੀ। ਇਸ ਕਰਕੇ ਜਦੋਂ ਅਸੀਂ ਇਹਦੇ ਛੱਡਣ ਬਾਰੇ ਵੀ ਐਡਵਾਈਸ ਕਰਦੇ ਹੈਗੇ ਤਾਂ ਇਹ ਪ੍ਰੋਬਲਮਸ ਵੀ ਅਸੀਂ ਦੇਖਦੇ ਹੈਗੇ ਹਾਂ ਕਿ ਉਹਨੂੰ ਕਬਜ਼ ਦੀ ਪ੍ਰੋਬਲਮ ਹੈ, ਇਹਦੇ ਕਰਕੇ ਤਾਂ ਨਹੀਂ ਉਹ ਛੱਡ ਪਾ ਰਿਹਾ। ਡੈਫੀਨੇਟਲੀ ਇਸ ਚੀਜ਼ ਦਾ ਵੀ ਉਹਨੂੰ ਟ੍ਰੀਟਮੈਂਟ ਦੇਵਾਂਗੇ। ਇਸ ਤੋਂ ਇਲਾਵਾ ਉਹਦੇ ਵਾਸਤੇ ਪਲਾਨ ਕਰਾਂਗੇ ਵੀ ਕਿਸ ਤਰ੍ਹਾਂ ਇਹਨੂੰ ਛੱਡ ਸਕਦੇ ਹਾਂ। ਉਹ ਸਿਗਰਟ ਵਾਲੇ ਟਾਈਮ ਨੂੰ ਮਿਊਜ਼ਿਕ ਸੁਣ ਕੇ, ਐਕਸਰਸਾਈਜ਼ ਕਰਕੇ ਜਾਂ ਬੇਦ ਕਰਕੇ, ਗੇਮਸ ਖੇਡ ਕੇ, ਕ੍ਰੀਏਟਿਵ ਐਕਟੀਵਿਟੀਜ਼ ਕਰਕੇ, ਅਸੀਂ ਹੋਰ ਕੰਮਾਂ 'ਚ ਇਨਵੋਲਵ ਕਰਕੇ ਸਿਗਰਟ ਵੱਲੋਂ ਧਿਆਨ ਘੱਟ ਕਰ ਸਕੀਏ।
1: ਜੀ, ਵੈਸੇ ਕੁਝ ਲੋਕ ਇਹ ਕਹਿੰਦੇ ਨੇ ਕਿ ਅਸੀਂ ਤਾਂ ਪੂਰੀ ਉਮਰ ਤੰਬਾਕੂ ਖਾਧਾ ਜਾਂ ਸਿਗਰਟ ਪੀਤੀ ਹੈ, ਸਾਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਤੁਸੀਂ ਦੱਸਿਆ ਕਿ ਕੈਂਸਰ ਤੱਕ ਵੀ ਹੋ ਸਕਦਾ ਹੈ। ਜਦੋਂ ਅਸੀਂ ਤੰਬਾਕੂ ਲੈਂਦੇ ਹਾਂ ਜਾਂ ਸਿਗਰਟ ਪੀਂਦੇ ਹਾਂ, ਇਹ ਕਦੋਂ ਖਤਰਨਾਕ ਹੋਣਾ ਸ਼ੁਰੂ ਹੋ ਜਾਂਦਾ ਹੈ, ਯਾਨੀ ਕਿ ਕਿਹੜੇ ਕਿਹੜੇ ਸਿਮਟਮ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਇਹਨੂੰ ਜ਼ਿਆਦਾ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਹੈ?
0: ਜੋ ਤੰਬਾਕੂ ਹੈ ਉਹ ਬਲੱਡ ਵੈਸਲਸ 'ਤੇ ਅਸਰ ਕਰਦਾ ਹੈਗਾ, ਉਹਦੀ ਵੈਜੋ ਕੰਸਟ੍ਰਿਕਸ਼ਨ ਕਰ ਦਿੰਦਾ ਹੈ
1: ਜੀ,
0: ਸਿਰ ਤੋਂ ਲੈ ਕੇ ਪੈਰ ਦੀਆਂ ਨਸਾਂ ਨਾੜੀਆਂ ਤੱਕ
1: ਜੀ।
0: ਵੈਜੋ ਕੰਸਟ੍ਰਕਸ਼ਨ ਦੇ ਨਾਲ ਉਹ

0: ਕਿਤੇ ਵੀ ਪ੍ਰੋਬਲਮ ਆ ਸਕਦੀ ਹੈ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਇਨਫਰਟੀਲਿਟੀ ਇਨ ਮੇਲਸ, ਉਹ ਬਲੱਡ ਸਪਲਾਈ ਘਟਣ ਕਰਕੇ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਹਾਰਟ ਦੇ ਵਿੱਚ ਵੈਜੋ ਕੰਸਟ੍ਰਿਕਸ਼ਨ ਹੋਣ ਕਰਕੇ ਛੋਟਾ ਹਾਰਟ ਅਟੈਕ ਸ਼ੁਰੂ ਹੋ ਸਕਦਾ, ਉਹਨੂੰ ਸਾਹ ਦੇ ਵਿੱਚ ਔਖਿਆਈ ਹੋ ਸਕਦੀ ਹੈਗੀ ਹੈ, ਉਹਨੂੰ ਬ੍ਰੇਨ ਦੇ ਵਿੱਚ ਇਸਕੀਮੀਆ ਹੋ ਸਕਦਾ ਹੈਗਾ, ਇਸ ਤਰ੍ਹਾਂ ਜਾਂ ਬਲੱਡ ਪ੍ਰੈਸ਼ਰ ਦੇ ਵਿੱਚ ਚੇਂਜਸ ਆ ਸਕਦੀਆਂ ਹੈਗੀਆਂ, ਇੱਦਾਂ ਦੇ ਸਿਮਟਮਸ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਹੈ। ਕਈ ਪੇਸ਼ੈਂਟਸ ਤਾਂ ਇਹ ਪ੍ਰੋਬਲਮਸ ਦੇਖ ਕੇ ਇੰਨੇ ਡਰ ਜਾਂਦੇ ਹੈਗੇ ਹੈ ਕਿ ਮੈਨੂੰ ਇਹ ਪ੍ਰੋਬਲਮ ਸ਼ੁਰੂ ਹੋ ਗਈ ਹੈ, ਇਹਦਾ ਕਾਰਨ ਸਮੋਕਿੰਗ ਹੈ, ਅੱਗੇ ਤੋਂ ਨਾ ਹੋਵੇ ਉਹ ਆਪਣਾ ਲਾਈਫ ਸਟਾਈਲ ਹੀ ਚੇਂਜ ਕਰ ਦਿੰਦੇ ਹੈਗੇ। ਇਟਸ ਅ ਬਿਗ ਮੋਟੀਵੇਟਿੰਗ ਫੈਕਟਰ ਇਨ ਮੋਸਟ ਆਫ ਦੀ ਪੇਸ਼ੈਂਟਸ
1: ਜੀ। ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਓਪਰੇਟ ਹੋਇਆ ਹੁੰਦਾ ਹੈ, ਮੰਨ ਲਓ ਕਿ ਕਿਸੇ ਦਾ ਦਿਲ ਨਾਲ ਸੰਬੰਧੀ ਕੋਈ ਓਪਰੇਟ ਹੋਇਆ ਹੈ ਜਾਂ ਫਿਰ ਉਹਨੂੰ ਕੋਈ ਹੋਰ ਪ੍ਰੋਬਲਮ ਸੀ, ਡਾਇਬਿਟੀਜ਼ ਹੈ ਜਾਂ ਕੋਈ ਹੋਰ ਸਮੱਸਿਆ ਹੈ, ਉਸ ਦੌਰਾਨ ਵੀ ਉਹ ਸਿਗਰਟ ਨੋਸ਼ੀ ਕਰਦੇ ਨੇ ਜਾਂ ਤੰਬਾਕੂ ਲੈਂਦੇ ਨੇ, ਤਾਂ ਉਹਨਾਂ ਦੇ ਲਈ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ?
0: ਡੈਫੀਨੇਟਲੀ ਜੇ ਕੋਈ ਪੇਸ਼ੈਂਟ ਐਡਮਿਟ ਹੈ, ਹੋਸਪਿਟਲ ਹੈ, ਉਹਦੀ ਕੋਈ ਸਰਜਰੀ ਹੋਣੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਦਾਖਲ ਹੈਗਾ, ਅਤੇ ਬਟ ਉਹ ਉਸ ਪੀਰੀਅਡ ਦੇ ਵਿੱਚ ਸਿਗਰਟ ਸਮੋਕਿੰਗ ਨਹੀਂ ਕਰੇਗਾ ਜਾਂ ਉਹਨੂੰ ਨਹੀਂ ਅਲਾਓ ਕੀਤਾ ਜਾਏਗਾ, ਬਟ ਕਿਤੇ ਕਿਤੇ ਜੇ 20 ਸਿਗਰਟਸ ਲੈ ਰਿਹਾ ਤਾਂ ਇੱਕ ਦੋ ਸਿਗਰਟਸ ਅਲਾਓ ਕਰ ਵੀ ਸਕਦੇ ਹੈਗੇ ਹੈ। ਅਲੋਂਗ ਵਿਦ ਦੈਟ ਉਹਨੂੰ ਕੁਝ ਮੈਡੀਸਨਸ, ਕੁਝ ਟ੍ਰੀਟਮੈਂਟ ਦਿੱਤਾ ਜਾਂਦਾ ਹੈਗਾ, ਲਾਈਕ ਨਿਕੋਟੀਨ ਗਮਜ਼ ਹੈ, ਲੋਜੈਂਜਸ ਹੈ, ਪੈਚਿਸ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਜੋ ਕਿ ਨਿਕੋਟੀਨ ਦੀ ਪੂਰਤੀ ਹੋ ਜਾਏਗੀ ਅਤੇ ਉਹਨੂੰ ਉਹ ਵਿਦਰਾਲ ਜਾਂ ਉਹ ਪ੍ਰੋਬਲਮਸ ਨਹੀਂ ਆਏਗੀ
1: ਜੀ।
0: ਉਹ ਇੱਕ ਫਰਦਰ ਫੈਕਟਰ ਹੋ ਜਾਏਗਾ ਕਿ ਉਹ ਦੂਸਰੇ ਟ੍ਰੀਟਮੈਂਟ ਦੇ ਨਾਲ ਨਾਲ ਇਹ ਜਿਹੜਾ ਸਮੋਕਿੰਗ ਦੀ ਐਡਿਕਸ਼ਨ ਵਾਲਾ ਟ੍ਰੀਟਮੈਂਟ ਹੈ ਉਹ ਵੀ ਨਾਲ ਕੰਪਲੀਟ ਕਰ ਸਕੇ ਜੇ ਉਹ ਪੇਸ਼ੈਂਟ ਹੋਸਪਿਟਲਾਈਜ਼ਡ ਹੈ ਤਾਂ।
1: ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ। ਹੁਣ ਗੱਲ ਕਰਦੇ ਹਾਂ ਪੈਸਿਵ ਸਮੋਕਿੰਗ ਦੀ, ਕਿਉਂਕਿ ਘਰ ਦੇ ਵਿੱਚ ਜੇਕਰ ਕੋਈ ਮੈਂਬਰ ਜਾਂ ਸਾਡੇ ਆਸ ਪਾਸ ਕੋਈ ਵਿਅਕਤੀ ਸਮੋਕ ਕਰ ਰਿਹਾ ਹੈ, ਤਾਂ ਉਹ ਦੂਸਰੇ ਵਿਅਕਤੀ ਨੂੰ ਉਹ ਧੂੰਆਂ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
0: ਬਹੁਤ ਚੰਗੀ ਗੱਲ ਹੈ ਜੀ, ਕੁਐਸਚਨ ਪੁੱਛਿਆ ਤੁਸੀਂ। ਜੇ 9 ਲੱਖ ਡੈਥਸ ਪੈਸਿਵ ਸਮੋਕਰਸ ਦੀਆਂ ਹੁੰਦੀਆਂ ਹੈਗੀਆਂ, ਜੇ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ 6 ਕਰੋੜ ਡੈਥਸ ਪਰ ਈਅਰ ਵਰਲਡ ਵਾਈਡ ਹੁੰਦੀਆਂ ਹੈਗੀਆਂ, ਉਹਦੇ 'ਚੋਂ 9 ਲੱਖ ਡੈਥਸ ਹੈਗੀਆਂ ਪੈਸਿਵ ਸਮੋਕਰਸ ਹੈ, ਹਸਬੈਂਡ ਸਮੋਕ ਕਰਦਾ, ਵਾਈਫ ਜਾਂ ਬੱਚੇ ਘਰ ਦੇ ਵਿੱਚ ਹੈਗੇ ਪੈਸਿਵ ਸਮੋਕਰਸ, ਉਹਨਾਂ ਨੂੰ ਵੀ ਇਹ ਸਮੋਕ ਜੋ ਹੈ ਹਾਰਮਫੁਲ ਹੈ, ਉਹਨਾਂ ਦੇ ਵਿੱਚ ਵੀ ਨਿਕੋਟੀਨ ਜਾਂ ਇਹ ਪਦਾਰਥ ਅੰਦਰ ਜਾਂਦਾ, ਗ੍ਰੈਜੂਅਲੀ ਥੋੜ੍ਹਾ ਲੇਟ ਹੋ ਸਕਦਾ ਹੈਗਾ, ਉਹਨਾਂ ਦੇ ਵਿੱਚ ਵੀ ਬਿਮਾਰੀ ਵਾਲੇ ਸਿਮਟਮਸ ਆ ਸਕਦੇ ਹੈਗੇ
1: ਜੀ। ਵੈਸੇ ਅਸੀਂ ਜੇਕਰ ਸਮਾਜਿਕ ਤੌਰ 'ਤੇ ਦੇਖੀਏ ਡਾਕਟਰ ਸਾਹਿਬ, ਕਿ ਅਕਸਰ ਇੰਝ ਵੀ ਹੁੰਦਾ ਹੈ ਕਿ ਜਦੋਂ ਬੱਚੇ ਆਪਣੇ ਪੇਰੈਂਟਸ ਨੂੰ ਆਪਣੇ ਘਰ ਦੇ ਵਿੱਚ ਵੱਡਿਆਂ ਨੂੰ ਸਿਗਰਟ ਪੀਂਦੇ ਹੋਏ ਦੇਖਦੇ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਉਤਸੁਕਤਾ ਪੈਦਾ ਹੁੰਦੀ ਹੈ ਕਿ ਇਹ ਕੀ ਕਰ ਰਹੇ ਨੇ, ਅਤੇ ਅਸੀਂ ਵੀ ਇੰਝ ਕਰਕੇ ਦੇਖੀਏ।
0: ਡੈਫੀਨੇਟਲੀ ਇਹ ਇੱਕ ਲਰਨਿੰਗ ਪ੍ਰੋਸੈਸ ਹੈ
1: ਜੀ,
0: ਕੋਈ ਵੀ ਨਸ਼ਾ ਜਾਂ ਕੋਈ ਵੀ ਚੀਜ਼ ਸਿੱਖਦਾ ਹੈਗਾ ਬੱਚਾ, ਜਾਂ ਡੈਫੀਨੇਟਲੀ ਕੋਈ ਵੀ ਸਿੱਖਣ ਵਾਲਾ ਆਪਣੇ ਪੇਰੈਂਟਸ ਜਾਂ ਰੋਲ ਮਾਡਲ ਤੋਂ ਹੀ ਸਿੱਖਦਾ ਹੈਗਾ, ਚਾਹੇ ਉਹ ਪੜ੍ਹਨਾ ਹੈ, ਚਾਹੇ ਉਹ ਡਰਾਈਵਿੰਗ ਹੈ, ਚਾਹੇ ਉਹ ਖੇਡਣਾ ਹੈ, ਕੋਈ ਵੀ ਸਕਿੱਲਸ ਹੈਗੇ ਆ ਉਹ ਪੇਰੈਂਟਸ ਤੋਂ ਹੀ ਜੋ ਰੋਲ ਮਾਡਲ ਤੋਂ ਹੀ ਸਿੱਖਦਾ ਹੈਗਾ ਵੈ। ਜੇ ਘਰ ਸ਼ਰਾਬ ਪੀਂਦੇ ਹੈਗੇ ਆ ਜਾਂ ਸਿਗਰਟ ਕਰਦੇ ਹੈਗੇ ਜਾਂ ਕੋਈ ਡਿਪੈਂਡੈਂਟ ਹੋਰ ਕੋਈ ਨਸ਼ਾ ਕਰਦਾ ਹੈਗਾ, ਬੱਚੇ ਵੀ ਉਹ ਲਰਨਿੰਗ ਕਰਦੇ ਕਰਦੇ ਹੈਗੇ ਆ। ਇਸ ਤੋਂ ਇਲਾਵਾ ਹੋਰ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ, ਉੱਥੇ ਉਹ ਐਕਟਰ ਸਟਾਈਲ ਕਰਦੇ ਮਾਰਦੇ ਹੈਗੇ ਆ, ਉਹ ਸਟਾਈਲ ਵੀ ਬੱਚੇ ਸਿੱਖਦੇ ਹੈਗੇ ਅੱਜ ਕੱਲ੍ਹ ਕਿ ਅਸੀਂ ਵੀ ਇਹ ਸਿਗਰਟ ਵਾਲਾ ਸਟਾਈਲ ਕਰੀਏ
1: ਜੀ,
0: ਅਤੇ ਉਹ ਇੱਕ ਰੋਲ ਮਾਡਲ ਹੁੰਦੇ ਹੈਗੇ ਆ, ਪੇਰੈਂਟਸ ਹੈ ਜਾਂ ਹੋਰ ਸੈਲੀਬ੍ਰਿਟੀਜ਼ ਹੈਗੀਆਂ। ਇਸ ਤੋਂ ਇਲਾਵਾ ਪੀਅਰ ਪ੍ਰੈਸ਼ਰ, ਜੇ ਦੋ ਬੱਚੇ ਫਰੈਂਡਸ ਸਮੋਕ ਕਰਦੇ ਹੈਗੇ ਆ, ਦੋ ਨਹੀਂ ਕਰਦੇ, ਯਾਰ ਤੂੰ ਵੀ ਕਰਕੇ ਦੇਖ ਲੈ, ਕੋਈ ਫਰਕ ਨਹੀਂ ਪੈਂਦਾ ਹੈਗਾ ਇਹਦੇ ਵਿੱਚ। ਸੋ ਇਸ ਤਰ੍ਹਾਂ ਉਹ ਡਿਪੈਂਡੈਂਸ ਵੱਲ ਇੰਡਲਜ ਹੋ ਜਾਂਦੇ ਆ, ਐਕਸਪੈਰੀਮੈਂਟ ਕਰਦੇ ਹੈਗੇ ਆ, ਗ੍ਰੈਜੂਅਲੀ ਹੌਲੀ ਹੌਲੀ ਰੈਗੂਲਰ ਯੂਜ਼ ਹੋ ਜਾਂਦਾ ਔਰ ਡਿਪੈਂਡੈਂਟ ਹੋ ਜਾਂਦੇ ਹੈਗੇ
1: ਜੀ। ਬਹੁਤ ਹੀ ਵਾਰੀ ਅਸੀਂ ਇਹੋ ਜਿਹੇ ਲੋਕਾਂ ਨੂੰ ਵੀ ਮਿਲਦੇ ਹਾਂ ਜੋ ਕਹਿੰਦੇ ਨੇ ਕਿ ਅਸੀਂ ਸਿਗਰਟ ਛੱਡਣਾ ਤਾਂ ਚਾਹੁੰਦੇ ਹਾਂ ਜਾਂ ਕੋਈ ਨਸ਼ਾ ਛੱਡਣਾ ਤਾਂ ਚਾਹੁੰਦੇ ਹਾਂ, ਪਰ ਕੀ ਕਰੀਏ ਅਸੀਂ ਨਹੀਂ ਛੱਡ ਪਾਉਂਦੇ, ਬਹੁਤ ਕੋਸ਼ਿਸ਼ ਵੀ ਕਰਦੇ ਹਾਂ ਪਰ ਫਿਰ ਕੁਝ ਦੇਰ ਬਾਅਦ ਅਸੀਂ ਫਿਰ ਵਾਪਿਸ ਆ ਜਾਂਦੇ ਹਾਂ। ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਵਾਪਿਸ ਫਿਰ ਪਰਤਣ ਦੇ ਲਈ ਮਜਬੂਰ ਕਰ ਦਿੰਦੀਆਂ ਨੇ, ਕਿ ਉਹਨਾਂ ਦਾ ਸਰੀਰ ਦੇ ਵਿੱਚ ਕੁਝ ਇਹੋ ਜਿਹੇ ਚੇਂਜਸ ਹੋਣੇ ਸ਼ੁਰੂ ਹੋ ਜਾਂਦੇ ਨੇ ਜੋ ਉਹਨਾਂ ਨੂੰ ਐਕਸੈਪਟ ਨਹੀਂ ਹੋ ਪਾਉਂਦੇ?
0: ਟੈਕਨੀਕਲੀ ਜਿਸ ਤਰ੍ਹਾਂ ਗੱਲ ਕੀਤੀ ਹੈ ਵੀ ਨਿਕੋਟੀਨ ਡੋਪਾਮਿਨਰਜਿਕ ਸਿਸਟਮ 'ਤੇ ਇਫੈਕਟ ਕਰਦਾ, ਡੋਪਾਮਿਨ ਰਿਲੀਜ਼ ਹੁੰਦਾ ਅਤੇ ਵੈਲਬੀਂਗ ਪ੍ਰੋਡਿਊਸ ਹੁੰਦੀ ਹੈਗੀ
1: ਜੀ ਜੀ।
0: ਕਿਸੇ ਵੀ ਨਸ਼ੇ ਦਾ ਬੇਸਿਕ ਡਿਪੈਂਡੈਂਟ ਹੋਣ ਦਾ ਰੀਜ਼ਨ ਹੀ ਇਹ ਚੀਜ਼ ਹੁੰਦੀ ਹੈਗੀ ਹੈ, ਚਾਹੇ ਉਹ ਹੀਰੋਇਨ ਹੈ, ਓਪੀਓਇਡ ਹੈ, ਅਫੀਮ ਹੈ, ਕੋਈ ਵੀ ਨਸ਼ਾ ਹੈਗਾ, ਸਿਸਟਮ ਇਸ ਤਰ੍ਹਾਂ ਹੀ ਹੈ, ਜਾਂ ਉਹ ਡਿਜੀਟਲ ਡਿਪੈਂਡੈਂਸ ਹੈ, ਮੋਬਾਈਲ ਡਿਪੈਂਡੈਂਸ ਹੈ, ਚੀਜ਼ਾਂ ਇਹੀ ਬੇਸਿਕ ਹੁੰਦੀਆਂ ਹੈਗੀਆਂ। ਰਿਕਰੈਂਸ ਦੁਬਾਰਾ ਕਿਸੇ

0: ਤੁਹਾਡੀ ਗੱਲਬਾਤ ਤੋਂ ਇਹ ਪਤਾ ਚੱਲਦਾ ਹੈ ਕਿ ਜੇਕਰ ਕੋਈ ਇਨਸਾਨ ਆਪਣੀ ਵਿਲ ਪਾਵਰ ਦੇ ਨਾਲ ਸਹੀ ਸਪੋਰਟ ਦੇ ਨਾਲ ਜੀਵਨ ਸ਼ੈਲੀ 'ਚ ਬਦਲਾਅ ਲੈ ਕੇ ਆਉਣ ਦੇ ਨਾਲ ਛੱਡਣਾ ਚਾਹੇ ਸਮੋਕਿੰਗ ਟੋਬੈਕੋ ਤਾਂ ਉਹ ਛੱਡ ਸਕਦਾ ਹੈ। ਅਤੇ ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਦੱਸਿਆ ਕਿ ਕਿਸੇ ਨੂੰ ਕੈਂਸਰ ਹੋ ਜਾਏ ਤਾਂ ਇਹ ਸਭ ਤੋਂ ਵੱਡਾ ਅਸਰ ਹੁੰਦਾ ਹੈ, ਪਰ ਕੀ ਜੇਕਰ ਕੋਈ ਵਿਅਕਤੀ ਲਗਾਤਾਰ ਸਮੋਕ ਕਰ ਰਿਹਾ ਹੈ ਤਾਂ ਉਸਦੀ ਔਸਤ ਉਮਰ 'ਤੇ ਵੀ ਕੋਈ ਅਸਰ ਪੈ ਸਕਦਾ ਹੈ?
1: ਬਿਲਕੁਲ ਬਿਲਕੁਲ, ਜੇ ਰੈਗੂਲਰ ਸਮੋਕਰ ਹੈਗਾ, 10 ਤੋਂ 15 ਸਿਗਰਟਸ ਡੇਲੀ ਲੈ ਰਿਹਾ ਹੈਗਾ, ਉਹਦੀ 5 ਤੋਂ 8 ਸਾਲ ਵੈਸੇ ਲਾਈਫ ਘੱਟ ਹੋ ਜਾਣੀ ਹੈਗੀ ਹੈ
0: ਜੀ।
1: ਉਹਦੀ ਜਿਹੜੀ ਕੁਆਲਿਟੀ ਆਫ ਲਾਈਫ ਤਾਂ ਜ਼ਰੂਰ ਖਰਾਬ ਹੋਣੀ ਹੋਣੀ ਹੈਗੀ ਹੈ, ਡਿਊਰੇਸ਼ਨ ਆਫ ਲਾਈਫ ਵੀ ਘੱਟ ਜਾਣੀ ਹੈਗੀ ਹੈ। ਸੋ ਦੀ ਟਰੂ ਪਾਵਰ ਆਫ ਕੁਇਟਿੰਗ ਇਜ਼ ਇਨ ਯੂਰ ਮਾਇੰਡ
0: ਜੀ।
1: ਮੋਟੀਵੇਸ਼ਨ ਤੁਸੀਂ ਆਪਣੇ ਮਾਇੰਡ ਦੇ ਵਿੱਚ ਲੈ ਲਈ, ਆ ਗਈ ਛੱਡਣੀ ਹੈ, ਬੜੀ ਇੱਦਾਂ ਦੀਆਂ ਐਗਜ਼ਾਮਪਲਸ ਹੈਗੀਆਂ, ਆ ਗਿਆ ਦਿਮਾਗ 'ਚ ਛੱਡ ਦਿੱਤੀ। ਸੋ ਇਟਸ ਇਨ ਯੂਅਰ ਮਾਇੰਡ। ਬਾਕੀ ਕੁਇਟਿੰਗ ਸਿਗਰਟ ਇਜ਼ ਨੋਟ ਏ ਸੈਕਰੀਫਾਈਸ, ਇਟਸ ਲਿਬਰੇਸ਼ਨ। ਇੱਦਾਂ ਨਹੀਂ ਹੈਗਾ ਵੀ ਇਹ ਅਸੀਂ ਬਹੁਤ ਵੱਡਾ ਅਹਿਸਾਨ ਕਰ ਦਿੱਤਾ, ਇਹ ਤੁਸੀਂ ਆਪਣੇ ਆਪ ਨੂੰ ਉਸ ਗੁਲਾਮੀ ਤੋਂ ਆਜ਼ਾਦ ਕਰਵਾਇਆ।
0: ਬਹੁਤ ਵਧੀਆ ਗੱਲ। ਦੇਖੋ ਵਿੱਦਿਅਕ ਸੰਸਥਾਵਾਂ ਦੇ ਅੱਗੇ ਵੀ ਇਸਨੂੰ ਵੇਚਣ 'ਤੇ ਪਾਬੰਦੀ ਹੈ, ਇਸ ਨੂੰ ਲੈ ਕੇ ਬਹੁਤ ਸਾਰੀਆਂ ਇੰਸਟਰਕਸ਼ਨਸ ਨੇ। ਸਾਡੀ ਸੁਸਾਇਟੀ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕਿਹੋ ਜਿਹੇ ਚੇਂਜਸ ਸਾਡੇ ਪਰਿਵਾਰ ਦੇ ਵਿੱਚ, ਸਕੂਲੀ ਸੰਸਥਾਵਾਂ ਦੇ ਅੱਗੇ ਕਿਹੋ ਜਿਹੇ ਹੋਣੇ ਚਾਹੀਦੇ ਨੇ, ਸਪੋਰਟਿੰਗ ਸਿਸਟਮ, ਤਾਂ ਕਿ ਅਸੀਂ ਇਸ ਤੋਂ ਦੂਰ ਰਹਿ ਸਕੀਏ?
1: ਕੋਟਪਾ ਐਕਟ 2003 ਹੈ
0: ਜੀ,
1: ਸਿਗਰਟ ਐਂਡ ਅਦਰ ਟਬੈਕੂ ਪ੍ਰੋਡਕਟਸ ਐਕਟ ਹੈ, ਜਿਹਦੇ ਵਿੱਚ 18 ਸਾਲ ਤੋਂ ਘੱਟ ਵਾਲੇ ਨੂੰ ਸਿਗਰਟ ਪ੍ਰੋਡਕਟਸ ਇਲੀਗਲ ਹੈ, ਤੰਬਾਕੂ ਪ੍ਰੋਡਕਟਸ ਸਿਗਰਟ ਦੇ ਉੱਤੇ ਜਾਂ ਡੱਬੀ ਦੇ ਉੱਤੇ ਪਿਕਟੋਰੀਅਲ ਡਾਇਗ੍ਰਾਮਸ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਹੋਣੀ ਚਾਹੀਦੀ ਹੈ ਵੀ ਇਹਦੇ ਨਾਲ ਇਹ ਗੰਭੀਰ ਬਿਮਾਰੀਆਂ ਹੋ ਸਕਦੀਆਂ ਹੈਗੀਆਂ। 18 ਸਾਲ ਤੋਂ ਘੱਟ ਵਾਲੇ ਨੂੰ ਤੰਬਾਕੂ ਪ੍ਰੋਡਕਟਸ ਵੇਚਣਾ ਇਲੀਗਲ ਹੈ। ਸਕੂਲ ਜਾਂ ਕੋਈ ਟਿਊਸ਼ਨ ਸੈਂਟਰ 100 ਮੀਟਰ ਦੀ ਹੱਦ ਦੇ ਵਿੱਚ ਕੋਈ ਖੋਖਾ ਜਾਂ ਤੰਬਾਕੂ ਦੀ ਕੋਈ ਸ਼ੋਪ ਜਾਂ ਇੱਦਾਂ ਦੀ ਨਹੀਂ ਹੋਣੀ ਚਾਹੀਦੀ ਐਜ਼ ਪਰ ਦਿਸ ਐਕਟ
0: ਜੀ।
1: ਇਹ ਐਕਟਸ ਹੈ, ਬਟ ਇਹਦੇ ਐਕਟਸ ਵਾਸਤੇ ਐਨਫੋਰਸਮੈਂਟ ਵੀ ਰੈਗੂਲਰ ਇੰਪਲੀਮੈਂਟ ਹੋਣੇ ਚਾਹੀਦੇ ਆ, ਇਹ ਐਕਟ ਰੈਗੂਲਰ ਐਨਫੋਰਸ ਹੋ ਕੇ ਅਸੀਂ ਸਮਾਜ ਨੂੰ ਇਸ ਪ੍ਰੋਬਲਮ ਤੋਂ ਬਚਾ ਸਕਦੇ ਹੈਗੇ।
0: ਬਹੁਤ ਵਧੀਆ ਜਾਣਕਾਰੀ ਤੁਸੀਂ ਇਹ ਸਾਂਝੀ ਕੀਤੀ, ਖਾਸ ਤੌਰ 'ਤੇ ਇਸ ਬਾਰੇ ਕਿ ਜੇਕਰ ਅਸੀਂ ਛੱਡਣਾ ਚਾਹੀਏ ਇਸ ਨਸ਼ੇ ਨੂੰ ਤਾਂ ਕਿਵੇਂ ਛੱਡ ਸਕਦੇ ਹਾਂ, ਕਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਹੋਰ ਚੰਗੀ ਖੁਸ਼ੀ ਵੀ ਲੱਭ ਸਕਦੇ ਹਾਂ, ਉਸ ਦੇ ਲਈ ਕੋਸ਼ਿਸ਼ ਕਰ ਸਕਦੇ ਹਾਂ, ਜ਼ਿੰਦਗੀ ਦਾ ਨਸ਼ਾ ਮਾਣ ਸਕਦੇ ਹਾਂ। ਜ਼ਿੰਦਗੀ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਹੈ, ਜੇਕਰ ਅਸੀਂ ਤੰਬਾਕੂ ਨੋਸ਼ੀ ਤੋਂ ਦੂਰ ਰਹਾਂਗੇ ਤਾਂ ਅਸੀਂ ਖੁੱਲ੍ਹ ਕੇ ਤੰਦਰੁਸਤੀ ਦੇ ਨਾਲ ਭਰਪੂਰ ਜੀਵਨ ਜੀਉ ਸਕਦੇ ਹਾਂ, ਤੰਦਰੁਸਤ ਜੀਵਨ ਜੀ ਸਕਦੇ ਹਾਂ। ਡਾਕਟਰ ਅਮਨਸੂਦ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਤੁਸੀਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਅਤੇ ਨਾਲ ਹੀ ਇਹ ਵੀ ਦੱਸਿਆ ਕਿ ਕਿਵੇਂ ਇਸ ਦੇ ਨੁਕਸਾਨ ਹੋ ਸਕਦੇ ਨੇ, ਕਿਵੇਂ ਅਸੀਂ ਇਸ ਤੋਂ ਬਚ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਆਉਣ ਦੇ ਲਈ।
1: ਥੈਂਕ ਯੂ ਜੀ। ਮੈਂ ਇੱਕ ਲਾਸਟ ਲਾਈਨ ਕਹਿਣਾ ਚਾਹੁੰਦਾ
0: ਜੀ
1: ਕਿ ਹਰ ਇਨਸਾਨ ਨੂੰ, ਚਾਹੇ ਉਹ ਵਰਕਿੰਗ ਹੈ ਚਾਹੇ ਉਹ ਸਟੂਡੈਂਟ ਹੈ, ਮੈਡੀਟੇਸ਼ਨ, ਯੋਗਾ, ਕੁਛ ਐਕਸਰਸਾਈਜ਼ ਅੱਧਾ ਘੰਟਾ ਜ਼ਰੂਰ ਲਾਉਣੀ ਚਾਹੀਦੀ ਹੈਗੀ ਹੈ। ਉਹ 'ਚ ਇਹ ਹੈ ਵੀ ਬਰਨ ਕੈਲਰੀਜ਼, ਨੋਟ ਟਬੈਕੂ
0: ਜੀ।
1: ਠੀਕ ਹੈ, ਕੈਲਰੀਜ਼ ਬਰਨ ਕਰੋ, ਉਹ ਕਾਊਂਟ ਕਰੋ, ਆਪਣਾ ਮਾਇੰਡ ਆਪਣੀ ਬਾਡੀ ਵੱਲ, ਆਪਣੇ ਆਪ ਨੂੰ ਪਿਆਰ ਕਰੋ, ਤਾਂ ਕਿ ਇਹ ਸਟ੍ਰੈਸਫੁੱਲ ਜੋ ਇੱਕ ਲਾਈਫ ਸਟਾਈਲ ਹੈ, ਜੋ ਇਨਵਾਇਰਮੈਂਟ ਹੈ, ਉਹਨੂੰ ਅਸੀਂ ਕੰਬਾਟ ਕਰ ਸਕੀਏ, ਉਹਦੇ ਨਾਲ ਲੜ ਸਕੀਏ, ਖੁਸ਼ੀ ਖੁਸ਼ੀ ਆਪਣਾ ਜੀਵਨ ਸਕਸੈਸਫੁਲ ਬਣਾ ਸਕੀਏ।
0: ਬਿਲਕੁਲ ਜੀ, ਤਾਂ ਕਿ ਸਾਨੂੰ ਤੰਬਾਕੂ ਦਾ ਆਸਰਾ ਨਾ ਲੈਣਾ ਪਵੇ।
1: ਬਿਲਕੁਲ,
0: ਬਹੁਤ ਬਹੁਤ ਸ਼ੁਕਰੀਆ ਡਾਕਟਰ ਅਮਨਸੂਦ ਜੀ।
1: ਥੈਂਕ ਯੂ ਜੀ।
2: ਵਾਹ ਜੀ ਵਾਹ, ਕਿੰਨੀਆਂ ਸੋਹਣੀਆਂ ਗੱਲਾਂ ਡਾਕਟਰ ਅਮਨਸੂਦ ਹੋਰਾਂ ਨੇ ਕੀਤੀਆਂ, ਔਰ ਪੂਨਮ ਨੇ ਪੁੱਛਿਆ ਉਹਨਾਂ ਤੋਂ, ਟੂ ਦਾ ਪੁਆਇੰਟ ਸਵਾਲ ਅਤੇ ਟੂ ਦਾ ਪੁਆਇੰਟ ਜਵਾਬ।
3: ਬਿਲਕੁਲ, ਅਤੇ ਸਾਡੇ ਸਰੋਤਿਆਂ ਤੱਕ ਇੱਕ ਬਹੁਤ ਸੋਹਣਾ ਮੈਸੇਜ ਪਹੁੰਚਿਆ ਕਿ ਇਹ ਜਿਹੜਾ ਨਸ਼ਾ ਹੈ ਕਿਸੇ ਵੀ ਤਰ੍ਹਾਂ ਦਾ ਹੋਏ, ਤੰਬਾਕੂ ਹੋਏ, ਉਹ ਕਿਸ ਤਰ੍ਹਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਿਸ ਤਰੀਕੇ ਨਾਲ ਅਸੀਂ ਇਸ ਤੋਂ ਦੂਰ ਰਹਿ ਸਕਦੇ ਹਾਂ
2: ਜੀ। ਅਤੇ ਕੋਮਲ ਜੀ, ਅੱਜ ਦਿਨ ਹੈ ਸ਼ਨੀਵਾਰ ਦਾ
3: ਜੀ,
2: ਔਰ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੇ ਜਿਹੜੇ ਪਿਆਰੇ ਪਿਆਰੇ ਖੱਤ ਸਾਨੂੰ ਭੇਜੇ ਸੀ ਉਹ ਚਾਹੁਣਗੇ ਇਸ ਵੇਲੇ ਕਿ ਉਹਨਾਂ ਦੇ ਖੱਤ ਪੜ੍ਹੇ ਜਾਣ, ਉਹਨਾਂ ਦੀ ਫਰਮਾਇਸ਼ ਲਗਾਈ ਜਾਏ, ਪ੍ਰੋਗਰਾਮ ਝਾਂਜਰਾਂ ਦੇ ਬੋਰ ਸ਼ੁਰੂ ਕੀਤਾ ਜਾਏ।
3: ਬਿਲਕੁਲ ਜੀ, ਅਤੇ ਉਹਨਾਂ ਦੇ ਖੱਤ ਸਾਡੇ ਹੱਥ ਵਿੱਚ ਨੇ, ਅਤੇ ਜਿਹੜਾ ਪਹਿਲਾ ਖੱਤ ਆਇਆ ਹੈ ਉਹ ਹੈ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ, ਅਤੇ ਖੱਤ ਲਿਖ ਰਹੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਇੱਕ ਹੋਰ ਜਿਹੜਾ ਖੱਤ ਆਇਆ ਨਵੀਂ ਆਬਾਦੀ ਅਬੋਹਰ ਪੰਜਾਬ ਤੋਂ ਆਇਆ ਹੈ, ਖੱਤ ਲਿਖ ਰਹੇ ਨੇ ਓਮ ਪ੍ਰਕਾਸ਼ ਸੋਨੀ, ਸਾਹਿਲ ਸੋਨੀ, ਅਮਨ ਸੋਨੀ, ਕਰਨ ਸੋਨੀ, ਮਹਿੰਦਰ ਬਿਸ਼ਨੋਈ ਅਤੇ ਉਹਨਾਂ ਦੇ ਸਾਥੀ। ਅਤੇ ਇੱਕ ਹੋਰ ਖੱਤ ਜਿਹੜਾ ਮੇਰੇ ਹੱਥ ਵਿੱਚ ਹੈ ਉਹ ਹੈ ਜੀ ਅਲੀਕਾ ਤਹਿਸੀਲ ਦਬਵਾਲੀ ਤੋਂ, ਔਰ ਖੱਤ ਲਿਖ ਰਹੇ ਨੇ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬ

0: ਲਖੋਤਰਾ, ਰਾਣੀ, ਸੋਨੂ, ਰਜਨੀ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ।
1: ਅਲੀਕਾ ਡੱਬ ਵਾਲੀ ਤੋਂ ਜੀ ਸਾਨੂੰ ਚਿੱਠੀ ਭੇਜੀ ਹੈ ਜੀ, ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਤੇ ਕੁਲਦੀਪ ਗਾਂਧੀ ਜੀ ਨੇ ਰੇਲਵੇ ਕਾਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਸਾਨੂੰ ਚਿੱਠੀ ਭੇਜੀ ਹੈ। ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸੋਭਾ ਨਾਇਕ, ਜੇ ਐਸ ਨਾਇਕ ਤੇ ਪੂਰਾ ਡਾਗਲਾ ਪਰਿਵਾਰ, ਔਰ ਸੁੱਖਾ ਸਿੱਧੂ, ਸਤਿੰਦਰ ਸਿੱਧੂ, ਅਭਿਜੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਨਵਨੀਤ ਸਿੱਧੂ, ਪਿੰਡ ਕੰਧਵਾਲਾ, ਹਾਜ਼ਰ ਖਾਂ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਪਏ ਨੇ। ਇਹ ਸਾਰੇ ਚਾਹੁੰਦੇ ਨੇ ਕਿ ਇਹਨਾਂ ਨੂੰ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਾਇਆ ਜਾਏ, ਅਤੇ ਪੂਰੀ ਕਰਦੇ ਆ ਇਹਨਾਂ ਦੀ ਫਰਮਾਇਸ਼। ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ।

0: ਵਾਹ ਜੀ ਵਾਹ, ਵਾਕਈ ਮਿੱਤਰਾਂ ਦੇ ਢਾਬੇ ਤੇ ਮੇਲਾ ਲੱਗਿਆ ਰਹਿੰਦਾ। ਔਰ ਹਰਭਜਨ ਮਾਨ ਦੇ ਨਾਲ ਰਾਣਾ ਰਣਬੀਰ ਦੀ ਆਵਾਜ਼ ਵੀ ਸੀਗੀ ਇਸ ਗਾਣੇ ਦੇ ਵਿੱਚ। ਤੇ ਅਗਲਾ ਖੱਤ ਤੁਹਾਨੂੰ ਕਿਹੜਾ ਪਹੁੰਚਿਆ ਤੁਹਾਡੇ ਕੋਲ ਕੋਮਲ ਜੀ?
1: ਜੀ, ਅਗਲਾ ਖੱਤ ਜਿਹੜਾ ਮੇਰੇ ਕੋਲ ਆਇਆ ਹੈ ਉਹ ਹੈ ਪਟੇਲ ਨਗਰ ਮਲੋਟ ਪੰਜਾਬ ਤੋਂ। ਖੱਤ ਲਿਖ ਰਹੇ ਨੇ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਲਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ ਤੇ ਉਹਨਾਂ ਦਾ ਸਾਰਾ ਪਰਿਵਾਰ। ਤੇ ਅਗਲਾ ਖੱਤ ਜਿਹੜਾ ਮੇਰੇ ਕੋਲ ਆਇਆ ਹੈ ਉਹ ਹੈ ਮਹਾਰਾਸ਼ਟਰ ਬੀੜ ਨਗਰ ਤੋਂ। ਇਹ ਖੱਤ ਲਿਖ ਰਹੇ ਨੇ ਪ੍ਰਕਾਸ਼ ਪਗਾਰੀਆ, ਪਰਾਗ ਪਗਾਰੀਆ, ਪ੍ਰਦੀਪ ਪਗਾਰੀਆ, ਕੇਸ਼ਵ ਪਟੇਲ, ਰਾਮ ਨਿਵਾਸ ਅਗਰਵਾਲ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਇਹ ਖੱਤ ਆਇਆ ਮੁੱਲਾਪੁਰ ਮੰਡੀ ਤੋਂ ਔਰ ਖੱਤ ਲਿਖਣ ਵਾਲੇ ਨੇ ਕਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ ਅਤੇ ਉਹਨਾਂ ਦੇ ਸਾਥੀ। ਔਰ ਇਸ ਤਰ੍ਹਾਂ ਦੇ ਖੱਤ ਤੁਹਾਡੇ ਕੋਲ ਵੀ ਆਏ ਨੇ?
0: ਬਿਲਕੁਲ ਜੀ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੌਸ਼ਲਿਆ ਰਾਣੀ, ਗੁਰਛਿੰਦਰ ਸਿੰਘ ਬੂਕ, ਬੱਬੂ ਬੁੱਕ, ਕੁਲਦੀਪ ਬੁੱਕ, ਕਿਰਤ ਬੁੱਕ, ਭੂਸ਼ਣ ਖੰਡਾ, ਜਸ਼ਨ, ਔਰ ਇਹ ਸਾਰੇ ਚਾਹੁੰਦੇ ਨੇ ਕਿ ਇਹਨਾਂ ਨੂੰ ਹਰਭਜਨ ਮਾਨ ਦਾ ਗੀਤ ਸੁਣਾਇਆ ਜਾਵੇ। ਔਰ ਹਰਭਜਨ ਮਾਨ ਦਾ ਗੀਤ ਤਾਂ ਅਸੀਂ ਤੁਹਾਨੂੰ ਸੁਣਾ ਦਿੱਤਾ ਸੀਗਾ, ਪਰ ਤੁਸੀਂ ਜਦੋਂ ਸਾਨੂੰ ਇੱਦਾਂ ਫਰਮਾਇਸ਼ ਭੇਜਦੇ ਹੋ ਤਾਂ ਤੁਸੀਂ ਕਾਫੀ ਸਿੰਗਰਸ ਇਕੱਠੇ ਲਿਖ ਦਿੰਦੇ ਹੈਗੇ ਹੋ। ਇੱਕ ਪਾਸੇ ਤੁਸੀਂ ਲਿਖ ਰਹੇ ਹੋ ਕਿ ਹਰਭਜਨ ਮਾਨ ਦਾ ਗੀਤ ਸੁਣਾਓ, ਅਤੇ ਅਗਲੀ ਲਾਈਨ 'ਚ ਤੁਸੀਂ ਲਿਖਦੇ ਪਿਓ ਸਾਨੂੰ ਮੀਨੂ ਪੁਰਸ਼ੋਤਮ ਦੀ ਆਵਾਜ਼ ਦੇ ਵਿੱਚ ਗੀਤ ਸੁਣਾਓ। ਅਤੇ ਸੁਣਦੇ ਆ ਜੀ ਮੀਨੂ ਪੁਰਸ਼ੋਤਮ ਦੀ ਆਵਾਜ਼ ਦੇ ਵਿੱਚ ਗਾਇਆ ਪਿਆਰਾ ਜਿਹਾ ਗੀਤ।

0: ਜੀ, ਨੱਚੂੰਗੀ ਸਾਰੀ ਰਾਤ ਧਰਤੀ ਨੂੰ ਕਲੀ ਕਰਾ ਦੇ, ਕਿੰਨਾ ਪਿਆਰਾ ਗੀਤ ਹੈ
1: ਜੀ। ਔਰ ਇਸ ਗੀਤ ਦੀ ਫਰਮਾਇਸ਼ ਤਾਂ ਕੀਤੀ ਵੀ ਸੀ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ ਜੀ ਨੇ ਮੰਡੀ ਹਰਜੀ ਰਾਮ ਮਲੋਟ ਤੋਂ
0: ਜੀ।
1: ਇਹ ਸਪੈਸ਼ਲੀ ਇਹੀ ਗੀਤ ਚਾਹੁੰਦੇ ਸੀ ਔਰ ਇਹਨਾਂ ਨੇ ਇੱਕ ਨਹੀਂ ਦੋ ਨੇ ਤਿੰਨ ਚਾਰ ਚਿੱਠੀਆਂ ਭੇਜੀਆਂ ਸੀ
0: ਇਸੇ ਗੀਤ ਵਾਸਤੇ।
1: ਹਾਂ,
0: ਅਤੇ ਜਿਹੜੀ ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ ਨਾ, ਉਹ ਆ ਰਹੀ ਹੈ ਹਰਜੀਤ ਹਰਮਨ ਹੋਣਾ ਦੇ ਗੀਤ ਦੀ, ਅਤੇ ਫਰਮਾਇਸ਼ ਕਰ ਰਹੇ ਨੇ ਡਾਕਟਰ ਬਨਵਾਰੀ ਜੈਪਾਲ, ਵਿਮਲਾ ਜੈਪਾਲ, ਸੋਨੂ ਜੈਪਾਲ, ਸਮਤਾ ਜੈਪਾਲ, ਮੋਕਸ਼ ਦੀਆ, ਸੁਸ਼ਾਂਤ ਅਤੇ ਵਿਕਰਮ ਜੈਪਾਲ, ਅਤੇ ਇਹ ਫਰਮਾਇਸ਼ ਕਰ ਰਹੇ ਨੇ ਸੰਗਰੂਰ ਤੋਂ। ਅਗਲਾ ਜਿਹੜਾ ਖਤ ਆਇਆ ਗਿੱਦੜਵਾਹਾ ਪੰਜਾਬ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ ਅਤੇ ਇਹਨਾਂ ਦੇ ਸਾਰੇ ਸਾਥੀ। ਔਰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਵੀ ਖਤ ਆਇਆ, ਔਰ ਇਹ ਖਤ ਲਿਖਣ ਵਾਲੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ।
1: ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ ਚਿੰਟੂ, ਸਵੀ, ਸਨਪ੍ਰੀਤ, ਪ੍ਰਸਿੰਨ, ਆਸ਼ੂ, ਰਿਸ਼ੀ, ਪਿੰਕੀ, ਸੀਰਤ, ਗੁੜੀਆ, ਸੋਨੂ ਬੱਤਰਾ ਅਤੇ ਪੂਰਾ ਬੱਤਰਾ ਪਰਿਵਾਰ, ਫਿਰੋਜ਼ਪੁਰ ਤੋਂ ਰੰਮੀ, ਸੁਖਦੀਪ, ਗੁੰਜੋਤ, ਲਖਬੀਰ, ਜਸਵਿੰਦਰ ਅਤੇ ਬਲਜੀਤ, ਔਰ ਗੁਰਦਾਸਪੁਰ ਤੋਂ ਨਿਮਿਸ਼ਾ ਮਹਿਤਾ, ਊਸ਼ਾ, ਸ਼ੈਲੀ, ਚੇਤਨ ਮਹਿਤਾ, ਅਸ਼ਵਨੀ, ਸੰਦੀਪ, ਮੋਨਿਕਾ, ਯਸ਼, ਸੰਜੀਵ ਮਹਿਤਾ ਅਤੇ ਪੂਰਾ ਮਹਿਤਾ ਪਰਿਵਾਰ। ਇਹ ਚਾਹੁੰਦੇ ਨੇ ਕਿ ਹਰਜੀਤ ਹਰਮਨ ਦੀ ਆਵਾਜ਼ 'ਚ ਗਾਇਆ ਗੀਤ ਸੁਣਾਇਆ ਜਾਏ, ਅਤੇ ਫਿਰ ਸੁਣਦੇ ਹਾਂ।

0: ਵਾਹ ਜੀ ਵਾਹ, ਕੁੱਕੜੂ ਭੂ ਦੇ ਨਾਲ ਪਤਾ ਹੀ ਨਹੀਂ ਚੱਲਿਆ ਕਿ ਘੜੀ ਸਾਨੂੰ ਇਜਾਜ਼ਤ ਹੋਰ ਨਹੀਂ ਦੇ ਰਹੀ ਕਿ ਅਸੀਂ ਹੋਰ ਚਿੱਠੀਆਂ ਪੜ੍ਹੀਏ, ਪਰ ਅਸੀਂ ਉਮੀਦ ਜ਼ਰੂਰ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਫਰਮਾਇਸ਼ ਇੱਦਾਂ ਹੀ ਭੇਜੋਗੇ ਅਤੇ ਆਉਣ ਵਾਲੇ ਸ਼ਨੀਵਾਰ ਅਸੀਂ ਫਿਰ ਪ੍ਰੋਗਰਾਮ ਝਾਂਜਰਾਂ ਦੇ ਬੋਰ ਲੈ ਕੇ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਸਾਡਾ ਪਤਾ ਨੋਟ ਕਰੋ, ਵੱਜਦੇ ਵਿਹੜੇ ਪ੍ਰੋਗਰਾਮ ਝਾਂਜਰਾਂ ਦੇ ਬੋਰ, ਮਾਤਫਰ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ 1440001। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਾ ਅਤੇ ਹੁਣ ਵਿਹਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋਮਵਾਰ ਨੂੰ ਤੁਹਾਨੂੰ ਫੇਰ ਮਿਲਾਂਗੇ ਅਤੇ ਹੁਣ ਮੈਨੂੰ ਹਰਪ੍ਰੀਤ ਨੂੰ
1: ਅਤੇ ਮੈਨੂੰ ਕੋਮਲ ਨੂੰ ਦਿਓ ਇਜਾਜ਼ਤ।
0: ਨਮਸਕਾਰ।

ਦਿਨੇ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਸੁਖਜਿੰਦਰ ਜੀਤ ਯਮਲਾ ਤੋਂ ਲੋਕ ਗੀਤ ਸੁਣੋਗੇ। 4:02 ਤੇ ਸਾਡੀ ਦੂਸਰੀ ਸਭਾ ਦੀ ਸ਼ੁਰੂਆਤ 'ਚ ਤੁਸੀਂ ਸੁਣੋਗੇ ਖੇਡ ਸਰਗਰਮੀਆਂ 'ਤੇ ਆਧਾਰਿਤ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਦੇ ਵਾਚਕ ਸ਼ੀਤਲ, ਪੇਸ਼ਕਸ਼ ਪ੍ਰਤਿਸ਼ਠਾ ਜੈਨ ਹੋਣਾ ਦੀ ਹੋਏਗੀ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਸਬਜ਼ੀਆਂ 'ਚ ਪਾਣੀ ਦਾ ਸਹੀ ਪ੍ਰਬੰਧ, ਇਸ ਬਾਰੇ ਡਾਕਟਰ ਦਿਲਪ੍ਰੀਤ ਤਲਵਾਰ ਜਾਣਕਾਰੀ ਦੇਣਗੇ ਅਤੇ ਪੰਜਾਬੀ ਨਾਟਕ ਹੋਏਗਾ ਹਾਰ ਮੰਨੀ। 7:40 ਦਾ ਸਮਾਂ ਰਹੇਗਾ ਸਾਹਿਤਯ ਸੁਧਾ ਪ੍ਰੋਗਰਾਮ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਸਕ੍ਰਿਤ ਸਾਹਿਤ ਅਤੇ ਯੋਗ, ਇਸ ਬਾਰੇ ਡਾਕਟਰ ਮਧੂਬਾਲਾ ਦੱਸਣਗੇ। 7:50 ਦਾ ਸਮਾਂ ਪ੍ਰਾਯੋਜਿਤ ਪ੍ਰੋਗਰਾਮ ਲਮਹੇ ਦਾ। ਰਾਤ 8:15 ਸੁਰ ਸਰਿਤਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁਖਵਿੰਦਰ ਸਿੰਘ ਮੋਖੇ ਅਤੇ ਸਾਥੀਆਂ ਤੋਂ ਸ਼ਬਦ ਗਾਇਨ ਸੁਣੋਗੇ, ਅੱਜ ਇਸਦਾ ਪਹਿਲਾ ਪ੍ਰਸਾਰਣ ਹੋਏਗਾ। ਰਾਤ 8:15 ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ, 9:30 ਪ੍ਰੋਗਰਾਮ ਹੋਏਗਾ ਯੁਵਾ ਭਾਰਤੀ। ਰਾਤ 10:00 ਸੰਗੀਤ ਕਾ ਅਖਿਲ ਭਾਰਤੀ ਕਾਰਿਕ੍ਰਮ। ਅੱਜ ਦੇ ਸਾਡੀ ਕਲਾਕਾਰ ਸਮਿਤਾ ਮੋਕਸ਼ੀ, ਜਿਨ੍ਹਾਂ ਤੋਂ ਤੁਸੀਂ ਖਿਆਲ ਸ਼ਾਸਤਰੀ ਗਾਇਨ ਸੁਣੋਗੇ। ਇਹ ਸਨ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ।

0: ਤਾਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
1: ਆਓ ਸੁਣ ਰਹੀਆਂ ਪ੍ਰਾਦੇਸ਼ਿਕ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ ਉੱਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਇਹ ਪ੍ਰੋਗਰਾਮ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਇਸਦਾ 134ਵਾਂ ਐਪੀਸੋਡ ਹੋਵੇਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ ਏਅਰ ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਉੱਤੇ ਵੀ ਲਾਈਵ ਸਟ੍ਰੀਮ ਕੀਤਾ ਜਾਵੇਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਸ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਪੰਜਾਬ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਗਈ ਹੈ। ਮੀਟਿੰਗ 'ਚ ਸੂਬੇ 'ਚ ਨਵੀਆਂ ਯੋਜਨਾਵਾਂ ਉੱਤੇ ਫੈਸਲੇ ਲੈਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਪੰਜਾਬ 'ਚ ਨਗਰ ਨਿਗਮ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 26 ਮਈ ਨੂੰ ਹੋਈਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ 'ਚ 1,977 ਵਾਰਡਾਂ ਵਿੱਚੋਂ 958 'ਤੇ ਵੱਡੀ ਜਿੱਤ ਦਰਜ ਕੀਤੀ ਹੈ। ਕਾਂਗਰਸ 397 ਵਾਰਡਾਂ ਉੱਤੇ ਜਿੱਤ ਨਾਲ ਦੂਜੇ ਸਥਾਨ ਉੱਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡ, ਜਦਕਿ BJP ਨੇ 172 ਅਤੇ ਬਹੁਜਨ ਸਮਾਜ ਪਾਰਟੀ ਨੂੰ ਸਿਰਫ 7 ਵਾਰਡਾਂ ਉੱਤੇ ਜਿੱਤ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦ ਉਮੀਦਵਾਰਾਂ ਨੇ 251 ਵਾਰਡ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ ਹੈ ਅਤੇ ਉਹਨਾਂ ਦੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਅਤੇ BJP ਤੋਂ ਵੀ ਵੱਧ ਹੈ। ਇਸ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ 'ਚ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਸਨ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਸਮਾਂ ਸਾਰਨੀ 'ਚ ਸੋਧ ਕੀਤੀ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਸ ਅੰਸ਼ਕ ਸੋਧ ਸੰਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਉੱਤੇ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਵੇਗੀ। ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਨੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਵਾਂਗ ਜਾਰੀ ਰਹੇਗੀ। ਪੰਜਾਬ 'ਚ ਅੱਜ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਪਠਾਨਕੋਟ 'ਚ ਗੜੇ ਵੀ ਪਏ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਸਮੇਤ ਬਹੁਤ ਸਾਰੀਆਂ ਥਾਵਾਂ 'ਤੇ ਬਾਰਿਸ਼ ਤੋਂ ਬਾਅਦ ਮੌਸਮ ਖੁਸ਼ਨੁਮਾ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਸਾਰੇ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਤੇ ਆਰੰਜ ਅਲਰਟ ਜਾਰੀ ਕੀਤਾ ਗਿਆ ਹੈ। ਸਮਾਣਾ, ਪਟਿਆਲਾ, ਰਾਜਪੁਰਾ ਅਤੇ ਡੇਰਾਬੱਸੀ ਵਿੱਚ ਬਾਰਿਸ਼ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ 'ਚ ਸ਼ੁੱਕਰਵਾਰ ਦੇ ਮੁਕਾਬਲੇ ਅੱਜ -1.4°C ਦੀ ਗਿਰਾਵਟ ਦਰਜ ਕੀਤੀ ਗਈ। ਬੀਤੇ ਦਿਨ ਜਿੱਥੇ ਘੱਟੋ ਘੱਟ ਤਾਪਮਾਨ 22°C ਤੋਂ 26°C ਦੇ ਦਰਮਿਆਨ ਸੀ, ਉੱਥੇ ਅੱਜ ਇਹ 18 ਤੋਂ 26°C ਦਰਮਿਆਨ ਦਰਜ ਕੀਤਾ ਗਿਆ। ਪਠਾਨਕੋਟ ਦੇ ਥੀਨ ਡੈਮ ਇਲਾਕੇ 'ਚ ਘੱਟੋ ਘੱਟ ਤਾਪਮਾਨ 18.8°C ਦਰਜ ਕੀਤਾ ਗਿਆ ਹੈ। IPL ਕ੍ਰਿਕਟ 'ਚ ਗੁਜਰਾਤ ਟਾਈਟਨਸ ਦੀ ਟੀਮ ਮੁਕਾਬਲੇ ਦੇ ਫਾਈਨਲ 'ਚ ਪਹੁੰਚ ਗਈ ਹੈ। ਕੱਲ੍ਹ ਨਿਊ ਚੰਡੀਗੜ੍ਹ 'ਚ ਹੋਏ ਦੂਜੇ ਕੁਆਲੀਫਾਇਰ 'ਚ ਗੁਜਰਾਤ ਟਾਈਟਨਸ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਹੈ। ਗੁਜਰਾਤ ਟਾਈਟਨਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਕਾਰ ਫਾਈਨਲ ਮੈਚ ਕੱਲ੍ਹ ਅਹਿਮਦਾਬਾਦ 'ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ ਦਰਮਿਆਨ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਬ੍ਰਿਸਟਲ 'ਚ ਖੇਡਿਆ ਜਾਵੇਗਾ।

ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਵੀਰਵਾਰ ਨੂੰ ਚੈਮਸਫੋਰਡ ਵਿੱਚ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲਈ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIR RNU Jalandhar। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

ਫੌਜੀ ਵੀਰੋ ਜੈ ਹਿੰਦ। ਫੌਜੀ ਵੀਰੋ, ਤੁਸੀਂ ਸਰਹੱਦਾਂ 'ਤੇ ਬੈਠੇ ਦੇਸ਼ ਦੇ ਰਾਖੇ ਬਣ ਕੇ, ਅਤੇ ਅਸੀਂ ਤੁਹਾਡੇ ਸਦਕਾ ਹੀ ਮੌਜਾਂ ਮਾਣਦੇ ਹਾਂ। ਬਿਲਕੁਲ ਫੌਜੀ ਵੀਰੋ, ਤੁਹਾਨੂੰ ਸ਼ਤ ਸ਼ਤ ਨਮਨ। ਹਰ ਵਾਰ ਕਰਦੇ ਹਾਂ, ਵਾਰ ਵਾਰ ਕਰਦੇ ਹਾਂ, ਅਤੇ ਹਾਂ, ਇਸ ਖੁਸ਼ਗਵਾਰ ਮੌਸਮ ਦੇ ਵਿੱਚ, ਕਿਉਂਕਿ ਅੱਜ ਬੌਛਾਰ ਵੀ ਹੈ ਅਤੇ ਹਵਾ ਵੀ ਠੰਡੀ ਹੈ, ਅਤੇ ਖੂਬਸੂਰਤ ਗੀਤ ਅਸੀਂ ਤੁਹਾਡੇ ਲਈ ਚੁਣਲੇ ਨੇ, ਕਿ ਤੁਸੀਂ ਵੀ ਇਸ ਮੌਸਮ ਦਾ ਇਹਨਾਂ ਗੀਤਾਂ ਜ਼ਰੀਏ ਆਨੰਦ ਮਾਣਦੇ ਰਹੋ। ਲਓ ਸੁਣਦੇ ਹਾਂ ਪਹਿਲਾ ਗੀਤ, ਉਦਿਤ ਨਾਰਾਇਣ ਅਲਕਾ ਯਾਕਿਨੀ ਦੀ ਆਵਾਜ਼ ਦੇ ਵਿੱਚ।

ਫੌਜੀ ਵੀਰੋ, ਬਰਸਾਤ ਦੀ ਬੌਛਾਰ ਨੇ ਚਿਹਰਿਆਂ 'ਤੇ ਮੁਸਕਰਾਹਟ ਦੇ ਦਿੱਤੀ ਹੈ। ਕੁਝ ਠੰਡਕ ਨੇ, ਮੌਸਮ ਦੀ ਨੇ ਦਿਲਾਂ ਨੂੰ ਖੁਸ਼ਗਵਾਰ ਕਰ ਦਿੱਤਾ ਹੈ, ਅਤੇ ਇਸੇ ਖੁਸ਼ਗਵਾਰੀ ਨੂੰ ਇਹਨਾਂ ਗੀਤਾਂ ਦੇ ਵਿੱਚ ਪਿਰੋ ਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਮੌਸਮ ਬਰਸਾਤ ਦਾ, ਅਤੇ ਹਾਂ ਤਾਲ ਦੇ ਨਾਲ ਤਾਲ ਦਾ, ਅਤੇ ਇਹਨਾਂ ਗੀਤਾਂ ਦੇ ਵਿੱਚ ਮਿਲਦੇ ਹੋਏ ਜਵਾਬ ਦਾ, ਜੀ ਹਾਂ ਜਿਹੜੇ ਪੁੱਛੇ ਵੀ ਨਹੀਂ ਗਏ ਉਹਨਾਂ ਸਵਾਲ ਦਾ। ਬਹੁਤ ਹੀ ਖੂਬਸੂਰਤ ਗੀਤ, ਉਹੀ ਜਿਹੜਾ ਇਹ ਫਿਲਮ ਤਾਲ ਦੇ ਵਿੱਚੋਂ ਪਹੁੰਚਿਆ ਜੀ ਤੁਹਾਡੇ ਤੱਕ, ਸੁਖਵਿੰਦਰ ਅਤੇ ਅਲਕਾ ਹੋਣਾ ਦਾ ਗਾਇਆ ਹੋਇਆ, ਮਧੁਰ ਸੰਗੀਤ ਦੇ ਨਾਲ ਸਜਿਆ ਹੋਇਆ। ਲੋ ਸੁਣ ਲਈਏ ਫਿਰ।

0: ਫੌਜੀ ਵੀਰੋ, ਤੁਸੀਂ ਸੁਣ ਰਹੇ ਹੋ ਆਪਣਾ ਹੀ ਪ੍ਰੋਗਰਾਮ। ਮੈਨੂੰ ਪਤਾ ਇਸ ਪ੍ਰੋਗਰਾਮ ਦਾ ਤੁਹਾਨੂੰ ਰਹਿੰਦਾ ਹੈ ਰੋਜ਼ ਇੰਤਜ਼ਾਰ, ਅਤੇ ਬਿਲਕੁਲ ਤਦੀ ਸਮੇਂ ਸਿਰ ਲੈ ਕੇ ਪਹੁੰਚ ਜਾਂਦੇ ਹਾਂ ਅਸੀਂ ਵੀ ਨਾਲੋ ਨਾਲ। ਖੈਰ, ਪ੍ਰੋਗਰਾਮ ਦੇ ਵਿੱਚ ਵੇਲਾ ਹੋ ਰਿਹਾ, ਹੁਣ ਇੱਕ ਛੋਟੇ ਜਿਹੇ ਅੰਤਰਾਲ ਦਾ, ਅਤੇ ਫਿਰ ਆ ਕੇ ਸੁਣਵਾਉਣੇ ਹੈ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਗਲਾ ਨਗਮਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ

0: ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
4: ਇਹਨਾਂ ਸੁਣੀ ਹੀ ਜਾਣਕਾਰੀਆਂ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਕ ਫਿਰ ਤੋਂ ਸਵਾਗਤ ਕਰਦੇ ਹਾਂ ਦੋਸਤੋ, ਫੌਜੀ ਵੀਰੋ। ਲਓ ਜੀ, ਫੌਜੀ ਵੀਰੋ, ਅਗਲਾ ਗੀਤ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ।

0: ਫੌਜੀ ਵੀਰੋ, ਪ੍ਰੋਗਰਾਮ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਅਸੀਂ ਸੁਣਾਂਗੇ ਪੰਜਾਬੀ ਦੇ ਵਿੱਚ ਖ਼ਬਰਾਂ। ਜੀ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਦਿਨ ਦੇ 1:40 ਹੋ ਰਹੇ ਨੇ। ਆ ਹੁਣ ਸੁਣਦੇ ਹਾਂ ਪੰਜਾਬੀ ਦੇ ਵਿੱਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਚੋਣਵੀਆਂ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ 'ਤੇ ਅੱਜ ਬੋਧਗਿਆ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਉਹਨਾਂ ਦੀ ਥਾਂ ਲੈਣਗੇ। ਅਤੇ ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਮਿਆਂਮਾਰ ਦੇ ਰਾਸ਼ਟਰਪਤੀ ਮੀਨ ਔਂਗ ਹਲੈਂਗ ਨੇ ਅੱਜ ਬੋਧਗਿਆ ਵਿੱਚ ਵਿਸ਼ਵ ਪ੍ਰਸਿੱਧ ਮਹਾਬੋਧੀ ਮੰਦਰ ਦਾ ਦੌਰਾ ਕੀਤਾ ਅਤੇ ਪਵਿੱਤਰ ਬੋਧੀ ਅਸਥਾਨ 'ਤੇ ਪ੍ਰਾਰਥਨਾ ਕੀਤੀ। ਉਹਨਾਂ ਨੇ ਉਸ ਬੋਧੀ ਰੁੱਖ ਦੇ ਹੇਠਾਂ ਵੀ ਧਿਆਨ ਲਾਇਆ ਜਿੱਥੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ। ਆਪਣੇ ਦੌਰੇ ਦੌਰਾਨ ਮਿਆਂਮਾਰ ਦੇ ਰਾਸ਼ਟਰਪਤੀ ਨੇ ਬਕੌਰ ਵਿੱਚ ਇਤਿਹਾਸਕ ਸੁਜਾਤਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਬੋਧਗਿਆ ਵਿੱਚ ਬਰਮੀ ਮੱਠ ਦਾ ਦੌਰਾ ਵੀ ਕੀਤਾ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਸੀ ਜਿਸ ਵਿੱਚ ਸੀਨੀਅਰ ਅਧਿਕਾਰੀ ਅਤੇ ਬੋਧੀ ਪ੍ਰਤੀਨਿਧੀ ਸ਼ਾਮਲ ਸਨ। ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸੇਵਾ ਮੁਕਤ ਸੈਯਦ ਅਤਾ ਹਸਨੈਨ ਅਤੇ ਰਾਜ ਦੇ ਖੇਤੀਬਾੜੀ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਗਯਾ ਹਵਾਈ ਅੱਡੇ 'ਤੇ ਰਾਸ਼ਟਰਪਤੀ ਹਲੈਂਗ ਦਾ ਸਵਾਗਤ ਕੀਤਾ। ਰਾਸ਼ਟਰਪਤੀ ਹਲੈਂਗ ਦਾ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ, ਵਪਾਰ, ਖੇਤੀ ਸੁਰੱਖਿਆ ਅਤੇ ਸਾਂਝੀ ਭਾਈਚਾਰਕ ਵਿਰਾਸਤ ਨੂੰ ਨਵੀਂ ਗਤੀ ਦੇਣ ਵੱਲ ਇੱਕ ਅਹਿਮ ਕਦਮ ਹੈ। ਕਰਨਾਟਕਾ ਦੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਛੱਡ ਚੁੱਕੇ ਸਿੱਧਰਮਈਆ ਨੇ ਅੱਜ ਸ਼ਾਮ 4 ਬੈਂਗਲੁਰੂ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਸਿੱਧਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਉਹਨਾਂ ਨੂੰ ਨਵੇਂ ਨੇਤਾ ਦੀ ਚੋਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਬਣੇ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ DK ਸ਼ਿਵ ਕੁਮਾਰ ਨੂੰ ਰਸਮੀ ਤੌਰ 'ਤੇ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਦੇ 136 ਵਿਧਾਇਕਾਂ ਨੂੰ ਵਿਧਾਨ ਸਭਾ ਮੀਟਿੰਗ ਵਿੱਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ। AICC ਦੇ ਜਨਰਲ ਸਕੱਤਰ ਅਤੇ ਕਰਨਾਟਕਾ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਕਾਰਵਾਈ ਦੀ ਨਿਗਰਾਨੀ ਕਰਨਗੇ। ਵਿਧਾਇਕ ਦਲ ਦੀ ਮੀਟਿੰਗ ਵਿੱਚ ਚੁਣੇ ਗਏ ਨੇਤਾ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦੀ ਇਜਾਜ਼ਤ ਲੈਣਗੇ ਅਤੇ ਮੰਤਰੀ ਪ੍ਰੀਸ਼ਦ ਦੀ ਸਹੁੰ ਚੁੱਕਣ ਦੀ ਤਰੀਕ ਤੈਅ ਕਰਨਗੇ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਪੁਣੇ ਦੇ ਖੜਕਵਾਸਲਾ ਵਿਖੇ ਰਾਸ਼ਟਰੀ ਰੱਖਿਆ ਅਕੈਡਮੀ ਵਿਖੇ 150 ਬੈਚ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਦਿਵੇਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਨੇ ਸਟੀਕਤਾ ਅਤੇ ਦ੍ਰਿੜਤਾ ਨਾਲ ਉਕਸਾਵੇ ਦਾ ਜਵਾਬ ਦੇਣ ਦੀ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਪਾਸਿੰਗ ਆਊਟ ਕੈਟਾਂ ਨੂੰ ਪੇਸ਼ੇਵਾਰਾਨਾ ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਤਾਕੀਦ ਕੀਤੀ। ਫੌਜ ਮੁਖੀ ਨੇ ਇਸ ਕੋਰਸ ਤੋਂ ਪਾਸ ਆਊਟ ਹੋਈਆਂ ਮਹਿਲਾ ਕੈਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਿੰਮਤ, ਦ੍ਰਿੜਤਾ ਅਤੇ ਫੌਜੀ ਉੱਤਮਤਾ ਲਿੰਗ ਨਿਰਪੱਖ ਗੁਣ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲੇ @ AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰਾਂ ਵਜੋਂ ਉਹਨਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ 'ਤੇ ਫੁੱਲ ਮਾਲਾ ਭੇਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾ ਮੁਕਤ ਹੋਣਾ ਉਹਨਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦੱਸਿਆ।
2: ਮੇਰੇ ਲਈ ਇਹ ਬਹੁਤ ਸਮਾਨ ਕੀ ਬਾਤ ਹੈ ਕਿ ਮੁਝੇ ਤੀਨੋ ਸੇਨਾਓਂ ਸੇ ਗਾਰਡ ਆਫ ਆਨਰ ਲੇਨੇ ਕਾ ਅਵਸਰ ਮਿਲਾ। ਇਸਕੇ ਲੀਏ ਮੈਂ ਤੀਨੋ ਸੇਨਾ

ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਮਾਂ ਸੰਬੰਧੀ ਸਾਰਣੀ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇੱਕ ਅੰਸ਼ਕ ਸੋਧ ਸੰਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਉੱਤੇ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਵੇਗੀ। ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਣੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਜੰਮੂ ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਕੇਂਦਰ ਸਰਕਾਰ ਦੇ ਸਰਹੱਦ 'ਤੇ 15 ਕਿਲੋਮੀਟਰ ਦੇ ਘੇਰੇ ਵਿੱਚ ਗੈਰ ਕਾਨੂੰਨੀ ਢਾਂਚਿਆਂ ਅਤੇ ਅਣਅਧਿਕਾਰਤ ਗਤੀਵਿਧੀਆਂ ਨੂੰ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਫੈਸਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਹੋਈ ਇੱਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਵਿੱਚ ਲਿਆ। ਅਰਨੀਆ, ਆਰਐਸਪੁਰਾ ਅਤੇ ਸੁਚੇਤਗੜ੍ਹ ਸਮੇਤ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਸਰਹੱਦ ਪਾਰੋਂ ਖਤਰਿਆਂ ਅਤੇ ਦੇਸ਼ ਵਿਰੋਧੀ ਤੱਤਾਂ ਵੱਲੋਂ ਗੈਰ ਕਾਨੂੰਨੀ ਬੁਨਿਆਦੀ ਢਾਂਚਿਆਂ ਅਤੇ ਅਣਅਧਿਕਾਰਤ ਨੈਟਵਰਕਾਂ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਸੰਵੇਦਨਸ਼ੀਲ ਬਣੇ ਹੋਏ ਨੇ। ਵਸਨੀਕਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਗਤੀਵਿਧੀਆਂ ਵਿਰੁੱਧ ਸਖਤ ਕਾਰਵਾਈ ਜ਼ਰੂਰੀ ਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਹਿੰਦੀ ਪੱਤਰਕਾਰਤਾ ਦਿਵਸ 'ਤੇ ਹਿੰਦੀ ਭਾਸ਼ਾ ਨੂੰ ਸਮਰਪਿਤ ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਬਿਰਲਾ ਨੇ ਕਿਹਾ ਕਿ ਹਿੰਦੀ ਪੱਤਰਕਾਰੀ ਨੇ ਸਮਾਜਿਕ ਚੇਤਨਾ ਜਗਾਉਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕੀਤਾ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿੱਚ ਅੱਜ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਏ। ਪਠਾਨਕੋਟ ਵਿੱਚ ਗੜੇ ਵੀ ਪਏ ਨੇ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਸਮੇਤ ਬਹੁਤ ਸਾਰੀਆਂ ਥਾਵਾਂ 'ਤੇ ਬਾਰਿਸ਼ ਤੋਂ ਬਾਅਦ ਮੌਸਮ ਖੁਸ਼ਨੁਮਾ ਹੋ ਗਿਆ ਏ। ਮੌਸਮ ਵਿਭਾਗ ਵੱਲੋਂ ਸਾਰੇ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਏ। ਸਮਾਣਾ, ਪਟਿਆਲਾ, ਰਾਜਪੁਰਾ ਅਤੇ ਡੇਰਾ ਬਸੀ ਵਿੱਚ ਬਾਰਿਸ਼ ਪੈਣ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਏ। ਪਠਾਨਕੋਟ ਦੇ ਥੀਨ ਡੈਮ ਇਲਾਕੇ ਵਿੱਚ ਘੱਟੋ ਘੱਟ ਤਾਪਮਾਨ 18.8°C ਦਰਜ ਕੀਤਾ ਗਿਆ, ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 18°C ਦਰਜ ਹੋਇਆ ਏ। ਬਿਹਾਰ ਵਿੱਚ ਤੂਫਾਨ, ਮੀਂਹ ਅਤੇ ਬਿਜਲੀ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਏ। ਗਯਾ ਵਿੱਚ 3, ਔਰੰਗਾਬਾਦ ਵਿੱਚ 2 ਅਤੇ ਸਾਰਨ ਅਤੇ ਖਗੜੀਆ ਜ਼ਿਲ੍ਹਿਆਂ ਵਿੱਚ 1-1 ਵਿਅਕਤੀ ਦੀ ਮੌਤ ਹੋਈ ਏ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੌਤਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ ਵਜੋਂ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਵੇਗਾ। ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਵੀਰਵਾਰ ਨੂੰ ਚੈਂਪਸਫੋਰਡ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਸੀ। ICC ਮਹਿਲਾ 2020 ਵਿਸ਼ਵ ਕ੍ਰਿਕਟ ਕੱਪ ਤੋਂ ਪਹਿਲਾਂ ਇਹ ਲੜੀ ਮਹੱਤਵਪੂਰਨ ਹੈ। ਵਿਸ਼ਵ ਕੱਪ 12 ਜੂਨ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। IPL ਕ੍ਰਿਕਟ ਵਿੱਚ ਫਾਈਨਲ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਨਾਲ ਭਲਕੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ 7:30 ਵਜੇ ਸ਼ੁਰੂ ਹੋਵੇਗਾ। ਬੀਤੀ ਰਾਤ ਚੰਡੀਗੜ੍ਹ ਵਿੱਚ ਹੋਏ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ 'ਤੇ ਅੱਜ ਬੋਧਗਯਾ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਉਹਨਾਂ ਦੀ ਥਾਂ ਲੈਣਗੇ। ਅਤੇ ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜੀ ਵੀਰੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਫੌਜੀ ਵੀਰਾਂ ਲਈ 'ਚ। ਲਓ ਫੌਜੀ ਵੀਰੋ, ਪ੍ਰੋਗਰਾਮ ਦੇ ਵਿੱਚ ਅਗਲਾ ਨਗਮਾ ਅਸੀਂ ਤੁਹਾਡੇ ਲਈ ਚੁਣ ਲਿਆ ਲਗਾਨ ਫਿਲਮ ਦੇ ਵਿੱਚੋਂ। ਇਸ ਨੂੰ ਗਾਇਆ ਏ ਉਦਿਤ ਨਾਰਾਇਣ ਅਤੇ ਅਲਕਿਆ ਯਾਗਿਨੀ ਖੋਨਾ ਨੇ।

ਫੌਜੀ ਵੀਰੋ, ਇਸ ਗੀਤ ਤੋਂ ਬਾਅਦ ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਹੈ, ਦਿਲ ਤੋਂ ਪਾਗਲ ਹੈ, ਇਸ ਫਿਲਮ ਦੇ ਵਿੱਚੋਂ। ਅਤੇ ਲਓ ਜੀ, ਗੀਤ ਬਿਲਕੁਲ ਰੈਡੀ, ਬਿਲਕੁਲ ਤਿਆਰ, ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਹੋਣਾ ਦੀ ਆਵਾਜ਼ ਦੇ ਵਿੱਚ।

0: ਫੌਜੀ ਵੀਰੋ, ਹੁਣ ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ। ਇਸੀ ਦੁਆ ਇਸੀ ਅਰਦਾਸ ਦੇ ਨਾਲ ਕਿ ਤੁਸੀਂ ਰਹੋ ਹਮੇਸ਼ਾ ਹੀ ਠੀਕ ਠਾਕ ਅਤੇ ਪਰਿਵਾਰ ਰਹਿਣ ਖੁਸ਼ਹਾਲ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ। ਦਿਨ ਦੇ 2:15 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ। ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਲਵਲੀਨ ਨਿਗਮ।

ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 2:30 ਵਜੇ ਨੇ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਸੁਖਜਿੰਦਰ ਜੀਤ ਯਮਲਾ ਹੋਣਾ ਦੇ ਗਾਏ ਲੋਕ ਗੀਤ। ਆਓ ਇਹਨਾਂ ਦੀ ਆਵਾਜ਼ 'ਚ ਸੁਣਦੇ ਹਾਂ ਪਹਿਲਾਂ ਮਾਇਆ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਖਜਿੰਦਰ ਜੀਤ ਯਮਲਾ ਹੁਣਾਂ ਦੇ ਗਾਏ ਲੋਕ ਗੀਤ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਖਜਿੰਦਰ ਜੀਤ ਯਮਲਾ ਹੁਣਾਂ ਦੇ ਗਾਏ ਲੋਕ ਗੀਤ ਸੁਣ ਰਹੇ ਹਾਂ।

ਲੋ ਜੀ, ਹੁਣੇ ਤੁਸੀਂ ਸੁਖਜਿੰਦਰਜੀਤ ਹੋਣਾ ਦੀ ਆਵਾਜ਼ ਦੇ ਵਿੱਚ ਸੁਣਿਆ ਹੀਰ ਅਤੇ ਰਾਂਝਾ। ਆਓ ਹੁਣ ਇਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਮਿੱਟੀ ਦਾ ਬਾਵਾ।

ਦੌਰੇ ਤੇ ਅੱਜ ਬੋਧਗਯਾ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪੇਂਦਰ ਦਿਵਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਉੱਚ ਪੱਧਰੀ ਚੌਕਸੀ ਤੇ ਨੇ ਅਤੇ ਲੋੜ ਪੈਣ ਤੇ ਆਪਰੇਸ਼ਨ ਸਿੰਦੂਰ 2 ਲਈ ਤਿਆਰ ਨੇ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਉਹਨਾਂ ਦੀ ਥਾਂ ਲੈਣਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਸਮਾਂ ਸਾਰਨੀ ਵਿੱਚ ਸੋਧ ਕੀਤੀ ਹੈ। ਪੰਜਾਬ BJP ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਗਰ ਨਿਗਮ ਚੋਣਾਂ ਦੌਰਾਨ ਵੱਡੇ ਪੱਧਰ ਤੇ ਧੋਖਾਧੜੀ ਕਰਨ ਅਤੇ ਬੇਨਿਯਮਾਂ ਦਾ ਇਲਜ਼ਾਮ ਲਗਾਇਆ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ 'ਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਅੱਜ ਦੇਸ਼ ਭਰ ਵਿੱਚ ਹਿੰਦੀ ਪੱਤਰਕਾਰਤਾ ਦਿਵਸ ਮਨਾਇਆ ਜਾ ਰਿਹਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨ ਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ 'ਚ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਅੱਜ ਸ਼ਾਮੀ 7 ਵਜੇ ਬ੍ਰਿਸਟਲ ਵਿੱਚ ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਇਸ ਵੇਲੇ ਦੁਪਹਿਰ ਦੇ 3:02 ਹੋ ਚੁੱਕੇ ਨੇ। ਹੁਣ ਵੇਲਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਚਿੱਠੀਆਂ ਸ਼ਾਮਿਲ ਕਰਦੇ ਹਾਂ ਔਰ ਤੁਹਾਨੂੰ ਤੁਹਾਡੀ ਪਸੰਦ ਦੇ ਗੀਤ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਆਕਾਸ਼ਵਾਣੀ ਦਾ ਪਰਿਵਾਰ ਜਿਹੜਾ ਹੈ ਬਹੁਤ ਹੀ ਵੱਡਾ ਹੈ ਔਰ ਢੇਰ ਸਾਰੀਆਂ ਚਿੱਠੀਆਂ ਸਾਨੂੰ ਹਰ ਰੋਜ਼ ਮਿਲਦੀਆਂ ਨੇ ਔਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਚਿੱਠੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਇਹ ਚਿੱਠੀਆਂ ਹੀ ਤੁਹਾਡੇ ਪਿਆਰ ਦਾ ਸਬੂਤ ਨੇ, ਕਿਉਂਕਿ ਅੱਜ ਜਿਹੜਾ ਵਕਤ ਹੈ ਟੈਕਨੋਲੋਜੀ ਦਾ ਵਕਤ ਹੈ, ਸਮਾਰਟਫੋਨਸ ਦਾ ਵਕਤ ਹੈ। ਵਟਸਐਪ ਦੇ ਉੱਤੇ ਮੈਸੇਜਿਸ ਝੱਟ ਹੋ ਜਾਂਦੇ ਨੇ, ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਲੇਕਿਨ ਅੱਜ ਦੇ ਦੌਰ ਦੇ ਵਿੱਚ ਵੀ ਜੇਕਰ ਇਹ ਚਿੱਠੀਆਂ ਦਾ ਸਿਲਸਿਲਾ ਬਰਕਰਾਰ ਹੈ ਔਰ ਸਿਰਫ ਤੁਹਾਡਾ ਪਿਆਰ ਹੀ ਤਾਂ ਹੈ ਆਕਾਸ਼ਵਾਣੀ ਦੇ ਲਈ, ਅਤੇ ਆਕਾਸ਼ਵਾਣੀ ਵੀ ਤੁਹਾਡੇ ਪਿਆਰ ਦੀ ਕਦਰ ਕਰਦਾ ਹੈ ਔਰ ਸਪੈਸ਼ਲ ਚਿੱਠੀਆਂ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਸਭ ਦੇ ਲਈ ਪੇਸ਼ ਕਰਦਾ ਹੈ। ਅਤੇ ਫਿਰ ਆਗਾਜ਼ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਪਹਿਲੀ ਚਿੱਠੀ ਦਾ, ਜੋ ਸਾਡੇ ਤੱਕ ਪਹੁੰਚੀ ਹੈ ਪੰਚਕੂਲਾ ਸੈਕਟਰ 9 ਤੋਂ। ਲਿਖਣ ਵਾਲੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਢੀਂਗਰਾ। ਅਗਲੀ ਚਿੱਠੀ ਆਈ ਹੈ ਪਿੰਡ ਪੱਖੀ ਖੁਰਜ ਫਰੀਦਕੋਟ ਤੋਂ, ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਆਸ਼ਾ ਰੇਡੀਓ ਸ਼੍ਰੋਤਾ ਸੰਘ ਤੋਂ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਂਕਰ ਰਾਹੀਂ, ਸ਼੍ਰੀਮਤੀ ਸਰਿਤਾ ਗਵਾਂਕਰ, ਪ੍ਰਿੰਸ ਏਕਾਸ਼ ਗਵਾਂਕਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਂਕਰ, ਪਰਿਣੀਤਾ ਗਵਾਂਕਰ, ਅਰਜੁਨ ਆਕਾਰ, ਹਾਈਟਸ ਬਹਾਦੁਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਗਵਾਂਕਰ, ਸੁਮਿਤ ਗਵਾਂਕਰ, ਕੁਮਾਰੀ ਧਵਨੀ ਗਵਾਂਕਰ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਦੀ ਚਿੱਠੀ ਵੀ ਪਹੁੰਚੀ ਹੈ। ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ। ਆਓ ਜੀ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਮਾਸਟਰ ਸਲੀਮ ਅਤੇ ਇਹਨਾਂ ਦੀਆਂ ਸਾਥੀਆਂ ਦੀ ਆਵਾਜ਼ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਆਓ ਜੀ ਫਿਰ ਅਗਲੀਆਂ ਚਿੱਠੀਆਂ ਸ਼ਾਮਿਲ ਕਰਦੇ ਹਾਂ। ਇਹ ਚਿੱਠੀ ਸਾਡੇ ਤੱਕ ਪਹੁੰਚੀ ਹੈ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ। ਲਛਮਣ ਸਿੰਘ ਕਾਰੂ, ਵੀਰਪਾਲ ਕੌਰ, ਨਸੀਬ ਕੌਰ, ਨਿੰਮੋ ਕੌਰ, ਊਸ਼ਾ ਬੰਬੀਹਾ ਭਾਈ ਦੀ। ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ। ਮਾਲਵਾ ਰੇਡੀਓ ਸ਼ਰੋਤਾ ਸੰਘ ਤੋਂ ਪ੍ਰਮਿਲਾਗੰਜ, ਆਲੋਟ ਜ਼ਿਲ੍ਹਾ ਰਤਲਾਮ, ਮੱਧ ਪ੍ਰਦੇਸ਼ ਤੋਂ ਲਿਖਣ ਵਾਲੇ ਨੇ ਬਲਵੰਤ ਕੁਮਾਰ ਵਰਮਾ, ਰਾਜੂਬਾਈ ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜਯੋਤੀ, ਅਤੁਲ, ਪਾਇਲ, ਪ੍ਰਿਆਂਸ਼ ਅਤੇ ਰਿਸ਼ੀ ਵਰਮਾ। ਅਗਲੀ ਚਿੱਠੀ ਪਹੁੰਚੀ ਹੈ ਸਾਡੇ ਤੱਕ ਮਹਾਰਾਸ਼ਟਰ ਬੀੜ ਸ਼ਹਿਰ ਤੋਂ ਪ੍ਰਕਾਸ਼ ਪਗਾਰੀਆ, ਪਰਾਗ ਪਗਾਰੀਆ, ਪ੍ਰਦੀਪ ਪਗਾਰੀਆ ਅਤੇ ਕੇਸ਼ਵ ਪਟੇਲ ਦੀ। ਮਾਨਪਤੀ ਪਿੰਡ ਰਾਜੇਵਾਲ ਤੋਂ ਰਣਧੀਰ ਸਿੰਘ ਮਾਨ, ਮਲਕੀਤ ਸਿੰਘ ਮਾਨ, ਚੰਡਾ ਸਿੰਘ ਮਾਨ, ਸਾਦੀ ਸਿੰਘ, ਗੁਲਾਬ ਸਿੰਘ, ਗੁਰਚਰਨ ਸਿੰਘ ਮਾਨ ਅਤੇ ਇਹਨਾਂ ਦਾ ਸਾਰਾ ਮਾਨ ਪਰਿਵਾਰ। ਅਤੇ ਆਓ ਜੀ ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਗੁਰਦਾਸ ਮਾਨ ਦਾ ਗੀਤ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਇੰਜੋਏ ਕਰੋ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਆਓ ਜੀ ਹੁਣ ਮਿੱਠੀਆਂ ਮਿੱਠੀਆਂ ਚਿੱਠੀਆਂ ਤੁਹਾਡੀਆਂ ਪੜ੍ਹਦੇ ਹਾਂ, ਸ਼ਾਮਿਲ ਕਰਦੇ ਹਾਂ ਅਗਲੇ ਸਾਡੇ ਚਿੱਠੀਆਂ ਲਿਖਣ ਵਾਲੇ ਦੋਸਤਾਂ ਨੂੰ। ਇਹ ਚਿੱਠੀ ਸਾਡੇ ਤੱਕ ਪਹੁੰਚੀ ਹੈ ਗਾਂਵ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ। ਲਿਖਣ ਵਾਲੇ ਨੇ ਰਾਜੂ ਟੁਟੇਜਾ, ਖੁਸ਼ਦਿਲ, ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਆਦਿੱਤਿਆ, ਭੂਮੀ, ਰਾਖੀ, ਅੰਮ੍ਰਿਤ ਵਡਵਾਲ, ਸ਼ਿਵ ਸੇਠੀ, ਕਰਨਪੁਰੀ, ਸਮਾਇਲ ਟੁਟੇਜਾ। ਅਗਲੀ ਚਿੱਠੀ ਪਹੁੰਚੀ ਹੈ ਸਾਡੇ ਤੱਕ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਆਕਾਸ਼ ਜੈਨ, ਗੌਤਮ ਜੈਨ ਅਤੇ ਨਗੀਨਾ ਜੈਨ ਦੀ। ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਬੀ ਰਾਓ। ਗੱਗੜ ਸ਼ਹਿਰ ਹਾਜੀਪੁਰ ਤੋਂ ਨੇਹਰ ਸਿੰਘ, ਚਿੰਨਤ ਰਾਮ, ਮੋਹਨ ਲਾਲ, ਗੁਰਮੇਲ ਸਿੰਘ, ਸੁਦੇਸ਼, ਦਇਆ ਰਾਮ ਅਤੇ ਬਿਆਸੋ ਜੀ ਦੀ। ਪਿੰਡ ਝੱਤਰਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਝੱਤਰਾ, ਟਹਿਲ ਸਿੰਘ, ਅਜੀਤ ਸਿੰਘ ਸਹੋਤਾ, ਜੀਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ ਅਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਇਹ ਚਿੱਠੀ ਲਿਖ ਰਹੇ ਨੇ ਜੀ। ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੌਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ, ਕੁਲਦੀਪ, ਕੀਰਤ, ਭੂਸ਼ਣ ਖੇੜਾ, ਜਸ਼ਨ ਬੂਕ ਅਤੇ ਇਹਨਾਂ ਦਾ ਸਾਰਾ ਬੂਕ ਪਰਿਵਾਰ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਜੀ ਹਾਂ, ਜੇਕਰ ਤੁਹਾਡੀ ਮਾਜਬੀਨ ਵੀ ਕਿਤੇ ਰੁੱਸ ਗਈ ਹੈ ਤਾਂ ਕੋਈ ਗੱਲ ਨਹੀਂ, ਸੋਹਣੇ ਸੋਹਣੇ ਗੀਤ ਉਹਨਾਂ ਨੂੰ ਸੁਣਾਓ, ਦਿਲ ਦੀ ਪੂਰੀ ਗੱਲ ਪਿਆਰ ਦੇ ਨਾਲ ਸ਼ਿੱਦਤ ਦੇ ਨਾਲ ਦੱਸੋ ਤਾਂ ਮਾਜਬੀਨ ਜ਼ਰੂਰ ਮੰਨ ਜਾਏਗੀ। ਜੀ ਹਾਂ, ਤੋ ਆਕਾਸ਼ਵਾਣੀ ਦੇ ਨਾਲ ਮੁਹੱਬਤ ਕਰਨ ਵਾਲੇ ਬਹੁਤ ਸਾਰੇ ਦੋਸਤ ਜਿਹੜੇ ਚਿੱਠੀਆਂ ਵੀ ਲਿਖਦੇ ਨੇ ਇਸ ਜ਼ਮਾਨੇ ਦੇ ਵਿੱਚ ਵੀ, ਅਤੇ ਉਹਨਾਂ ਦੇ ਵਿੱਚੋਂ ਅਗਲੇ ਦੋਸਤ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਪ੍ਰਤੀਕ ਮਲਹੋਤਰਾ, ਰਿਤਿਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਿੱਟਾ ਬਜਾਜ, ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ। ਮਹਾਦੇਵ ਘਾਟ ਅਮਲੇਸ਼ਵਰ ਤੋਂ ਚਿੱਠੀ ਲਿਖੀ ਹੈ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜਯੋਤੀ ਅਤੇ ਬਾਬੂ ਰਿਆਂਸ਼ ਠਾਕੁਰ ਨੇ। ਫਰੈਂਡਸ ਕਲੋਨੀ ਕਰਨਾਲ ਤੋਂ ਚਿੱਠੀ ਭੇਜੀ ਹੈ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ ਨੇ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ ਦਾ ਖਤ ਵੀ ਸਾਨੂੰ ਪਹੁੰਚ ਗਿਆ ਹੈ ਜੀ। ਔਰ ਅਗਲਾ ਖਤ ਆਇਆ ਹੈ ਗੁਰਮੀਤ ਸਿੰਘ ਮੀਤਾ ਹੋਰਾਂ ਦਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਅਤੇ ਆਓ ਜੀ ਇਹਨਾਂ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਹਨੀ ਸਿੰਘ ਅਤੇ ਸੀ ਆਰ ਐੱਸ ਦੀਆਂ ਆਵਾਜ਼ਾਂ 'ਚ ਇਹ ਗੀਤ।

ਜੀ ਹਾਂ, ਪੁੱਛਣੇ ਤੋਂ ਡਰਦਾ ਹੈ ਗੱਭਰੂ ਕਈ ਵਾਰ। ਅਸੀਂ ਵੀ ਕੋਈ ਗੱਲ ਕਿਸੇ ਨੂੰ ਪੁੱਛਣੀ ਹੋਵੇ ਨਾ, ਤਾਂ ਸਾਨੂੰ ਵੀ ਮਤਲਬ ਥੋੜ੍ਹੀ ਜਿਹੀ ਹਿਚਕ ਹੁੰਦੀ ਹੈ, ਥੋੜ੍ਹੀ ਹੈਜ਼ੀਟੇਸ਼ਨ ਹੁੰਦੀ ਹੈ ਕਿ ਪੁੱਛੀਏ ਕਿ ਨਾ ਪੁੱਛੀਏ, ਗੱਲ ਕਰੀਏ ਕਿ ਨਾ ਕਰੀਏ। ਵੈਸੇ ਕਹਿੰਦੇ ਕਿ ਦਿਲ ਦੀ ਕੋਈ ਵੀ ਗੱਲ ਹੋਵੇ ਨਾ, ਜੇਕਰ ਦਿਲ ਚਾਹ ਰਿਹਾ ਹੋਵੇ ਕਿ ਬਈ ਚੰਗੀ ਗੱਲ ਹੈ ਤਾਂ ਵੀ ਪੁੱਛਣੀ ਹੈ, ਕੋਈ ਪਿਆਰ ਮੁਹੱਬਤ ਵਾਲੀ ਹੈ ਜਾਂ ਫਿਰ ਕੋਈ ਗੁੱਸੇ ਗਿਲੇ ਵਾਲੀ ਹੈ, ਕਿਸੇ ਨੂੰ ਮਨਾਉਣ ਵਾਲੀ ਹੈ, ਕੁਛ ਵੀ ਹੈ, ਕੋਈ ਸਲਾਹ ਵੀ ਲੈਣੀ ਹੈ, ਤਾਂ ਹਿਝਕਣਾ ਨਹੀਂ ਚਾਹੀਦਾ। ਥੋੜ੍ਹਾ ਜਿਹਾ ਸੋਚ ਸਮਝ ਕੇ, ਥੋੜ੍ਹੀ ਜਿਹੀ ਗੱਲ ਭੂਮਿਕਾ ਜਿਹੀ ਬਣਾ ਕੇ ਜ਼ਰੂਰ ਗੱਲ ਕਰ ਲੈਣੀ ਚਾਹੀਦੀ ਹੈ। ਦਿਲ ਦੇ ਵਿੱਚ ਗੱਲ ਨਹੀਂ ਰੱਖਣੀ ਚਾਹੀਦੀ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਦਿਲ ਦੀਆਂ ਗੱਲਾਂ ਤਾਂ ਫਿਰ ਦਿਲ ਦੇ ਵਿੱਚ ਹੀ ਰਹਿ ਜਾਂਦੀਆਂ ਨੇ, ਕਦੀ ਇਜ਼ਹਾਰ ਹੋ ਹੀ ਨਹੀਂ ਪਾਉਂਦਾ, ਕਦੀ ਅਸੀਂ ਕਿਸੇ ਨੂੰ ਕਹਿ ਹੀ ਨਹੀਂ ਪਾਉਂਦੇ। ਤੋ ਇਸ ਕਰਕੇ ਦਿਲ ਦੀ ਗੱਲ ਜ਼ਿਆਦਾ ਟਾਈਮ ਤੱਕ ਦਿਲ ਵਿੱਚ ਨਾ ਰੱਖੋ, ਉਸਨੂੰ ਦੱਸ ਦਿਉ, ਉਸਨੂੰ ਕਹਿ ਦਿਉ। ਅਤੇ ਆਓ ਜੀ ਹੁਣ ਅਗਲੀ ਚਿੱਠੀ ਪੜ੍ਹਦੇ ਹਾਂ, ਜੋ ਸਾਡੇ ਤੱਕ ਪਹੁੰਚੀ ਹੈ। ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਜਗਤਾਰ ਹੋਰਾਂ ਦੀ। ਪਿੰਡ ਨੁਕੇਰੀਆਂ ਨੇੜੇ ਮੰਡੀ ਰੋੜਾ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਅਨਮੋਲ ਸਹਿਜਪ੍ਰੀਤ, ਰਹਿਮਤ ਖੁਸ਼ਪ੍ਰੀਤ, ਸੁਖਚਰਨ ਸਿੰਘ ਬਰਾੜ, ਨੱਥਾ ਸਿੰਘ, ਮਹਿੰਦਰ ਸਿੰਘ। ਪਿੰਡ ਸੈਦੋਕੇ ਨੇੜਾ ਫਾਜ਼ਿਲਕਾ ਤੋਂ ਸ਼ਮਸ਼ੇਰ ਸਿੰਘ ਢਿੱਲੋਂ, ਨੇੜੇ ਸੈਕੰਡਰੀ ਸਕੂਲ ਕਰਤਾਰ ਸਿੰਘ ਰਾਣਾ ਚੱਕ ਪੱਖੀ ਤੋਂ। ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਬੇਬੀ ਆਰਜ਼ੂ ਜਾਜੋਰੀਆ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਗਿੱਲ ਪਰਿਵਾਰ।

ਮੁਕਤਸਰ ਤੋਂ ਚਿੱਠੀ ਪਹੁੰਚੀ ਹੈ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਹੋਰਾਂ ਦੀ। ਅਗਲੀ ਚਿੱਠੀ ਆਈ ਹੈ ਪਿੰਡ ਕੁੜਿਆਣਾ ਭੋਲਾ ਸਵਾਗ, ਡਾਕਟਰ ਅਮਨਜੀਤ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸ਼ਵਰ ਦੀ। ਵਿਛੜੀ ਰੂਹ ਸਿਕੰਦਰ ਸਵਾਗ ਨੂੰ ਵੀ ਯਾਦ ਕਰ ਰਹੇ ਨੇ ਜੀ, ਅਤੇ ਇਹਨਾਂ ਦਾ ਦੋਸਤ ਹੈ ਬਲਤੇਜ ਸਿੰਘ ਕੁੜਿਆਣਾ। ਆਓ ਫਿਰ ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਗੀਤ ਸੁਣਦੇ ਹਾਂ ਪ੍ਰੀਤ ਹਰਪਾਲ ਦਾ।

ਦਿਲ ਕਿੱਥੇ ਮੰਨਦਾ ਜੀ, ਦਿਲ ਨੂੰ ਮਨਾਉਣਾ ਬੜਾ ਹੀ ਔਖਾ ਹੈ, ਅਤੇ ਜੇ ਦਿਲ ਦੀ ਨਾ ਮੰਨੋ ਤਾਂ ਫਿਰ ਜੀਣਾ ਔਖਾ ਕਰ ਦਿੰਦਾ ਹੈ ਨਾ। ਇਸ ਕਰਕੇ ਦਿਲ ਦੀ ਕਦੀ ਕਦੀ ਮੰਨ ਲੈਣੀ ਚਾਹੀਦੀ ਹੈ। ਵੈਸੇ ਨਾ ਕਈ ਵਾਰੀ ਮਨ ਹੁੰਦਾ ਹੈ ਕਿ ਰੱਬ ਨੇ ਨਾ ਜੇਕਰ ਦਿਲ ਨਾ ਦਿੱਤਾ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ, ਕਿ ਬਈ ਕੋਈ ਮਤਲਬ ਕੋਈ ਫਰਮਾਇਸ਼ ਹੀ ਨਾ ਹੁੰਦੀ ਦਿਲ ਦੀ, ਅਸੀਂ ਦਿਲ ਦੇ ਪਿੱਛੇ ਦੌੜਦੇ ਹੀ ਨਾ। ਫਿਰ ਇਨਸਾਨ ਵੈਸੇ ਕਹਿੰਦੇ ਕਿ ਜੇ ਦਿਲ ਨਾ ਹੁੰਦਾ ਤਾਂ ਮਸ਼ੀਨਾਂ ਵਾਂਗੂ ਹੀ ਤੁਰਦਾ ਫਿਰਦਾ ਰਹਿਣਾ ਸੀ, ਕਿਸੇ ਤਰ੍ਹਾਂ ਦੀ ਕੋਈ ਇਮੋਸ਼ਨ ਨਹੀਂ ਸੀ ਹੋਣੀ, ਕੋਈ ਪਿਆਰ ਨਹੀਂ ਸੀ ਹੋਣਾ, ਕੋਈ ਲਗਾਵ ਨਹੀਂ ਸੀ ਹੋਣਾ, ਕੋਈ ਮੋਹ ਨਹੀਂ ਸੀ, ਕੋਈ ਲਾਲਚ ਨਹੀਂ ਸੀ। ਮਤਲਬ ਜੇਕਰ ਚੰਗੀਆਂ ਚੀਜ਼ਾਂ ਦਿਲ ਦੇ ਨਾਲ ਜੁੜੀਆਂ ਨੇ ਤਾਂ ਮਾੜੀਆਂ ਵੀ ਜੁੜੀਆਂ ਨੇ, ਤਾਂ ਦੋਨੋਂ ਚੀਜ਼ਾਂ ਦਾ ਸੁਮੇਲ ਹੈ। ਤਾਂ ਕਈ ਵਾਰੀ ਆਪਾਂ ਇਹ ਵੀ ਸੁਣਿਆ ਕਿ ਕਹਿੰਦੇ ਕਿ ਸ਼ੁਕਰ ਹੁੰਦਾ ਜੇ ਰੱਬ ਇੱਦਾਂ ਕਰਦਾ ਕਿ ਢੇਡੀ ਨਾ ਲਗਾਉਂਦਾ, ਕਿ ਨਾ ਢਿੱਡ ਹੁੰਦਾ, ਨਾ ਭੁੱਖ ਲੱਗਦੀ, ਨਾ ਬੰਦੇ ਨੂੰ ਕੰਮ ਕਰਨਾ ਪੈਂਦਾ, ਹੈ ਨਾ। ਜਿਸਦਾ ਦਿਲ ਜੋ ਦਿਲ ਕਰਦਾ ਉਹੀ ਕਰਦਾ, ਜੇ ਕਿਸੇ ਨੂੰ ਸੌਣਾ ਪਸੰਦ ਹੈ ਤਾਂ ਸੌਂਦਾ, ਜੇ ਕਿਸੇ ਨੂੰ ਘੁੰਮਣਾ ਪਸੰਦ ਹੈ ਤਾਂ ਘੁੰਮਦਾ ਰਹਿੰਦਾ, ਹੈ ਨਾ, ਜੋ ਦਿਲ ਉਹਦਾ ਕਰਦਾ ਉਹ ਕਰਦਾ ਰਹਿੰਦਾ। ਲੇਕਿਨ ਇਹ ਸਭ ਚੀਜ਼ਾਂ ਜੋੜੀਆਂ ਗਈਆਂ ਕਿ ਇਨਸਾਨ ਇਹਨਾਂ ਚੀਜ਼ਾਂ ਦੇ ਵਿੱਚ ਬਿਜ਼ੀ ਰਹੇ, ਵਿਹਲਾ ਨਾ ਰਹੇ, ਕੁਛ ਨਾ ਕੁਛ ਕਰਦਾ ਰਹੇ, ਕੁਛ ਨਾ ਕੁਛ ਸਿੱਖਦਾ ਰਹੇ। ਤਾਂ ਜ਼ਿੰਦਗੀ ਦਾ ਕਹਿੰਦੇ ਸਫ਼ਰ ਜਿਹੜਾ ਹੈ ਨਾ, ਉਹ ਸਿਰਫ ਔਰ ਸਿਰਫ ਸਿੱਖਣ ਦਾ ਸਫ਼ਰ ਹੈ। ਅਸੀਂ ਸਿੱਖਣ ਵਾਸਤੇ ਆਏ ਹੋਏ ਹਾਂ ਬਹੁਤ ਸਾਰੀਆਂ ਚੀਜ਼ਾਂ। ਜਿੰਨਾ ਤੁਸੀਂ ਵੱਧ ਤੋਂ ਵੱਧ ਸਿੱਖ ਸਕਦੇ ਹੋ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ, ਜ਼ਿੰਦਗੀ ਦੇ ਅਨੁਭਵ ਤੋਂ, ਓਨਾ ਹੀ

ਸਾਡੇ ਲਈ ਵਧੀਆ ਹੈ। ਸਿਰਫ ਔਰ ਸਿਰਫ ਅਸੀਂ ਇੱਥੇ ਖਾਣ ਪੀਣ ਜਾਂ ਮੌਜ ਮਸਤੀ ਜਾਂ ਸਿਰਫ ਕੰਮ ਕਰਨ ਜਾਂ ਦੁੱਖ ਸਹਿਣ ਵਾਸਤੇ ਨਹੀਂ ਆਏ, ਅਸੀਂ ਜ਼ਿੰਦਗੀ ਦੇ ਵਿੱਚ ਸਿੱਖਣ ਆਏ ਹਾਂ। ਤੋ ਜਿੱਥੋਂ ਵੀ ਤੁਹਾਨੂੰ ਸਿੱਖਿਆ ਮਿਲਦੀ ਹੈ ਨਾ, ਚਾਹੇ ਛੋਟੇ ਜਿਹੇ ਬੱਚੇ ਤੋਂ ਕਿਉਂ ਨਾ ਮਿਲੇ, ਜ਼ਰੂਰ ਲੈ ਲੈਣੀ ਚਾਹੀਦੀ ਹੈ। ਬਜ਼ੁਰਗਾਂ ਦੇ ਕੋਲ ਵੀ ਬਹਿਣਾ ਚਾਹੀਦਾ, ਉਹਨਾਂ ਦੀ ਵੀ ਜ਼ਿੰਦਗੀ ਦੇ ਤਜੁਰਬੇ ਹੁੰਦੇ ਨੇ, ਤਾਂ ਜ਼ਰੂਰ ਸਿੱਖਣਾ ਚਾਹੀਦਾ। ਆਓ ਫਿਰ ਅਗਲੀ ਚਿੱਠੀ ਪੜ੍ਹਦੇ ਹਾਂ। ਦੋਸਤ ਇੰਤਜ਼ਾਰ ਕਰ ਰਹੇ ਹੋਣਗੇ ਕਿ ਸਾਡਾ ਨਾਮ ਵੀ ਸ਼ਾਮਿਲ ਹੋਏਗਾ, ਅਤੇ ਆਓ ਫਿਰ ਉਹਨਾਂ ਦਾ ਇੰਤਜ਼ਾਰ ਕਰਦੇ ਹਾਂ ਖਤਮ। ਟਾਲੀਵਾਲਾ ਜੱਟਾਂ ਤੋਂ ਚਿੱਠੀ ਪਹੁੰਚੀ ਹੈ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਦੀ, ਮੰਡੀ ਹਰਜੀ, ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਜ, ਗਰਗ, ਜਸ਼ਨ ਗਰਗ, ਵਿਨੋਦ ਗਰਗ, ਪਿੰਡ ਸ਼ੇਰਗੜ੍ਹ ਮਲੋਟ ਤੋਂ ਚਿੱਠੀ ਭੇਜੀ ਹੈ ਸ਼ਿਵਰਾਜ ਸਿੰਘ ਮਾਨ, ਸੁਖਦੇਵ, ਬਲਜੀਤ ਸਿੰਘ ਮਾਨ ਅਤੇ ਸੇਵਾ ਸਿੰਘ ਮਾਨ ਹੋਰਾਂ ਨੇ, ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਤੋਂ ਸੀਤਾ ਰਾਮ ਕੇਸਰੀ, ਦੇਵੀ ਕੋਟਲੀ, ਉਦੇ ਪ੍ਰਤਾਪ ਕੋਟਲੀ, ਦੀਪੂ, ਵਰਿੰਦਰ, ਰਵਨੀਤ ਅਤੇ ਜਸਕਰਨ ਦੀ। ਆਓ ਜੀ ਇਹਨਾਂ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਅਸੀਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਚਿੱਠੀਆਂ ਮਿੱਠੀਆਂ। ਤੇ ਜੇਕਰ ਦੋਸਤ ਸਾਨੂੰ ਚਿੱਠੀ ਲਿਖਣਾ ਚਾਹੁੰਦੇ ਨੇ ਤਾਂ ਉਹਨਾਂ ਕੋਲ ਸਾਡਾ ਐਡਰੈਸ ਨਹੀਂ ਹੈਗਾ, ਤਾਂ ਉਹ ਦੋਸਤ ਜ਼ਰੂਰ ਨੋਟ ਕਰ ਲੈਣ। ਸਾਡਾ ਐਡਰੈਸ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਕੇਅਰ ਆਫ ਕੇਂਦਰ ਨਿਰਦੇਸ਼ਕ ਜਾਂ ਫਿਰ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਆਲ ਇੰਡੀਆ ਰੇਡੀਓ ਜਲੰਧਰ। ਪਿੰਨ ਕੋਡ ਹੈ ਜੀ 144001, ਯਾਨੀ 144001। ਅਤੇ ਆਓ ਜੀ ਅਗਲੀ ਚਿੱਠੀ ਪੜ੍ਹਦੇ ਹਾਂ ਜੋ ਸਾਡੇ ਤੱਕ ਪਹੁੰਚੀ ਹੈ। ਪਿੰਡ ਅਤੇ ਡਾਕਖਾਨਾ ਰੱਕੜਾਂ ਢਾਹਾਂ, ਤਹਿਸੀਲ ਬਲਾਚੌਰ ਤੋਂ ਰਾਜਕੁਮਾਰ ਨਈਅਰ, ਸੁਨੀਤਾ ਨਈਅਰ, ਗੌਰਵ ਨਈਅਰ ਅਤੇ ਭਾਵਨਾ ਨਈਅਰ ਦੀ। ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਰਾਜਸਥਾਨ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਨਹਿਰ ਕਿਨਾਰੇ ਢਾਣੀ ਫਤਿਹ ਵਾਲੀ ਤੋਂ ਰਾਮ ਸਿੰਘ ਰਪਾਲ, ਪੋਤੀ ਖੁਸ਼ਪ੍ਰੀਤ ਰਪਾਲ, ਸੁਰਜੀਤ ਸਿੰਘ ਸਸੂਆ ਅਤੇ ਸਹਿਜਦੀਪ ਸਿੰਘ। ਮਲੋਟ ਕੈਂਪ ਪੰਜਾਬ ਤੋਂ ਚਿੱਠੀ ਪਹੁੰਚੀ ਹੈ ਸਤੀਸ਼ ਮਿਗਲਾਨੀ, ਸੀਮਾ, ਅਨਮੋਲ ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ ਅਤੇ ਵਿਵਾਨ ਦੀ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁੱਖ ਜਿੰਦਲ ਦੀ ਚਿੱਠੀ ਵੀ ਆ ਗਈ ਹੈ। ਸਟਾਰ ਰੇਡੀਓ ਸਰੋਤਾ ਸੰਘ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੀ ਐੱਸ ਨਾਇਕ ਅਤੇ ਇਹਨਾਂ ਦਾ ਪੂਰਾ ਡਾਗਲਾ ਪਰਿਵਾਰ। ਆਓ ਜੀ ਇਹਨਾਂ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਜਦੋਂ ਸਾਨੂੰ ਕੋਈ ਇਨਸਾਨ ਪਸੰਦ ਹੋਵੇ ਜਾਂ ਕੋਈ ਕੰਪਨੀ ਪਸੰਦ ਹੋਵੇ ਨਾ, ਤਾਂ ਸਾਡਾ ਦਿਲ ਕਰਦਾ ਹੈ ਕਿ ਉਹ ਸਾਡੇ ਕੋਲ ਹੀ ਬੈਠਿਆ ਰਹੇ, ਅਸੀਂ ਉੱਥੇ ਹੀ ਬੈਠੇ ਰਹੀਏ, ਉੱਥੇ ਹੀ ਗੱਲਾਂ ਬਾਤਾਂ ਕਰੀਏ। ਔਰ ਚੰਗੀ ਕੰਪਨੀ ਦੇ ਵਿੱਚ ਜਦੋਂ ਅਸੀਂ ਬੈਠੇ ਹੁੰਦੇ ਹਾਂ ਨਾ, ਤਾਂ ਵਕਤ ਕਿੱਦਾਂ ਉੱਡਦਾ ਪਤਾ ਹੀ ਨਹੀਂ ਲੱਗਦਾ ਕਿ ਜਦੋਂ ਦਿਲ ਕਰੇ ਤੁਹਾਡਾ ਕਿਤੇ ਬੈਠਣ ਨੂੰ, ਕਿਸੇ ਨਾਲ ਗੱਲਾਂ ਕਰਨ ਨੂੰ, ਤਾਂ ਵਕਤ ਨੂੰ ਪੰਖ ਲੱਗ ਜਾਂਦੇ ਨੇ, ਇੱਦਾਂ ਲੱਗਦਾ। ਅਤੇ ਜਦੋਂ ਕੋਈ ਇਹੋ ਜਿਹਾ ਇਨਸਾਨ ਕੋਲ ਬੈਠਾ ਹੋਵੇ ਜਿਹਦੇ ਨਾਲ ਗੱਲ ਕਰਨੀ ਨਾ ਚੰਗੀ ਲੱਗਦੀ ਹੋਵੇ, ਤਾਂ ਉਸ ਜਗ੍ਹਾ ਦੇ ਉੱਤੇ ਨਾ ਵਕਤ ਕੱਟਿਆ ਨਹੀਂ ਕੱਟਦਾ। ਮਤਲਬ ਹੁੰਦਾ ਇਨਸਾਨ ਕਿ ਕਿਹੜੀ ਘੜੀ ਹੋਵੇ ਕਿ ਅਸੀਂ ਇੱਥੋਂ ਜਾਈਏ ਜਾਂ ਇੱਥੋਂ ਜਾਵੇ। ਇਹੋ ਜਿਹੇ ਲੋਕ ਵੀ ਹੁੰਦੇ ਨੇ, ਲੇਕਿਨ ਚੰਗਾ ਵਕਤ ਹਮੇਸ਼ਾ ਬਹੁਤ ਜਲਦੀ ਨਿਕਲ ਜਾਂਦਾ। ਹੁਣ ਤੁਸੀਂ ਪ੍ਰੋਗਰਾਮ ਹੀ ਲਗਾ ਲਓ ਕਿ ਪ੍ਰੋਗਰਾਮ ਸ਼ੁਰੂ ਹੋਇਆ ਤਕਰੀਬਨ 40 ਕੁ ਮਿੰਟ ਹੋ ਗਏ ਨੇ, ਔਰ 40 ਨਹੀਂ 50 ਮਿੰਟ ਹੋਣ ਲੱਗੇ ਨੇ, ਔਰ ਸਿਰਫ 7-8 ਮਿੰਟ ਰਹਿ ਗਏ ਨੇ ਇਸ ਪ੍ਰੋਗਰਾਮ ਨੂੰ ਖਤਮ ਹੋਣ ਨੂੰ। ਔਰ ਇੱਦਾਂ ਲੱਗਿਆ ਕਿ ਜਿੱਦਾਂ ਹਲੇ ਹੁਣੇ ਤਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਹੁਣੇ ਖਤਮ ਵੀ ਹੋਣ ਵਾਲਾ ਹੋ ਗਿਆ। ਕਿਉਂ? ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹ ਬਹੁਤ ਅੱਛਾ ਲੱਗਦਾ ਹੈ, ਤੁਹਾਡੀਆਂ ਚਿੱਠੀਆਂ ਪੜ੍ਹਨੀਆਂ ਵੀ ਅੱਛੀਆਂ ਲੱਗਦੀਆਂ ਨੇ, ਇਹ ਸਾਥ

ਵਾਕਿਆ ਜੀ ਕਹਿੰਦੇ ਕਿ ਮੌਤ ਤੋਂ ਵੀ ਮਾੜੀ ਜਿਹੜੀ ਹੁੰਦੀ ਹੈ ਨਾ, ਈਗੋ ਹੁੰਦੀ ਹੈ, ਹੌਮੇ ਹੁੰਦੀ ਹੈ, ਹੰਕਾਰ ਹੁੰਦਾ ਹੈ। ਹੰਕਾਰ ਬਹੁਤ ਮਾੜਾ ਮੰਨਿਆ ਗਿਆ ਜੀ। ਕਹਿੰਦੇ ਕਿ ਰਾਵਣ ਨੂੰ ਵੀ ਕੋਈ ਨਹੀਂ ਸੀ ਮਾਰ ਸਕਦਾ, ਸਿਰਫ ਔਰ ਸਿਰਫ ਉਸਦੇ ਹੰਕਾਰ ਨੇ ਮਾਰਿਆ ਹੈ। ਬਹੁਤ ਵੱਡੀ ਇਗਜ਼ਾਮਪਲ ਹੈ ਸਾਡੇ ਸਾਹਮਣੇ, ਅਸੀਂ ਹਰ ਸਾਲ ਯਾਦ ਕਰਦੇ ਹਾਂ ਉਸ ਹੰਕਾਰ ਦੇ, ਜਿਹੜੇ 10 ਸਿਰ ਸੀ ਉਸਨੂੰ ਜਲਾਉਂਦੇ ਹਾਂ, ਲੇਕਿਨ ਕਿੱਥੇ ਸਾਡੇ ਹੰਕਾਰ ਕਿੱਥੇ ਮਰਦੇ ਨੇ। ਛੋਟੀਆਂ ਛੋਟੀਆਂ ਚੀਜ਼ਾਂ, ਜੇਕਰ ਕਿਸੇ ਨੇ ਸਾਡੀ ਥੋੜ੍ਹੀ ਜਿਹੀ ਤਾਰੀਫ ਕਰ ਦਿੱਤੀ ਤਾਂ ਅਸੀਂ

ਫੁੱਲੇ ਨਹੀਂ ਸਮਾਉਂਦੇ, ਅਸੀਂ ਸੋਚਦੇ ਹਾਂ ਸਾਡੇ ਵਰਗਾ ਕੋਈ ਹੈ ਨਹੀਂ ਹੈ। ਜੇਕਰ ਕਿਸੇ ਕੰਮ ਦੇ ਵਿੱਚ ਕੋਈ ਥੋੜ੍ਹੀ ਜਿਹੀ ਸਫਲਤਾ ਮਿਲ ਗਈ ਜਾਂ ਥੋੜ੍ਹਾ ਪੈਸਾ ਆ ਗਿਆ ਤਾਂ ਵੀ ਇਨਸਾਨ ਦੇ ਦਿਮਾਗ ਦੇ ਉੱਤੇ ਜਿਹੜਾ ਹੰਕਾਰ ਹੈ ਉਹ ਫੱਟ ਚੜ੍ਹ ਜਾਂਦਾ ਹੈ। ਇਸ ਕਰਕੇ ਕਹਿੰਦੇ ਕਿ ਇਹ ਬਹੁਤ ਵੱਡੀ ਬਿਮਾਰੀ ਹੈ, ਬਾਕੀ ਦੁਨਿਆਵੀ ਸਾਰੀਆਂ ਬਿਮਾਰੀਆਂ ਇਸ ਚੀਜ਼ ਨਾਲੋਂ ਛੋਟੀਆਂ ਨੇ, ਅਤੇ ਇਸ ਕਰਕੇ ਇਹਦੇ ਕੋਲੋਂ ਜਿੰਨਾ ਪਰਹੇਜ਼ ਹੋ ਸਕੇ ਨਾ ਓਨਾ ਹੀ ਬੰਦੇ ਦੇ ਲਈ ਫਾਇਦੇਮੰਦ ਹੈ। ਆਓ ਜੀ, ਪ੍ਰੋਗਰਾਮ ਖਤਮ ਹੋਣ ਵਾਲਾ ਹੈ ਤਾਂ ਜਿਹੜੇ ਖੱਤ ਮੇਰੇ ਹੱਥ ਵਿੱਚ ਫੜੇ ਨੇ ਕੋਸ਼ਿਸ਼ ਕਰਾਂਗੀ ਪੂਰੇ ਖਤਮ ਕਰੀਏ। ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਜਮਸ਼ੇਦਪੁਰ ਤੋਂ ਖੱਤ ਲਿਖ ਰਹੇ ਨੇ। ਬਕਸਰ ਬਿਹਾਰ ਤੋਂ ਸ਼ਰੀਫੂਦੀਨ ਅੰਸਾਰੀ, ਫਾਤਮਾ ਖਾਨ ਖਾਤੂਨ ਅੰਸਾਰੀ, ਪੁਰਾਣਾ ਤਲਾਬ ਡੁਮਰਾਓ ਤੋਂ ਵਲੀਉੱਲਾ ਅੰਸਾਰੀ, ਆਸਮਾ ਨਾਜ਼ ਅੰਸਾਰੀ, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ, ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਆਸਮਾ ਖਾਤੂਨ ਅੰਸਾਰੀ ਅਤੇ ਗੁਲਫਰਾਜ਼ ਭਾਗਲਪੁਰੀ, ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਲੋਹੜ, ਜਗਸੀਰ ਸਿੰਘ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਉਹਨਾਂ ਨੇ ਢੇਰ ਸਾਰਾ ਪਿਆਰ ਭੇਜਿਆ। ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ ਤੋਂ ਇਹ ਖਤ ਆਇਆ ਹੈ ਜੀ। ਪਵਲਾਲ ਹਾਜੀਪੁਰ ਤੋਂ, ਚੌਧਰੀ ਗੋਕਲਦਾਸ ਕੌਂਡਲ, ਇਹਨਾਂ ਦਾ ਬੇਟਾ ਵਿਜੇ ਕੌਂਡਲ, ਪੋਤਰਾ ਆਦਿਤਿਆ ਕੌਂਡਲ, ਅਲੀਮਾ ਆਰ ਕੇ ਕੌਂਡਲ, ਕੇ ਕੇ ਕੌਂਡਲ ਅਤੇ ਇਹਨਾਂ ਦੀ ਮਾਸੀ ਸੁਦੇਸ਼ ਕੁਮਾਰੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਅਗਲਾ ਖਤ ਹੈ ਜੀ ਗੁਰਤੇਗ ਬਹਾਦਰ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ ਸਮਾ, ਹੀਨਾ, ਨਾਸਰਾ, ਜਾਸਮੀਨ, ਸ਼ਕੀਲਾ, ਰਜ਼ੀਆ ਸੁਲਤਾਨਾ, ਜਾਵੇਦ ਅੰਸਾਰੀ ਅਖਤਰ, ਮੁਹੰਮਦ ਸਰਾਜ ਅੰਸਾਰੀ, ਗਾਂਧੀ ਚੌਕ ਰੋਪੜ ਪੰਜਾਬ ਤੋਂ, ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ, ਪਰਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ। ਅਤੇ ਆਖਰੀ ਖਤ ਮੈਂ ਪੜ੍ਹਨ ਵਾਲੀ ਹਾਂ ਆਰਾਇਣ ਤੋਂ ਜੋ ਆਇਆ ਹੈ, ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ ਦਾ। ਆਓ ਜੀ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਵਾਉਂਦੇ ਹਾਂ ਤੁਹਾਨੂੰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਅਤੇ ਇਸੇ ਹੀ ਗੀਤ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਖਤਮ ਹੋ ਜਾਏਗਾ। ਬਹੁਤ ਬਹੁਤ ਸ਼ੁਕਰੀਆ ਉਹਨਾਂ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਨੂੰ ਚਿੱਠੀਆਂ ਲਿਖੀਆਂ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4 ਵਜਣ ਵਾਲੇ ਨੇ। ਹੁਣ ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਪ੍ਰਾਈਮਰੀ ਚੈਨਲ ਤੋਂ, ਆਕਾਸ਼ਵਾਣੀ ਜਲੰਧਰ ਤੋਂ।
1: 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਬੋਲ ਰਹੇ ਹਾਂ। 4 ਵਜ ਰਹੇ ਨੇ। ਸਾਡੀ ਅੱਜ ਦੀ ਦੂਸਰੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੇ ਸ਼ੁਰੂ ਵਿੱਚ ਆਓ ਲਈਏ ਆਲੇ ਦੁਆਲੇ ਦੀ ਖਬਰਸਾਰ। ਪੇਸ਼ ਨੇ ਸੁਰਖੀਆਂ ਜਨਾਬ।

ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ ਤੇ ਅੱਜ ਬੋਧਗਯਾ ਪਹੁੰਚੇ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਦੇ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਓਪਰੇਸ਼ਨ ਸਿੰਧੂਰ 2.0 ਲਈ ਤਿਆਰ ਨੇ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਉਹਨਾਂ ਦੀ ਥਾਂ ਲੈਣਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ

0: ਬੰਦੀ ਸਮਾਂ ਸਾਰਣੀ ਵਿੱਚ ਸੋਧ ਕੀਤੀ ਹੈ। ਪੰਜਾਬ ਬੀਜੇਪੀ ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਗਰ ਨਿਗਮ ਚੋਣਾਂ ਦੌਰਾਨ ਵੱਡੇ ਪੱਧਰ ਤੇ ਧੋਖਾਧੜੀ ਕਰਨ ਅਤੇ ਬੇਈਮਾਨੀਆਂ ਦਾ ਇਲਜ਼ਾਮ ਲਗਾਇਆ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਅੱਜ ਦੇਸ਼ ਭਰ ਵਿੱਚ ਹਿੰਦੀ ਪੱਤਰਕਾਰਿਤਾ ਦਿਵਸ ਮਨਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਮ ਚੱਕਰ ਨਾਲ ਗੜੇਮਾਰੀ ਦੀ ਪੇਸ਼ਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ 'ਚ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਅੱਜ ਸ਼ਾਮੀ 7 ਵਜੇ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਖੇਡ ਸਰਗਰਮੀਆਂ 'ਤੇ ਆਧਾਰਿਤ ਪ੍ਰੋਗਰਾਮ ਖੇਡ ਸੰਸਾਰ। ਜੀ ਹਾਂ, ਅੱਜ ਦੇ ਇਸ ਪ੍ਰੋਗਰਾਮ 'ਚ ਵਾਚਕ ਸ਼ੀਤਲ, ਪੇਸ਼ਕਸ਼ ਪ੍ਰਤਿਸ਼ਠਾ ਜੈਨ ਹੋਣਾ ਦੀ ਹੈ। ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸ਼ੀਤਲ ਦਾ ਨਮਸਕਾਰ। ਇਸ ਹਫਤੇ ਦੀਆਂ ਖੇਡ ਸਰਗਰਮੀਆਂ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਹੋਏ ਆ। ਦੱਸਾਂਗੇ ਤੁਹਾਨੂੰ ਕਿਹੋ ਜਿਹਾ ਰਿਹਾ ਖੇਡ ਜੰਗ ਦਾ ਇਹ ਹਾਲ। ਟਰੈਕ ਤੇ ਚਮਕਿਆ ਗੁਰਿੰਦਰਵੀਰ, 100 ਮੀਟਰ ਦੇ ਵਿੱਚ ਨਵਾਂ ਰਿਕਾਰਡ ਕੀਤਾ ਕਾਇਮ। ਏਸ਼ੀਅਨ MMA ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦਾ ਦਮਦਾਰ ਪ੍ਰਦਰਸ਼ਨ, 4 ਤਗਮੇ ਕੀਤੇ ਆਪਣੇ ਨਾਮ। ਭਾਰਤੀ ਮਹਿਲਾ ਹਾਕੀ ਦਾ ਜਲਵਾ, ਸੀਨੀਅਰ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ। ਅੰਡਰ 18 ਟੀਮ ਨੇ ਏਸ਼ੀਆ ਕੱਪ ਜਿੱਤ ਨਾਲ ਕੀਤਾ ਸ਼ੁਰੂ। ਖੇਡ ਜਗਤ ਦੀਆਂ ਹਸਤੀਆਂ ਨੂੰ ਮਿਲਿਆ ਪਦਮ ਸਨਮਾਨ। ਰਾਸ਼ਟਰਪਤੀ ਭਵਨ ਦੇ ਵਿੱਚ ਹੋਇਆ ਸਮਾਗਮ। ਚੰਡੀਗੜ੍ਹ ਨੂੰ ਅੰਤਰਰਾਸ਼ਟਰੀ ਖੇਡ ਨਕਸ਼ੇ ਦੇ ਵਿੱਚ ਮਿਲੀ ਵੱਡੀ ਪਛਾਣ। ਕਿੱਕ ਬਾਕਸਿੰਗ ਬਣੀ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਉਭਰਦੀ ਹੋਈ ਮਾਰਸ਼ਲ ਆਰਟ ਖੇਡ। ਐਸ਼ਾ ਸਿੰਘ ਨੇ ਤੋੜਿਆ ਵਿਸ਼ਵ ਰਿਕਾਰਡ, ਮਿਊਨਿਕ ਵਰਲਡ ਕੱਪ ਦੇ ਵਿੱਚ ਜਿੱਤਿਆ ਸੋਨੇ ਦਾ ਤਮਗਾ। ਪਲੇਆਫ ਦਾ ਰੋਮਾਂਚ ਚਰਮ ਤੇ, IPL ਨੂੰ ਮਿਲੀਆਂ ਟੌਪ 4 ਟੀਮਾਂ। ਰਾਜਾ ਰਣਧੀਰ ਸਿੰਘ ਦੇ ਦੇਹਾਂਤ ਦੇ ਨਾਲ ਖੇਡ ਜਗਤ ਦੇ ਵਿੱਚ ਇਸ ਹਫਤੇ ਰਹੀ ਸੋਗ ਦੀ ਲਹਿਰ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਤੇਜ਼ਤਰਾਜ਼ ਐਥਲੀਟ ਗੁਰਿੰਦਰਵੀਰ ਦੀ। ਹਾਲ ਹੀ ਦੇ ਵਿੱਚ ਭਾਰਤੀ ਐਥਲੈਟਿਕਸ ਦੇ ਵਿੱਚ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ। ਗੁਰਿੰਦਰਵੀਰ ਸਿੰਘ ਨੇ ਰਾਂਚੀ ਦੇ ਵਿੱਚ ਹੋਈ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਮੁਕਾਬਲੇ ਦੇ ਦੌਰਾਨ ਪੁਰਸ਼ਾਂ ਦੀ 100 ਮੀਟਰ ਦੌੜ ਦੇ ਵਿੱਚ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਉਹ 10.10 ਸਕਿੰਟ ਤੋਂ ਘੱਟ ਸਮੇਂ ਦੇ ਵਿੱਚ 100 ਮੀਟਰ ਦੌੜ ਪੂਰੀ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣ ਗਏ ਨੇ। ਇਸ ਤੋਂ ਪਹਿਲਾਂ ਸੈਮੀਫਾਈਨਲ ਦੇ ਵਿੱਚ ਵੀ ਗੁਰਿੰਦਰਵੀਰ ਨੇ 10.17 ਸਕਿੰਟ ਦਾ ਸਮਾਂ ਕੱਢ ਕੇ ਰਿਕਾਰਡ ਬਣਾਇਆ ਸੀ, ਪਰ ਕੁਝ ਮਿੰਟਾਂ ਬਾਅਦ ਅਨਿਮੇਸ਼ ਕੁੰਜੂਰ ਨੇ 10.15 ਸਕਿੰਟ ਦਾ ਉਹ ਰਿਕਾਰਡ ਤੋੜ ਦਿੱਤਾ। ਫਾਈਨਲ ਦੇ ਵਿੱਚ ਗੁਰਿੰਦਰਵੀਰ ਨੇ ਸ਼ਾਨਦਾਰ ਵਾਪਸੀ ਕਰਦਿਆਂ ਹੋਇਆਂ 10.09 ਸਕਿੰਟ ਦਾ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਲਿਆ।
2: ਰਿਕਾਰਡ ਬਣਾਉਣ ਤੋਂ ਬਾਅਦ ਗੁਰਿੰਦਰਵੀਰ ਨੇ ਕਿਹਾ,
3: ਮੈਂ ਜਬ ਸੇ ਸ਼ੁਰੂ ਕੀਆ ਹੈ, ਛੋਟਾ ਸਾ ਜਬ 7th 6th 7th ਮੇ ਥਾ, ਤਬ ਸੇ ਲੋਗ ਮੇਰੇ ਕੋ ਬੋਲਤੇ ਥੇ ਵੀ 100 ਮੇ ਕੋਈ ਫਿਊਚਰ ਨਹੀਂ ਹੈ, ਇੰਡੀਅਨਸ 100 ਮੀਟਰ ਨਹੀਂ ਭਾਗ ਸਕਤੇ, 400 ਚੂਜ਼ ਕਰ ਲੋ, 400 ਮੇ ਸਭ ਭਾਗਤੇ ਹੈ, ਇੰਡੀਅਨਸ ਕੇ ਜੀਨਸ ਨਹੀਂ ਹੈ ਸਪ੍ਰਿੰਟਿੰਗ ਕੇ ਲੀਏ, ਤੋ ਉਨਕੋ ਰੋਂਗ ਪ੍ਰੂਫ ਕਰਨਾ ਹੈ, ਦਿਖਾਣਾ ਵੀ ਇੰਡੀਅਨ ਜੀਨਸ ਬਹੁਤ ਅੱਛੇ ਬਹੁਤ ਤਕੜੇ ਹੈ, ਇੰਡੀਅਨ ਜੀਨਸ ਦੇ ਉੱਪਰ ਕੁਝ ਨਹੀਂ।
1: ਉਹਨਾਂ ਦੀ ਇਸ ਕਾਮਯਾਬੀ ਦੇ ਉੱਤੇ ਕੀ ਕਹਿੰਦੇ ਨੇ ਗੁਰਿੰਦਰਵੀਰ ਦੇ ਕੋਚ ਸਰਬਜੀਤ ਹੈਪੀ?
4: ਤਿਆਰੀ ਬਸ ਜਦੋਂ ਦਾ ਮਤਲਬ ਸਮਝ ਲਓ ਪੈਦਾ ਹੋਣ ਤੋਂ ਬਾਅਦ ਤੁਰਨ ਲੱਗਾ ਸੀ। ਕੱਲ ਮਦਰ ਵੀ ਦੱਸ ਰਹੇ ਸੀ ਕਿ ਇਹ ਤੁਰਿਆ ਨੀ ਜਿੱਦਾਂ ਭੱਜਿਆ ਹੀ ਸੀਗਾ, ਹਨਾ, ਛੋਟੀ ਏਜ ਦੇ ਵਿੱਚ ਹੀ। ਉਸ ਤੋਂ ਬਾਅਦ ਇਹਦੇ ਫਾਦਰ ਸਾਹਿਬ ਨੇ ਇਹਨਾਂ ਨੂੰ ਜਿੱਦਾਂ ਛੋਟੀਆਂ ਛੁੱਟੀਆਂ ਐਕਸਰਸਾਈਜ਼ ਜਾਂ ਥੋੜੇ ਕਰਾਉਂਦੇ ਰਹੇ। ਉਸ ਤੋਂ ਬਾਅਦ ਇਹ ਗੁਰਦੁਆਰਾ ਮਿਸ਼ਨ ਸਕੂਲ ਦੰਨਾ ਗਿਆ, ਫਿਰ ਸਾਡੇ ਕੋਲ ਆਇਆ ਤੇ ਫਿਰ 10 ਸਾਲ ਦਾ ਸਫ਼ਰ ਉਹਨੇ ਇੱਥੇ ਪੰਜਾਬ ਇੰਸਟੀਚਿਊਟ ਆਫ ਸਪੋਰਟ ਦੇ ਵਿੱਚ ਇਹਦੀਆਂ ਬੇਸਿਕ ਚੀਜ਼ਾਂ ਨੂੰ ਆਪਾਂ ਤਿਆਰ ਕੀਤਾ ਤਾਂ ਜੋ ਇਹ ਲੰਬੇ ਸਮੇਂ ਤੱਕ ਪਰਫਾਰਮੈਂਸ ਦੇ ਸਕੇ। ਤੇ ਉਸ ਤੋਂ ਪਹਿਲੇ ਇਹਨੇ ਅੰਡਰ 16 ਦੇ ਵਿੱਚ ਨੈਸ਼ਨਲ ਰਿਕਾਰਡ ਕੀਤਾ ਹੈ।

0: ਦੇ ਵਿੱਚ ਨੈਸ਼ਨਲ ਰਿਕਾਰਡ ਕੀਤਾ, 20 ਕੀਤਾ, ਯੂਰੋ ਏਸ਼ੀਆ ਦਾ ਮੈਡਲ ਲਿਆ, ਫਿਰ ਉਹਨੇ ਯੂਥ ਏਸ਼ੀਆ ਦਾ ਲਿਆ, ਜੂਨੀਅਰ ਏਸ਼ੀਆ ਦਾ ਲਿਆ। ਤੇ ਅੱਜ ਕੱਲ 1.5-2 ਸਾਲ ਤੋਂ ਇਹ ਜਿੰਨਾ ਮੈਂ ਕੋਸ਼ਿਸ਼ ਕਰ ਸਕਦਾ ਕਿ ਇਹਦਾ ਇਸ ਤਰ੍ਹਾਂ ਦਾ ਬੇਸ ਬਣੇ ਕਿ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਇੱਕ ਟ੍ਰੇਨਿੰਗ ਦਾ ਇੱਕ ਮੈਥਡ ਹੁੰਦਾ ਕਿ ਤੁਸੀਂ 1,000 ਘੰਟੇ ਟ੍ਰੇਨਿੰਗ ਕਰਦੇ ਤਾਂ ਜਾ ਕੇ ਉਹਦਾ ਅਸਰ ਆਉਂਦਾ, ਤੇ ਉਹ ਬਿਲਕੁਲ ਸਹੀ ਟਾਈਮ ਦੇ ਉੱਤੇ ਹੁਣ ਪਰਫਾਰਮੈਂਸ ਆ ਰਹੀ ਹੈ। ਹੁਣ ਇਸ ਟਾਈਮ ਉਹ ਮੈਚ ਦੇ ਵਿੱਚ ਇੰਡੀਅਨ ਟੀਮ ਦੇ ਵਿੱਚ ਇੰਡੀਆ ਕੈਂਪ ਦੇ ਵਿੱਚ ਟ੍ਰੇਨਿੰਗ ਕਰ ਰਿਹਾ, ਕੋਚ ਜੇਮਸ ਸਿੰਦਰ ਜੋ ਕਿ ਇੰਗਲੈਂਡ ਦੇ ਬਹੁਤ ਵਧੀਆ ਕੋਚ ਹੈ ਤੇ ਡਾਇਰੈਕਟਰ ਵੀ ਦੇ ਉੱਤੇ। ਇਹਦਾ ਸਫ਼ਰ ਤਾਂ ਬੜਾ ਉਤਾਰ ਚੜਾਅ ਵਾਲਾ ਰਿਹਾ, ਕਈ ਵਾਰੀ ਦਿਲ ਕਰਦਾ ਸੀ ਕਿ ਗੇਮ ਛੱਡ ਦੇਈਏ ਕਰੀਏ, ਕਿਉਂਕਿ ਹੈਲਥ ਇਸ਼ੂ ਆ ਜਾਂਦੇ ਸੀ ਵਿੱਚ, ਕਈ ਵਾਰੀ ਫੈਮਿਲੀ ਪ੍ਰੋਬਲਮਸ ਆ ਜਾਂਦੀਆਂ ਸੀ, ਤੇ ਨਾਲ ਦੇ ਖਿਡਾਰੀ ਜਦੋਂ ਕੈਨੇਡਾ ਅਮਰੀਕਾ ਜਾ ਕੇ ਆਪਣੀਆਂ ਫੋਟੋਆਂ ਪਾਉਂਦੇ ਸੀ ਤੇ ਹਾਂ ਕਈ ਵਾਰੀ ਲੱਗਦਾ ਸੀ ਕਿਤੇ ਇੱਥੇ ਅਸੀਂ ਆਪਣਾ ਅਚੀਵ ਨਾ ਕਰ ਸਕੀਏ, ਪਰ ਉਹਦੇ ਫਾਦਰ ਨੇ ਤੇ ਮੈਂ ਉਹਨੂੰ ਕਾਫੀ ਮੋਟੀਵੇਟ ਕੀਤਾ, ਤੇ ਉਹਦੇ ਫਾਦਰ ਨੇ ਵੀ ਕਿਹਾ ਸੀ ਤੈਨੂੰ ਬਾਹਰ ਨਹੀਂ ਭੇਜਣਾ, ਤੂੰ ਇੱਥੇ ਰਹਿ ਕੇ ਕਰਨਾ ਜੋ ਕਰਨਾ, ਤੇ ਉਹਨੇ ਵੀ ਦ੍ਰਿੜ ਨਿਸ਼ਚੇ ਬਣਾਇਆ। ਸਭ ਤੋਂ ਵੱਡਾ ਉਹਦਾ ਇਹ ਸੀਗਾ, ਸਾਡਾ ਵੀ, ਮੇਰਾ ਵੀ ਤੇ ਉਹਦਾ ਵੀ, ਇੱਕ ਗੋਲਡ ਮੈਡਲ ਜਿਸ ਤਰ੍ਹਾਂ ਇੱਕ ਅਲੱਗ ਚੀਜ਼ ਆ, ਪਰ ਅਸੀਂ ਆਪਣੇ ਦੇਸ਼ ਦੇ ਆਪਣੇ ਕੌਮ ਲਈ ਇਹ ਜ਼ਰੂਰ ਦੱਸੀਏ ਕਿ ਅਸੀਂ ਇਹ ਕਰ ਸਕਦੇ ਹਾਂ। ਦੇਖੋ ਜੀ, ਜਿਹੜਾ 16 ਸਾਲਾਂ 'ਚ ਵੀ ਸਭ ਤੋਂ ਤੇਜ਼ ਰਾਜ ਸੀ, ਸਾਰਾ 'ਚ ਵੀ ਸਭ ਤੋਂ ਤੇਜ਼ ਸੀ, ਜੀਤ ਵੀ, ਪਰ ਅੱਜ ਜਿਹੜਾ ਟਾਈਮ ਹੁਣ ਇਹ ਕੱਢ ਰਹੇ ਆ 10.09, ਇਹਦੇ ਵਿੱਚ ਏਸ਼ੀਆ ਸੈਕਿੰਡ ਰੈਂਕ, ਅਤੇ ਆਪਣਾ ਕਾਮਨਵੈਲਥ ਦਾ ਕੁਆਲੀਫਾਈ ਸੀ ਜਿਹੜਾ 10.16 ਰੱਖਿਆ ਸੀ, ਅਤੇ ਬੜੇ ਚੈਨਲਸ ਨੇ ਇਹ ਪੁੱਛਣਾ ਕਿ ਹਾਂ ਵੀ ਇਹ ਤਾਂ ਇੰਡੀਅਨ ਕਾਰਡ ਤੋਂ ਵੀ ਥੱਲੇ ਆ, ਕਿੱਦਾਂ ਤੁਸੀਂ ਇਹਨੂੰ ਕਰੋਗੇ? ਅਤੇ ਗੁਰਿੰਦਰ ਹਮੇਸ਼ਾ ਇਹ ਕਹਿੰਦਾ ਸੀ ਕਿ ਜਿੰਨੇ ਕੜੇ ਸਾਨੂੰ ਮਾਪਦੰਡ ਦਿੱਤੇ ਜਾਣਗੇ ਉਹਨੇ ਤਕੜੇ ਆਪਾਂ ਹੋਵਾਂਗੇ, ਅਤੇ ਇਹ ਕਿਸੇ ਨੂੰ ਘੱਟ ਯਕੀਨ ਸੀ, ਪਰ ਗੁਰਿੰਦਰ ਨੂੰ ਅਤੇ ਮੈਨੂੰ ਕਾਫੀ ਦਿਨ ਪਹਿਲੇ ਤੋਂ ਕਹਿ ਰਿਹਾ ਸੀ ਕਿ ਮੈਂ 10-10 ਤੋਂ ਥੱਲੇ ਮੇਰੇ ਪੈਰਾਮੀਟਰਸ ਆ ਚੁੱਕੇ ਆ, ਅਤੇ ਭਾਅ ਜੀ ਆਪਾਂ ਕਿਸੇ ਵੀ ਨਏ ਰੇਸ ਨੂੰ ਕਲਿੱਕ ਕਰ ਦੇਣਾ, ਪਰਮਾਤਮਾ ਦੀ ਮਿਹਰ ਰਵੇ, ਕਿਉਂਕਿ ਗਰਾਊਂਡ ਦੀ ਟ੍ਰੇਨਿੰਗ ਹੋਰ ਹੁੰਦੀ ਆ, ਕੰਪਟੀਸ਼ਨ ਦਾ ਪ੍ਰੈਸ਼ਰ ਹੋਰ ਹੁੰਦਾ, ਜਦੋਂ ਕੰਪਟੀਸ਼ਨ 'ਚ ਉਹ ਚੀਜ਼ਾਂ ਕਲਿੱਕ ਹੋਣ ਲੱਗ ਪੈਂਦੀਆਂ, ਅਤੇ ਫਿਰ ਅਸਲ ਦੇ ਵਿੱਚ ਥੱਲੇ ਭਲਵਾਨ ਦਾ ਉਹਦੇ ਪਤਾ ਲੱਗਦਾ ਜਦੋਂ ਭੋਲ ਅਤੇ ਖਾੜੇ ਦੇ ਵਿੱਚ ਹੁੰਦਾ ਹੈ, ਜਦੋਂ ਕੰਪਟੀਸ਼ਨ ਦੇ ਵਿੱਚ ਹੁੰਦਾ। ਵੈਸੇ ਤਾਂ ਆਪਾਂ ਗਰਾਊਂਡ 'ਚ ਕੋਈ ਵੀ ਟਾਈਮ ਕੱਢ ਲਈਏ ਜਾਂ ਕੋਈ ਕੱਢ ਲਈਏ, ਉਹ ਸਿਰਫ ਸਾਡੀ ਟ੍ਰੇਨਿੰਗ ਦਾ ਇੱਕ ਪਾਰਟ ਹੁੰਦਾ, ਪਰ ਜਿਹੜਾ ਲਿਖਿਤ ਤੌਰ 'ਤੇ ਹੁੰਦਾ ਉਹ ਉਦੋਂ ਹੁੰਦਾ ਜਦੋਂ ਅਸੀਂ ਆਪਣੇ ਸਾਰੇ ਕੰਪਟੀਸ਼ਨ ਦੇਸ਼ ਭਰ ਦੇ ਕੰਪਟੀਸ਼ਨ ਜਾਂ ਇੰਟਰਨੈਸ਼ਨਲ ਦੇ ਵਿੱਚ ਦੁਨੀਆ ਭਰ ਦੇ ਗੀਤਾਂ ਦੇ ਨਾਲ ਬੈਠਦੇ ਹਾਂ, ਜਦੋਂ ਉਦੋਂ ਜਿਹੜਾ ਪਰਫੋਰਮੈਂਸ ਦਿੰਦਾ ਉਹ ਉਸਦੀ ਪਰਫੋਰਮੈਂਸ ਮੰਨੀ ਜਾਂਦੀ। ਸਭ ਤੋਂ ਵੱਡੀ ਇੱਕ ਤਾਂ ਉਹਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਆ, ਜਿਹੜਾ ਮੈਨੂੰ ਲੱਗਦਾ ਬਾਕੀ ਨੀਚਾਂ ਤੋਂ ਬਹੁਤ ਅਲੱਗ ਆ, ਕਿਉਂਕਿ ਮੈਨੂੰ ਲੱਗਦਾ ਅੱਜ ਕੱਲ੍ਹ 100 ਚੋਂ ਮੈਨੂੰ ਲੱਗਦਾ ਨਹੀਂ ਕਿ 5 ਬੰਦੇ ਵੀ ਬੁੱਕਸ ਪੜ੍ਹਨ ਦੇ ਜਾਂ ਆਪਣੇ ਇਤਿਹਾਸ ਨੂੰ ਪੜ੍ਹਨ ਦੇ ਲਈ ਤਿਆਰ ਹੋਣ, ਖਾਸ ਕਰਕੇ ਸੋਚ ਦੇ ਵਿੱਚ। ਇਹ ਇੱਕ ਉਹਦਾ ਬਹੁਤ ਪਲੱਸ ਪੁਆਇੰਟ ਆ, ਕਿਉਂਕਿ ਜਿਹੜਾ ਜਦੋਂ ਪੜ੍ਹਦੇ ਆ ਤੁਸੀਂ, ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜਿਹਨਾਂ ਦੇ ਵਿੱਚ ਆਪਣਾ ਨੁਕਸਾਨ ਥੋੜਾ ਹੁੰਦਾ ਜਾਂ ਤੁਹਾਨੂੰ ਕਿਸੇ ਨੇ ਪੜ੍ਹਾ ਨਹੀਂ ਸਕਣੀਆਂ, ਉਹ ਤੁਹਾਨੂੰ ਆਪਣੇ ਆਪ ਹੀ ਆਪਣੇ ਜ਼ਹਿਨ ਦੇ ਵਿੱਚ ਆ ਜਾਂਦੀਆਂ ਨੇ, ਉਹ ਤਾਂ ਸਭ ਤੋਂ ਵੱਡਾ ਪਲੱਸ ਪੁਆਇੰਟ ਆ। ਉਹੀ ਪਲੱਸ ਪੁਆਇੰਟ ਆ ਕਿ ਜਦੋਂ ਤੁਸੀਂ ਡਿੱਗਦੇ ਆ, ਕਿਉਂਕਿ ਜਿੱਤ ਹਾਰ ਇੱਕ ਜੀਵਨ ਦਾ ਪਾਰਟ ਆ, ਪਰ ਕਈ ਬੰਦੇ ਜਦੋਂ ਹਾਰਦੇ ਆ ਤੇ ਉਸ ਗੇਮ ਨੂੰ ਛੱਡ ਹੀ ਦਿੰਦੇ ਆ ਕਿ ਨਹੀਂ ਯਾਰ ਮੇਰੇ ਕੋਲ ਪ੍ਰੈਸ਼ਰ ਨਹੀਂ ਕਿਹਾ ਜਾਂਦਾ, ਮੈਂ ਜਿੱਤ ਹਾਰ ਨਹੀਂ, ਮੈਂ ਕੋਈ ਕਰਿਆਨੇ ਦੀ ਦੁਕਾਨ ਖੋਲ ਲਵਾਂ, ਮੈਂ ਬਾਹਰ ਚੱਲ ਜਾਵਾਂ, ਟਰੱਕ ਚਲਾ ਲਵਾਂ, ਇਹ ਕਰ ਲਵਾਂ, ਕਿਉਂਕਿ ਉਹਨੂੰ ਇਹ ਈਜ਼ੀ ਚੀਜ਼ ਸਮਝਦੇ ਆ। ਪਰ ਗੇਮ ਦੇ ਪ੍ਰੈਸ਼ਰ ਨੂੰ ਸਹਿਣਾ ਮੈਨੂੰ ਲੱਗਦਾ ਕਿ ਥੋਟ ਜੋ ਉਹਦੇ ਖਾਨਦਾਨ 'ਚ ਮਿਲਿਆ ਹੋਏਗਾ, ਉਹਦੇ ਮੰਮੀ ਡੈਡੀ ਤੋਂ ਸ਼ਿਕਸ਼ਾਵਾਂ ਮਿਲੀਆਂ ਹੋਣਗੀਆਂ, ਉਸ ਤੋਂ ਬਾਅਦ ਸਾਡੇ ਕੋਲ ਆਇਆ ਤੇ ਅਸੀਂ ਵੀ ਉਹਦੇ ਨਾਲ ਇਹੀ ਗੱਲਾਂ ਕਰਦੇ ਰਹੇ, ਤੇ ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਪਾਰਟ ਆ, ਕਿਉਂਕਿ ਸਭ ਤੋਂ ਵੱਡਾ ਅਸੀਂ ਸਰੀਰਕ ਤੌਰ 'ਤੇ ਤੰਦਰੁਸਤ ਹੋਣਾ ਅਲੱਗ ਚੀਜ਼ ਆ, ਇੱਕ ਟੇਲੈਂਟ ਹੋਣਾ ਕਿ ਹਾਂ ਵੀ ਬਹੁਤ ਟੈਲੈਂਟਿਡ ਆ ਮੁੰਡਾ, ਬਹੁਤ ਇਹਦੇ ਪੈਰਾਂ 'ਚ ਜਾਣਾ, ਬਹੁਤ ਇਹਦੇ ਸਾਹ 'ਚ ਜਾਣਾ, ਪਰ ਮਾਨਸਿਕਤਾ ਦਾ ਜਿਹੜਾ ਰੋਲ ਆ ਉਹ ਲੱਗਦਾ ਮੈਨੂੰ ਕਿ ਸਭ ਤੋਂ ਵੱਧ ਆ, ਇਸੇ ਕਰਕੇ ਉਹਨੇ ਉਹ ਅਚੀਵ ਕੀਤਾ ਆ ਜਿਹੜਾ ਅੱਜ ਤੱਕ ਇੰਡੀਆ ਦੇ ਵਿੱਚ ਕਿਤੇ ਨਹੀਂ ਕੀਤਾ।
1: 4th ਏਸ਼ੀਅਨ MMA ਚੈਂਪੀਅਨਸ਼ਿਪ 2026 ਦੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਕੁੱਲ 4 ਤਗਮੇ ਆਪਣੇ ਨਾਮ ਕਰ ਲਏ ਨੇ, 1 ਚਾਂਦੀ ਦਾ ਤਮਗਾ ਤੇ 3 ਕਾਂਸੀ ਦੇ ਤਮਗੇ। ਇਹ ਚੈਂਪੀਅਨਸ਼ਿਪ 22 ਤੋਂ 24 ਮਈ 2026 ਤੱਕ ਉਜ਼ਬੇਕਿਸਤਾਨ ਦੇ ਵਿੱਚ ਕਰਵਾਈ ਗਈ, ਜਿਸ ਵਿੱਚ ਏਸ਼ੀਆ ਦੇ ਕਈ ਦੇਸ਼ਾਂ ਨੇ ਟੌਪ MMA ਖਿਡਾਰੀਆਂ ਨੇ ਹਿੱਸਾ ਲਿਆ ਸੀ। ਭਾਰਤੀ ਖਿਡਾਰੀਆਂ ਨੇ ਆਪਣੇ ਜਜ਼ਬੇ ਤੇ ਸ਼ਾਨਦਾਰ ਫਾਈਟਿੰਗ ਸਕਿੱਲ ਦੇ ਨਾਲ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰਦਰਸ਼ਨ ਦੇ ਨਾਲ ਟੀਮ ਇੰਡੀਆ ਨੇ ਏਸ਼ੀਆਈ MMA ਮੰਚ ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਭਾਰਤ ਨੇ ਇਸ ਚੈਂਪੀਅਨਸ਼ਿਪ ਦੇ ਵਿੱਚ MMA ਯਾਨੀ ਕਿ ਮਿਕਸਡ ਮਾਰਸ਼ਲ ਆਰਟ ਖੇਡ ਦੇ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਬਾਕਸਿੰਗ, ਕੁਸ਼ਤੀ, ਜਿਉਜਿਤਸੂ, ਕਿੱਕ ਬਾਕਸਿੰਗ ਵੀ ਮੌਜੂਦ ਸੀ। ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਦੇ ਖਿਲਾਫ 4 ਮੈਚਾਂ ਦੀ ਸੀਰੀਜ਼ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਮੈਚ ਵਿੱਚ 2-0 ਦੇ ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ ਦੇ ਵਿੱਚ 2-1 ਦੀ ਬੜਤ ਹਾਸਲ ਕਰ ਲਈ। ਸੋਨਮ ਤੇ ਲਾਲ ਰੇਮ ਸਿਆਮੀ ਨੇ ਗੋਲ ਕਰਕੇ ਟੀਮ ਦੀ ਜਿੱਤ ਦੇ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ 2 ਮੈਚ ਦੇ ਵਿੱਚ ਸ਼ੂਟਆਊਟ ਦੇ ਵਿੱਚ ਆਸਟ੍ਰੇਲੀਆ ਨੂੰ

0: 4-2 ਦੇ ਨਾਲ ਹਰਾ ਕੇ ਸੀਰੀਜ਼ ਬਰਾਬਰ ਕਰ ਦਿੱਤੀ ਸੀ। ਉਧਰ ਭਾਰਤ ਦੀ ਅੰਡਰ 18 ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ 2026 ਦੇ ਆਪਣੇ ਪਹਿਲੇ ਮੈਚ ਦੇ ਵਿੱਚ ਮਲੇਸ਼ੀਆ ਨੂੰ 2-1 ਦੇ ਨਾਲ ਹਰਾਇਆ। 15 ਸਾਲਾ ਫਾਰਵਰਡ ਨੌਸ਼ੀਨ ਨਾਜ਼ ਨੇ ਦੋਵੇਂ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਬੀਤੇ ਹਫ਼ਤੇ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨਾਂ ਦੇ ਵਿੱਚੋਂ ਮਿਲਣ ਵਾਲੇ ਇੱਕ ਪਦਮ ਅਵਾਰਡ 2026 ਦੇ ਦੌਰਾਨ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਮਸ਼ਹੂਰ ਹਸਤੀਆਂ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਭਵਨ ਦੇ ਵਿੱਚ ਹੋਏ ਸਮਾਰੋਹ ਦੇ ਦੌਰਾਨ ਵੱਖ ਵੱਖ ਖੇਡਾਂ ਦੇ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪਦਮ ਸ਼੍ਰੀ ਪਦਮ ਭੂਸ਼ਣ ਅਵਾਰਡ ਮਿਲੇ। ਕ੍ਰਿਕਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਹਾਕੀ ਦੇ ਵਿੱਚ ਭਾਰਤ ਦਾ ਨਾਮ ਉੱਚਾ ਕਰਨ ਵਾਲੇ ਗੋਲਕੀਪਰ ਸਵਿਤਾ ਪੂਨੀਆ ਨੂੰ ਵੀ ਇਹ ਮਾਣ ਮਿਲਿਆ ਹੈ। ਇਸ ਦੇ ਨਾਲ ਹੀ ਪੈਰਾ ਐਥਲੈਟਿਕਸ ਖਿਡਾਰੀ ਪ੍ਰਵੀਨ ਕੁਮਾਰ, ਹਾਕੀ ਕੋਚ ਬਲਦੇਵ ਸਿੰਘ, ਮਾਰਸ਼ਲ ਆਰਟ ਦੇ ਨਾਲ ਜੁੜੇ ਹੋਏ ਭਗਵਾਨ ਦਾਸ ਤੇ ਕੇ ਰਾਜ ਵਿਨਲ ਨੂੰ ਵੀ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਉੱਥੇ ਹੀ ਭਾਰਤੀ ਟੈਨਿਸ ਦੇ ਦਿੱਗਜ ਵਿਜੇ ਅਮਿਤ ਰਾਜ ਨੂੰ ਵੀ ਖੇਡਾਂ ਵਿੱਚ ਲੰਬਾ ਸਮਾਂ ਵਿਸ਼ੇਸ਼ ਸੇਵਾ ਨਿਭਾਉਣ ਦੇ ਲਈ ਪਦਮ ਭੂਸ਼ਣ ਅਵਾਰਡ ਦਿੱਤਾ ਗਿਆ। ਪਦਮ ਸ਼੍ਰੀ ਸਨਮਾਨ ਮਿਲਣ ਤੋਂ ਬਾਅਦ ਖੇਡ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਨੂੰ ਆਪਣੇ ਜੀਵਨ ਦਾ ਮਾਣ ਵਾਲਾ ਪਲ ਦੱਸਿਆ, ਜਿਸ ਵਿੱਚ ਹਰਮਨਪ੍ਰੀਤ ਨੇ ਕਿਹਾ,
1: ਇਟਸ ਐਨ ਆਨਰ ਐਂਡ ਵੈਰੀ ਇਮੋਸ਼ਨਲ ਫੀਲਿੰਗ ਫॉर ਮੀ ਟੂ ਰਿਸੀਵ ਪਦਮ ਸ਼੍ਰੀ ਅਵਾਰਡ ਐਂਡ ਆਈ ਵੁੱਡ ਲਾਈਕ ਟੂ ਸਿਨਸੀਅਰਲੀ ਥੈਂਕ ਗਵਰਨਮੈਂਟ ਆਫ ਇੰਡੀਆ, ਆਨਰੇਬਲ ਪ੍ਰੈਜ਼ੀਡੈਂਟ, ਮਿਨਿਸਟਰੀ ਆਫ ਸਪੋਰਟਸ ਐਂਡ ਸਿਲੈਕਸ਼ਨ ਕਮੇਟੀ ਫਾਰ ਰੈਕਗਨਾਈਜ਼ਿੰਗ ਮਾਈ ਸਪੋਰਟਿੰਗ ਜਰਨੀ ਐਂਡ ਅਚੀਵਮੈਂਟਸ ਵਿਦ ਦਿਸ ਆਨਰ। ਥੈਂਕ ਯੂ ਸੋ ਮਚ।
0: ਪ੍ਰਵੀਨ ਕੁਮਾਰ ਨੇ ਪਦਮ ਸ਼੍ਰੀ ਮਿਲਣ ਨੂੰ ਪੈਰਾ ਖਿਡਾਰੀਆਂ ਦੇ ਲਈ ਵੱਡੀ ਪਛਾਣ ਦੱਸਦਿਆਂ ਹੋਇਆਂ ਕਿਹਾ,
2: ਇਹ ਤਾਂ ਦੇਸ਼ ਦਾ ਪਿਆਰ ਹੈ ਜੋ ਮੈਨੂੰ ਮਿਲ ਰਿਹਾ ਸਪੋਰਟਸ ਦੀ ਵਜ੍ਹਾ ਸੇ, ਔਰ ਮੇਰੀ ਫੈਮਿਲੀ, ਮੇਰੇ ਕੋਚ ਔਰ ਮੇਰੇ ਜੋ ਜਾਣਨੇ ਵਾਲੇ ਮੇਰੇ ਸਾਥ ਰਹਿਣ ਵਾਲੇ ਹੈ ਉਹ ਬਹੁਤ ਖੁਸ਼ ਹੈ, ਔਰ ਮੈਂ ਵੀ ਇੱਕ ਤਰ੍ਹਾਂ ਸੇ ਇਹ ਮੇਰੇ ਲਈ ਇੱਕ ਮੋਟੀਵੇਸ਼ਨ ਹੈ ਮੇਰੇ ਆਉਣ ਵਾਲੇ ਗੇਮਸ ਕੇ ਲਈ ਔਰ ਅੱਛਾ ਕਰਨੇ ਕੇ ਲਈ ਔਰ ਭਾਰਤ ਕੇ ਲਈ ਇੱਕ ਔਰ ਨਯਾ ਗੋਲਡ ਮੈਡਲ ਲਾਣੇ ਕੇ ਲਈ। ਮੇਰੇ ਪਾਸ ਪਹਿਲੇ ਮਿਨਿਸਟਰੀ ਸੇ ਕਾਲ ਆਇਆ ਥਾ, ਉਹ 3 or 4 ਕੇ ਆਸ ਪਾਸ ਥਾ ਈਵਨਿੰਗ ਮੈਂ, ਤੋ ਜਬ ਕਾਲ ਆਇਆ ਤਬ ਮੈਂ ਗਾਓ ਮੈਂ ਹੀ ਥਾ ਔਰ ਮੈਂ ਫੈਮਿਲੀ ਸੇ ਮਿਲਣੇ ਗਿਆ ਥਾ, ਤੋ ਮਾਇੰਡ ਮੈਂ ਥਾ ਕਿ ਆਜ ਲਿਸਟ ਨਿਕਲੇਗੀ ਤੋ ਸ਼ਾਇਦ ਹਮਾਰਾ ਹੋ ਸਕਤਾ ਹੈ, ਕਿਉਂਕਿ ਕੋਚ ਸਾਹਿਬ ਕੀ ਤਰਫ ਸੇ ਵੀ ਪੋਜੀਟਿਵ ਰਿਸਪੋਂਸ ਆ ਰਹਾ ਥਾ ਕਿ ਵੋ ਹੀ ਬੋਲ ਰਹੇ ਥੇ ਕਿ ਹੋ ਜਾਏਗਾ, ਤੋ ਟੈਨਸ਼ਨ ਮਤ ਲੇ, ਤੋ ਆਰਾਮ ਸੇ ਥੋੜ੍ਹਾ ਧਿਆਨ ਰੱਖ, ਹੋ ਜਾਏਗਾ। ਫਿਰ ਮੇਰੀ ਜਬ ਗ੍ਰਹਿ ਮੰਤਰਾਲੇ ਸੇ ਕਾਲ ਆਈ, ਫਿਰ ਬਾਤ ਹੋਈ, ਤੋ ਮੁਝੇ ਮਤਲਬ ਸੁਣਤੇ ਹੀ ਇੱਕਦਮ ਮੇਰੇ ਰੋਂਗਟੇ ਖੜੇ ਹੋ ਗਏ, ਬਾਈ ਹੋ ਗਿਆ 100% ਆਫ ਦੋ। ਔਰ ਫਿਰ ਮੈਂ ਉਸ ਪੁੱਛਿਆ ਕਿ ਸਰ ਮੁਝੇ ਕੋਈ ਕਨਫਰਮੇਸ਼ਨ ਮੇਲ ਆਏਗੀ ਜਾਂ ਫਿਰ ਕੁਛ ਐਸਾ, ਪਰ ਉਹਨਾਂ ਨੇ ਬੋਲਿਆ ਕਿ ਨਹੀਂ ਜੋ ਹਮ ਬੋਲ ਰਹੇ ਵੋ ਹੀ ਕਨਫਰਮ ਹੈ, ਵੋ ਜੋ ਕਨਫਰਮੇਸ਼ਨ ਹੈ ਵੋ ਜੋ ਹਮ ਕਰੇਂਗੇ ਨਿਕਾਲੇਂਗੇ ਈਵਨਿੰਗ ਮੈਂ ਵੋ ਹੈ ਲਾਸਟ, ਕੋਈ ਮੇਲ ਨਹੀਂ ਆਏਗੀ ਆਪਣੇ ਪਾਸ, ਯਹੀ ਮੇਲ ਹੈ ਜੋ ਆਪਕੋ ਕਾਲ ਕੀਆ ਜਾ ਰਹਾ ਹੈ। ਮੈਂ ਪ੍ਰਾਊਡ ਫੀਲ ਕਰ ਰਹਾ ਹੂੰ, ਮੈਂ ਕਾਫੀ ਐਕਸਾਈਟਿਡ ਹੂੰ ਉਨਸੇ ਮਿਲਨੇ ਕੇ ਲੀਏ, ਉਨਸੇ ਬਾਤ ਕਰਨੇ ਕੇ ਲੀਏ, ਕਾਫੀ ਅੱਛਾ ਮੇਰੇ ਕੋ ਜਾਣਨੇ ਕੋ ਮਿਲੇਗਾ ਉਨਕੀ ਸਟੋਰੀਜ, ਉਨਕੇ ਕੁਛ ਐਸੇ ਪਲ ਜਿਨਸੇ ਵੋ ਉਭਰ ਕੇ ਆਗੇ ਨਿਕਲੇ ਹੋਂ, ਕਾਫੀ ਕੁਛ ਸਿੱਖਨੇ ਕੋ ਮੁਝੇ ਮਿਲੇਗਾ, ਤੋ ਮੈਂ ਕਾਫੀ ਐਕਸਾਈਟਿਡ ਹੂੰ। ਅਭੀ ਨੈਕਸਟ ਆਪਣਾ ਏਸ਼ੀਅਨ ਗੇਮਸ ਹੈ, ਵੋ 18 ਅਕਟੂਬਰ ਸੇ ਆਪਣਾ ਜਾਪਾਨ ਮੈਂ ਹੋਗਾ, ਤੋ ਕੋਸ਼ਿਸ਼ ਰਹੇਗਾ ਕਿ ਇਸ ਵਾਰ ਵੀ ਹਮ ਭਾਰਤ ਕੇ ਲੀਏ ਗੋਲਡ ਲੈ ਕੇ ਆਏ ਵਿਦ ਨਿਊ ਏਸ਼ੀਅਨ ਰਿਕਾਰਡ।
0: ਬਲਦੇਵ ਸਿੰਘ ਨੇ ਕਿਹਾ ਹੈ ਕਿ ਖੇਡਾਂ ਰਾਹੀਂ ਦੇਸ਼ ਦੀ ਸੇਵਾ ਕਰਨਾ ਸਭ ਤੋਂ ਵੱਡਾ ਮਾਣ ਹੁੰਦਾ ਹੈ ਤੇ ਇਹ ਸਨਮਾਨ ਉਹ ਆਪਣੇ ਸਾਥੀ ਖਿਡਾਰੀਆਂ ਤੇ ਕੋਚਿੰਗ ਸਟਾਫ ਦੇ ਨਾਲ ਵੀ ਸਾਂਝਾ ਕਰਦੇ ਨੇ। ਇਹ ਕਹਿੰਦੇ ਹੋਏ ਉਹਨਾਂ ਨੇ ਦੱਸਿਆ,
3: ਮੈਂ ਜੀ ਬਹੁਤ, ਮੈਨੂੰ ਲੱਗਦਾ ਕਿ ਵੀ ਮੈਨੂੰ 55 ਸਾਲ ਤਾਂ ਹੋ ਗਏ, ਕਿਤੇ ਪਲੇਅਰ ਵੀ ਰਹੇ, ਪਲੇਅਰ ਤੇ ਮੈਂ ਸ਼ਾਇਦ ਇੰਨਾ ਚੰਗਾ ਮੇਰੀਆਂ ਗਲਤੀਆਂ ਕਰਕੇ ਨਹੀਂ ਬਣ ਸਕਿਆ, ਪਰ ਮੇਰੀ ਸਟਾਰਟਿੰਗ ਜਿਹੜੀ ਸੀਗੀ, ਫਿਰ ਮੈਂ ਆਪਣੀਆਂ ਗਲਤੀਆਂ ਨੂੰ ਸਾਹਮਣੇ ਰੱਖ ਕੇ ਮੈਂ ਕਿਹਾ ਵੀ ਮੈਂ ਗਲਤੀਆਂ ਹੋਈਆਂ ਅਤੇ ਮੈਂ ਫਿਰ ਦੂਸਰੇ ਪਲੇਅਰਾਂ 'ਚ ਨਹੀਂ ਆਉਣ ਦਿੱਤੀਆਂ। ਸ਼ਾਇਦ ਇਹੀ ਮੇਰੀ ਕਾਮਯਾਬੀ ਦਾ ਰਾਜ ਸੀਗਾ, ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਤਾਂ ਕੋਚ ਦਾ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਹੋ ਜਿਹਾ ਇੱਦਾਂ ਦਾ ਕੰਮ ਕਰੇ ਕਿ ਵੀ ਬੱਚਿਆਂ ਦੇ ਉਹਨਾਂ ਦੀ ਪਰਫਾਰਮੈਂਸ 'ਤੇ ਕਦੇ ਵੀ ਫਰਕ ਨਾ ਪਵੇ।
0: ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਨੇ ਚੰਡੀਗੜ੍ਹ ਸ਼ਹਿਰ ਨੂੰ ਨਾਮੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਸੌਂਪੀ ਹੈ। ਮਈ 2027 ਦੇ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਦੇ ਵਿੱਚ ਏਸ਼ੀਆ ਦੇ ਕਈ ਪ੍ਰਮੁੱਖ ਦੇਸ਼ਾਂ ਦੇ ਐਥਲੀਟ ਹੁਣ ਹਿੱਸਾ ਲੈਣਗੇ। ਲਗਭਗ 37 ਸਾਲਾਂ ਬਾਅਦ ਚੰਡੀਗੜ੍ਹ ਕਿਸੇ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1999 ਦੇ ਵਿੱਚ ਸ਼ਹਿਰ ਦੇ ਵਿੱਚ ਏਸ਼ੀਅਨ ਡਰਾਇੰਗ ਚੈਂਪੀਅਨਸ਼ਿਪ ਹੋਈ ਸੀ। ਇਹ ਫੈਸਲਾ ਹਾਂਗਕਾਂਗ ਦੇ ਵਿੱਚ ਹੋਈ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੀ ਕੌਂਸਲ ਮੀਟਿੰਗ ਦੇ ਵਿੱਚ ਲਿਆ ਗਿਆ। ਚੰਡੀਗੜ੍ਹ ਦੇ ਵੱਲੋਂ ਪ੍ਰੈਜੈਂਟੇਸ਼ਨ ਗ੍ਰੈਸ ਸਕੱਤਰ ਮਨਦੀਪ ਸਿੰਘ ਬਰਾੜ ਤੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਡਾਇਰੈਕਟਰ ਕੰਪੀਟੀਸ਼ਨਸ ਰਵਿੰਦਰ ਚੌਧਰੀ ਨੇ ਦਿੱਤੀ ਹੈ। ਨਸ਼ਿਆਂ ਖਿਲਾਫ ਆਪਣੀ ਲੜਾਈ ਤੇ ਲਗਾਤਾਰ ਵੱਧ ਰਹੇ ਫੁੱਟਬਾਲ ਸੱਭਿਆਚਾਰ ਦੇ ਲਈ ਜਾਣੇ ਜਾਂਦੇ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਯਾਨੀ ਕਿ ਰੁੜਕਾ ਕਲਾਂ ਦੇ ਵਿੱਚ ਜ਼ਮੀਨੀ ਪੱਧਰ ਦੀ ਅਕੈਡਮੀ ਸਧਾਰਨ ਜਿਹੇ ਵਿਚਾਰ ਤੇ ਧਿਆਨ ਕੇਂਦਰਿਤ ਕਰਕੇ ਉਭਰ ਚੁੱਕੀ ਹੈ। ਬੱਚਿਆਂ ਨੂੰ ਫੁੱਟਬਾਲ ਦੇ ਮੈਦਾਨਾਂ ਦੇ ਵਿੱਚ ਰੱਖਣਾ, ਗਲਤ ਸੰਗਤ ਤੋਂ ਬਚਾ ਕੇ ਰੱਖਣਾ, ਇਹ YFC ਰੁੜਕਾ ਕਲਾਂ

0: ਹੁਣ ਫਰਜ਼ ਬਣ ਚੁੱਕਿਆ ਹੈ। ਬੀਤੇ ਦਿਨੀ ਵੀ ਉਹਨਾਂ ਨੇ ਬਹੁਤ ਸਾਰੇ ਮੁਕਾਬਲੇ ਕਰਵਾਏ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਉਹ ਮੁਕਾਬਲੇ ਜਿੱਤੇ ਵੀ ਨੇ। ਹਾਲ ਹੀ ਦੇ ਵਿੱਚ ਰੁੜਕਾ ਕਲਾ ਨੇ ਮੈਕਸੀਕੋ ਸਿਟੀ ਦੇ ਵਿੱਚ ਆਯੋਜਿਤ ਵਕਾਰੀ ਸਟਰੀਟ ਚਾਈਲਡ ਵਰਲਡ ਕੱਪ 2026 ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਵਿਸ਼ਵ ਪੱਧਰ ਤੇ ਇੱਕ ਅਸਾਧਾਰਨ ਮੁਹਿੰਮ ਤੋਂ ਬਾਅਦ ਦੁਨੀਆ ਦੇ ਮਾਨ ਚਿੱਤਰ ਤੇ ਉਪ ਜੇਤੂ ਵਜੋਂ ਇਹ ਅਕੈਡਮੀ ਵਾਪਸ ਘਰ ਆਈ ਹੈ। ਇਸ ਟੂਰਨਾਮੈਂਟ ਦੇ ਵਿੱਚ 20 ਤੋਂ ਵੱਧ ਦੇਸ਼ਾਂ ਦੀਆਂ ਟੀਮਾਂ ਸ਼ਾਮਲ ਸਨ, ਜਿੱਥੇ ਪੇਂਡੂ ਪੰਜਾਬ 2 ਦੇ ਨੌਜਵਾਨ ਫੁੱਟਬਾਲਰਾਂ ਨੇ ਪੂਰੇ ਮੁਕਾਬਲੇ ਦੇ ਦੌਰਾਨ ਨਿਡਰ ਪ੍ਰਦਰਸ਼ਨ, ਹਮਲਾਵਰ ਫੁੱਟਬਾਲ ਤੇ ਸ਼ਾਨਦਾਰ ਅਨੁਸ਼ਾਸਨ ਦੇ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਗੱਲਬਾਤ ਕਰਦੇ ਹਾਂ ਰੁੜਕਾ ਕਲਾਂ ਫੁੱਟਬਾਲ ਅਕੈਡਮੀ ਦੇ ਫਾਊਂਡਰ ਤੇ ਪ੍ਰੈਜ਼ੀਡੈਂਟ ਗੁਰਮੰਗਲ ਨੇ ਦੱਸਿਆ।
1: ਇਹ ਟੂਰਨਾਮੈਂਟ ਹੁੰਦਾ ਇੱਕ ਵਰਲਡ ਲੈਵਲ ਤੇ, ਜਦੋਂ ਫੀਫਾ ਵਰਲਡ ਕੱਪ ਹੁੰਦਾ 4 ਸਾਲ ਬਾਅਦ ਉਸੇ ਜਗ੍ਹਾ ਦੇ ਉੱਪਰ। ਇਹ ਦੁਨੀਆ ਦੇ ਭਰ ਦੇ ਵਿੱਚ ਜਿਹੜੇ ਥੋੜ੍ਹੇ ਹੰਬਲ ਬੈਕਗਰਾਊਂਡ ਦੇ ਬੱਚੇ ਹੁੰਦੇ ਆ ਉਹਨਾਂ ਦੀਆਂ ਟੀਮਾਂ ਦਾ ਇੱਕ ਵਰਲਡ ਕੱਪ ਕਰਾਇਆ ਜਾਂਦਾ, ਜਿਹਦੇ ਵਿੱਚ ਤਕਰੀਬਨ 20 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਔਰ ਇਹ 7-a-side ਫੁੱਟਬਾਲ ਟੂਰਨਾਮੈਂਟ ਹੁੰਦਾ, ਇਹਦੇ ਵਿੱਚ ਅਸੀਂ 4-5 ਪਹਿਲਾਂ ਗਰੁੱਪ ਮੈਚ ਜਿੱਤ ਕੇ ਸੈਮੀਫਾਈਨਲ ਅਸੀਂ ਇਜਿਪਟ ਨੂੰ ਹਰਾਇਆ, ਉਸ ਤੋਂ ਬਾਅਦ ਅਸੀਂ ਫਾਈਨਲ ਵਿੱਚ ਬ੍ਰਾਜ਼ੀਲ ਤੋਂ 4-2 ਨਾਲ ਹਾਰੇ ਹਾਂ। ਉਸ ਤੋਂ ਪਹਿਲਾਂ ਅਸੀਂ ਅਰਜਨਟੀਨਾ ਨੂੰ ਹਰਾਇਆ 2-0 ਨਾਲ, ਮੈਕਸੀਕੋ ਨੂੰ ਹਰਾਇਆ, ਅਸੀਂ ਇੰਡੋਨੇਸ਼ੀਆ ਨੂੰ ਹਰਾਇਆ, ਮਲੇਸ਼ੀਆ ਨੂੰ ਹਰਾਇਆ। ਦੇਖੋ ਇਹ ਅਕੈਡਮੀ ਜਿਹੜੀ ਆ ਇਹ ਅਸੀਂ ਸਨ 2000 ਵਿੱਚ ਸ਼ੁਰੂ ਕੀਤੀ ਸੀ। ਇਸ ਵੇਲੇ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਚੱਲ ਰਿਹਾ। ਇਹਦੇ ਵਿੱਚ ਡੇ ਸਕੋਲਰ ਦੇ ਵਿੱਚ ਸਾਡੇ ਤਕਰੀਬਨ 5000 ਦੇ ਕਰੀਬ ਬੱਚੇ ਜਿਹੜੇ ਸਕੂਲਾਂ ਦੇ ਆ 10 ਸਾਲ ਤੋਂ ਲੈ ਕੇ 15 ਸਾਲ ਤੱਕ, ਉਹਨਾਂ ਨੂੰ ਉਹਨਾਂ ਦੇ ਸਕੂਲਾਂ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਹੜਾ ਸਾਡਾ ਮੇਨ ਸੈਂਟਰ ਹੈਗਾ ਰੁੜਕਾ ਕਲਾਂ ਦੇ ਵਿੱਚ, ਜਿੱਥੇ ਫੁੱਟਬਾਲ ਸਟੇਡੀਅਮ, ਹੋਸਟਲ, ਕਲੱਬ ਹਾਊਸ, ਸਾਰਾ ਕੁਛ ਵਰਲਡ ਕਲਾਸ ਫੈਸਿਲਿਟੀ ਬਣੀ ਹੋਈ ਹੈ। ਇਹਦੇ ਵਿੱਚ ਸਾਡੇ ਕੋਲ 60-65 ਬੱਚੇ ਰਿਹਾਇਸ਼ੀ ਰਹਿੰਦੇ ਆ, ਔਰ ਉਹਨਾਂ ਦੀ ਸਾਰਾ ਪੜ੍ਹਾਈ ਦਾ, ਉਹਨਾਂ ਦੀ ਟ੍ਰੇਨਿੰਗ ਦਾ, ਕੋਚਿਸ ਆ ਸਾਰੇ, ਅਤੇ ਉਹਨਾਂ ਦਾ ਸਾਰਾ ਖਰਚਾ ਫ੍ਰੀ ਕਲੱਬ ਵੱਲੋਂ ਕੀਤਾ ਜਾਂਦਾ। ਅਤੇ ਇਹਦੇ ਵਿੱਚ ਤਕਰੀਬਨ ਸਾਡੇ ਕੋਲ 65 ਬੱਚੇ ਰਹਿਣ ਵਾਲੇ ਆ, 250-300 ਬੱਚੇ ਸਾਡੇ ਮੇਨ ਸੈਂਟਰ 'ਤੇ ਟ੍ਰੇਨਿੰਗ ਕਰਦਾ, ਬਾਕੀ 5000 ਬੱਚੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਕੋਚਿਸ ਫੈਸਿਲੀਟੇਟਰਸ ਰਾਹੀਂ ਉਹਨਾਂ ਨੂੰ ਇਨਵੋਲਵ ਕਰਦੇ, ਇਹਨਾਂ ਨੂੰ ਸਪੋਰਟਸ ਕਿੱਟ ਅਤੇ ਰਿਫਰੈਸ਼ਮੈਂਟਸ, ਕੰਪੀਟੀਸ਼ਨ, ਸਾਰਾ ਕੁਛ ਜਿਹੜਾ ਹੈ ਉਹ ਫ੍ਰੀ ਅਸੀਂ YFC ਰੁਪਏ ਕਲਾਂ ਦੇ ਵੱਲੋਂ ਮੁਹੱਈਆ ਕਰਦੇ ਹਾਂ। ਸਾਡੇ ਜਿਹੜਾ ਕਲੱਬ ਦਾ ਮੁੱਖ ਮਕਸਦ ਸੀ ਕਿ ਜਿਹੜੇ ਆਮ ਘਰਾਂ ਦੇ ਬੱਚੇ ਹੈਗੇ ਆ, ਜਿਹੜੇ ਨਹੀਂ ਅਫੋਰਡ ਕਰਦੇ, ਜਿਹਨਾਂ ਨੂੰ ਓਪਰਚੁਨਿਟੀ ਨਹੀਂ ਮਿਲਦੀ, ਅਸੀਂ ਉਹਨਾਂ ਨੂੰ ਬਰਾਬਰੀ 'ਤੇ ਲੈ ਕੇ ਆਈਏ ਔਰ ਉਹਨਾਂ ਨੂੰ ਓਪਰਚੁਨਿਟੀ ਦੇਈਏ, ਜਾਂ ਕਿ ਉਹ ਜਿਹੜਾ ਆਪਣੇ ਉਹਨਾਂ ਦੀ ਟੈਲੈਂਟ ਹੈਗਾ, ਜਾਂ ਉਹ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਣ ਅਤੇ ਦੂਜਿਆਂ ਦੇ ਬਰਾਬਰੀ 'ਤੇ ਆ ਸਕਣ। ਇਸ ਕਰਕੇ ਅਸੀਂ ਉਹਨਾਂ ਨੂੰ ਫ੍ਰੀ, ਕਿਉਂਕਿ ਉਹ ਪੈਸੇ ਦੇ ਕੇ ਤਾਂ ਨਹੀਂ ਕਰ ਸਕਦੇ, ਬਹੁਤ ਸਾਰੇ ਬੱਚੇ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਆ, ਜਾਂ ਜੋ ਚੀਜ਼ਾਂ ਚਾਹੀਦੀਆਂ ਉਹ ਪੈਸੇ ਦੇ ਕੇ ਨਹੀਂ ਲੈ ਸਕਦੇ। ਇਸ ਕਰਕੇ ਅਸੀਂ ਉਹਨਾਂ ਨੂੰ ਇਹ ਫ੍ਰੀ ਪ੍ਰੋਵਾਈਡ ਸਾਰਿਆਂ ਨੂੰ ਕਰਦੇ ਹਾਂ। ਗਵਰਨਮੈਂਟ ਵੱਲੋਂ ਸਾਨੂੰ ਜਿਹੜੇ ਰਿਹਾਇਸ਼ੀ ਬੱਚੇ ਉਹਨਾਂ ਦੀ ਸਪੋਰਟਸ ਵਿੰਗ ਸਕੀਮ ਬੀਮਸ ਪੰਜਾਬ ਸਪੋਰਟਸ ਡਿਪਾਰਟਮੈਂਟ ਰਾਈਟ ਦੇ ਪੈਸੇ ਦਿੰਦਾ, ਬਾਕੀ ਜਿਹੜੇ ਖਰਚੇ ਹੈਗੇ ਸਾਰੇ ਅਸੀਂ ਆਪਣੇ NRIs ਤੋਂ ਜਾਂ ਹੋਰ ਸੰਸਥਾਵਾਂ ਤੋਂ ਜਿਹੜੇ ਅਸੀਂ ਪੈਸੇ ਰੇਜ ਕਰਦੇ ਹਾਂ, ਆਪਣੇ ਸਾਡੇ ਫਰੈਂਡਸ ਦੇ ਕੋਲੋਂ, ਆਪਣੇ, ਕਿਉਂਕਿ ਸਾਡਾ ਰਜਿਸਟਰਡ ਚੈਰੀਟੇਬਲ ਔਰਗਨਾਈਜੇਸ਼ਨ ਹੈ, ਅਤੇ ਅਸੀਂ ਉਹਦੇ ਥਰੂ ਇਹ ਸਾਰੇ ਪੈਸੇ ਰੇਜ ਕਰਕੇ ਅਤੇ ਫਿਰ ਬੱਚਿਆਂ 'ਤੇ ਖਰਚ। ਅਸੀਂ ਇਸਨੂੰ ਮਲਟੀ ਸਪੋਰਟਸ ਅਕੈਡਮੀ ਬਣਾ ਰਹੇ ਹਾਂ, ਜੇ ਰੁੜਕਾ ਕਲਾਂ ਵਿੱਚ ਸਾਡਾ ਨਵਾਂ 20 ਕਰੋੜ ਰੁਪਏ ਦੀ ਲਾਗਤ ਦਾ ਕੰਪਲੈਕਸ ਜਿਹੜਾ ਉਹ ਆਲਮੋਸਟ ਤਿਆਰ ਹੈ, ਜਿਹਦਾ ਅਗਲਾ ਫੇਜ਼ ਜਿਹੜਾ ਅਸੀਂ ਸਟਾਰਟ ਕਰਾਂਗੇ। ਇਹਦੇ ਵਿੱਚ ਕਲੱਬ ਹਾਊਸ ਆ, ਬਾਸਕਟਬਾਲ, ਪਿੱਕਲਬਾਲ, ਟੈਨਿਸ ਅਤੇ ਇਨਡੋਰ ਜਿਹੜੀ ਆ ਹੈਂਡਬਾਲ, ਰੈਸਲਿੰਗ, ਸਾਰਾ ਇਨਡੋਰ ਸਟੇਡੀਅਮ ਵੀ ਹੈ ਅਤੇ ਜਿਮ ਵੀ ਹੈ ਅਤੇ ਟੇਬਲ ਟੈਨਿਸ ਹਾਲ ਵੀ ਹੈ ਅਤੇ ਆਡੀਟੋਰੀਅਮ ਅਤੇ ਰਿਹਾਇਸ਼ੀ ਪ੍ਰਬੰਧ ਸਾਰੇ ਇੱਥੇ ਕੀਤੇ ਗਏ ਆ। ਅਤੇ ਆਉਣ ਵਾਲੇ ਸਮੇਂ ਵਿੱਚ ਇਹਦੇ ਵਿੱਚ ਇੱਕ ਵੱਡਾ ਹੋਸਟਲ, ਇੱਕ ਸਵਿਮਿੰਗ ਪੂਲ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਇਸ ਸੈਂਟਰ ਦੇ ਵਿੱਚ ਅਸੀਂ ਬਣਾ ਰਹੇ ਹਾਂ।
0: ਕਿੱਕਬਾਕਸਿੰਗ 1960 ਦੇ ਦਹਾਕੇ ਦੇ ਵਿੱਚ ਦੇਸ਼ਾਂ ਦੇ ਵਿਚਾਲੇ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਸ਼ੁਰੂ ਤਾਂ ਹੋਈ ਸੀ, ਪਰ ਅੱਜ ਇਹ ਵਿਸ਼ਵ ਪੱਧਰ ਤੇ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਹੈ। ਕਿੱਕਬਾਕਸਿੰਗ 1960 ਦੇ ਦਹਾਕੇ ਤੋਂ ਹੁਣ ਮਾਰਸ਼ਲ ਆਰਟ ਵਿਸ਼ਿਆਂ ਦੇ ਵਿੱਚ ਵੀ ਜਾ ਚੁੱਕੀ ਹੈ। ਇਸ ਖੇਡ ਨੂੰ ਲੈ ਕੇ ਉਤਸ਼ਾਹ ਭਾਰਤ ਸਣੇ ਕਈ ਦੇਸ਼ਾਂ ਦੇ ਵਿੱਚ ਲਗਾਤਾਰ ਹੁਣ ਵੱਧਦਾ ਹੋਇਆ ਦਿਖਾਈ ਦੇ ਰਿਹਾ। ਜਾਪਾਨ ਦੀ K1 ਸ਼ੈਲੀ ਤੇ ਅਮਰੀਕਾ ਦੇ ਫੁੱਲ ਕੰਟੈਕਟ ਫਾਈਟਿੰਗ ਫਾਰਮੈਟ ਨੇ ਕਿੱਕਬਾਕਸਿੰਗ ਦੀ ਵਿਸ਼ਵ ਵਿਆਪੀ ਪਛਾਣ ਸਥਾਪਿਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਰਤਮਾਨ ਦੇ ਵਿੱਚ ਵੀ ਵਰਲਡ ਐਸੋਸੀਏਸ਼ਨ ਆਫ ਕਿੱਕਬਾਕਸਿੰਗ ਆਰਗੇਨਾਈਜੇਸ਼ਨ 129 ਤੋਂ ਵੱਧ ਦੇਸ਼ਾਂ ਦੀ ਮਾਨਤਾ ਦਾ ਮਾਣ ਹਾਸਲ ਕਰ ਚੁੱਕੀ ਹੈ। ਲੱਖਾਂ ਐਥਲੀਟ ਇਸ ਖੇਡ ਨੂੰ ਇੱਕ ਪੇਸ਼ੇਵਰ ਕਰੀਅਰ ਤੇ ਮਾਰਗ ਤੇ ਤੰਦਰੁਸਤੀ ਦੇ ਸਾਧਨ ਵਜੋਂ ਹੁਣ ਅਪਣਾ ਰਹੇ ਨੇ। ਓਲੰਪਿਕ ਖੇਡਾਂ ਦੇ ਵਿੱਚ ਵੀ ਕਿੱਕਬਾਕਸਿੰਗ ਨੂੰ ਸ਼ਾਮਲ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਕੀ ਕਹਿੰਦੇ ਨੇ ਕਿੱਕਬਾਕਸਿੰਗ ਦੇ ਕੋਚ ਯੋਗੀ, ਲਓ ਸੁਣਦੇ ਹਾਂ।
2: ਇਹ ਜਿਹੜੀ 1960 ਵਿੱਚ ਜੰਗ ਹੋਈ ਸੀ ਉਹਦੇ ਵਿੱਚ ਮੈਮ ਇਹ ਗੇਮ ਨੂੰ ਸ਼ੁਰੂ ਕੀਤਾ ਗਿਆ ਸੀਗਾ ਦੋ ਦੇਸ਼ਾਂ ਵਿਚਕਾਰ, ਤੇ ਇਸ ਤੋਂ ਬਾਅਦ ਹੁਣ ਜਿਹੜੀ ਵਾਕੋ ਇੰਡੀਆ ਕਿੱਕਬਾਕ

0: ਬਾਕਸਿੰਗ ਫੈਡਰੇਸ਼ਨ ਹੈ ਉਹ ਇੱਕ ਪਲੇਟਫਾਰਮ ਲਾਂਚ ਕਰ ਰਹੀ ਹੈ ਜੋ ਕਿ ਨਵੇਂ ਖਿਡਾਰੀਆਂ ਲਈ ਕਰ ਰਹੀ ਹੈ ਜੋ KSL ਦੇ ਰੂਪ ਵਿੱਚ ਪੇਸ਼ ਹੋ ਰਿਹਾ ਹੈ। ਇਹਦੇ ਵਿੱਚ ਮੈਮ ਜਿੱਦਾਂ IPL 'ਚ ਪਲੇਅਰਸ ਆਉਂਦੇ ਸੀਗੇ ਇੱਦਾਂ ਹੀ ਪਲੇਅਰਸ ਅਲੱਗ ਅਲੱਗ ਵਿੱਚ ਹੋਣਗੇ ਵੇਟ ਕੈਟੇਗਰੀਜ਼ 'ਚ ਹੋਣਗੇ ਅਤੇ ਇੱਕ ਬੈਲਟ ਟਾਈਟਲ ਹੋਏਗਾ ਜੋ ਫਸਟ ਵਿਨਰ ਹੋਏਗਾ ਉਹਨੂੰ ਬੈਲਟ ਟਾਈਟਲ ਔਰ ਕੈਸ਼ ਅਵਾਰਡ ਮਿਲੇਗਾ। ਇੱਦਾਂ ਹੀ ਸੈਕਿੰਡ ਵਿਨਰ ਨੂੰ ਟਰੋਫੀ ਐਂਡ ਕੈਸ਼ ਅਵਾਰਡ ਮਿਲੇਗਾ ਜੀ। ਉਹਦੀ ਮੰਗ ਬਹੁਤ ਹੀ ਮਜ਼ਬੂਤ ਹੈ ਜੀ। ਡੈਮੋ ਹੁਣ ਜਿਹੜੀ ਪਿਛਲੇ ਹੋਈ ਸੀਗੀ ਉਹਦੇ ਵਿੱਚ ਡੈਮੋਸਟ੍ਰੇਸ਼ਨ ਲਈ ਜੋ ਫਾਈਲ ਲੱਗੀ ਸੀ ਉਹ ਅਪਰੂਵ ਹੋ ਗਈ ਸੀਗੀ ਔਰ ਇੱਦਾਂ ਹੀ ਆਪਣੀ ਜਿਹੜੀ ਆਲ ਇੰਡੀਆ ਪੁਲਿਸ ਹੈ ਪੁਲਿਸ ਗੇਮਸ ਵਿੱਚ ਵੀ ਇਹ ਬਹੁਤ ਜਲਦੀ ਸ਼ਾਮਿਲ ਹੋ ਜਾਏਗੀ ਜੀ। ਇਹਦੀ ਡੈਮੋ ਕੰਪਲੀਟ ਹੋ ਚੁੱਕੀ ਹੈ ਜੀ। ਫਿਲਹਾਲ ਤਾਂ ਜਿਹੜੇ ਆਪਣੇ ਵਾਕੋ ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਸੰਤੋਸ਼ ਅਗਰਵਾਲ ਜੀ ਉਹ ਬਹੁਤ ਜ਼ੋਰ ਸ਼ੋਰ ਨਾਲ ਇਸ 'ਤੇ ਕੰਮ ਕਰ ਰਹੇ ਆ। ਹਰ 3 ਮਹੀਨੇ ਬਾਅਦ ਇੱਕ ਕੈਂਪ ਔਰਗਨਾਈਜ਼ ਕੀਤਾ ਜਾਂਦਾ ਹੈ ਨੈਸ਼ਨਲ ਹਾਈ ਪਰਫੋਰਮੈਂਸ ਕੈਂਪ ਜਿਹਦੇ ਵਿੱਚ ਕਿ ਫੋਰਨ ਤੋਂ ਕੋਚਿਸ ਆਉਂਦੇ ਨੇ ਟ੍ਰੇਨਿੰਗ ਕਰਵਾਉਣ ਲਈ ਬੱਚਿਆਂ ਨੂੰ ਇੱਥੇ। ਉਹਨਾਂ ਵਿੱਚੋਂ ਈਲਾਈਟ ਪਲੇਅਰਸ ਜੋ ਕਿ ਨੈਸ਼ਨਲ ਗੋਲਡ ਮੈਡਲ ਸਿਲਵਰ ਮੈਡਲ ਦੇ ਪਲੇਅਰਸ ਹੁੰਦੇ ਨੇ ਜਿਨ੍ਹਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਹੋਰ ਵੀ ਐਕਸਟਰਾ ਐਡਵਾਂਸ ਕੀਤਾ ਜਾਂਦਾ ਹੈ ਜੀ। ਇਹਦਾ ਕੰਬੀਨੇਸ਼ਨ ਸੀਗਾ ਜੀ ਦੋਨਾਂ ਗੇਮਸ ਦਾ, ਦੋਨਾਂ ਜਗ੍ਹਾ ਦੀਆਂ ਅਲੱਗ ਅਲੱਗ ਗੇਮਸ ਹੁੰਦੀਆਂ ਸੀ ਉਹਨਾਂ ਦਾ ਇੱਕ ਕੰਬੀਨੇਸ਼ਨ ਬਣਾਇਆ ਗਿਆ ਜਿਹਨੂੰ ਕਿੱਕਬਾਕਸਿੰਗ ਕਿਹਾ ਜਾਂਦਾ ਹੈ। ਬਿਲਕੁਲ ਇਹਨੂੰ ਪ੍ਰੋਫੈਸ਼ਨਲ ਕਰੀਅਰ ਵਜੋਂ ਦੇਖ ਸਕਦੇ ਹਾਂ ਜੀ। ਪੰਜਾਬ ਵਿੱਚ ਇਹਦੀ ਗ੍ਰੇਡੇਸ਼ਨ ਵੀ ਹੈ, ਸਟੇਟ ਲੈਵਲ ਦੇ ਮੈਡਲਿਸਟ ਨੂੰ ਇਹ ਤੁਸੀਂ ਸੀ ਗ੍ਰੇਡ ਮਿਲਦਾ ਹੈ ਜੀ। ਨੈਸ਼ਨਲ ਦੇ ਜਿਹੜੇ ਮੈਡਲਿਸਟ ਨੇ ਗੋਲਡ ਸਿਲਵਰ ਬ੍ਰੋਂਜ਼ ਅਗਰ ਉਹਨਾਂ 'ਚ 8 ਖਿਡਾਰੀ ਪੂਰੇ ਹੁੰਦੇ ਆ 8 ਤੋਂ ਵੱਧ ਹੁੰਦੇ ਨੇ ਤਾਂ ਉਹਨਾਂ ਨੂੰ ਬੀ ਗ੍ਰੇਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜੀ ਔਰ ਜਿਹੜੇ ਇੰਟਰਨੈਸ਼ਨਲ ਪਲੇਅਰ ਨੇ ਉਹਨਾਂ ਨੂੰ ਏ ਗ੍ਰੇਡ ਨਾਲ। ਇਹ ਲੜਕੀਆਂ ਲਈ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖੇਡ ਹੈ ਕਿਉਂਕਿ ਲੜਕੀਆਂ ਲਈ ਸੈਲਫ ਡਿਫੈਂਸ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਦਾਂ ਅੱਜ ਕੱਲ੍ਹ ਜੋ ਕਿ ਮਾਹੌਲ ਚੱਲ ਰਿਹਾ ਕਿੱਕਬਾਕਸਿੰਗ ਇੱਕ ਐਸੀ ਗੇਮ ਹੈ ਜਿਹਦੇ ਨਾਲ ਬੱਚਾ ਬਹੁਤ ਹੀ ਐਕਟਿਵ ਹੋ ਜਾਂਦਾ ਹੈ ਅਤੇ ਸੈਲਫ ਡਿਫੈਂਸ ਵਿੱਚ ਇਹਦੀਆਂ ਕਈ ਟੈਕਨੀਕਸ ਨੇ ਜਿਹਦੇ ਨਾਲ ਬੱਚਾ ਕੰਫੀਡੈਂਟਲੀ ਹਰ ਜਗ੍ਹਾ ਤੇ ਆਪਣੇ ਆਪ ਨੂੰ ਫੇਸ ਕਰ ਸਕਦਾ ਹੈ।
1: IPL ਦੇ ਵਿੱਚ ਇਹ ਹਫਤਾ ਪਲੇਆਫ ਤੇ ਰੋਮਾਂਚ ਦੇ ਨਾਲ ਭਰਪੂਰ ਰਿਹਾ। ਲੀਗ ਮੈਚ ਖਤਮ ਹੋਏ ਤੇ ਟਾਪ 4 ਟੀਮਾਂ ਦੀ ਤਸਵੀਰ ਸਾਫ਼ ਹੋ ਗਈ। ਰਾਇਲ ਚੈਲੰਜਰਸ ਬੈਂਗਲੁਰੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਫਾਈਨਲ ਦੇ ਵਿੱਚ ਜਗ੍ਹਾ ਬਣਾਈ। ਗੁਜਰਾਤ ਟਾਈਟਨਸ, ਸਨਰਾਈਜ਼ਰ ਹੈਦਰਾਬਾਦ, ਰਾਜਸਥਾਨ ਰਾਇਲਸ ਦੇ ਵਿਚਕਾਰ ਪਲੇਆਫ ਦੀ ਕੜੀ ਟੱਕਰ ਰਹੀ। ਮੁੰਬਈ ਇੰਡੀਅਨਸ ਤੇ ਕੋਲਕਾਤਾ ਨਾਈਟ ਰਾਈਡਰਸ ਵਰਗੀਆਂ ਵੱਡੀਆਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਇਸ ਹਫਤੇ ਔਰੇਂਜ ਕੈਪ, ਪਰਪਲ ਕੈਪ ਦੀ ਦੌੜ ਦੀ ਵੀ ਚਰਚਾ ਰਹੀ। ਭੁਵਨੇਸ਼ਵਰ ਕੁਮਾਰ ਨੇ ਗੇਂਦਬਾਜ਼ੀ ਦੇ ਨਾਲ ਖਾਸ ਧਿਆਨ ਖਿੱਚਿਆ। ਸੋਸ਼ਲ ਮੀਡੀਆ ਤੇ ਫੈਨਸ ਦੇ ਵਿੱਚ ਫਾਈਨਲ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਤਰ੍ਹਾਂ IPL ਦਾ ਇਹ ਹਫਤਾ ਪੂਰੀ ਤਰ੍ਹਾਂ ਦੇ ਨਾਲ ਪਲੇਆਫ, ਜੋਸ਼, ਵੱਡੇ ਉਲਟਫੇਰ ਤੇ ਫਾਈਨਲ ਦੀ ਦੌੜ ਦੇ ਨਾਮ ਰਿਹਾ। ਕੀ ਕਹਿੰਦੇ ਨੇ ਕ੍ਰਿਕਟ ਕੋਚ ਆਕਾਸ਼ਦੀਪ, ਲੋ ਸੁਣਦੇ ਹਾਂ।
2: ਇਸ ਹਫਤੇ ਵਿੱਚ ਜਿਹੜੇ ਅਸੀਂ ਆਪਣਾ ਟੂਰਨਾਮੈਂਟ ਸੀ ਉਹ ਜੀ ਆਖਰੀ ਪੜਾਅ ਵਿੱਚ ਪਹੁੰਚ ਚੁੱਕਿਆ ਸੀ ਜੋ ਕਿ ਇਹ ਦੇਖਣ ਨੂੰ ਆਇਆ ਕਿ ਪਲੇਆਫ ਵਾਲੇ ਮੈਚ ਸੀ ਸਾਰੇ ਇਹਦੇ ਵਿੱਚ ਤੇ ਜੋ ਪਹਿਲਾ ਮੈਚ ਇਸ ਵਿੱਚ ਹੋਇਆ ਉਹ ਜਿਹੜਾ RCB ਔਰ ਗੁਜਰਾਤ ਦੇ ਵਿੱਚ ਹੋਇਆ ਉਹ ਮੈਚ ਬਹੁਤ ਹੀ ਰੋਮਾਂਚਕ ਮੈਚ ਰਿਹਾ। ਉਸ ਵਿੱਚ ਕਪਤਾਨ ਰਜਤ ਪਾਟੀਦਾਰ ਨੇ ਇਕੱਲੇ ਨੇ ਹੀ ਉਸ ਮੈਚ ਨੂੰ ਇੱਕ ਤਰਫਾ ਕਰ ਦਿੱਤਾ ਤੇ ਦੂਸਰੇ ਪਾਸੋਂ ਸ਼ੁਭਮਨ ਗਿੱਲ ਔਰ ਸਾਈ ਸੁਦਰਸ਼ਨ ਦੀ ਬੈਟਿੰਗ 'ਤੇ ਥੋੜ੍ਹੀ ਜਿਹੀ ਉਸ ਦਿਨ ਇਹਨਾਂ ਦੇ ਪਰਫੋਰਮੈਂਸ ਆਈ ਨਹੀਂ ਬੈਟਿੰਗ ਦੀ ਤਾਂ ਉਸ ਕਰਕੇ ਟੀਮ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਤੋ ਕਾਫੀ ਪਿੱਛੇ ਰਹਿ ਗਏ ਇਸ ਮੈਚ ਵਿੱਚ ਤਾਂ ਇਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ।
3: ਪਲੇਆਫ ਵਿੱਚ ਸਭ ਤੋਂ ਵਧੀਆ ਰਣਨੀਤੀ RR ਦੀ ਰਣਨੀਤੀ ਸਭ ਤੋਂ ਵਧੀਆ ਸਾਨੂੰ ਲੱਗੀ ਕਿਉਂਕਿ ਉਹਨਾਂ ਨੇ ਜਿਹੜੀ ਅਟੈਕਿੰਗ ਕ੍ਰਿਕਟ ਖੇਲਣੀ ਸਟਾਰਟ ਕੀਤੀ ਇਸ ਵਿੱਚ। ਉਹਨਾਂ ਨੇ ਲਗਾਤਾਰ ਹੀ ਪਿਛਲੇ ਮੈਚ ਦੇਖਿਆ ਸੀ ਵੈਭਵ ਸੂਰਿਆਵੰਸ਼ੀ ਅਟੈਕ ਕਰਦੇ ਰਹੇ ਉਹ ਕਾਫੀ ਪਲਾਨ ਕਰਕੇ ਆਏ ਸੀ। ਉਹਨਾਂ ਨੇ ਪ੍ਰੈਸ਼ਰ ਮੈਚ ਸੀ, ਪ੍ਰੈਸ਼ਰ ਮੈਚ ਵਿੱਚ ਪਹਿਲਾਂ ਬੈਟਿੰਗ ਆ ਗਈ ਔਰ ਪ੍ਰੈਸ਼ਰ ਮੈਚ 'ਚ ਉਹਨਾਂ ਨੇ ਆ ਕੇ ਕੀ ਕੀਤਾ ਕਿ ਸਾਰਾ ਅਟੈਕ ਕਰਨਾ ਸਟਾਰਟ ਕਰ ਦਿੱਤਾ ਔਰ ਅਟੈਕ ਕਰਦੇ ਕਰਦੇ ਉਹ 240 ਤੱਕ ਆਪਣੀ ਟੀਮ ਨੂੰ ਲੈ ਗਏ ਔਰ 240 ਰਨ ਜਦੋਂ ਹੋ ਜਾਂਦੇ ਆ ਤਾਂ ਸਿਰਫ ਲਗਭਗ ਟੀਮ ਦੂਜੀ ਟੀਮ ਜੋ ਬੈਟਿੰਗ ਕਰਨ ਆਉਂਦੀ ਉਹਨਾਂ ਦੇ ਪ੍ਰੈਸ਼ਰ ਤਾਂ ਬਣਿਆ ਹੁੰਦਾ 240 ਰਨਾਂ ਦਾ। ਫਾਈਨਲ ਵਿੱਚ ਜੋ ਕਿ ਦੇਖਣ ਜਾਏ ਕਿ ਬੈਲੈਂਸ ਟੀਮ ਹੈ ਉਹ RCB ਲੱਗ ਰਹੀ ਹੈ ਹਾਲੇ ਤੱਕ ਤਾਂ ਵੀ ਆਰ ਉਹਨਾਂ ਦੀ ਬੋਲਿੰਗ ਔਰ ਬੈਟਿੰਗ ਜੋ ਕਿ ਭੁਵਨੇਸ਼ਵਰ ਕੁਮਾਰ ਸਟਾਰਟਿੰਗ ਦੇ ਸਟਾਰਟ ਦੇ ਰਹੇ ਨੇ ਫਿਰ ਡੇਰਲ ਟਫੀ ਉਹਨਾਂ ਦੇ ਫਿਰ ਹੈਜ਼ਲਵੁੱਡ ਕਾਫੀ ਲਾਈਨ ਲੈਂਥ ਨਾਲ ਬੋਲ ਪਾਉਂਦੇ ਆ ਤੇ ਮੈਨੂੰ ਦੇਖਣ ਨੂੰ ਲੱਗ ਰਿਹਾ ਹੈ ਕਿ RCB ਕਾਫੀ ਸੋਲਿਡ ਟੀਮ ਲੱਗ ਰਹੀ ਹੈ ਔਰ ਫਾਈਨਲ ਵਿੱਚ ਮੈਨੂੰ ਲੱਗਦਾ ਕਿ ਕਾਫੀ ਹੈਵੀ ਰਹੂਗੀ ਜਿਹਦੇ ਨਾਲ ਵੀ ਫਾਈਨਲ ਹੋਊਗਾ ਇਹਨਾਂ ਦਾ RCB ਦਾ। ਹਾਂ ਇਸ ਸੀਜ਼ਨ ਦੇਖਣਾ ਹੈ ਕਿ ਸਾਰੀ IPL ਲਗਭਗ ਭਾਰਤੀ ਖਿਡਾਰੀਆਂ ਦੇ ਨਾਮ ਹੀ ਰਹੀ ਹੈ ਜੈਸੇ ਅਸੀਂ ਮੋਟੇ ਮੋਟੇ ਨਾਮ ਦੇਖ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ, ਸੁਮਨ ਗਿੱਲ, ਸਾਈ ਸੁਦਰਸ਼ਨ, ਅਭਿਸ਼ੇਕ ਸ਼ਰਮਾ, ਧਰੁਵ ਜੂਰਲ ਔਰ ਮੀਡੀਅਮ ਪੇਸਰਾਂ ਵਿੱਚ ਮੁਹੰਮਦ ਸਿਰਾਜ ਹੋ ਗਿਆ ਔਰ ਕਾਫੀ ਅੱਛੀ ਗੇਂਦਬਾਜ਼ੀ ਵੀ ਕੀਤੀ ਹੈ ਕਈ ਇੰਡੀਅਨ ਬੋਲਰਸ ਨੇ ਜੋ ਨਵੇਂ ਲੜਕੇ ਆਏ ਸੀ ਉਹਨਾਂ ਨੇ ਵੀ ਕਾਫੀ ਅੱਛੀ ਗੇਂਦਬਾਜ਼ੀ ਕੀਤੀ ਹੈ। ਲਗਭਗ ਇਹ ਭਾਰਤੀ ਖਿਡਾਰੀਆਂ ਦਾ ਹੀ ਇਸ ਵਾਰ ਦਬਦਬਾ ਰਿਹਾ IPL ਵਿੱਚ।
1: ਮਿਊਨਿਕ ਦੇ ਵਿੱਚ ਹੋਏ ISSF ਵਰਲਡ ਕੱਪ ਦੇ ਵਿੱਚ ਭਾਰਤ ਦੀ ਨੌਜਵਾਨ ਸ਼ੂਟਰ ਈਸ਼ਾ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਮਹਿਲਾ 25 ਮੀਟਰ ਪਿਸਟੋਲ ਫਾਈਨਲ ਦੇ ਵਿੱਚ ਐਸ਼ਾ ਸਿੰਘ ਨੇ ਪਹਿਲੇ ਸ਼ਾਟ ਤੋਂ ਲੈ ਕੇ ਆਖਰੀ ਸ਼ਾਟ ਤੱਕ ਦਬਦਬਾ ਬਣਾਈ ਰੱਖਿਆ ਤੇ ਦੱਖਣੀ ਕੋਰੀਆ ਦੀ ਕਿਮ ਯੇਜੀ ਦਾ ਵਰਲਡ ਰਿਕਾਰਡ ਤੋੜ ਦਿੱਤਾ ਹੈ। 21 ਸਾਲਾ ਭਾਰਤੀ ਸ਼ੂਟਰ ਨੇ ਫਾਈਨਲ ਦੇ ਵਿੱਚ 43 ਅੰਕ ਹਾਸਲ ਕਰਕੇ ਨਵਾਂ ਸੀਨੀਅਰ ਤੇ ਜੂਨੀਅਰ ਵਰਲਡ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਤੋਂ ਪਹਿਲਾਂ ਕਿਮ ਯੇਜੀ ਦੇ ਨਾਮ

0: प्रियंका का रिकॉर्ड दर्ज सी। इस मुकाबले दे विच पैरिस ओलंपिक चैंपियन यंग जी इन भी शामिल सी, पर ओ पंजवें स्थान ते रही। जर्मनी दी डोरीन वेनकैंप ने चांदी अते बुल्गारिया दी मिरोस्लावा ने कांसी दा तमगा जितया। चार साल पहला इस इवेंट नूं शुरू करन वाली ईशा सिंह हुण दुनिया दी वड्डी चैंपियन बन चुकी है। उस दी इस इतिहासक जीत नूं भारतीय शूटिंग दे लई वड्डी उपलब्धि मन्निया जांदा है। भारतीय खेड जगत दे लई दुखदाई खबर इस हफ्ते रही। राजा रणधीर सिंह दा 79 साल दी उम्र दे विच देहांत हो गया। ਉਹ ਕਈ ਦਿਨਾਂ ਤੋਂ ਉਮਰ ਸੰਬੰਧੀ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ। ਰਾਜਾ ਰਣਧੀਰ ਸਿੰਘ ਭਾਰਤ ਦੇ ਪਹਿਲੇ ਨਿਸ਼ਾਨੇਬਾਜ਼ ਸਨ ਜਿਨ੍ਹਾਂ ਨੇ 1978 ਏਸ਼ੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਤੇ ਉਹ 5 ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਸਨ। ਖੇਡ ਪ੍ਰਸ਼ਾਸਕ ਦੇ ਵਜੋਂ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 6 ਜੂਨ ਤੋਂ 10 ਜੂਨ ਦੇ ਵਿੱਚ ਭਾਰਤ ਵਿਰੁੱਧ ਅਫਗਾਨਿਸਤਾਨ ਇੱਕ ਮਾਤਰ ਟੈਸਟ ਮੈਚ ਹੋਵੇਗਾ। ਇਸ ਦੇ ਨਾਲ ਹੀ ਨਾਲ ਏਸ਼ੀਆ ਅੰਡਰ 18 ਹਾਕੀ ਕੱਪ 29 ਮਈ ਤੋਂ 6 ਜੂਨ ਨੂੰ ਹੋਣਗੇ ਜਾਪਾਨ ਦੇ ਵਿੱਚ ਤੇ ਭਾਰਤੀ ਜੂਨੀਅਰ ਟੀਮ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਜਾ ਰਹੀ ਹੈ। ਇਸ ਦੇ ਨਾਲ ਹੀ ਨਾਲ ਇਸ ਹਫ਼ਤੇ ਦੇ ਖੇਡ ਸੰਸਾਰ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਵਾਚਨ ਸ਼ੀਤਲ ਠਾਕੁਰ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਖੇਡ ਸੰਸਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਖੇਡ ਸਰਗਰਮੀਆਂ 'ਤੇ ਆਧਾਰਿਤ ਪ੍ਰੋਗਰਾਮ ਖੇਡ ਸੰਸਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਚਾਰ ਵੱਜ ਕੇ 49 ਸੈਕਿੰਡ। ਜੀ ਹਾਂ, ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਹੈ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਆਓ ਸਰਵਨ ਕਰਦੇ ਹਾਂ ਗੁਰਬਾਣੀ ਵਿਚਾਰ।

ਅਖੌਤੀ ਨੀਵੀਂ ਜਾਤੀ ਵਿੱਚ ਹੋਇਆ, ਪਰ ਆਪ ਜੀ ਦੀ ਵਿਚਾਰਧਾਰਾ ਇੰਨੀ ਮਹਾਨ ਹੈ ਕਿ ਅਖੌਤੀ ਤੌਰ 'ਤੇ ਉੱਚੀਆਂ ਜਾਤਾਂ ਵਾਲੇ ਧਨਾੜ ਲੋਕ ਵੀ ਆਪ ਜੀ ਦੇ ਚਰਨਾਂ 'ਤੇ ਝੁੱਕ ਗਏ। ਆਪ ਜੀ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਪੋਸਿਆ। ਭਗਤ ਜੀ ਜਿੰਨਾ ਚਿਰ ਬਨਾਰਸ ਵਿੱਚ ਰਹੇ, ਆਪ ਜੀ ਨਾਲ ਅਖੌਤੀ ਉੱਚੀਆਂ ਜਾਤਾਂ ਵਾਲੇ ਕਰਮਕਾਂਡੀ ਲੋਕ ਨਿੱਤ ਦਾ ਬਖੇੜਾ ਖੜ੍ਹਾ ਕਰੀ ਰੱਖਦੇ। ਮੁਸਲਮਾਨ ਅਤੇ ਹਿੰਦੂ ਆਪ ਜੀ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਦੋ ਵਾਰੀ ਆਪ ਜੀ ਨੂੰ ਮਾਰਨ ਦਾ ਵੀ ਯਤਨ ਕੀਤਾ ਗਿਆ। ਮੁਸਲਮਾਨਾਂ ਦੇ ਧਾਰਮਿਕ ਆਗੂਆਂ ਨੇ ਆਪ ਜੀ ਨੂੰ ਇਸ ਕਰਕੇ ਮਰਵਾਉਣਾ ਚਾਹਿਆ ਕਿਉਂਕਿ ਆਪ ਜੀ ਨੇ ਆਪਣਾ ਜਨਮ ਧਰਮ ਛੱਡ ਦਿੱਤਾ ਸੀ, ਅਤੇ ਬ੍ਰਾਹਮਣਾਂ ਨੇ ਇਸ ਲਈ ਮਰਵਾਉਣਾ ਚਾਹਿਆ ਕਿਉਂਕਿ ਆਪ ਜੀ ਉਸ ਵਰਣ ਆਸ਼ਰਮ ਨੂੰ ਨਹੀਂ ਸਨ ਮੰਨਦੇ, ਜਿਸ ਕਰਕੇ ਉਹ ਸਰਵ ਉੱਚ ਜਾਤੀ ਵਿੱਚ ਅਖਵਾਉਂਦੇ ਸਨ। ਆਪ ਛੂਤ ਛਾਤ, ਜਾਤ ਪਾਤ ਆਦਿ ਦੇ ਕੱਟੜ ਵਿਰੋਧੀ ਸਨ, ਅਤੇ ਕਰਮਕਾਂਡ, ਸੂਤਕ, ਸ਼ਰਾਧ, ਤੀਰਥ ਇਸ਼ਨਾਨ ਆਦਿ ਦਾ ਖੰਡਨ ਕਰਦੇ ਸਨ। ਆਪ ਮੂਰਤੀ ਪੂਜਾ ਦੇ ਵੀ ਸਖਤ ਵਿਰੁੱਧ ਸਨ। ਆਪ ਜੀ ਨੂੰ ਮਾਰਨ ਦਾ ਯਤਨ ਕਰਨ ਵਾਲੀਆਂ ਇਹਨਾਂ ਦੋਵਾਂ ਘਟਨਾਵਾਂ ਦਾ ਜ਼ਿਕਰ ਵੀ ਭਗਤ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਬਨਾਰਸ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਕਿ ਦੂਰ ਦੁਰਾਡੇ ਤੋਂ ਵੱਡੇ ਵੱਡੇ ਧਨਾੜ ਲੋਕ ਵੀ ਮਰਨ ਲਈ ਇਸ ਆਸ ਨਾਲ ਆਉਂਦੇ ਹਨ ਕਿ ਇੱਥੇ ਆ ਕੇ ਉਹਨਾਂ ਦੀ ਮੁਕਤੀ ਹੋ ਜਾਵੇਗੀ। ਕੁਝ ਕੁ ਬਹੁਤ ਧਨਾੜ ਕਿਸਮ ਦੇ ਲੋਕਾਂ ਦਾ ਅੰਤਮ ਸੰਸਕਾਰ ਵੀ ਬਨਾਰਸ ਵਿਖੇ ਲਿਆ ਕੇ ਕੀਤਾ ਜਾਂਦਾ ਸੀ। ਦੂਜੇ ਪਾਸੇ ਮਗਹਰ ਇੱਕ ਅਜਿਹਾ ਸ਼ਹਿਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਮਗਹਰ ਵਿੱਚ ਮਰੇਗਾ ਉਹ ਖੋਤੇ ਦੀ ਜੂਨ ਵਿੱਚ ਪਵੇਗਾ। ਇਸ ਨੂੰ ਸਰਾਪਿਆ ਹੋਇਆ ਨਗਰ ਕਿਹਾ ਜਾਂਦਾ ਹੈ, ਜੋ ਕਿ ਗੋਰਖਪੁਰ ਤੋਂ 15 ਕੁ ਮੀਲ ਦੂਰ ਹੈ। ਇਸ ਭਰਮ ਨੂੰ ਤੋੜਨ ਲਈ ਭਗਤ ਜੀ ਆਪਣੀ ਜ਼ਿੰਦਗੀ ਦੇ ਅੰਤਮ ਸਮੇਂ ਵਿੱਚ ਮਗਹਰ ਆ ਗਏ ਅਤੇ ਅਖੀਰ ਇੱਥੋਂ ਹੀ ਸੱਚਖੰਡ ਵਿੱਚ ਜਾ ਵਿਰਾਜੇ। ਗੌੜੀ ਰਾਗ ਵਿੱਚ ਇਸ ਸੰਬੰਧੀ ਆਪ ਜੀ ਦਾ ਫੁਰਮਾਨ ਹੈ, ਗੌੜੀ ਕਬੀਰ ਜੀ ਪੰਚਪਦੇ, ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉਂ ਤਪ ਕਾ ਹੀਨਾ, ਅਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੇ ਬਨਾਰਸ ਮਤ ਭਈ ਥੋਰੀ, ਰਹਾਓ ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਭਗਤ ਕਬੀਰ ਜੀ ਤੀਰਥ ਇਸ਼ਨਾਨ, ਵਹਿਮ ਭਰਮਾਂ ਆਦਿ ਦਾ ਡਟ ਕੇ ਖੰਡਨ ਕਰਦੇ ਸਨ। ਉਹ ਤਾਂ ਰੱਬ ਦੀ ਯਾਦ ਵਿੱਚ ਸਦਾਚਾਰੀ ਬਣ ਕੇ ਅਤੇ ਪਰ ਉਪਕਾਰੀ ਜੀਵਨ ਜਿਉਣ, ਮਾਨਵਤਾ ਦੀ ਸੇਵਾ ਕਰਨ, ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ

0: ਕੇ ਖੰਡਨ ਕਰਦੇ ਸਨ। ਉਹ ਤਾਂ ਰੱਬ ਦੀ ਯਾਦ ਵਿੱਚ ਸਦਾਚਾਰੀ ਬਣ ਕੇ ਅਤੇ ਪਰ ਉਪਕਾਰੀ ਜੀਵਨ ਜਿਉਣ, ਮਾਨਵਤਾ ਦੀ ਸੇਵਾ ਕਰਨ, ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਰੱਬ ਦੀ ਹੀ ਜੋਤ ਅਤੇ ਸਭ ਇਨਸਾਨਾਂ ਨੂੰ ਬਰਾਬਰ ਸਮਝਣ ਅਤੇ ਮਨ ਵਿੱਚ ਕਿਸੇ ਪ੍ਰਤੀ ਨਫ਼ਰਤ ਜਾਂ ਵੈਰ ਵਿਰੋਧ ਨਾ ਰੱਖਣ ਨੂੰ ਹੀ ਤੀਰਥ ਇਸ਼ਨਾਨ ਆਖਦੇ ਹਨ। ਇਸ ਸ਼ਬਦ ਵਿੱਚ ਕਬੀਰ ਜੀ ਫੁਰਮਾਨ ਕਰਦੇ ਹਨ ਕਿ ਗੁਰੂ ਦੇ ਦੱਸੇ ਰਾਹ 'ਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਸੋ ਇੱਕ ਪਰਮਾਤਮਾ ਦੇਵ ਦਾ ਭਜਨ ਕਰੋ। ਸ੍ਰੀ ਗੁਰੂ ਅਮਰਦਾਸ ਜੀ ਵੀ ਗੁਰੂ ਦੀ ਸੇਵਾ ਨੂੰ ਸਰਵ ਉੱਤਮ ਕਾਰਜ ਦੱਸਦੇ ਹਨ। ਆਪ ਜੀ ਨੇ ਖੁਦ ਵੀ 12 ਸਾਲਾਂ ਤੱਕ ਗੁਰੂ ਅੰਗਦ ਦੇਵ ਜੀ ਦੀ ਤਨ ਮਨ ਨਾਲ ਇੰਨੀ ਗਹਿਰੀ ਸੇਵਾ ਕੀਤੀ ਅਤੇ ਅਖੀਰ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਤੀਸਰਾ ਵਾਰਸ ਬਣਾ ਦਿੱਤਾ ਗਿਆ ਸੀ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਸਲੋਕ ਮਹੱਲਾ ਤੀਜਾ, ਗੁਰ ਸੇਵਾ 'ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਏ, ਹਰ ਸੇਤੀ ਮਨ ਰੱਬ ਰਹਿਆ ਸੱਚੇ ਰਹਿਆ ਸਮਾਏ, ਨਾਨਕ ਹਉ ਬਲਿਹਾਰੀ ਤਿੰਨ ਕੌ ਜੋ ਚੱਲਣ ਸਤਿਗੁਰ ਪਾਏ। ਭਾਵ ਇਹ ਕਿ ਸਤਿਗੁਰੂ ਦੀ ਸੇਵਾ ਕਰਨ ਨਾਲ, ਉਸਦੇ ਦੱਸੇ ਰਾਹ 'ਤੇ ਤੁਰਨ ਨਾਲ ਮਨੁੱਖ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਅਤੇ ਉਸਨੂੰ ਸਦੀਵੀ ਸੁੱਖ ਮਿਲਦਾ ਹੈ, ਉਸਨੂੰ ਕਦੇ ਵੀ ਦੁੱਖ ਨਹੀਂ ਵਿਆਪਦਾ, ਉੱਥੇ ਜਮਕਾਲ ਦਾ ਵੀ ਕੋਈ ਵਸ ਨਹੀਂ ਚੱਲਦਾ ਅਤੇ ਉਹ ਮਨੁੱਖ ਉਸ ਸੱਚੇ ਵਿੱਚ ਹੀ ਸਮਾਇਆ ਰਹਿੰਦਾ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਤਾਂ ਫਰਮਾਉਂਦੇ ਹਨ ਕਿ ਗੁਰੂ ਦੀ ਕੀਤੀ ਹੋਈ ਸੇਵਾ ਦਾ ਫਲ ਤਾਂ ਇੰਨਾ ਮਹਾਨ ਹੈ ਕਿ ਇਹ ਸੇਵਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੀ ਹੈ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ 'ਤੇ ਪਾਈਐ ਗੁਰਮੁਖ ਨਿਸਤਾਰਾ। ਤਿਲੰਗ ਮਹੱਲਾ ਚੌਥਾ। ਭਗਤ ਕਬੀਰ ਜੀ ਦਾ ਫਰਮਾਨ ਹੈ ਕਿ ਜੇਕਰ ਕਿਸੇ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਬਰਕਰਾਰ ਰਹਿੰਦੀ ਹੈ ਤੇ ਉਹ ਮਨੁੱਖ ਇਸ ਆਸ ਨਾਲ ਤੀਰਥਾਂ ਉੱਤੇ ਨਹਾਉਂਦਾ ਫਿਰੇ ਕਿ ਉਸਨੂੰ ਸਵਰਗ ਪ੍ਰਾਪਤ ਹੋ ਜਾਵੇਗਾ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਇਸ ਤਰ੍ਹਾਂ ਦੇ ਕਰਮ ਕਾਂਡ ਕਰਕੇ ਉਸਨੇ ਸੁਰਗ ਵਿੱਚ ਨਹੀਂ ਜਾਣਾ। ਤੀਰਥਾਂ ਉੱਤੇ ਨਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ ਲੋਕਾਂ ਦੇ ਭਤੀਜਿਆਂ ਪਰਮਾਤਮਾ ਦੀ ਦਰਗਾਹ ਵਿੱਚ ਉਸਨੂੰ ਕੋਈ ਲਾਭ ਨਹੀਂ ਹੋਣਾ, ਕਿਉਂਕਿ ਪਰਮਾਤਮਾ ਹਰੇਕ ਦੇ ਦਿਲਾਂ ਦੀਆਂ ਜਾਣਨਹਾਰ ਹੈ ਅਤੇ ਉਹ ਅਣਜਾਣਾ ਨਹੀਂ ਹੈ। ਇਸ ਲਈ ਸੱਚਾ ਇਸ਼ਨਾਨ ਆਪਣੇ ਗੁਰੂ ਦੀ ਸੇਵਾ ਹੀ ਹੈ, ਗੁਰੂ ਦੇ ਦੱਸੇ ਮਾਰਗ 'ਤੇ ਚੱਲਣਾ ਹੀ ਅਸਲੀ ਤੀਰਥ ਇਸ਼ਨਾਨ ਹੈ। ਉਸ ਇੱਕ ਅਕਾਲ ਪੁਰਖ ਦੀ ਆਰਾਧਨਾ ਕਰੋ। ਭਗਤ ਜੀ ਇੱਕ ਸਰਲ ਉਦਾਹਰਣ ਦਿੰਦਿਆਂ ਫਰਮਾਉਂਦੇ ਹਨ ਕਿ ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਤਾਂ ਰਹਿੰਦੇ ਹੀ ਪਾਣੀ ਵਿੱਚ ਹਨ ਅਤੇ ਸਦਾ ਹੀ ਨਹਾਉਂਦੇ ਰਹਿੰਦੇ ਹਨ, ਪਰ ਜਿਵੇਂ ਉਹ ਡੱਡੂ ਹਨ ਤਿਵੇਂ ਉਹਨਾਂ ਮਨੁੱਖਾਂ ਨੂੰ ਸਮਝੋ, ਕਿਉਂਕਿ ਸੱਚੇ ਨਾਮ ਤੋਂ ਬਿਨਾਂ ਉਹ ਸਦਾ ਜੂਨਾਂ ਵਿੱਚ ਹੀ ਪਏ ਰਹਿੰਦੇ ਹਨ।
1: ਸਾਚਾ ਨਾਵਣ ਗੁਰ ਕੀ ਸੇਵਾ। ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆਂ। ਬਾਣੀਕਾਰਾਂ ਨੇ ਕੁੱਲ ਲੁਕਾਈ ਨੂੰ ਬਾਣੀ ਰਚਨਾਵਾਂ ਦੁਆਰਾ ਕਿਸੇ ਭੁਲੇਖੇ ਵਿੱਚ ਨਹੀਂ ਪਾਇਆ, ਸਗੋਂ ਸੱਚਾ ਮਾਰਗ ਦਰਸਾਇਆ ਹੈ। ਜਿਵੇਂ ਪੂਜਾ, ਆਰਾਧਨਾ, ਅਰਚਨਾ, ਅਰਪਣ ਕਿਸ ਲਈ ਅਤੇ ਕਿਸ ਦਾ ਕਰਨਾ ਹੈ, ਭਗਤ ਕਬੀਰ ਜੀ ਆਸਾ ਰਾਗ ਵਿਚਲੀ ਆਪਣੀ ਰਚਨਾ ਵਿੱਚ ਸਪਸ਼ਟ ਹਿਦਾਇਤ ਦਿੰਦੇ ਨੇ। ਪੂਜਾ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਸਰਵਣ ਕਰਦੇ ਹਾਂ ਭਾਈ ਹਰਚੰਦ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੇ ਵੇਦ ਵੇਦਾ। ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ, ਸਬਜ਼ੀਆਂ 'ਚ ਪਾਣੀ ਦਾ ਸਹੀ ਪ੍ਰਬੰਧ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਦਿਲਪ੍ਰੀਤ ਤਲਵਾਰ। ਪੰਜਾਬੀ ਨਾਟਕ ਹਾਰ ਮੰਨੀ ਵੀ ਸੁਣਾਇਆ ਜਾਏਗਾ। ਸ਼ਾਮੀ 7:40 'ਤੇ ਹੋਏਗਾ ਪ੍ਰੋਗਰਾਮ ਸਾਹਿਤ ਅਤੇ ਸੁਧਾ, ਸੰਸਕ੍ਰਿਤ ਸਾਹਿਤ ਅਤੇ ਯੋਗ। ਵਾਰਤਾਕਾਰ ਹੋਣਗੇ ਡਾਕਟਰ ਮਧੂਬਾਲਾ। ਸ਼ਾਮੀ 7:50 'ਤੇ ਹੋਏਗਾ ਸਾਡਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ। ਰਾਤੀ 8:00 ਹੋਏਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤੀ 8:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਤਹਿਤ ਅੱਜ ਕਲਾਕਾਰ ਮੁਖਵਿੰਦਰ ਸਿੰਘ ਮੋਖੇ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਤੁਸੀਂ ਸਰਵਨ ਕਰੋਗੇ ਸ਼ਬਦ ਗਾਇਨ। ਇਹ ਇਹਨਾਂ ਕਲਾਕਾਰਾਂ ਦਾ ਪ੍ਰਥਮ ਪ੍ਰਸਾਰਣ ਹੈ। ਰਾਤੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਯੁਵਾ ਭਾਰਤੀ, 10:00 ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ, ਜਿਹਦੇ ਵਿੱਚ ਅੱਜ ਸ਼ਾਸਤਰੀ ਗਾਇਨ ਸੁਣੋਗੇ। ਕਲਾਕਾਰ ਹੋਣਗੇ ਸਮਿਤਾ ਮੋਕਾਸ਼ੀ।

0: ਇਹ ਸੀ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਗਾਨ ਸਮੂਹ ਗਾਨ ਨਜ਼ਰ ਨਜ਼ਰ ਚ ਨਜ਼ਾਰੇ ਮੇਰੇ ਵਤਨ ਦੇ ਨੇ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ। ਇਹ ਆਕਾਸ਼ਵਾਣੀ ਹੈ, ਸੁਨ ਮਹਿਰਮਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
1: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
2: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारां दी छत ते सोलर पैनल लग चुके हैं। तुसी वी इस ऊर्जा क्रांति का हिस्सा बनो। PM सूर्य घर मुफ्त बिजली योजना जुड़न लई रजिस्टर करो PM सूर्य घर.gov.in।
3: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨਦੇਵ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਸਮਾਂ ਸਾਰਨੀ ਵਿੱਚ ਸੋਧ ਕੀਤੀ ਹੈ। ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਹੁਣ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਕਰਮਚਾਰੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਮੰਤਰੀ ਮੰਡਲ ਨੇ ਮਹਿੰਗਾਈ ਭੱਤੇ ਅਤੇ ਪੈਨਸ਼ਨ ਨਾਲ ਸੰਬੰਧਿਤ ਬਕਾਏ ਦੇ ਹੱਲ ਲਈ ਮੰਤਰੀ ਮੰਡਲ ਦੇ ਪੈਨਲ ਦਾ ਵੀ ਪੁਨਰਗਠਨ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਲਈ 7 ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਫੈਸਲਿਆਂ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਰਾਜ ਆਊਟਸੋਰਸਡ ਪਰਸਨਲ ਕੰਟਰੈਕਚੁਅਲ ਇੰਗੇਜਮੈਂਟ ਵਿੱਚ ਤਬਦੀਲੀ ਬਾਰੇ ਬਿੱਲ 2026 ਤਹਿਤ ਆਊਟਸੋਰਸਡ ਗਰੁੱਪ ਸੀ ਅਤੇ ਗਰੁੱਪ ਡੀ ਕਰਮਚਾਰੀਆਂ ਜਿਨ੍ਹਾਂ ਨੇ 5 ਸਾਲ ਦੀ ਲਗਾਤਾਰ ਸੇਵਾ ਪੂਰੀ ਕੀਤੀ ਹੈ ਨੂੰ ਸਿੱਧੇ ਤੌਰ 'ਤੇ ਸਰਕਾਰੀ ਕੰਟਰੈਕਚੁਅਲ ਰੋਜ਼ਗਾਰ ਅਧੀਨ ਲਿਆਂਦਾ ਜਾਏਗਾ।
4: ਅੱਜ ਕੈਬਨਿਟ ਦੇ ਵਿੱਚ ਇਹ ਪਾਸ ਹੋ ਗਿਆ, ਆਰਡੀਨੈਂਸ ਜਿਹੜਾ ਗਵਰਨਰ ਸਾਹਿਬ ਨੂੰ ਭੇਜਾਂਗੇ, ਉਸ ਤੋਂ ਬਾਅਦ ਬਿੱਲ ਦੇ ਰੂਪ ਦੇ ਵਿੱਚ ਇਹ ਵਿਧਾਨ ਸਭਾ 'ਚ ਆਜੂਗਾ। ਇਹਦੇ ਵਿੱਚ 2 ਕਿਸਮ ਦੇ ਕਰਮਚਾਰੀ ਹੋਣਗੇ। ਇੱਕ ਹੈਗਾ ਗੈਰ ਖਤਰਨਾਕ ਸ਼੍ਰੇਣੀ, ਇੱਕ ਹੈਗੀ ਹੈ ਖਤਰਨਾਕ ਸ਼੍ਰੇਣੀ। ਇਹਨਾਂ ਨੂੰ ਆਊਟਸੋਰਸ

0: 3 ਸਾਲ ਦਾ ਪੀਰੀਅਡ ਜੇ ਇਹਨਾਂ ਨੇ ਕੰਪਲੀਟ ਕੀਤਾ ਹੋਇਆ ਤਾਂ ਇਹ ਗਵਰਨਮੈਂਟ ਵੱਲੋਂ ਸਿੱਧੇ ਗਵਰਨਮੈਂਟ ਦੇ ਕੰਟਰੈਕਟ ਸ਼ਾਮਲ ਹੋ ਜਾਣ, ਜਿਹਦੇ ਵਿੱਚ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਟੋਟਲ 65,048 ਆਊਟਸੋਰਸ ਕੰਮ ਹੈ ਜਿਹੜੇ ਨੇ ਇਸ ਸੁਧਾਰ ਦੇ ਘੇਰੇ 'ਚ ਆਉਣਗੇ, ਜਿਹਨਾਂ ਨੂੰ ਲਾਭ ਮਿਲੂਗਾ।
1: ਮੁੱਖ ਮੰਤਰੀ ਨੇ ਕਿਹਾ ਕਿ ਫੈਸਲੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਮੰਤਰੀ ਮੰਡਲ ਦੀ ਪ੍ਰਵਾਨਗੀ ਦੇ 45 ਦਿਨਾਂ ਅੰਦਰ ਸ਼ੁਰੂ ਹੋ ਜਾਏਗੀ। ਮੰਤਰੀ ਮੰਡਲ ਨੇ ਭ੍ਰਿਸ਼ਟਾਚਾਰ ਸੰਬੰਧੀ ਮੁਕੱਦਮਿਆਂ ਦੇ ਤੇਜ਼ ਨਿਪਟਾਰੇ ਲਈ 7 ਵਿਸ਼ੇਸ਼ ਅਦਾਲਤਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। SAS ਨਗਰ ਵਿੱਚ 3 ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ, ਜਦੋਂ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 1-1 ਅਦਾਲਤ ਹੋਏਗੀ। ਮੰਤਰੀ ਮੰਡਲ ਨੇ ਇਹਨਾਂ ਅਦਾਲਤਾਂ ਦੇ ਕੰਮਕਾਜ ਲਈ ਸਹਾਇਕ ਸਟਾਫ ਦੀਆਂ 63 ਅਸਾਮੀਆਂ ਦੇ ਨਾਲ ਨਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀਆਂ 7 ਅਸਾਮੀਆਂ ਦੀ ਸਿਰਜਣਾ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ 31 ਮਈ ਨੂੰ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਪ੍ਰੋਗਰਾਮ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਸ ਅੰਸ਼ਕ ਸੋਧ ਸੰਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਏਗੀ। ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਏਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਨੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਾਰੀ ਰਹੇਗੀ। ਜਨਗਣਨਾ ਸੰਚਾਲਨ ਡਾਇਰੈਕਟੋਰੇਟ ਚੰਡੀਗੜ੍ਹ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਜਨਗਣਨਾ 2027 ਤਹਿਤ ਮਕਾਨਾਂ ਨੂੰ ਸੂਚੀਬੱਧ ਕਰਨ ਸੰਬੰਧੀ ਹਾਊਸ ਲਿਸਟਿੰਗ ਬਲਾਕ HLB ਕਾਰਜਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਦਾ ਐਲਾਨ ਕੀਤਾ ਹੈ। ਤਾਜ਼ਾ ਪ੍ਰਗਤੀ ਰਿਪੋਰਟ ਅਨੁਸਾਰ ਸਾਰੇ 2054 ਹਾਊਸ ਲਿਸਟਿੰਗ ਬਲਾਕਸ ਪੂਰੇ ਹੋ ਗਏ ਨੇ, ਜਿਸ ਨਾਲ ਚੰਡੀਗੜ੍ਹ ਵਿੱਚ 100% ਕਵਰੇਜ ਪ੍ਰਾਪਤ ਹੋ ਗਈ ਹੈ। ਡਾਇਰੈਕਟੋਰੇਟ ਹੁਣ ਜਨਗਣਨਾ 2027 ਦੇ ਅਗਲੇ ਪੜਾਅ ਜਨਸੰਖਿਆ ਗਣਨਾ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ 'ਤੇ ਫਰਵਰੀ 2027 ਵਿੱਚ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਇਸ ਨੂੰ ਸੁਚਾਰੂ ਅਤੇ ਸਫਲਤਾ ਨਾਲ ਲਾਗੂ ਕਰਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਦੌਰਾਨ ਚੰਡੀਗੜ੍ਹ ਦੇ ਜਨਗਣਨਾ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਅਤੇ ਚੰਡੀਗੜ੍ਹ ਦੇ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਅਭਿਆਸ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਫੀਲਡ ਸਟਾਫ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @ANU ਜਲੰਧਰ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਉਭਰ ਰਹੇ ਅਪਰਾਧ ਰੋਜ਼ਾਨਾ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਰਣਨੀਤੀਆਂ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਸੰਬੰਧੀ ਮੁਲਾਂਕਣ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮੋਕਮਪੁਰਾ ਵਿਖੇ ਨਵੇਂ ਸਥਾਪਿਤ ਪੁਲਿਸ ਸਟੇਸ਼ਨ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਈ ਚਲਾਨ ਸਿਸਟਮ ਦਾ ਉਦਘਾਟਨ ਕੀਤਾ ਤਾਂ ਜੋ ਵਧੇਰੇ ਪਾਰਦਰਸ਼ਤਾ, ਕੁਸ਼ਲ ਟ੍ਰੈਫਿਕ ਪ੍ਰਬੰਧਨ ਅਤੇ ਬਿਹਤਰ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਪਹਿਲਕਦਮੀ ਨਾਲ SAS ਨਗਰ, ਜਲੰਧਰ ਅਤੇ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਸਵੈਚਾਲਿਤ ਈ ਚਲਾਨ ਲਾਗੂ ਕਰਨ ਵਾਲਾ ਰਾਜ ਦਾ 4th ਸ਼ਹਿਰ ਬਣ ਗਿਆ ਹੈ। DGP ਨੇ ਬਟਾਲਾ ਪੁਲਿਸ ਦੇ ਸ਼ਹੀਦ ASI ਜੋਗਾ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਸੋਗ ਗ੍ਰਸਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ASI ਜੋਗਾ ਸਿੰਘ ਨੂੰ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਮਜੀਠਾ ਨੇੜੇ ਇੱਕੋ ਜਣ ਪਛਾਹ ਅਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਪੰਜਾਬ BJP ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਅਤੇ ਬੇਨੀਮੀਆਂ ਦਾ ਇਲਜ਼ਾਮ ਲਾਇਆ ਹੈ। ਚੋਣਾਂ ਦੇ ਨਤੀਜੇ ਕੱਲ੍ਹ ਐਲਾਨੇ ਗਏ ਸਨ। ਉਹਨਾਂ ਇਲਜ਼ਾਮ ਲਾਇਆ ਕਿ ਸੂਬੇ ਵਿੱਚ ਸਥਾਨਕ ਚੋਣਾਂ ਦੌਰਾਨ ਅਜਿਹੀ ਧੋਖਾਧੜੀ ਪਹਿਲਾਂ ਕਦੇ ਨਹੀਂ ਹੋਈ। ਹਾਲਾਂਕਿ ਉਹਨਾਂ ਕਿਹਾ ਕਿ BJP ਨੇ ਕਈ ਥਾਵਾਂ 'ਤੇ ਸੀਟਾਂ ਜਿੱਤ ਕੇ ਸੂਬੇ ਭਰ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਪਾਰਟੀ ਨੇ 1977 ਵਿੱਚੋਂ 172 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਅੱਜ ਜਲੰਧਰ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕ ਮੰਤਰੀ ਮਨੋਰੰਜਨ ਕਾਲੀਆ ਦੇ ਨਿਵਾਸ ਸਥਾਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਢਿੱਲੋਂ ਨੇ ਕਿਹਾ ਕਿ ਪਾਰਟੀ 2027 ਵਿੱਚ ਸੂਬੇ ਵਿੱਚ ਸਰਕਾਰ ਬਣਾਉਣ ਲਈ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਸੀਟਾਂ 'ਤੇ ਆਪਣੇ ਦਮ

0: ਤੇ ਚੋਣ ਲੜੇਗੀ। ਸ੍ਰੀ ਢਿੱਲੋਂ ਨੇ ਕਿਹਾ ਕਿ ਬੀਜੇਪੀ ਵੱਲੋਂ ਸ਼ਾਸਤ ਸੂਬੇ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ ਪਰ ਪੰਜਾਬ ਹਰ ਮੁਹਾਜ਼ ਤੇ ਪਿੱਛੇ ਚੱਲ ਰਿਹਾ ਹੈ।
1: ਜਿਹੜੇ ਵੀ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਉੱਥੇ ਵਿਕਾਸ ਹੋ ਰਿਹਾ ਔਰ ਆਪਣਾ ਸੂਬਾ ਹਰੇਕ ਪੈਰਾਮੀਟਰ ਤੇ ਚਾਹੇ ਨਸ਼ਿਆਂ ਤੇ ਲਾ ਲਓ, ਚਾਹੇ ਗੈਂਗਸਟਰਵਾਦ ਲਾ ਲਓ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲਾ ਲਓ, ਮਾਲੀ ਹਾਲਤ ਲਾ ਲਓ, ਹਰੇਕ ਦੇ ਪਿੱਛੇ ਆਪਾਂ ਨੀਚੇ ਨੀਚੇ ਜਾ ਰਹੇ ਹਾਂ। 5 ਲੱਖ ਕਰੋੜ ਤੋਂ ਉੱਪਰ ਕਰਜ਼ਾ ਚੜ੍ਹ ਗਿਆ, ਕਿਸਾਨ ਵੀ ਔਖੇ ਨੇ, ਵਪਾਰੀ ਭਰਾ ਵੀ ਔਖੇ ਨੇ, ਕਰਮਚਾਰੀ ਵੀ ਔਖੇ ਨੇ, ਨੌਜਵਾਨ ਵੀ ਔਖੇ ਨੇ, ਹਰੇਕ ਵਰਗ ਇਸ ਵੇਲੇ ਦੁਖੀ।
0: ਜਲੰਧਰ ਸਥਿਤ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੀ ਲਾਸ਼ ਅੱਜ ਦੁਪਹਿਰ ਬਾਅਦ ਫਗਵਾੜਾ ਦੇ ਚਹੇੜੂ ਪਿੰਡ ਵਿਖੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇੜੇ ਮਿਲੀ ਹੈ। ਉਹਨਾਂ ਦੀ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਸਨ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਇਸ ਵਿੱਚ ਸ਼ਾਮਲ ਲੋਕਾਂ ਦਾ ਛੇਤੀ ਤੋਂ ਛੇਤੀ ਪਤਾ ਲਾਉਣ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਾਊਂਟਰ ਇੰਟੈਲੀਜੈਂਸ ਦੀ ਵੀ ਸਹਾਇਤਾ ਲਈ ਜਾਏਗੀ।
2: ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ PS ਸਤਨਾਮਪੁਰਾ ਦੇ ਏਰੀਆ 'ਚ ਮਿਲੀ ਹੈ ਵਿਦ ਗਨਸ਼ੋਟ ਇੰਜਰੀ। ਮੌਕੇ 'ਤੇ ਜਦੋਂ ਅਸੀਂ ਟੀਮਸ ਭੇਜੀਆਂ ਤਾਂ ਜਿਹੜੀ ਡੈੱਡ ਬੋਡੀ ਦੀ ਸ਼ਨਾਖਤ ਹੈ ਉਹ RTI ਐਕਟਿਵਿਸਟ ਸਿਮਰਨਜੀਤ ਸਿੰਘ ਦੇ ਰੂਪ 'ਚ ਹੋਈ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਡੈੱਡ ਬੋਡੀ ਦੇ ਨੇੜਿਓਂ ਇੱਕ ਛੋਟਾ ਵੈਪਨ 32 ਬੋਰ ਦੀ ਪਿਸਟਲ ਤੇ ਫੋਰਚੂਨਰ ਗੱਡੀ 'ਚੋਂ ਇੱਕ 12 ਬੋਰ ਦੀ ਰਾਈਫਲ ਵੀ ਮਿਲੀ ਹੈ। ਅਸੀਂ ਮਰਡਰ ਔਰ ਰੈਲੇਵੈਂਟ ਸੈਕਸ਼ਨ 'ਚ ਪਰਚਾ ਦਰਜ ਕਰ ਰਹੇ ਹਾਂ ਔਰ ਮਲਟੀਪਲ ਟੀਮਸ ਅਸੀਂ ਲਗਾਈਆਂ ਹੈਗੀਆਂ। CCTV ਫੁਟੇਜ, ਟਾਵਰ ਡੰਪ ਅਨਾਲਿਸਿਸ ਅਸੀਂ ਕਰਾਂਗੇ ਔਰ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ।
0: ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੋਵਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜੇ ਨੇ ਹੁਣ ਤੁਸੀਂ ਦਿਹਾਤੀ ਪ੍ਰੋਗਰਾਮ ਸੁਣੋਗੇ।

0: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਸੰਧੂ ਸਾਹਿਬ, ਆਜੋ ਬੱਚੇ ਵਾਲਿਓ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚੇ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਹਾਲ ਚਾਲ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿਹੜਾ ਬੰਦੇ ਦਾ ਰਵੱਈਆ ਹੈ ਜਾਂ ਵਤੀਰਾ ਹੈ ਜਿੱਦਾਂ ਆਪਾਂ ਕਹਿੰਦੇ ਹਾਂ, ਇਹਦੇ ਬਾਬਤ ਬੰਦਾ ਅੱਜ ਦੀ ਤਰੀਕ ਦੇ ਵਿੱਚ ਜਾਗਰੂਕ ਨਹੀਂ ਹੈ। ਬਹੁਤ ਸਾਰੀਆਂ ਜਿੱਦਾਂ ਆਪਾਂ ਕਹਿੰਦੇ ਹਾਂ ਘਟਨਾਵਾਂ, ਦੁਰਘਟਨਾਵਾਂ, ਕਲੇਸ਼, ਮਲੇਸ਼, ਇਹ ਸਾਰੀਆਂ ਚੀਜ਼ਾਂ ਦੀ ਜੜ੍ਹ ਤੁਹਾਡਾ ਰਵੱਈਆ ਹੈ, ਤੁਹਾਡਾ ਵਤੀਰਾ ਹੈ। ਅਤੇ ਅਸੀਂ ਨਾ ਬੋਲਣ ਲੱਗੇ, ਨਾ ਕਿਸੇ ਨਾਲ ਗੱਲ ਕਰਨ ਲੱਗੇ, ਨਾ ਵਿਚਰਨ ਲੱਗੇ, ਅਸੀਂ ਇਸ ਚੀਜ਼ ਬਾਰੇ ਸੋਚਦੇ ਨਹੀਂ ਵੀ ਅਸੀਂ ਕਿਹੜੇ ਬੰਦੇ ਨਾਲ ਕਿਸ ਟਾਈਮ 'ਤੇ ਕਿਹੜੀ ਗੱਲ ਕਰ ਰਹੇ ਹਾਂ।
0: ਠਰਮਾ ਨਹੀਂ ਰਿਹਾ ਰੁੜੀਆ ਰਾਮ ਜੀ। ਹੁਣ ਦੇਖੋ ਨਾ ਰੁੜੀਆ ਰਾਮ ਜੀ, ਮੈਂ ਦੇਖਿਆ ਵੀ ਸੜਕਾਂ 'ਤੇ ਆਪਾਂ ਜਾ ਰਹੇ ਹਾਂ, ਕਈ ਵਾਰ ਥੋੜ੍ਹੀ ਬਹੁਤੀ ਘਟਨਾ ਹੋ ਜਾਂਦੀ
1: ਹੈ,
0: ਪਰ ਲੋਕਾਂ ਨੂੰ ਖਾਣ ਨੂੰ ਪੈ ਜਾਂਦੇ ਅੱਗੋਂ ਜਿਹੜਾ ਨਾ ਬੰਦਾ, ਇਹ ਮਾੜੀ ਗੱਲ ਹੈਗੀ ਹੈ ਕਿ ਭਾਵੇਂ ਤੁਸੀਂ ਦੇਖੋ ਤਾਂ ਸਹੀ ਕਿ ਕਿਹਦੀ ਗਲਤੀ ਸੀਗੀ, ਜਾਂ ਗਲਤੀ ਹੋ ਵੀ ਗਈ ਕੋਈ ਗੱਲ ਨਹੀਂ, ਬੈਠ ਕੇ ਹਰ ਮਸਲੇ ਦਾ ਹੱਲ ਹੋ ਸਕਦਾ ਹੈਗਾ। ਸਾਡੀ ਭਾਸ਼ਾ ਦਾ ਵਿਗਾੜ ਨਹੀਂ ਹੋਣਾ ਚਾਹੀਦਾ, ਜੋ ਅਸੀਂ ਕਈ ਵਾਰ ਬੋਲਦੇ ਹਾਂ ਨਾ ਅੱਗੋਂ, ਉਹ ਸੁਣਨ ਵਾਲੇ ਨੂੰ ਦੇਖਣ ਨੂੰ ਬੜਾ ਮਾੜਾ ਲੱਗਦਾ ਵੀ ਅਸੀਂ ਕਿਹੜੇ ਪਾਸੇ ਜਾ ਰਹੇ ਹੈਗੇ ਹਾਂ।
1: ਬਿਲਕੁਲ ਜੀ, ਦੇਖੋ ਜਿੱਦਾਂ ਕਹਿੰਦੇ ਵੀ ਜਾਨਵਰਾਂ ਤੋਂ

0: ਬੱਤਰ ਭਾਸ਼ਾ ਸਾਡੀ ਹੈ।
1: ਹਾਂ
0: ਤੁਸੀਂ ਜਿੱਦਾਂ ਆਪਾਂ ਜਾਨਵਰਾਂ ਨੂੰ ਜਾਨਵਰ ਕਹਿ ਦਿੰਦੇ ਹਾਂ, ਪਰ ਉਹ ਕਿਤੇ ਨਾ ਕਿਤੋਂ ਸਾਡੇ ਨਾਲੋਂ ਉਹਨਾਂ ਦੀ ਭਾਸ਼ਾ ਠੀਕ ਹੈ। ਜਿੱਦਾਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਦੌਰ ਹੈ, ਯੁੱਗ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਕਿ ਤੁਹਾਡਾ ਸ਼ਰਮ ਦੇ ਨਾਲ ਆਪਣੇ ਆਪ ਸਿਰ ਝੁਕ ਜਾਂਦਾ
1: ਝੁਕ ਜਾਂਦਾ ਹੈ ਜੀ,
0: ਕਿ ਯਾਰ ਇਨਸਾਨੀਅਤ ਦੇ ਚਲੋ ਤਕਾਜ਼ਾ ਆਪਾਂ ਕਹਿੰਦੇ ਹਾਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ ਬੰਦਾ ਜਾਣ ਬੁੱਝ ਕੇ ਗਲਤੀ
1: ਨਹੀਂ ਕਰਦਾ ਜੀ, ਹੋ ਜਾਂਦੀ ਹੈ
0: ਕਈ ਵਾਰੀ, ਕੋਈ ਇਸ ਤਰ੍ਹਾਂ ਦੀ ਚੀਜ਼ ਵਾਪਰ ਜਾਂਦੀ ਹੈ, ਅਣਗਹਿਲੀ ਕਰਕੇ ਵਾਪਰ ਜਾਂਦੀ ਹੈ, ਉਹਨੂੰ ਓਨਾ ਕੁ ਵਕਤ ਦੇਣਾ ਬਣਦਾ ਹੈ ਕਿ ਜਿਹੜੀ ਘਟਨਾ ਹੋਈ ਆ ਹੈ ਨਾ, ਉਹਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਉਂ ਹੋਈ ਹੈ। ਫਿਰ ਜੇ ਕਿਸੇ ਤੋਂ ਗਲਤੀ ਹੋਈ ਵੀ ਹੈ ਤਾਂ ਉਹ ਗਲਤੀ ਦੀ ਸਜ਼ਾ ਦਾ ਇੱਕ ਅਲੱਗ ਜਿੱਦਾਂ ਕਹਿੰਦੇ ਆ ਤੌਰ ਤਰੀਕਾ ਹੈ ਹੈ ਨਾ। ਸੋ ਉਸ ਲਿਹਾਜ਼ ਨਾਲ ਉਹਨੂੰ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ, ਬਜਾਏ ਇਹ ਕਿ ਆਪਾਂ ਜਿਹੜਾ ਹੈ ਇੱਥੋਂ ਤੱਕ ਪਹੁੰਚ ਜਾਣਾ ਕਿ ਰਿਸ਼ਤੇ ਨਾਤਿਆਂ ਦਾ ਕੋਈ ਲੁੱਕ ਲਿਹਾਜ਼
1: ਰਹਿੰਦਾ ਹੀ ਨਹੀਂ ਜੀ, ਕੋਈ ਸ਼ਰਮ ਹਿਆ ਸਭ ਚੁੱਕ ਦੇਣੇ ਹੈਗੇ ਆਪਾਂ।
0: ਸੋ ਇਹ ਚੀਜ਼ਾਂ 'ਤੇ ਸਾਨੂੰ ਜਿਹੜਾ ਹੈ ਸੋਚ ਕੇ ਸੰਕੋਚ ਦੇ ਨਾਲ ਭਾਸ਼ਾ ਦਾ ਜਿਹੜਾ ਚੱਲਣ ਹੈ, ਭਾਸ਼ਾ ਦੀ ਵਰਤੋਂ ਜਿਹੜੀ ਹੈ ਸਮਾਂ, ਸਥਿਤੀ ਅਤੇ ਸਥਾਨ ਦੇ ਲਿਹਾਜ਼ ਨਾਲ, ਫਿਰ ਤੁਸੀਂ ਕਿਸ ਬੰਦੇ ਨਾਲ, ਉਹ ਤੁਹਾਤੋਂ ਉਮਰ ਦੇ ਵਿੱਚ ਦੇਖੋ ਪਹਿਲੀ। ਹੁਣ ਅੱਜ ਕੱਲ੍ਹ ਤਾਂ ਇਹ ਉਮਰ ਦਾ ਵੀ ਲਿਹਾਜ਼ ਨਹੀਂ, ਵੱਡੇ ਛੋਟੇ ਦਾ ਵੀ ਕੋਈ ਲਿਹਾਜ਼ ਨਹੀਂ ਹੈ ਕਿ ਆਪਣੇ ਤੋਂ ਵੱਡੇ ਦੇ ਨਾਲ, ਆਪਣੇ ਤੋਂ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੈ ਕਿ ਯਾਰ ਮੈਥੋਂ ਰਿਸ਼ਤੇ ਨਾਤੇ 'ਚ ਵੱਡਾ ਹੈ, ਇਹਦੇ ਨਾਲ ਮੇਰਾ ਵਤੀਰਾ ਜਾਂ ਮੇਰਾ ਗੱਲ ਕਰਨ ਦਾ ਵਿਹਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ
1: ਨਾ।
0: ਠੀਕ, ਹੁਣ ਘਰਾਂ ਦੇ ਵਿੱਚ ਵੀ ਇਹੀ ਹੈ ਸੰਧੂ ਸਾਹਿਬ। ਦੇਖੋ ਘਰਾਂ ਦੇ ਵਿੱਚ ਕਲੇਸ਼ ਆਪਾਂ ਦੇਖਦੇ ਹਾਂ ਕਿ ਆਮ ਤੌਰ 'ਤੇ ਛੋਟੇ ਛੋਟੇ ਘਰ ਨੇ, ਪਰ ਉਹਨਾਂ ਦੇ ਵਿੱਚ ਵੱਡੇ ਵੱਡੇ ਕਲੇਸ਼ ਨੇ। ਉਹ ਕਲੇਸ਼ ਵੀ ਇਹੀ ਆ ਕਿ ਠਰਮਾ ਹੀ ਨਹੀਂ ਸਾਡੇ 'ਚ ਹੈ ਨਾ, ਅਸੀਂ ਗੱਲ ਕਰਨ ਲੱਗੇ ਸੋਚਦੇ ਹੀ ਨਹੀਂ ਵੀ ਜਿਹੜਾ, ਜੇ ਅਸੀਂ ਬੱਚੇ ਨਾਲ ਵੀ ਗੱਲ ਕਰਦੇ ਹਾਂ ਤਾਂ ਉਹਨੂੰ ਉਸ ਲਿਹਾਜ਼ ਨਾਲ ਆਪਾਂ ਨੇ ਗੱਲ ਕਰਨੀ ਹੈ।
1: ਹਾਂ ਉਹੀ ਜੀ ਹੈ ਨਾ, ਘਰ ਦਾ ਮਾਹੌਲ ਵੀ ਅਸਰ ਪੈਂਦਾ ਹੈ ਨਾ ਜੀ,
0: ਪੈਂਦਾ।
1: ਜੇ ਘਰ ਦੇ ਵਿੱਚ ਹੀ ਮਾਹੌਲ ਇਹੋ ਜਿਹਾ ਹੈਗਾ ਤਾਂ ਉਹ ਆਪਣੇ ਨਾਲ ਨਾਲ ਹੀ ਤੁਰੇਗਾ ਜੀ।
0: ਦੇਖੋ
1: ਘਰ 'ਚ ਅੱਛਾ ਮਾਹੌਲ ਹੈਗਾ, ਸਾਡਾ ਵਿਵਹਾਰ ਅੱਛਾ ਹੈ, ਸਾਡੀ ਬੋਲ ਜਿਹੜੀ ਭਾਸ਼ਾ ਵਧੀਆ ਹੈਗੀ ਹੈ, ਉਹ ਬੱਚੇ ਦੇ ਸੰਸਕਾਰ ਅੱਗੇ ਜਾਣਗੇ ਜਾਣਗੇ।
0: ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਸੰਧੂ ਸਾਹਿਬ, ਦੇਖੋ ਜੇ ਆਪਾਂ ਕਹੀਏ। ਸੋ ਇਸ ਕਰਕੇ ਘਰ ਦਾ ਮਾਹੌਲ ਤਾਂ ਜਿੱਦਾਂ ਬਹੁਤ ਵੱਡੀ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਤੇ ਦੇਸ਼ ਨੂੰ ਮਤਲਬ ਸੰਭਾਲਣ, ਪੂਰੇ ਸਮਾਜ ਨੂੰ ਸੰਭਾਲਣ ਦਾ ਬਹੁਤ ਵੱਡਾ ਯਤਨ ਜਿਹੜਾ ਤੁਹਾਡਾ ਘਰ ਤੋਂ ਸ਼ੁਰੂ ਹੁੰਦਾ ਕਿ ਤੁਸੀਂ ਘਰਾਂ ਦੇ ਵਿੱਚ ਸੰਸਕਾਰ ਕੀ ਦੇ ਰਹੇ ਹੋ ਆਉਣ ਵਾਲੀ ਪੀੜ੍ਹੀ ਨੂੰ, ਉਹਨਾਂ ਦੇ ਨਾਲ ਤੁਹਾਡਾ ਵਤੀਰਾ, ਤੁਹਾਡਾ ਰਵੱਈਆ ਕਿੱਦਾਂ ਦਾ ਹੈ, ਇਹ ਬੜਾ ਕੁਛ ਸਥਾਪਿਤ ਕਰਦਾ ਹੈ। ਸੋ ਇਸ ਕਰਕੇ ਜਿੱਦਾਂ ਕਹਿੰਦੇ ਵੀ ਘਰ ਸੁੱਖ ਵਸਿਆ ਬਾਹਰ ਸੁੱਖ
1: ਪਾਇਆ,
0: ਤੋ ਘਰ ਵਰਗਾ ਨਜ਼ਾਰਾ ਨਹੀਂ, ਜੋ ਮੌਜ ਛੱਜੂ ਦੇ ਚਾਰੇ ਨਾ ਬਲਖ ਨਾ ਬੁਖਾਰੇ। ਸਿਆਣੇ ਨੇ ਤੱਥ ਕੱਢ ਕੇ ਐਵੇਂ ਥੋੜ੍ਹੀ ਦੇਰ ਤਾਂ ਤੁਸੀਂ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ 'ਚ ਤੁਰਜਾ ਬਰਮਾ ਨੂੰ ਲਿਖ ਜਾਣਗੇ ਨਾਲੇ, ਜਿੱਥੇ ਮਰਜ਼ੀ ਚਲੇ ਜਾਓ, ਪਰ ਬੰਦਾ ਪੰਛੀ ਤੱਕ ਜਨੌਰ ਤੱਕ ਵੀ ਸ਼ਾਮ ਨੂੰ ਆਪਣੇ ਘਰ 'ਚ ਆਉਂਦੇ ਆ ਉਡਾਰੀ ਮਾਰ ਕੇ
1: ਆਉਂਦੇ ਆਉਂਦੇ।
0: ਜੇ ਘਰ ਦੇ ਵਿੱਚ ਸੁੱਖ ਹੈ, ਜੇ ਘਰ ਦੇ ਵਿੱਚ ਉਹ ਚੀਜ਼ ਹੈ, ਟਕਾ ਹੈ, ਤਦੇ ਹੀ ਆਉਂਦੇ ਆ ਜੀ। ਸੋ ਇਸ ਕਰਕੇ ਘਰ ਦਾ ਵਾਤਾਵਰਨ ਜਿਹੜਾ ਹੈ ਉਹ ਏਸੀ ਲਾ ਕੇ ਠੰਡਾ ਕਰੋ ਚਾਹੇ ਨਾ ਕਰੋ, ਉਹਦਾ ਠੰਡਾ ਕਰਨ ਦੀ ਕੋਸ਼ਿਸ਼ ਕਰੋ,
1: ਕਰਨੀ ਚਾਹੀਦੀ।
0: ਉਹਦੇ 'ਚ ਗਰਮੀ ਤੁਹਾਡੇ ਘਰ ਦੇ ਵਾਤਾਵਰਣ ਦੇ ਵਿੱਚ ਨਹੀਂ ਚਾਹੀਦੀ। ਦੋ ਕਬੂਲ ਗਾਉਣ ਦੇ ਲਈ

0: हाँ जी रुलिया राम जी।
1: संधू साहब बच्चियालिओ देखो ਆਪਾਂ ਸਾਰੇ ਜਾਣਦੇ ਹਾਂ ਕਿ ਆਹ ਦਿਨਾਂ ਦੇ ਵਿੱਚ ਸਬਜ਼ੀ ਭਾਜੀ ਜਿਹੜੀ ਹੈ ਇਹਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਕਿਉਂਕਿ ਗਰਮੀ ਦਾ ਪ੍ਰਭਾਵ ਹੈ ਔਰ ਗਰਮੀਆਂ ਦੇ ਪ੍ਰਭਾਵ ਦੇ ਨਾਲ ਪਾਣੀ ਦਾ ਜਿਹੜਾ ਅਸਲ ਗਲਤ ਪਾਣੀ 'ਤੇ ਆ ਖੜਦੀ ਹੈ ਕਿ ਤੁਸੀਂ ਇਹਨਾਂ ਨੂੰ ਪਾਣੀ ਦੇ ਪ੍ਰਬੰਧਨ ਨਾਲ ਹੀ ਬਚਾਉਣਾ ਹੈ ਹੈ ਨਾ। ਹੁਣ ਤੁਹਾਡੇ ਕੋਲ ਤਕਨੀਕੀ ਵਿਧੀਆਂ ਵੀ ਆ ਗਈਆਂ ਬਹੁਤ ਸਾਰੀਆਂ,
0: ਬਹੁਤ ਵਧੀਆ ਆ ਗਿਆ ਜੀ ਕੰਮ,
1: ਹੈ ਨਾ। ਸੋ ਇਸ ਕਰਕੇ ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਹਾਂ ਇਹਦਾ ਵੀ ਪ੍ਰਬੰਧ ਸਹੀ ਹੋਣਾ ਚਾਹੀਦਾ ਹੈ। ਫਲੱਡ ਇਰੀਗੇਸ਼ਨ ਵਾਲੀ ਸਬਜ਼ੀਆਂ ਚੱਲਦੀ ਜਿਹੜੀ ਹੈ ਨਾ। ਡਾਕਟਰ ਦਿਲਪ੍ਰੀਤ ਤਲਵਾੜ ਹੋਰਾਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
2: ਪਿਆਰੇ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਨੂੰ ਪਤਾ ਹੁਣ ਗਰਮੀਆਂ ਸ਼ੁਰੂ ਹੋ ਚੁੱਕੀਆਂ, ਗਰਮੀਆਂ ਦੇ ਵਿੱਚ ਵਿੱਚ ਫਸਲਾਂ ਦੀ ਪਾਣੀ ਦੀ ਲੋੜ ਵੀ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਹੈ ਉਵੇਂ ਉਵੇਂ ਫਸਲ ਨੂੰ ਅਤੇ ਇਨਸਾਨ ਨੂੰ ਵੀ ਪਾਣੀ ਦੀ ਲੋੜ ਜ਼ਿਆਦਾ ਮਹਿਸੂਸ ਹੁੰਦੀ ਰਹਿੰਦੀ ਹੈ। ਜੇਕਰ ਅਸੀਂ ਫਸਲ ਨੂੰ ਪਾਣੀ ਨਾ ਦੇਵਾਂਗੇ, ਸੋਕੇ ਵਾਲੀ ਕੰਡੀਸ਼ਨ ਵਿੱਚ ਰੱਖਾਂਗੇ ਤਾਂ ਫਸਲਾਂ ਦੇ ਸੁੱਕਣ ਦੀ ਸਮੱਸਿਆ ਆ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਸੋਕੇ ਤੋਂ ਬਾਅਦ ਪਾਣੀ ਇੱਕਦਮ ਖੁੱਲ੍ਹਾ ਲਾ ਦਈਏ ਜਾਂ ਵੈਸੇ ਹੀ ਖੁੱਲ੍ਹਾ ਪਾਣੀ ਲਾ ਦਈਏ ਤਾਂ ਫਸਲਾਂ ਦੇ ਵਿੱਚ ਗਲਣ ਦੀ ਸਮੱਸਿਆ ਆ ਜਾਂਦੀ ਹੈ। ਇਸ ਲਈ ਫਸਲ ਨੂੰ ਸਹੀ ਸਮੇਂ ਸਿਰ ਪਾਣੀ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸੇ ਵਿਸ਼ੇ 'ਤੇ ਅਸੀਂ ਅੱਜ ਗੱਲ ਕਰਾਂਗੇ ਕਿ ਸਬਜ਼ੀਆਂ ਦੇ ਵਿੱਚ ਸੁਚੱਜਾ ਪਾਣੀ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹਾਂ, ਪਾਣੀ ਦੀ ਬੱਚਤ ਕਿਵੇਂ ਕਰ ਸਕਦੇ ਹਾਂ ਅਤੇ ਪਾਣੀ ਨੂੰ ਕਿਵੇਂ ਲਾ ਸਕਦੇ ਹਾਂ। ਜਿਵੇਂ ਸਾਨੂੰ ਪਤਾ ਜੇਕਰ ਅਸੀਂ ਕਣਕ ਝੋਨੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਤਰ੍ਹਾਂ ਦੇ ਮੌਸਮ ਆਉਂਦੇ ਆ, ਹਾੜੀ ਅਤੇ ਸਾਉਣੀ ਦਾ ਮੌਸਮ। ਪਰ ਸਬਜ਼ੀਆਂ ਦੇ ਵਿੱਚ ਇੱਦਾਂ ਦਾ ਨਹੀਂ ਆ। ਸਬਜ਼ੀਆਂ ਜਿਹੜੀਆਂ ਕਿ ਘੱਟ ਡਿਊਰੇਸ਼ਨ ਵਾਲੀਆਂ ਫਸਲਾਂ ਥੋੜ੍ਹਾ ਸਮਾਂ ਲੈਂਦੀਆਂ ਅਤੇ ਵੱਧ ਝਾੜ ਦਿੰਦੀਆਂ, ਡਾਇਵਰਸੀਫਿਕੇਸ਼ਨ ਵਿੱਚ ਵੀ ਬਹੁਤ ਰੋਲ ਅਦਾ ਕਰਦੀਆਂ। ਇਸ ਨੂੰ ਅਸੀਂ ਸਾਲ ਵਿੱਚ 3 ਵਾਰੀ ਲਾ ਸਕਦੇ ਹਾਂ, ਗਰਮੀ ਦੇ ਵਿੱਚ,

ਵਰਖਾ ਦੇ ਵਿੱਚ ਅਤੇ ਸਰਦੀ ਦੇ ਵਿੱਚ। ਹਰ ਜਦੋਂ ਇਹ ਫਸਲ ਲੱਗਦੀ ਹੈ ਮੌਸਮ ਦੇ ਹਿਸਾਬ ਨਾਲ ਇਸ ਦੀ ਪਾਣੀ ਦੀ ਮੰਗ ਆ, ਮੌਸਮ ਦੇ ਹਿਸਾਬ ਨਾਲ ਹੀ ਇਸ ਨੂੰ ਪਾਣੀ ਲੱਗਣਾ ਚਾਹੀਦਾ। ਜੇਕਰ ਅਸੀਂ ਗਰਮੀ ਦੇ ਫਸਲ ਦੀ ਗੱਲ ਕਰੀਏ ਜਿਹੜੀ ਕਿ ਫਰਵਰੀ ਮਾਰਚ ਵਿੱਚ ਲੱਗਦੀ ਹੈ ਅਤੇ ਜੂਨ ਜੁਲਾਈ ਦੇ ਵਿੱਚ ਜਾਂਦੀ ਆ, ਕਿਉਂਕਿ ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਆ ਉਵੇਂ ਉਵੇਂ ਐਵਾਪੋ ਟ੍ਰਾਂਸਪੀਰੇਸ਼ਨ ਵੀ ਵੱਧਦੀ ਜਾਂਦੀ ਆ, ਧੁੱਪ ਦੇ ਨਾਲ ਸੇਕਾ ਵੱਧਦਾ ਜਾਂਦਾ, ਸੇਕੇ ਦੇ ਨਾਲ ਜ਼ਮੀਨ ਦੇ ਉੱਪਰਲੀ ਪਰਤ 'ਚੋਂ ਪਾਣੀ ਘੱਟਦਾ, ਪਾਣੀ ਸੁੱਕਦਾ ਜਾਂਦਾ, ਪਾਣੀ ਸੁੱਕਣ ਕਰਕੇ ਆਪਾਂ ਨੂੰ ਪਾਣੀ ਦੁਬਾਰਾ ਦੇਣ ਦੀ ਫਸਲ ਨੂੰ ਜ਼ਰੂਰਤ ਪੈਂਦੀ ਰਹਿੰਦੀ ਆ। ਗਰਮੀਆਂ ਦੇ ਵਿੱਚ ਟਮਾਟਰ, ਬੈਂਗਣ, ਘੀਆ, ਕੱਦੂ, ਪੇਠਾ, ਤੋਰੀ ਆਦਿ ਸਬਜ਼ੀਆਂ ਪ੍ਰਮੁੱਖ ਨੇ ਜੋ ਕਿ ਅਸੀਂ ਖੇਤ ਵਿੱਚ ਫਰਵਰੀ ਮਾਰਚ ਵਿੱਚ ਲਾ ਸਕਦੇ ਹਾਂ। ਇਸ ਦੇ ਵਿੱਚ ਬੈਂਗਣ ਇੱਕ ਅਜਿਹੀ ਫਸਲ ਹੈ ਜਿਸ ਨੂੰ ਕਿ ਅਸੀਂ ਸਾਰਾ ਸਾਲ ਮੌਸਮ ਦੇ ਹਿਸਾਬ ਨਾਲ ਉਗਾ ਸਕਦੇ ਹਾਂ, ਅਤੇ ਮਿਰਚ ਜਿਹੜੀ ਕਿ ਫਰਵਰੀ ਮਾਰਚ ਵਿੱਚ ਅਸੀਂ ਲਗਾਉਂਦੇ ਹਾਂ ਜਾਂ ਲੋਅ ਟਨਲ ਦੇ ਵਿੱਚ ਨਵੰਬਰ ਦੇ ਵਿੱਚ ਲਾਈਏ, ਉਸ ਨੂੰ ਅਸੀਂ ਸਤੰਬਰ ਅਕਤੂਬਰ ਤੱਕ ਲੈ ਕੇ ਜਾ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਵਰਖਾ ਰੁੱਤ ਦੀ ਗੱਲ ਕਰੀਏ ਜਿਹੜਾ ਜੂਨ ਜੁਲਾਈ ਦੇ ਵਿੱਚ ਸ਼ੁਰੂ ਹੁੰਦਾ ਜਦੋਂ ਵਰਖਾ ਦਾ ਮੌਸਮ ਸ਼ੁਰੂ ਹੁੰਦਾ, ਉਸ ਨੂੰ ਅਸੀਂ ਵਰਖਾ ਦੇ ਹਿਸਾਬ ਨਾਲ ਪਾਣੀ ਦੇਣਾ। ਜੇਕਰ ਮੀਂਹ ਪੈਣ ਦੀ ਸੰਭਾਵਨਾ ਹੈ ਜਾਂ ਮੀਂਹ ਪੈ ਚੁੱਕਿਆ ਤਾਂ ਜੇਕਰ ਖੇਤ ਗਿੱਲਾ ਹੈ ਤਾਂ ਉਸ ਨੂੰ ਪਾਣੀ ਦੇਣ ਦੀ ਲੋੜ ਨਹੀਂ, ਪਰ ਜੇਕਰ ਮੀਂਹ ਨਹੀਂ ਪਿਆ ਜਾਂ ਮੀਂਹ ਦੀ ਪੋਸੀਬਿਲਿਟੀ ਨਹੀਂ ਤਾਂ ਸਮੇਂ ਸਿਰ ਲੋੜ ਦੇ ਅਨੁਸਾਰ ਫਸਲ ਨੂੰ ਪਾਣੀ ਦੇਣਾ ਚਾਹੀਦਾ ਤਾਂ ਕਿ ਜ਼ਮੀਨ ਸਾਡੀ ਸੁੱਕੀ ਨਾ ਰਹੇ ਅਤੇ ਪਾਣੀ ਦੀ ਐਕਸੈਸ ਮਾਤਰਾ ਵੀ ਨਾ ਹੋ ਜਾਵੇ। ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਜਿਹੜੀਆਂ ਕਿ ਅਕਤੂਬਰ ਦੇ ਵਿੱਚ ਲੱਗਦੀਆਂ ਫਸਲਾਂ ਜਾਂ ਸਤੰਬਰ ਦੇ ਵਿੱਚ ਲੱਗਦੀਆਂ, ਜਿਵੇਂ ਮਟਰ ਹੋ ਗਏ ਜਾਂ ਜੜ੍ਹਾਂ ਵਾਲੀਆਂ ਫਸਲਾਂ ਹੋ ਗਈਆਂ ਜਾਂ ਪੱਤੇ ਵਾਲੀਆਂ ਫਸਲਾਂ ਹੋ ਗਈਆਂ, ਉਹਨਾਂ ਨੂੰ ਪਾਣੀ ਘੱਟ ਚਾਹੀਦਾ ਕਿਉਂਕਿ ਠੰਡ ਦੇ ਨਾਲ ਐਵਾਪੋ ਟ੍ਰਾਂਸਪੀਰੇਸ਼ਨ ਲੋਸਿਸ ਵੀ ਘੱਟ ਜਾਂਦੇ ਆ ਅਤੇ ਨਾਲ ਨਾਲ ਜ਼ਮੀਨ ਦੇ ਸੁੱਕਣ ਦੀ ਪਾਵਰ ਵੀ ਘੱਟ ਜਾਂਦੀ ਹੈ ਕਿਉਂਕਿ ਧੁੱਪ ਵੀ ਘੱਟ ਪੈਣ ਲੱਗ ਜਾਂਦੀ ਹੈ। ਜੇਕਰ ਅਸੀਂ ਜੂਨ ਜੁਲਾਈ ਦੇ ਮਹੀਨੇ ਦੀ ਗੱਲ ਕਰੀਏ, ਹੁਣ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਭਿੰਡੀ ਦੀ ਫਸਲ, ਬੈਂਗਣ ਦੀ ਫਸਲ ਆਦਿ ਮੁੱਖ ਫਸਲਾਂ ਨੇ ਜਿਹੜੀਆਂ ਖੇਤ ਵਿੱਚ ਲੱਗਣੀਆਂ, ਕੱਦੂ, ਤੋਰੀਆਂ, ਕਰੇਲੇ ਆਦਿ ਵੀ ਲੱਗਣੀਆਂ। ਇਹਨਾਂ ਵਿੱਚ ਪਾਣੀ ਦਾ ਪ੍ਰਬੰਧਨ ਸਹੀ ਢੰਗ ਨਾਲ ਸਾਨੂੰ ਕਰਨਾ ਚਾਹੀਦਾ। ਪਾਣੀ ਦੇ ਪ੍ਰਬੰਧਨ ਦੇ ਕਈ ਤਰੀਕੇ ਆ। ਪਹਿਲਾ ਤਰੀਕਾ ਤਾਂ ਪਾਣੀ ਦੇ ਪ੍ਰਬੰਧਨ ਇਹ ਹੈ ਕਿ ਪਾਣੀ ਨੂੰ ਲੋੜ ਅਨੁਸਾਰ ਲਾਓ, ਖੁੱਲ੍ਹਾ ਖੇਤ ਵਿੱਚ ਨਾ ਲਾਓ। ਪਾਣੀ ਨੂੰ ਲੋੜ ਅਨੁਸਾਰ ਭਾਵ ਜਿਹੜੀਆਂ ਤੁਸੀਂ ਖਾਲੀਆਂ ਫਸਲ ਦੇ ਵਿੱਚ ਪਾਈਆਂ ਹੋਈਆਂ, ਫਸਲ ਦੀਆਂ ਖਾਲੀਆਂ ਨੂੰ ਭਰੋ ਬੈੱਡ ਦੇ ਉੱਪਰ ਦੀ ਜਾਂ ਬੈੱਡ ਦੇ ਕਿਸੇ ਹੋਰ ਪਾਸੇ ਵਿੱਚ ਦੀ ਪਾਣੀ ਨੂੰ ਨਾ ਕੱਢੋ ਤਾਂ ਕਿ ਜਿੰਨਾ ਉਸਨੂੰ ਪਾਣੀ ਚਾਹੀਦਾ ਉਸਨੂੰ ਹੀ ਪਾਣੀ ਲੱਗੇ, ਪਾਣੀ ਤੁਹਾਡਾ ਵਿਅਰਥ ਨਾ ਜਾਵੇ। ਦੂਸਰਾ ਤਰੀਕਾ ਜਿਹੜਾ ਕਿ ਪਾਣੀ ਬਚਾਉਣ ਦਾ, ਪਾਣੀ ਦੇ ਸੁਚੱਜੇ ਪ੍ਰਬੰਧਨ ਦਾ ਸਬਜ਼ੀਆਂ ਦੇ ਵਿੱਚ ਹੈ, ਉਹ ਹੈ ਤੁਪਕਾ ਸਿੰਜਾਈ। ਤੁਪਕਾ ਸਿੰਜਾਈ ਦਾ ਭਾਵ ਹੈ ਤੁਪਕੇ ਦੇ ਨਾਲ ਤੁਪਕਾ ਤੁਪਕਾ ਕਰਕੇ ਤੁਸੀਂ ਬੂਟੇ ਦੀ ਜੜ੍ਹ ਨੂੰ ਪਾਣੀ ਦੇਣਾ, ਤਾਂ ਕਿ ਬੂਟੇ ਦੀ ਜੜ੍ਹ ਨੂੰ ਪਾਣੀ ਦੇਣ ਦੇ ਨਾਲ ਨਾਲ ਬੂਟੇ ਨੂੰ ਪਾਣੀ ਵੀ ਮਿਲਦਾ ਰਹੇ, ਪਾਣੀ ਦੀ ਬੱਚਤ ਵੀ ਹੁੰਦੀ ਰਹੇ। ਪਾਣੀ ਦੀ ਬੱਚਤ ਦੇ ਨਾਲ ਨਾਲ ਸਹੀ ਮਾਤਰਾ ਦੇ ਵਿੱਚ ਜੜ੍ਹ ਨੂੰ ਪਾਣੀ ਮਿਲਣ ਦੇ ਨਾਲ ਨਾਲ ਬੂਟੇ ਦੀ ਪੈਦਾਵਾਰ ਵੀ ਵਧੀਆ ਹੋਵੇ ਅਤੇ ਬਾਕੀ ਖੇਤ ਨੂੰ ਪਾਣੀ ਨਾ ਮਿਲੇ, ਇਸ ਨਾਲ ਪਾਣੀ ਦੀ ਬੱਚਤ ਹੋ ਜਾਂਦੀ ਹੈ। ਤੁਪਕਾ ਸਿੰਜਾਈ ਦੇ ਕਾਫੀ ਲਾਭ ਨੇ। ਤੁਪਕਾ ਸਿੰਜਾਈ ਦੇ ਵਿੱਚ ਅਸੀਂ ਕੀ ਕਰਦੇ ਹਾਂ, ਡ੍ਰਿਪ ਪਾਉਂਦੇ ਹਾਂ, ਡ੍ਰਿਪ ਦੇ ਭਾਵ ਪੈਪਾਂ ਪਾਉਂਦੇ ਹਾਂ। ਤੁਪਕੇ ਸਿੰਜਾਈ ਜਿਹੜੀਆਂ ਛੋਟੀਆਂ ਪੈਪਾਂ ਪਾਉਂਦੇ ਹਾਂ, ਉਹਨਾਂ ਪੈਪਾਂ ਦੇ ਵਿੱਚ ਥੋੜ੍ਹੇ ਛੋਟੇ ਡ੍ਰਿਪਰ ਲੱਗੇ ਹੁੰਦੇ ਆ, ਛੇਦ ਕੀਤੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਦੀ ਪਾਣੀ ਆਉਂਦਾ। ਹਰ ਪਾਈਪ ਨੂੰ ਇੱਕ ਵੈਂਚਰੀ ਸਿਸਟਮ ਦੇ ਨਾਲ ਜੋੜਿਆ ਜਾਂਦਾ, ਉਸ ਵੈਂਚਰੀ ਸਿਸਟਮ ਦੇ ਵਿੱਚੋਂ ਪਾਣੀ ਵੀ ਆਉਂਦਾ ਅਤੇ ਨਾਲ ਨਾਲ ਘੁਲਣਸ਼ੀਲ ਖਾਦਾਂ ਵੀ ਲੋੜ ਦੇ ਅਨੁਸਾਰ ਅਸੀਂ ਪਾ ਕੇ ਉਸ ਨੂੰ ਬੂਟੇ ਦੀ ਜੜ੍ਹ ਦੇ ਤੱਕ ਪਹੁੰਚਾਉਂਦੇ ਹਾਂ। ਇਸ ਨਾਲ ਜਿੱਥੇ ਪਾਣੀ ਚਾਹੀਦਾ ਜੜ੍ਹ ਨੂੰ, ਉਸ ਥਾਂ 'ਤੇ ਪਾਣੀ ਸਹੀ ਮਾਤਰਾ ਵਿੱਚ ਪਹੁੰਚਦਾ ਅਤੇ ਪਾਣੀ ਦੀ ਵੇਸਟੇਜ ਨਹੀਂ ਹੁੰਦੀ। ਐਵਾਪੋਰੇਸ਼ਨ ਟ੍ਰਾਂਸਪੀਰੇਸ਼ਨ ਲੋਸਿਸ ਵੀ ਘੱਟ ਹੁੰਦੇ ਆ, ਹੋਰ ਪਾਣੀ ਦੀ ਵੇਸਟੇਜ ਵੀ ਘੱਟ ਜਾਂਦੀ ਆ ਅਤੇ ਖਾਦਾਂ ਵੀ ਸਹੀ ਮਾਤਰਾ ਵਿੱਚ ਬੂਟੇ ਦੀ ਜੜ੍ਹ ਤੱਕ ਪਹੁੰਚ ਜਾਂਦੀਆਂ। ਖਾਦਾਂ ਦੀ ਅਸੀਂ ਬਹੁਤਾਂਤ ਵੀ ਨਹੀਂ ਕਰਦੇ, ਖਾਦਾਂ ਵੀ ਅਸੀਂ ਉਸ ਨਾਲ ਬਚਾ ਸਕਦੇ ਹਾਂ। ਹਾਂ, ਡ੍ਰਿਪ ਇਰੀਗੇਸ਼ਨ ਨਾਲ ਇੱਕ ਵਾਰੀ ਪਾਈਪਾਂ ਪਾਉਣ 'ਤੇ ਖਰਚਾ ਜ਼ਰੂਰ ਆਉਂਦਾ, ਪਰ ਇਸਦੇ ਫਾਇਦੇ ਬਹੁਤ ਨੇ। ਸਭ ਤੋਂ ਵੱਡਾ ਫਾਇਦਾ ਤਾਂ ਪਾਣੀ ਦੀ ਬੱਚਤ ਹੈ। ਜਿਵੇਂ ਸਾਨੂੰ ਪਤਾ ਅੱਜ ਕੱਲ੍ਹ ਪਾਣੀ ਦਾ ਪੰਜਾਬ 'ਚ ਪੱਧਰ ਡਾਊਨ ਜਾ ਰਿਹਾ, ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਦੀ ਕਿੱਲਤ ਮਹਿਸੂਸ ਕਰਾਂਗੇ। ਇਸ ਲਈ ਪਾਣੀ ਤੋਂ ਬਚਾਉਣ ਲਈ ਸਬਜ਼ੀਆਂ ਦੇ ਵਿੱਚ ਤੁਪਕਾ ਸਿੰਜਾਈ ਦੇ ਨਾਲ ਅਸੀਂ ਪਾਣੀ ਲਾ ਕੇ ਪਾਣੀ ਦੀ ਬੱਚਤ ਕਰ ਸਕਦੇ ਹਾਂ। ਦੂਜਾ, ਜੇਕਰ ਅਸੀਂ ਖਾਦਾਂ ਦੀ ਗੱਲ ਕਰੀਏ, ਜਦੋਂ ਅਸੀਂ ਖਾਦਾਂ ਜਿਵੇਂ ਯੂਰੀਆ, ਡਾਇਆ ਆਦਿ ਨੂੰ ਖੇਤ ਵਿੱਚ ਪਾਉਂਦੇ ਹਾਂ, ਮਿੱਟੀ ਨੂੰ ਵਿੱਚ ਪਾਉਂਦੇ ਹਾਂ ਉਸਦੀ ਉਪਜਾਊ ਸ਼ਕਤੀ ਬਣਾਉਣ ਲਈ, ਤਾਂ ਕਾਫੀ ਖਾਦਾਂ ਵਿਅਰਥ ਹੋ ਜਾਂਦੀਆਂ, ਕਿਉਂਕਿ ਵਿਅਰਥ ਵੇਸਟ ਤਾਂ ਹੋ ਜਾਂਦੀਆਂ ਕਿਉਂਕਿ ਜਿੱਥੇ ਬੂਟੇ ਨੂੰ ਚਾਹੀਦਾ ਉੱਥੇ ਪੈਂਦੀਆਂ ਨਹੀਂ, ਉਹ ਦੂਜੀ ਥਾਂ 'ਤੇ ਪਈਆਂ ਰਹਿੰਦੀਆਂ, ਜਿਸ ਨਾਲ ਨਦੀਨ ਵੀ ਜ਼ਿਆਦਾ ਉੱਗਦੇ ਆ, ਕਿਉਂਕਿ ਨਦੀਨ ਨੇ ਆਪਣਾ ਭੋਜਨ ਤੁਹਾਡੇ ਦਿੱਤੀ ਹੋਈ ਫਸਲ ਦੀ ਖਾਦਾਂ ਤੋਂ ਜਾਂ ਪਾਣੀ ਤੋਂ ਹੀ ਲੈਣਾ। ਜਦੋਂ ਨਦੀਨ ਜ਼ਿਆਦਾ ਉੱਗ ਗਏ, ਉਹਨਾਂ ਨੇ ਬੂਟੇ ਦੇ ਨਾਲ ਕੰਪੀਟ ਕਰਨਾ, ਜਦੋਂ ਬੂਟੇ ਦੇ ਨਾਲ ਉਹ ਕੰਪੀਟ ਕਰਨਗੇ ਤੁਹਾਡਾ ਬੂਟਾ ਮਰ ਜੂਗਾ। ਇਸ ਲਈ ਖਾਦਾਂ ਦੀ ਸੁਚੱਜੀ ਵਰਤੋਂ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਹੀ ਕਰ ਸਕਦੇ ਹਾਂ। ਤੀਜਾ, ਜਿਹੜਾ ਸਭ ਤੋਂ ਵੱਡਾ, ਜੇਕਰ ਉਸਨੂੰ ਖਾਦ ਅਤੇ ਬੂਟੇ ਨੂੰ ਖਾਦ ਵੀ ਸਹੀ ਮਿਲੇ, ਪਾਣੀ ਵੀ ਸਹੀ ਮਿਲੇ ਅਤੇ ਨਾਲ ਦੀ ਨਾਲ ਉਹ ਦੇ ਨਦੀਨਾਂ ਦੀ ਰੋਕਥਾਮ ਵੀ ਹੁੰਦੀ ਰਹੇ, ਭਾਵ ਉਹ ਕੰਪੀਟ ਨਾ ਕਰੇ ਬੂਟਾ ਤੁਹਾਡਾ, ਤਾਂ ਉਸ ਦੇ ਨਾਲ ਤੁਹਾਡੀ ਪੈਦਾ

ਪੈਦਾਵਾਰ ਵੀ ਵਧੂਗੀ। ਜਦੋਂ ਤੁਹਾਡੀ ਫਸਲ ਦੀ ਪੈਦਾਵਾਰ ਵੱਧ ਗਈ, ਤੁਹਾਨੂੰ ਪੈਦਾਵਾਰ ਵਧਣ ਦੇ ਨਾਲ ਨਾਲ ਤੁਹਾਡਾ ਪ੍ਰੋਫਿਟ ਵੀ ਵਧਿਆ। ਜਿਹੜੀ ਤੁਹਾਡੀ ਡ੍ਰਿਪ ਇਰੀਗੇਸ਼ਨ ਦੀ ਪਹਿਲੀ ਲਾਗਤ ਲੱਗੀ ਆ, ਉਹ ਇੱਕ ਛੋਟੀ ਮਾਮੂਲੀ ਗੱਲ ਰਹਿ ਜਾਣੀ ਆ, ਉਹ ਤੁਹਾਡੀ ਪਹਿਲੀ ਤੜਾਈ ਦੇ ਵਿੱਚ ਪਹਿਲੀ ਫਸਲ ਦੇ ਨਾਲ ਹੀ ਉਹਦੀ ਭਰਪਾਈ ਹੋ ਜਾਣੀ ਹੈ ਅਤੇ ਬਾਅਦ ਵਿੱਚ ਤੁਸੀਂ ਮੁਨਾਫੇ ਵਿੱਚ ਰਹੋਗੇ। ਜੇਕਰ ਹੁਣ ਅਸੀਂ ਗੱਲ ਕਰੀਏ ਕਿ ਜਿਵੇਂ ਵਰਖਾ ਰੁੱਤ ਦੀ ਫਸਲ ਆ, ਵਰਖਾ ਰੁੱਤ ਦੇ ਵਿੱਚ ਹੁਣ ਬੈਂਗਣਾਂ ਦੀ ਗੱਲ ਕਰੀਏ, ਬੈਂਗਣ ਜਿਹੜੀ ਕਿ ਹੁਣ ਅਸੀਂ ਲਾਈ ਹੋਈ ਆ ਅਪ੍ਰੈਲ ਮਈ ਦੇ ਵਿੱਚ, ਜਾਂ ਅਸੀਂ ਹੁਣ ਅੱਗੇ ਜੂਨ ਜੁਲਾਈ ਦੇ ਵਿੱਚ ਵੀ ਲਾਵਾਂਗੇ, ਪਨੀਰੀ ਪੱਟ ਕੇ ਖੇਤ ਵਿੱਚ ਲਾਵਾਂਗੇ, ਉਸਨੂੰ ਵੀ ਅਸੀਂ ਤੁਪਕਾ ਸਿੰਚਾਈ ਦੇ ਵਿੱਚ ਨਾਲ ਪਾਣੀ ਦੇ ਸਕਦੇ। ਤੁਪਕਾ ਸਿੰਚਾਈ ਦੇ ਨਾਲ ਉਸਨੂੰ ਪਾਣੀ ਦੇਣਾ ਕਿਵੇਂ ਹੈ? ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇਣ ਲਈ ਅਸੀਂ ਇੱਕ

ਦੇ ਵਿੱਚ ਹੁਣ ਬੈਂਗਣਾਂ ਦੀ ਗੱਲ ਕਰੀਏ, ਬੈਂਗਣ ਜਿਹੜੀ ਕਿ ਹੁਣ ਅਸੀਂ ਲਾਈ ਹੋਈ ਆ ਅਪ੍ਰੈਲ ਮਈ ਦੇ ਵਿੱਚ, ਜਾਂ ਅਸੀਂ ਹੁਣ ਅੱਗੇ ਜੂਨ ਜੁਲਾਈ ਦੇ ਵਿੱਚ ਵੀ ਲਾਵਾਂਗੇ, ਪਨੀਰੀ ਪੱਟ ਕੇ ਖੇਤ ਵਿੱਚ ਲਾਵਾਂਗੇ, ਉਸਨੂੰ ਵੀ ਅਸੀਂ ਤੁਪਕਾ ਸਿੰਚਾਈ ਦੇ ਵਿੱਚ ਨਾਲ ਪਾਣੀ ਦੇ ਸਕਦੇ। ਤੁਪਕਾ ਸਿੰਚਾਈ ਦੇ ਨਾਲ ਉਸਨੂੰ ਪਾਣੀ ਦੇਣਾ ਕਿਵੇਂ ਹੈ? ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇਣ ਲਈ ਅਸੀਂ ਇੱਕ ਖਾਲੀ ਤੋਂ ਦੂਜੀ ਖਾਲੀ ਦੇ ਅੱਜ ਤੱਕ 1.20 ਮੀਟਰ ਦਾ ਬੈੱਡ ਬਣਾ ਲੈਣਾ, ਭਾਵ ਜਿਹੜਾ ਉਹ ਬੈੱਡ ਹੈ ਬੈੱਡ ਦੀ ਚੜਾਈ 80 ਸੈਂਟੀਮੀਟਰ ਹੋਵੇ ਅਤੇ 20 ਸੈਂਟੀਮੀਟਰ ਇੱਕ ਪਾਸੇ ਖਾਲੀ ਦਾ ਅੱਧ ਅਤੇ ਦੂਜੇ ਪਾਸੇ ਖਾਲੀ ਦਾ 40 ਸੈਂਟੀਮੀਟਰ ਉਹਦੇ ਵਿੱਚ ਖਾਲੀਆਂ ਹੋਣ। ਜਿਹੜੀ 80 ਸੈਂਟੀਮੀਟਰ ਦਾ ਤੁਸੀਂ ਬੈੱਡ ਬਣਾਇਆ ਉਹਦੇ ਵਿੱਚ 60 ਸੈਂਟੀਮੀਟਰ 'ਤੇ ਦੋ ਰੋ, ਦੋ ਕਿਆਰੀ ਕਤਾਰਾਂ ਵਿੱਚ ਬੂਟੇ, 45 ਸੈਂਟੀਮੀਟਰ ਦੇ ਫਰਕ ਫਰਕ 'ਤੇ ਤੁਸੀਂ ਬੈਂਗਣਾਂ ਦੇ ਬੂਟੇ ਲਾ ਦੇਣੇ ਆ, ਭਾਵ ਬੈੱਡ 80 ਸੈਂਟੀਮੀਟਰ ਦਾ, ਉਹਦੇ ਉੱਪਰ ਇੱਕ ਤੋਂ ਦੂਜੀ ਕਤਾਰ ਦਾ 60 ਸੈਂਟੀਮੀਟਰ ਦਾ ਫਾਸਲਾ ਰੱਖ ਕੇ ਉਸ ਵਿੱਚ ਤੁਸੀਂ ਬੂਟੇ ਲਾ ਦੇਣੇ ਆ। ਬੂਟੇ ਲਾਉਣ ਦੇ ਉਪਰੰਤ ਤੁਸੀਂ ਉਸ ਦੇ ਵਿੱਚ ਡ੍ਰਿਪਰ ਪਾਉਣੀ ਹੈ, ਪਾਈਪ ਪਾਉਣੀ ਹੈ, ਜਿਸ ਵਿੱਚ ਜਿਹੜਾ ਉਹਦਾ ਲੇਟਰਲ ਹੈ ਜਿੱਥੋਂ ਪਾਣੀ ਨਿਕਲਣਾ ਉਹਦਾ ਡਿਸਟੈਂਸ ਇੱਕ ਤੋਂ ਦੂਜੇ ਥਾਂ 'ਤੇ 30 ਸੈਂਟੀਮੀਟਰ ਦਾ ਹੋਵੇ, ਭਾਵ ਜਿਹੜਾ ਤੁਪਕਾ ਸਿੰਚਾਈ ਦੇ ਨਾਲ ਪਾਣੀ 30 ਸੈਂਟੀਮੀਟਰ ਦੇ ਡਿਸਟੈਂਸ 'ਤੇ ਲੱਗੇ, ਅਤੇ ਜੇਕਰ ਉਸਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਉਹ ਤੁਪਕਾ ਸਿੰਚਾਈ ਦਾ ਤੁਪਕਾ ਡਿੱਗ ਰਿਹਾ ਤਾਂ ਤੁਹਾਡੀ ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ। ਅਸੀਂ ਕਹਿੰਦੇ ਹਾਂ ਜੇਕਰ ਤੁਸੀਂ ਬੈਂਗਣਾਂ ਦੇ ਵਿੱਚ ਤੁਪਕਾ ਸਿੰਚਾਈ ਦੇ ਨਾਲ ਮਲਚ ਦੀ ਵਰਤੋਂ ਕਰਦੇ ਹੋ ਤਾਂ 30% ਤੁਸੀਂ ਪਾਣੀ ਬਚਾ ਸਕਦੇ ਹੋ ਅਤੇ ਨਾਲ ਨਾਲ ਇਸ ਦੀ ਪੈਦਾਵਾਰ, ਇਸ ਦੇ ਜੀਲਡ ਦਾ ਪੋਟੈਂਸ਼ੀਅਲ ਵੀ ਵਧਾ ਸਕਦੇ ਹੋ। ਜੇ 25 ਮਾਈਕਰੋਨ ਦੀ ਤੁਹਾਨੂੰ ਪਲਾਸਟਿਕ ਦੀ ਸ਼ੀਟ ਮਿਲਦੀ ਹੈ ਤਾਂ ਉਸਨੂੰ ਤੁਸੀਂ ਤੁਪਕਾ ਸਿੰਚਾਈ ਦੇ ਨਾਲ ਪਾਓ, ਜਿਸ ਨਾਲ ਤੁਹਾਡੇ ਨਦੀਨਾਂ ਦੀ ਰੋਕਥਾਮ ਵੀ ਹੋਵੇਗੀ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ। ਜੇਕਰ ਤੁਹਾਡੇ ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਰਿਹਾ ਅਤੇ 30 ਸੈਂਟੀਮੀਟਰ ਡ੍ਰਿਪਰ ਤੋਂ ਡ੍ਰਿਪਰ ਦਾ ਡਿਸਟੈਂਸ ਆ, ਤਾਂ ਤੁਸੀਂ ਮਿੰਟਾਂ ਦੇ ਹਿਸਾਬ ਨਾਲ ਹੀ ਬੈਂਗਣ ਦੇ ਵਿੱਚ ਫਸਲ ਨੂੰ ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇਣਾ। ਜਿਵੇਂ ਅਗਸਤ ਦੇ ਵਿੱਚ ਅਸੀਂ 36 ਮਿੰਟ ਪਾਣੀ ਦਿੰਦੇ ਹਾਂ, ਉਸੇ ਤਰ੍ਹਾਂ ਸਤੰਬਰ ਦੇ ਵਿੱਚ 40 ਮਿੰਟ, ਅਕਤੂਬਰ ਦੇ ਵਿੱਚ 60 ਮਿੰਟ ਅਤੇ ਨਵੰਬਰ ਦੇ ਵਿੱਚ 68 ਮਿੰਟ ਦੇ ਕੇ ਅਸੀਂ ਉਸਦੇ ਬੈਂਗਣ ਦੀ ਪੂਰੀ ਸਿੰਚਾਈ ਦਾ ਪ੍ਰਬੰਧਨ ਕਰ ਸਕਦੇ ਹਾਂ, ਜਿਸ ਨਾਲ 36 ਤੋਂ 38% ਤੁਹਾਡਾ ਪਾਣੀ ਬਚ ਜਾਂਦਾ। ਜੇਕਰ ਹੁਣ ਅਸੀਂ ਖਾਦਾਂ ਦੀ ਗੱਲ ਕਰੀਏ, ਖਾਦਾਂ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਵੈਂਚਰੀ ਸਿਸਟਮ, ਜਿਹਨੂੰ ਫਰਟੀਗੇਸ਼ਨ ਕਹਿੰਦੇ ਆ, ਫਰਟੀਗੇਸ਼ਨ ਦੇ ਨਾਲ ਕਰਕੇ ਅਸੀਂ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਾਂ। ਜਿਵੇਂ 80 ਕਿਲੋ ਯੂਰੀਆ, 33 ਕਿਲੋ ਅਮੋਨੀਅਮ ਫਾਸਫੇਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਬੈਂਗਣ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਡ੍ਰਿਪ ਇਰੀਗੇਸ਼ਨ ਨਾਲ ਪਾਉਣੀ ਹੈ, ਜਿਹੜੀ ਕਿ ਅਸੀਂ ਫਸਲ ਲਾਉਣ ਦੇ ਪਹਿਲੇ ਹਫ਼ਤੇ ਦੇ ਵਿੱਚ ਅਸੀਂ ਪਾਉਣੀ ਸ਼ੁਰੂ ਕਰ ਦੇਣੀ ਹੈ। ਅਤੇ 25% ਖਾਦ, ਭਾਵ ਇਹਦਾ ਚੌਥਾ ਹਿੱਸਾ ਜਿਹੜੀ ਖਾਦ ਮੈਂ ਤੁਹਾਨੂੰ ਦੱਸੀ ਆ, ਉਹ ਪਹਿਲੇ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਅਸੀਂ ਇਸ ਨੂੰ ਪਾ ਦੇਣਾ, ਅਤੇ ਜਿਹੜੀ ਬਾਕੀ ਰਹਿੰਦੀ ਖਾਦ ਆ ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇ ਨਾਲ ਨਾਲ ਦੂਜੇ ਮਹੀਨੇ ਤੋਂ ਹਰ ਚੌਥੇ ਦਿਨ 20 ਬਰਾਬਰ ਹਿੱਸਿਆਂ ਦੇ ਵਿੱਚ ਪਾ ਕੇ ਅਸੀਂ ਇਸ ਦੀ ਪੈਦਾਵਾਰ ਵਧੀਆ ਲੈ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਹੁਣ ਅਸੀਂ ਮਿਰਚ ਦੀ ਗੱਲ ਕਰੀਏ, ਮਿਰਚ ਨੂੰ ਵੀ ਅਸੀਂ 80 ਸੈਂਟੀਮੀਟਰ ਚੌੜੇ ਬੈੱਡ ਦੇ ਉੱਤੇ, 60 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਅਤੇ 45 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਕੇ ਲਾ ਸਕਦੇ ਹਾਂ। ਉਵੇਂ ਡ੍ਰਿਪਰ ਦਾ ਰੇਟ 30, ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਅਤੇ ਡ੍ਰਿਪਰ ਦਾ ਇੱਕ ਦੂਜੇ ਤੋਂ ਦੂਜੇ ਦੀ ਡਿਸਟੈਂਸ 30 ਸੈਂਟੀਮੀਟਰ ਹੋਣਾ ਚਾਹੀਦਾ। ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਮਾਰਚ ਦੇ ਮਹੀਨੇ ਦੇ ਵਿੱਚ 31 ਮਿੰਟ, ਅਪ੍ਰੈਲ ਦੇ ਵਿੱਚ 61 ਮਿੰਟ, ਮਈ 'ਚ 137 ਮਿੰਟ, ਜੂਨ 'ਚ 110 ਮਿੰਟ, ਜੁਲਾਈ ਦੇ ਵਿੱਚ 60 ਅਤੇ ਅਗਸਤ ਦੇ ਵਿੱਚ 60 ਮਿੰਟ ਲਾ ਕੇ 2.2 ਲੀਟਰ ਪ੍ਰਤੀ ਡਿਸਚਾਰਜ ਘੰਟੇ ਦਾ ਜੇਕਰ ਤੁਹਾਡਾ ਡਿਸਚਾਰਜ ਰੇਟ ਹੈ ਡ੍ਰਿਪਰ ਦਾ ਤਾਂ ਸਿੰਚਾਈ ਕਰ ਸਕਦੇ ਹਾਂ, ਜਿਸ ਨਾਲ ਤੁਸੀਂ 46% ਨਾ ਸਿਰਫ ਅਤੇ ਸਿਰਫ ਪਾਣੀ ਦੀ ਮਿਰਚ ਦੇ ਵਿੱਚ ਬੱਚਤ ਕਰ ਸਕਦੇ ਹੋ ਬਲਕਿ ਇਸ ਨਾਲ ਤੁਹਾਡਾ ਝਾੜ ਵੀ ਵੱਧ ਸਕਦਾ। ਜਿਵੇਂ ਬੈਂਗਣਾਂ ਦੇ ਵਿੱਚ ਮੈਂ ਖਾਦਾਂ ਦੀ ਗੱਲ ਕਰੀ ਕਿ ਖਾਦਾਂ ਦੀ 20% ਦੀ ਬੱਚਤ ਕਰ ਸਕਦੇ ਹਾਂ, ਉਸੇ ਤਰ੍ਹਾਂ ਅਸੀਂ ਮਿਰਚ ਦੇ ਵਿੱਚ ਵੀ ਫਰਟੀਗੇਸ਼ਨ ਦੇ ਨਾਲ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ ਤਾਂ ਕਿ ਖਾਦਾਂ ਅਤੇ ਪਾਣੀ ਸਿਰਫ ਅਤੇ ਸਿਰਫ ਬੂਟੇ ਦੀ ਜੜ੍ਹ ਨੂੰ ਮਿਲਣ। ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿਰਚ ਦੇ ਵਿੱਚ 80 ਕਿਲੋ ਯੂਰੀਆ, 33 ਕਿਲੋ ਮੋਨੋਮੋਨੀਅਮ ਫਾਸਫੋਟ, 16 ਕਿਲੋ ਮਿਊਰੇਟ ਆਫ ਪੋਟਾਸ਼ ਸਾਨੂੰ ਪ੍ਰਤੀ ਕਿਲੋ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ, ਅਤੇ ਫਸਲ ਲਾਉਣ ਤੋਂ ਪਹਿਲੇ ਹਫ਼ਤੇ ਖਾਦ ਪਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਹੜਾ ਕਿ ਉਸਦਾ ਚੌਥਾ ਹਿੱਸਾ, ਭਾਵ 25% ਖਾਦ ਨੂੰ ਅਸੀਂ ਹਰ ਮਹੀਨੇ ਦੇ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਪਾਉਣਾ, ਅਤੇ ਜਿਹੜੀ ਸਾਡੀ ਰਿਮੇਨਿੰਗ ਫਸਲ ਰਹਿ ਗਈ ਉਸਨੂੰ ਅਸੀਂ 21 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਮਿਰਚ ਨੂੰ ਅਸੀਂ ਵਧੀਆ ਪੈਦਾਵਾਰ ਲੈ ਸਕਦੇ ਹਾਂ। ਜੇਕਰ ਹੁਣ ਅਸੀਂ ਗੱਲ ਕਰੀਏ ਇਸੇ ਤਰ੍ਹਾਂ ਹੋਰ ਸਬਜ਼ੀਆਂ ਨੇ ਜਿਹੜੀਆਂ ਕਿ ਅੱਗੇ ਲੱਗਣੀਆਂ, ਜਿਵੇਂ ਕਿ ਪਿਆਜ਼ ਜਾਂ ਆਲੂ। ਜੇਕਰ ਪਿਆਜ਼ ਜਾਂ ਆਲੂ ਦੇ ਵਿੱਚ ਗੱਲ ਕਰੀਏ ਕਿ ਆਲੂ ਸਾਡੇ ਪੰਜਾਬ ਦੀ ਇੱਕ ਅਹਿਮ ਫਸਲ ਹੈ ਜਿਹੜੀ ਕਿ ਬਹੁਤ ਏਰੀਏ 'ਤੇ ਵੀ ਲੱਗਦੀ ਹੈ ਅਤੇ ਬਹੁਤ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੀ ਹੈ, ਰਾਸ਼ਨ ਵੀ ਦਿੰਦੀ ਹੈ ਅਤੇ ਅਸੀਂ ਸੀਡ ਵੀ ਪ੍ਰੋਡਿਊਸ ਉਸਦਾ ਕਰਦੇ ਹਾਂ। ਉਸਨੂੰ ਵੀ ਜੇਕਰ ਉਸਦੇ ਵਿੱਚ ਅਸੀਂ ਪਾਣੀ ਬਚਾਉਣਾ, ਪਾਣੀ ਉਸਨੂੰ ਬਚਾਉਣ ਲਈ ਅਸੀਂ ਤੁਪਕਾ ਸਿੰਚਾਈ ਦੀ ਵਰਤੋਂ

0: ਕਰਨੀ ਪਊਗੀ। ਆਲੂ ਜਿਹੜੇ ਕਿ ਅਸੀਂ ਅਕਤੂਬਰ ਜਾਂ ਸਤੰਬਰ ਦੇ ਵਿੱਚ ਲਾ ਦਿੰਦੇ ਹਾਂ ਅਤੇ ਵਾਇਰਸ ਤੋਂ ਬਚਣ ਲਈ ਅਸੀਂ ਉਸਦੇ ਵਿੱਚ ਦਸੰਬਰ ਦੇ ਵਿੱਚ ਉਸਦੀਆਂ ਭੂਕਾਂ ਕੱਟ ਲੈਂਦੇ ਹਾਂ, ਉਸ ਦੇ ਵਿੱਚ ਤੁਪਕਾ ਸਿੰਚਾਈ ਦੇ ਨਾਲ ਕਰਕੇ 38% ਅਸੀਂ ਪਾਣੀ ਬਚਾ ਸਕਦੇ ਹਾਂ। ਤੁਪਕਾ ਸਿੰਚਾਈ ਦੇ ਨਾਲ ਉਸਨੂੰ ਪਾਣੀ ਲਾਉਣ ਲਈ ਇੱਕ ਡ੍ਰਿਪਰ ਤੋਂ ਦੂਜੇ ਡ੍ਰਿਪਰ ਦਾ ਜਿਹੜਾ ਡਿਸਟੈਂਸ ਆ ਉਹ 30 ਸੈਂਟੀਮੀਟਰ, ਅਤੇ ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਉਸਦੇ ਵਿੱਚੋਂ ਪਾਣੀ ਨਿਕਲਣਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇੱਕ ਕਿੱਲੇ ਦੇ ਵਿੱਚ ਅਕਤੂਬਰ ਦੇ ਵਿੱਚ 20 ਮਿੰਟ ਪਾਣੀ ਲਾ ਕੇ ਤੁਪਕਾ ਸਿੰਚਾਈ ਦੇ ਨਾਲ, ਨਵੰਬਰ ਦੇ ਵਿੱਚ 25 ਮਿੰਟ, ਦਸੰਬਰ ਦੇ ਵਿੱਚ 45 ਮਿੰਟ, ਅਤੇ ਜਨਵਰੀ ਦੇ ਵਿੱਚ 20 ਮਿੰਟ ਲਾ ਕੇ ਅਸੀਂ ਆਲੂਆਂ ਦੇ ਵਿੱਚ 38% ਪਾਣੀ ਦੀ ਬੱਚਤ ਕਰ ਸਕਦੇ ਹਾਂ। ਜੇਕਰ ਹੁਣ ਇਸੇ ਤਰ੍ਹਾਂ ਅਸੀਂ ਖਾਦਾਂ ਦੀ ਆਲੂਆਂ ਦੇ ਵਿੱਚ ਗੱਲ ਕਰੀਏ ਤਾਂ ਫਰਟੀਗੇਸ਼ਨ ਕਰਨ ਦੇ ਨਾਲ, ਤੁਪਕਾ ਸਿੰਚਾਈ ਦੇ ਨਾਲ ਖਾਦ ਪਾਉਣ ਨਾਲ ਅਸੀਂ ਆਲੂਆਂ ਦੇ ਵਿੱਚ 20% ਖਾਦ ਦੀ ਬੱਚਤ ਕਰ ਸਕਦੇ ਹਾਂ। ਇਸ ਲਈ ਸਾਨੂੰ ਫਸਲ ਬੀਜਣ ਦੇ ਪਹਿਲੇ ਮਹੀਨੇ 24.5 ਕਿਲੋ ਯੂਰੀਆ, 6.6 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 6.7 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਮਹੀਨੇ ਪਹਿਲੇ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਸਾਨੂੰ ਪਾਉਣੀ ਪਊਗੀ। ਇਸ ਨਾਲ ਸਾਡੀ ਖਾਦ ਦੀ ਬੱਚਤ ਵੀ ਹੋਊਗੀ ਅਤੇ ਬੂਟੇ ਦਾ ਵਿਕਾਸ ਵੀ ਵਧੀਆ ਹੋਊਗਾ। ਜਦੋਂ ਸਾਡਾ ਆਲੂਆਂ ਦਾ ਹਿੱਸਾ ਪੁੰਗਰਨ ਲੱਗ ਜਾਵੇ ਤਾਂ ਬਾਕੀ ਬਚਦੀ ਖਾਦ 97.5 ਕਿਲੋ ਯੂਰੀਆ, 26 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 26.7 ਕਿਲੋ ਮਿਊਰੇਟ ਆਫ ਪੋਟਾਸ਼ ਨੂੰ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਚੌਥੇ ਦਿਨ 13 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਫਰਟੀਗੇਸ਼ਨ ਦੇ ਨਾਲ ਅਸੀਂ ਆਲੂਆਂ ਦੇ ਵਿੱਚ ਪਾਉਣੀ ਹੈ, ਜਿਸ ਨਾਲ ਸਾਡੀ ਆਲੂਆਂ ਦੇ ਵਿੱਚ ਪਾਉਣ ਨਾਲ ਖਾਦ ਦੀ ਵੀ ਬੱਚਤ ਹੁੰਦੀ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਹੁਣ ਜੇਕਰ ਅਸੀਂ ਦਸੰਬਰ ਦੇ ਮਹੀਨੇ ਵਿੱਚ ਗੱਲ ਕਰੀਏ ਜਾਂ ਨਵੰਬਰ ਦੇ ਮਹੀਨੇ ਵਿੱਚ ਗੱਲ ਕਰੀਏ, ਜਿਹੜੀ ਫਸਲ ਆਉਂਦੀ ਹੈ ਪਿਆਜ਼, ਕਿਉਂਕਿ ਪਿਆਜ਼ ਨੂੰ ਅਸੀਂ ਜਦੋਂ ਅਕਤੂਬਰ ਦੇ ਵਿੱਚ ਪਨੀਰੀ ਲਾ ਕੇ ਜਾਂ ਨਵੰਬਰ ਦੇ ਵਿੱਚ ਪਨੀਰੀ ਲਾ ਕੇ ਇਸ ਨੂੰ ਦਸੰਬਰ ਦੇ ਵਿੱਚ ਪਾਪੂਲਰ ਹੇਠ ਜਾਂ ਜਨਵਰੀ ਦੇ ਵਿੱਚ ਅਸੀਂ ਇਸ ਨੂੰ ਆਮ ਖੇਤ ਵਿੱਚ 15x7.5 ਸੈਂਟੀਮੀਟਰ ਦੇ ਫਰਕ 'ਤੇ ਲਾਉਂਦੇ ਹਾਂ ਅਤੇ ਜੂਨ ਦੇ ਵਿੱਚ ਪੱਟਦੇ ਹਾਂ, ਤਾਂ ਜਦੋਂ ਜਿਵੇਂ ਜਿਵੇਂ ਇਸ ਦੇ ਦਿਨ ਵੱਧਦੇ ਜਾਂਦੇ ਆ, ਗਰਮੀ ਵੱਧਦੀ ਜਾਂਦੀ ਆ, ਉਵੇਂ ਉਵੇਂ ਪਾਣੀ ਦੀ ਲੋੜ ਵੀ ਵੱਧਦੀ ਜਾਂਦੀ ਆ, ਅਤੇ ਉੱਥੇ ਪਾਣੀ ਦੀ ਬੱਚਤ ਕਰਨੀ ਸਾਨੂੰ ਬਹੁਤ ਜ਼ਰੂਰੀ ਹੈ। ਉਸ ਦੀ ਪਿਆਜ਼ ਦੇ ਵਿੱਚ ਉਹ ਬੱਚਤ ਕਰਨ ਲਈ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਇਸ ਦੀ ਬੱਚਤ ਕਰ ਪਾਣੀ ਦੀ ਬੱਚਤ ਕਰ ਸਕਦੇ ਹਾਂ। ਪਾਣੀ ਦੀ ਬੱਚਤ ਕਰਨ ਦੇ ਲਈ ਅਸੀਂ ਉਸ ਦੇ ਵਿੱਚ 100 ਸੈਂਟੀਮੀਟਰ ਦਾ ਬੈੱਡ ਬਣਾ ਕੇ 13.5 ਸੈਂਟੀਮੀਟਰ 'ਤੇ ਪਿਆਜ਼ ਦੀਆਂ 6 ਕਤਾਰਾਂ ਬੀਜਣੀਆਂ, ਜਿਹੜਾ ਕਿ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈਂਟੀਮੀਟਰ ਹੋਵੇ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਨੂੰ ਉਸ ਦੇ ਉੱਤੇ ਤੁਪਕਾ ਸਿੰਚਾਈ ਲਈ ਡ੍ਰਿਪਰ ਲਾਉਣੇ ਪੈਂਦੇ ਆ, ਪਾਈਪਾਂ ਲਾਉਣੀਆਂ ਪੈਂਦੀਆਂ। ਉਸ ਡ੍ਰਿਪਰ ਨੂੰ 30 ਸੈਂਟੀਮੀਟਰ 'ਤੇ ਉਸਦੇ ਵਿੱਚ ਛੇਕ ਹੋਣੇ ਚਾਹੀਦੇ ਤਾਂ ਕਿ 30 ਸੈਂਟੀਮੀਟਰ 'ਤੇ ਉਹ ਪਾਣੀ ਪੈਂਦਾ ਰਹੇ। 30 ਸੈਂਟੀਮੀਟਰ ਦੇ ਛੇਕ ਹੋਣ ਦੇ ਨਾਲ ਨਾਲ ਉਸਦੇ ਵਿੱਚ 2.2 ਲੀਟਰ ਪ੍ਰਤੀ ਘੰਟਾ ਡਿਸਚਾਰਜ ਰੇਟ ਹੋਣਾ ਚਾਹੀਦਾ। ਜੇਕਰ ਇਸ ਤਰ੍ਹਾਂ ਹੋਵੇਗਾ ਤਾਂ ਜਨਵਰੀ ਦੇ ਵਿੱਚ 15 ਮਿੰਟ, ਫਰਵਰੀ ਦੇ ਵਿੱਚ 25 ਮਿੰਟ, ਮਾਰਚ ਦੇ ਵਿੱਚ 30 ਮਿੰਟ ਅਤੇ ਅਪ੍ਰੈਲ ਦੇ ਵਿੱਚ 35 ਮਿੰਟ ਪਾਣੀ ਲਾ ਕੇ ਤੁਸੀਂ ਪਾਣੀ ਅਤੇ ਖਾਦ ਦੋਨਾਂ ਦੀ ਬੱਚਤ ਕਰ ਸਕਦੇ ਹੋ। ਜੇਕਰ ਹੁਣ ਅਸੀਂ ਪਿਆਜ਼ਾਂ ਦੇ ਵਿੱਚ ਖਾਦਾਂ ਦੀ ਗੱਲ ਕਰੀਏ, ਕਿਉਂਕਿ ਪਿਆਜ਼ਾਂ ਦੇ ਵਿੱਚ ਖਾਦਾਂ ਦੀ ਵਧੀਆ ਵਰਤੋਂ ਹੁੰਦੀ ਹੈ ਅਤੇ ਵਧੀਆ ਪੈਦਾਵਾਰ ਲਈ ਫਰਟੀਗੇਸ਼ਨ ਦੇ ਨਾਲ ਸਾਨੂੰ ਖਾਦਾਂ ਦੀ ਬੱਚਤ ਵੀ ਕਰਨੀ ਪੈਂਦੀ ਹੈ, ਤਾਂ ਅਸੀਂ ਫਰਟੀਗੇਸ਼ਨ ਦੀ 20% ਬੱਚਤ ਕਰ ਸਕਦੇ ਹਾਂ ਖਾਦਾਂ ਦੀ। ਉਸ ਦੇ ਲਈ ਸਾਨੂੰ ਫਸਲ ਲਾਉਣ ਦੇ ਪਹਿਲੇ ਮਹੀਨੇ 32 ਕਿਲੋ ਯੂਰੀਆ, 13 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 13 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਸਾਨੂੰ ਪਾਉਣੀ ਚਾਹੀਦੀ ਹੈ ਹਰ 4 ਦਿਨਾਂ ਬਾਅਦ। ਅਤੇ ਇਸ ਤੋਂ ਬਾਅਦ 127 ਕਿਲੋ ਯੂਰੀਆ, 52 ਕਿਲੋ ਮੋਨੋਮੋਨੀਅਮ ਫਾਸਫੇਟ ਅਤੇ 54 ਕਿਲੋ ਮਿਊਰੇਟ ਆਫ ਪੋਟਾਸ਼ ਦੂਜੇ ਮਹੀਨੇ ਦੇ ਹਰ ਚੌਥੇ ਦਿਨ 20 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਕੇ ਸਾਨੂੰ ਪਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਪਿਆਜ਼ ਦੇ ਵਿੱਚ 20% ਖਾਦਾਂ ਦੀ ਅਤੇ ਪਾਣੀ ਦੀ ਬੱਚਤ ਕਰ ਸਕੀਏ। ਇਹਨਾਂ ਇਸ ਤੁਪਕਾ ਸਿੰਚਾਈ ਦੀ ਵਰਤੋਂ ਕਰਨ ਦੇ ਨਾਲ ਨਾਲ ਅਸੀਂ ਪੰਜਾਬ ਦੀਆਂ ਮੁੱਖ ਸਬਜ਼ੀਆਂ ਦੇ ਵਿੱਚ ਜਿਹੜਾ ਕਿ ਪਾਣੀ ਦੀ ਬੱਚਤ ਕਰ ਸਕਦੇ ਹਾਂ ਅਤੇ ਖਾਦਾਂ ਦੀ ਵਰਤੋਂ ਕਰਨ ਦੇ ਨਾਲ ਨਾਲ ਫਸਲ ਦਾ ਝਾੜ ਵੀ ਵਧਾ ਸਕਦੇ ਹਾਂ। ਇਹ ਸੀ ਜੀ ਫਸਲਾਂ ਸਬਜ਼ੀਆਂ ਦੇ ਵਿੱਚ ਪਾਣੀ ਦਾ ਸੁਚੱਜਾ ਪ੍ਰਬੰਧਨ। ਜੇਕਰ ਤੁਹਾਡੀ ਇਸ ਬਾਰੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ। ਮੇਰਾ ਨੰਬਰ ਵੀ ਨੋਟ ਕਰ ਸਕਦੇ ਹੋ, ਮੇਰਾ ਨੰਬਰ ਆ 95927 72123। ਤੁਸੀਂ ਇਸ ਸੰਬੰਧੀ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ ਤੁਸੀਂ ਕਾਲ ਕਰ ਸਕਦੇ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
1: ਹਾਂਜੀ ਰੁੜੀਆ ਰਾਮ ਜੀ, ਸੁਣੀ ਜੀ ਜਾਣਕਾਰੀ।
2: ਸੰਧੂ ਸਾਹਿਬ ਦੋ ਕਬੂਲ ਗਾਉਣ 'ਤੇ ਲੰਮੇ ਆ।

0: हाँ जी,
1: अज ना एक नाटक है अपने को हार मनी।
0: अच्छा,
1: वैसे तो कोई मानता नहीं
0: ਵੱਡੀ ਗੱਲ ਆ, ਮੰਨ ਲੈਣੀ
1: ਹੈ ਨਾ। ਜੇ ਮੰਨ ਲਓ ਤੇ
0: ਕਿਤੇ ਕਿਤੇ ਮੰਨ ਵੀ ਲੈਣੀ ਚਾਹੀਦੀ
1: ਹੈ, ਕਿਤੇ ਮੰਨ ਲੈਣੀ ਚਾਹੀਦੀ ਹੈ। ਹਾਰ ਮੰਨਣ ਦੇ ਵਿੱਚ ਵੀ ਜਿੱਤ ਹੁੰਦੀ ਹੈ ਤੁਹਾਡੀ, ਇਹ ਤਾਂ ਸੰਧੂ ਸਾਹਿਬ ਤੁਹਾਡੇ ਸੋਚਣ ਦਾ ਤਰੀਕਾ ਹੈ। ਓਕੇ, ਜਿੱਦ ਨਾਲ ਮਸਲੇ ਵਿਗੜ ਜਾਂਦੇ ਆ, ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਆ। ਜੇ ਇੱਕ ਬੰਦਾ ਨਿਭ ਵੀ ਜਾਊਗਾ ਤੇ ਮਸਲਾ ਕਿੱਡਾ ਨਿਬੜ ਗਿਆ।
0: ਬਿਲਕੁਲ।
1: ਸੋ ਇਸ ਕਰਕੇ ਜਿਹੜੀ ਹਾਰ ਮੰਨਣਾ ਹੈ, ਇਹ ਵੀ ਇੱਕ ਗੁਣ ਹੈ, ਇਹ ਅਵਗੁਣ ਨਹੀਂ ਹੈ। ਮੌਕੇ ਦੇ ਲਿਹਾਜ਼ ਨਾਲ ਹਾਰ ਮੰਨ ਲੈਣੀ ਵੀ ਠੀਕ ਹੁੰਦੀ ਹੈ। ਆਪਾਂ ਦੇਖਦੇ ਹਾਂ ਅਖਾੜੇ ਦੇ ਵਿੱਚ ਪਹਿਲਵਾਨ ਮੰਨ ਨਹੀਂ ਲੈਂਦੇ ਵੀ ਠੀਕ ਆ ਯਾਰ ਮੈਂ ਹਾਰ ਗਿਆ, ਉਹ ਦੂਜਾ ਦੂਜੇ ਨੂੰ ਥਾਪੀ ਦਿੰਦਾ, ਫਿਰ ਮੰਨ ਲੈਣੀ ਚਾਹੀਦੀ ਹੈ। ਨਾਟਕ ਆਪਾਂ ਸੁਣਾਉਂਦੇ ਹਾਂ।

0: ninna. Una aite nunchina. Pati di jet jovie man. Putta hot bar nikal. Spendi kumai pave ove upperle. Te pave ove thalle di. Nahi di kalle di. ਹੁੰਦਾ ਬਈ ਇਹ ਹਰ ਘਰ ਦਾ ਕਿੱਸਾ ਉਹਦੇ ਵਿੱਚ ਹੁੰਦਾ ਵਾਈਫ ਦਾ ਅੱਧਾ ਹਿੱਸਾ ਕਿੰਨੇ ਨੋਟ
1: ਵਾਹ ਵਾਹ ਮੇਰੀ ਮੰਮੀ ਤੂੰ ਪੈ ਗਈ ਕਿਹੜੀ ਕੰਮੀ ਫੜਿਆ ਗਿਆ ਚੋਰ ਫੜਿਆ ਗਿਆ
0: ਖਬਰਦਾਰ ਜੇ ਬੋਲਿਆ ਜਰਾ ਵੀ ਮੂੰਹ ਖੋਲਿਆ
1: ਅੱਛਾ ਨਾਲੇ ਚੋਰੀ ਨਾਲੇ ਸੀਨਾ ਚੋਰੀ ਵਾਨੀ ਮੰਮੀ ਮੋਰੀ
0: ਸੰਨੀ ਪੁੱਤਰ ਮੈਂ ਇਹ ਜੋ ਕਰ ਰਹੀ ਹਾਂ ਨਾ ਇਹ ਸਭ ਕੁਝ ਤੇਰੇ ਲਈ ਕਰ ਰਹੀ ਹਾਂ
1: ਮੇਰੇ ਲਈ ਮੇਰੇ ਲਈ ਵੈਰੀ ਗੁੱਡ ਚੂਹੇ ਦੀ ਖੁੱਡ ਫਿਰ ਤਾਂ ਕੰਮ ਆ ਗਿਆ ਲੋਟ ਕੱਢੋ ਨੋਟ
0: ਛੇ ਕਿੱਡੇ ਨੇਟ ਮਿਹਨਤ ਮੇਰੀ ਤੇ ਕਮਾਈ ਤੇਰੀ
1: ਮੈਨੂੰ ਵੀ ਹਿੱਸਾ ਦਿਓ ਚੋਰੀ ਦੇ ਮਾਲ ਚ ਨਹੀਂ ਤਾਂ ਫਸਾ ਦੂੰਗਾ ਡੈਡੀ ਦੇ ਜਾਲ ਚ
0: ਚੱਲ ਲੈ ਲਈ 10% ਲੈ ਲਈ ਵਿੱਚੋਂ
1: 10 10 ਨਾਲ ਤਾਂ 10 ਕੇ ਫਾਇਦਾ
0: ਚੱਲ 20% ਲੈ ਲਈ
1: ਚੱਲ ਬਿਨਾ ਕੁਛ ਕਰੇ ਧਰੇ ਹੋਣਗੇ 20% ਖਰੇ
0: ਸੰਨੀ ਪੁੱਤਰ ਤੂੰ 20% ਰੋਜ਼ ਲੈ ਲਿਆ ਕਰ ਪਰ ਖਬਰਦਾਰ ਜੇ ਜ਼ਰਾ ਵੀ ਜ਼ੁਬਾਨ ਖੋਲੀ ਤੇ
1: ਮੈਂ ਕਿਉਂ ਜ਼ੁਬਾਨ ਖੋਲੂ ਮੈਂ ਤਾਂ ਆਪਣੀ ਜੇਬ ਖੋਲੂ
0: ਮੈਂ 1000 ਰੁਪਏ ਕੱਢੇ ਨੇ ਤੇ ਲੈ ਆ 200 ਤੇਰੇ
1: ਖਾਓ ਡੈਡੀ ਦੀ ਕਸਮ ਤੁਸੀਂ ਸਿਰਫ 1000 ਹੀ ਕੱਢੇ ਨੇ
0: ਅੱਛਾ ਜੀ ਪੈਸੇ ਵੀ ਉਹਨਾਂ ਦੇ ਕੱਢਾਂ ਤੇ ਕਸਮ ਵੀ ਉਹਨਾਂ ਦੀ ਖਾਵਾਂ ਲਿਆ ਤੂੰ ਮੋੜ ਦੇ ਮੈਨੂੰ 200 ਮੈਂ ਸਾਰੇ ਰੁਪਏ ਵਾਪਸ ਰੱਖ ਦਿੰਦੀ ਹਾਂ
1: ਪਰ ਮੇਰੀ ਇੱਕ ਸ਼ਰਤ ਆ
0: ਕੀ
1: ਪੈਸੇ ਤੁਸੀਂ ਰੋਜ਼ ਕੱਢੋਗੇ ਜਿਸ ਦਿਨ ਤੁਸੀਂ ਨਿੰਦਾ ਕੱਢੇ ਉਸ ਦਿਨ ਤੁਸੀਂ ਮੈਨੂੰ ਆਪਣੇ ਪੱਲੇ ਤੋਂ ਦਿਓਗੇ
0: ਵਾਹ ਜੀ ਵਾਹ
1: ਹਾਂ ਨਹੀਂ ਤੇ ਤੁਹਾਨੂੰ ਪਤਾ ਹੀ ਆ ਕਿੱਦਾਂ ਦੇ ਨੇ ਮੇਰੇ ਡੈਡੀ
0: ਜਾਣਦੀ ਆ ਜਾਣਦੀ ਮੈਂ ਤੈਨੂੰ ਵੀ ਤੇ ਤੇਰੇ ਡੈਡੀ ਨੂੰ ਵੀ
1: ਤੇ ਅਸੀਂ ਕਿਹੜਾ ਤੁਹਾਨੂੰ ਨਹੀਂ ਜਾਣਦੇ ਵੈਸੇ ਇੱਕ ਗੱਲ ਦੱਸਾਂ
0: ਦੱਸ
1: ਆਪਣੇ ਇਸ ਨਾਬਾਲਿਗ ਮੁੰਡੇ ਨੂੰ 2 ਨੰਬਰ ਦੇ ਧੰਦੇ 'ਚ ਪਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ
0: ਅੱਛਾ ਜੀ ਤੇ ਆਪਣੀ ਮਾਂ ਨੂੰ ਬਲੈਕਮੇਲ ਕਰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ
1: ਮੰਮੀ ਤੁਸੀਂ ਉਹ ਫੀਮੇਲ ਫਿਰ ਬਲੈਕਮੇਲ ਕਿਵੇਂ ਹੋ ਸਕਦੇ ਹੋ ਡੈਡੀ ਬਾਥਰੂਮ ਦਾ ਦਰਵਾਜ਼ਾ ਕਿਉਂ ਖੜਕਾ ਰਹੇ ਨੇ
0: ਚੁੱਪ ਕਰ ਮੈਂ ਬਾਹਰੋਂ ਕੁੰਡੀ ਲਾਤੀ ਸੀ ਤਾਂ ਕਿ ਮੌਕੇ ਤੇ ਆ ਕੇ ਫੜ ਹੀ ਨਾ ਲੈਣ
1: ਵਾਹ ਜੀ ਵਾਹ ਇਹਦਾ ਮਤਲਬ ਤੁਸੀਂ ਕੱਚੇ ਚੋਰ ਨੀ ਪੱਕੇ ਚੋਰ ਹੋ
0: ਚੁੱਪ ਜਾ ਕੇ ਕੁੰਡੀ ਖੋਲਦੀ ਆ ਕਿਤੇ ਦਰਵਾਜ਼ਾ ਹੀ ਨਾ ਤੋੜ ਦੇਣ
2: ਜੇ ਤੂੰ 1 ਮਿੰਟ ਹੋਰ ਦਰਵਾਜ਼ਾ ਨਾ ਖੋਲਦੀ ਮੈਂ ਤੋੜ ਦੇਣਾ ਸੀ ਦਰਵਾਜ਼ਾ
0: ਨੁਕਸਾਨ ਕਿਹਦਾ ਹੋਣਾ ਸੀ
2: ਬਾਹਰੋਂ ਕੁੰਡੀ ਕਿਨੇ ਲਾਈ ਸੀ
0: ਆਪੇ ਲੱਗ ਗਈ ਹੋਊ
2: ਆਪੇ ਲੱਗੀ ਹੋਊ ਬੜੀ ਸਮਝਦਾਰ ਹੈ ਕੁੰਡੀ ਬਈ ਬੰਦਾ ਨਾ ਰਿਹਾ ਹੁੰਦਾ ਆਪੇ ਲੱਗ ਜਾਂਦੀ ਹੈ
0: ਸੱਚ ਯਾਦ ਆਇਆ ਉਹ ਮੈਂ ਹੀ ਲਾਈ ਸੀ
2: ਕਿਉਂ ਲਾਈ ਸੀ
0: ਮੈਂ ਸੋਚਿਆ ਕਿ ਤੁਸੀਂ ਕਿਤੇ ਐਵੇਂ ਨਾ ਬਾਹਰ ਆ ਜਾਇਓ
2: ਐਵੇਂ ਨਾ ਬਾਹਰ ਆ ਜਾਵਾਂ
0: ਐਵੇਂ ਨਹੀਂ ਮਤਲਬ ਓਵੇਂ ਬਾਹਰ ਨਾ ਆ ਜਾਇਓ
2: ਓਵੇਂ ਬਾਹਰ ਨਾ ਆ ਜਾਵਾਂ
0: ਓਹੋ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਤੇ ਐਵੇਂ ਓਵੇਂ ਨਾ ਬਾਹਰ ਆ ਜਾਇਓ
2: ਵਾਹ ਨਹੀਂ ਮੇਰੀ ਸ਼੍ਰੀਮਤੀ ਤੇਰੀ ਮਾਰੀ ਕਿਉਂ ਗਈ ਮਤੀ ਬਾਥਰੂਮ 'ਚ ਬੰਦ ਕਰਕੇ ਪਤੀ ਕਰਤੀ ਉਸਦੀ ਦੁਰਗਤੀ
0: ਕੀ ਕੀਤੀ ਹੈ ਦੁਰਗਤੀ ਇਹ ਤਾਂ ਬਾਅਦ ਚ ਪਤਾ ਲੱਗੂ ਮੇਰੇ ਪ੍ਰਾਣਨਾਥ ਮੇਰੇ ਪਤੀ

ਆਪ ਭਾਵੇਂ ਮੁਲਜ਼ਮ ਨਹੀਂ ਫੜੇ ਪਰ ਮੁਲਜ਼ਮ ਫੜਦੇ ਤਾਂ ਦੇਖੇ ਨੇ। ਮੈਂ ਆਪ ਨਹੀਂ ਛਪੈਣ ਪਰ ਹਾਂ ਥਾਣੇਦਾਰ ਦੀ ਭੈਣ। ਤੇ ਪੁਲਸੀਏ ਦਾ ਪਹਿਲਾ ਅਸੂਲ ਪਤਾ ਕੀ ਹੁੰਦਾ? ਤੁਹਾਡਾ ਹੋਵੇ ਚਾਹੇ ਪਿਓ ਚਾਹੇ ਭਰਾ, ਉਸ ਤੇ ਰੱਖੋ ਸਦਾ ਸ਼ੱਕ ਦੀ ਨਿਗਾਹ।

0: ਮੌਕਾ ਲੱਗੇ ਤੇ ਝੂਠੇ ਕੇਸ 'ਚ ਫਸਾ ਦਿਓ, ਨਜਾਇਜ਼ ਅਸਲਾ ਜਾਂ ਭੀਮ ਪਵਾ ਦਿਓ, ਫਿਰ ਆਪ ਹੀ ਛੁੜਾ ਦਿਓ। ਉਹ ਫਿਰ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨ ਯਾਦ ਰੱਖੂਗਾ ਤੇ ਤੁਹਾਡੇ ਅੱਗੇ ਕਦੇ ਨਿਗਾਹ ਨਹੀਂ ਚੱਕੂਗਾ। ਤੇ ਮੈਂ ਇਹੀ ਫਾਰਮੂਲਾ ਆਪਣੇ ਹਸਬੈਂਡ ਤੇ ਵੀ ਵਰਤਦੀ ਹਾਂ। ਕਦੇ ਉਹਨਾਂ ਦੀ ਜੇਬ 'ਚ ਲੇਡੀਜ਼ ਰੁਮਾਲ ਰੱਖ ਦਿੰਦੀ ਹਾਂ ਤੇ ਕਦੇ ਉਹਨਾਂ ਦੇ ਕਾਲਰ ਤੇ ਲਿਪਸਟਿਕ ਲਾ ਦਿੰਦੀ ਹਾਂ। ਤੇ ਮੈਂ ਅੱਜ ਵੀ ਇਹੀ ਸਕੀਮ ਬਣਾਈ ਹੈ ਕਿ ਉਹਨਾਂ ਦੇ ਕੋਟ ਦੀ ਜੇਬ 'ਚ ਆ ਲਿਪਸਟਿਕ ਪਾ ਦਿਆਂ ਤੇ ਫਿਰ ਉਹਨਾਂ ਤੇ ਤੁਮਤ ਲਾ ਦਿਆਂ। ਮੰਨਦੇ ਹੋ ਨਾ ਸਕੀਮ? ਕੁੱਤੇ ਖਾਂਦੇ ਨਹੀਂ ਫੀਮ। ਪਰ ਲਿਪਸਟਿਕ ਪਾਉਣ ਤੋਂ ਪਹਿਲਾਂ ਜੇਬ ਦੀ ਤਲਾਸ਼ੀ ਤਾਂ ਲੈ ਲਾਂ। ਹੈਂ, ਇਹ ਕੀ? ਇਹਨਾਂ ਦੀ ਜੇਬ 'ਚ ਲਿਪਸਟਿਕ ਤਾਂ ਪਹਿਲਾਂ ਹੀ ਹੈ। ਬੱਲੇ ਬੱਲੇ ਬੱਲੇ, ਅੱਜ ਤਾਂ ਆਪੇ ਆ ਗਿਆ ਊਂਠ ਪਹਾੜ ਥੱਲੇ। ਹੁਣ ਮੈਂ ਲਿਆਂਗੀ ਇਹਨਾਂ ਦੀ ਰਿਮਾਂਡ ਤੇ ਇਹਨਾਂ ਤੇ ਚਲਾਵਾਂਗੀ ਆਪਣੀ ਕਮਾਂਡ।
1: ਤੁਸੀਂ ਅਜੇ ਤਿਆਰ ਵੀ ਨਹੀਂ ਹੋਏ, ਮੈਂ ਤੁਹਾਡਾ ਬ੍ਰੇਕਫਾਸਟ ਵੀ ਲਾਤਾ।
2: ਲਾਤਾ ਕਿ ਪਾਤਾ?
1: ਬਿਨਾ ਪੂਛ ਵਾਲਿਆਂ ਨੂੰ ਲਾਈਦਾ ਏ ਤੇ ਪੂਛ ਵਾਲਿਆਂ ਨੂੰ ਪਾਈਦਾ ਏ।
2: ਮੈਨੂੰ ਪਹਿਲਾਂ ਐ ਦੱਸ ਵੀ ਆਪਣੇ ਘਰ 'ਚ ਕਮੀਨਾ ਕੌਣ ਹੈ?
1: ਸ਼ੀਸ਼ਾ ਦੇਖ ਲੋ, ਸ਼ਾਇਦ ਆਪੇ ਹੀ ਪਤਾ ਲੱਗ ਜੂ।
2: ਮਜ਼ਾਕ ਛੱਡ, ਸਿੱਧੀ ਤਰ੍ਹਾਂ ਦੱਸ ਮੇਰੀ ਜੇਬ 'ਚ ਕਿਹਨੇ ਹੱਥ ਪਾਇਆ ਸੀ?
1: ਰੌਲਾ ਤਾਂ ਤੁਸੀਂ ਇੰਜ ਪਾ ਰਹੇ ਹੋ ਜਿਵੇਂ ਕਿਸੇ ਨੇ ਤੁਹਾਡੀ ਇੱਜ਼ਤ ਨੂੰ ਹੱਥ ਪਾਇਆ ਹੋਵੇ।
2: ਦੇਖ, ਮਰਦ ਦੀ ਜੇਬ 'ਚ ਹੱਥ ਪਾਉਣਾ, ਔਰਤ ਦੇ ਪਰਸ 'ਚ ਹੱਥ ਪਾਉਣਾ ਇੱਜ਼ਤ ਨੂੰ ਹੱਥ ਪਾਉਣ ਦੇ ਬਰਾਬਰ ਹੈ।
1: ਸ਼੍ਰੀਮਾਨ ਜੀ, ਕੋਈ ਤੁਹਾਡੀ ਇੱਜ਼ਤ ਨੂੰ ਹੱਥ ਪਾ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਾ?
2: ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ।
1: ਸਮਝਦਾਰ ਨੂੰ ਇੱਕ ਇੱਕ ਗੱਲ ਸਮਝ ਆਉਂਦੀ ਹੈ, ਲੱਲੂਆਂ ਨੂੰ ਇੱਕ ਵੀ ਗੱਲ ਸਮਝ ਨਹੀਂ ਆਉਂਦੀ।
2: ਤੁਸੀਂ ਸਾਰੀਆਂ ਆਪਣੇ ਹਸਬੈਂਡ ਨੂੰ ਲੱਲੂ ਕਿਉਂ ਸਮਝਦੀ ਹੋ?
1: ਲੈ ਜੇ ਅਸੀਂ ਸਮਝਦਾਰ ਸਮਝ ਵੀ ਲਈਏ ਤੇ ਫੇਰ ਕੀ ਹੋਣਾ? ਰਹਿਣਾ ਤੇ ਉਹਨਾਂ ਨੇ ਲੱਲੂ ਹੀ ਹੈ ਨਾ।
2: ਫੇਰ ਦੋ ਲਫ਼ਜ਼ੀ ਗੱਲ ਸੁਣ ਲੈ ਮੇਰੀ ਵੀ। ਛੱਡ ਦੇ ਮੇਰੀ ਜੇਬ 'ਚ ਹੱਥ ਪਾਉਣਾ, ਨਹੀਂ ਤਾਂ ਜਾਣਦਾ ਮੈਂ ਤੈਨੂੰ ਨੱਠ ਪਾਉਣਾ।
1: ਤੇ ਤੁਸੀਂ ਵੀ ਛੱਡ ਦੋ ਮੇਰੇ ਤੇ ਰੋਬ ਪਾਣਾ, ਨਹੀਂ ਤਾਂ ਮੈਂ ਵੀ ਦਿਖਾ ਦੂੰਗੀ ਤੁਹਾਨੂੰ ਥਾਣਾ।
2: ਆਖਰ ਪਤਾ ਤਾਂ ਲੱਗੇ ਮੇਰੀ ਜੇਬ 'ਚ ਨੋਟ ਜਾਂਦੇ ਕਿੱਥੇ ਨੇ?
1: ਬੇਈਮਾਨੀ ਦੀ ਕਮਾਈ ਬੇਈਮਾਨੀ 'ਚ ਜਾਂਦੀ ਹੈ।
2: ਬੇਈਮਾਨੀ ਦੀ ਕਮਾਈ ਕਹਿ ਕੇ ਕਿਤੇ ਵਿਜੀਲੈਂਸ ਵਾਲਿਆਂ ਨੂੰ ਪਿੱਛੇ ਨਾ ਪਵਾ ਦੀ ਮੇਰੇ।
1: ਅੱਛਾ, ਤੇ ਜੇ ਇਮਾਨਦਾਰੀ ਨਾਲ ਮੈਨੂੰ ਬੇਈਮਾਨੀ ਦੀ ਕਮਾਈ 'ਚ ਹਿੱਸਾ ਦੇ ਦਿਆ ਕਰੋ ਤਾਂ ਮੈਨੂੰ ਬੇਈਮਾਨੀ ਕਰਨੀ ਕਿਉਂ ਪਵੇ?
2: ਓਹੋ, ਮੈਨੂੰ ਸਮਝ ਨਹੀਂ ਆਉਂਦੀ ਕਿ ਬੇਈਮਾਨੀ ਦੀ ਕਮਾਈ ਦੇ ਹਿੱਸੇਦਾਰ ਹੁੰਦੇ ਕਿੰਨੇ ਨੇ? ਵੱਡੇ ਸਾਹਿਬ ਦਾ ਹਿੱਸਾ, ਉਸ ਤੋਂ ਬਾਅਦ ਛੋਟੇ ਸਾਹਿਬ ਦਾ ਹਿੱਸਾ, ਥੱਲੜੇ ਸਟਾਫ ਦਾ ਹਿੱਸਾ, ਤੇ ਹੁਣ ਨਵਾਂ ਹੀ ਹਿੱਸਾ ਆ ਗਿਆ, ਸ਼੍ਰੀਮਤੀ ਜੀ ਦਾ ਹਿੱਸਾ।
1: ਵੇਖ ਲਓ ਜੀ, ਫੇਰਿਆਂ ਵੇਲੇ ਮੈਨੂੰ ਪੰਡਿਤ ਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਇਹ ਜੋ ਵੀ ਕਮਾਏਗਾ ਉਸ ਵਿੱਚੋਂ ਤੇਰਾ ਅੱਧਾ ਹਿੱਸਾ ਹੋਵੇਗਾ।
2: ਅੱਛਾ ਜੀ, ਹੋਰ ਕੀ ਕੀ ਸਿਖਾ ਗਿਆ ਉਹ ਪੰਡਿਤ?
1: ਮੌਕਾ ਪਏਗਾ ਤੇ ਉਹ ਵੀ ਦੱਸ ਦਿਉਂਗੀ।
2: ਹੁਣ ਜੇ ਕਦੇ ਮੇਰੀ ਜੇਬ ਨੂੰ ਹੱਥ ਲਾਇਆ ਨਾ ਤਾਂ ਮੈਂ ਤੇਰੇ ਖਿਲਾਫ ਰਪਟ ਲਿਖਾ ਦਿਆਂਗਾ।
1: ਕੀ ਰਪਟ ਲਿਖਾਓਗੇ? ਮੇਰੇ ਹੇਰਾ ਫੇਰੀ ਦੇ ਪੈਸੇ ਇਹਨੇ ਹੇਰਾ ਫੇਰੀ ਨਾਲ ਮੇਰੀ ਜੇਬ 'ਚ ਕੱਢ ਲੈ।
3: ਆਪੇ ਰਪਟ ਲਿਖਾਓ ਤੇ ਆਪੇ ਹੀ ਅੰਦਰ ਜਾਓ।
2: ਮੈਂ ਚੰਗੀ ਮੁਸੀਬਤ ਮੁੱਲ ਲੈ ਲਈ।
1: ਤੁਸੀਂ ਕਿੱਥੇ ਮੁੱਲ ਲਿੱਤੀ ਹੈ? ਤੁਸੀਂ ਤਾਂ ਮੁਫ਼ਤ 'ਚ ਲਿੱਤੀ ਹੈ। ਮੁੱਲ ਤਾਂ ਮੈਂ ਆਪਣਾ ਆਪ ਪਵਾ ਰਹੀ ਹਾਂ। ਮੈਂ ਤੇ ਤੁਹਾਨੂੰ ਸਮਝਦਾਰ ਸਮਝਦੀ ਸੀ, ਪਰ ਹੁਣ ਪਤਾ ਲੱਗਿਆ ਹੈ ਕਿ ਜਿਵੇਂ ਗਧੇ ਦਾ ਸਿੰਘਾਂ ਨਾਲ ਕੋਈ ਮੇਲ ਨਹੀਂ ਨਾ, ਉਸੇ ਤਰ੍ਹਾਂ ਸਮਝਦਾਰੀ ਦਾ ਤੇ ਤੁਹਾਡਾ ਆਪਸ 'ਚ ਕੋਈ ਮੇਲ ਨਹੀਂ।
2: ਬਿਲਕੁਲ ਸਹੀ ਕਹਿ ਰਹੀ ਹੈ ਤੂੰ। ਜੇ ਮੈਂ ਸਮਝਦਾਰ ਹੁੰਦਾ ਤਾਂ ਮੇਰਾ ਤੇਰੇ ਨਾਲ ਕੋਈ ਸਰੋਕਾਰ ਨਾ ਹੁੰਦਾ।
1: ਇੱਕ ਗੱਲ ਦੱਸਾਂ, ਜੇ ਮੇਰਾ ਤੁਹਾਡੇ ਨਾਲ ਵਿਆਹ ਨਾ ਹੁੰਦਾ, ਕਿਸੇ ਹੋਰ ਨਾਲ ਹੋ ਜਾਂਦਾ ਤੇ ਦੁਨੀਆ 'ਚ ਮੂਰਖਾਂ ਦੀ ਕਮੀ ਨਹੀਂ, ਇੱਕ ਲੱਭੋ ਤੇ ਹਜ਼ਾਰ ਲੱਭਦੇ ਨੇ।
3: ਮੇਰੇ ਪਿੱਛੇ ਤੇ ਮੁੰਡਿਆਂ ਦੀ ਲਾਈਨ ਲੱਗੀ ਸੀ।
2: ਓਹੋ, ਫੇਰ ਤਾਂ ਉਹਨਾਂ ਲਾਈਨ 'ਚ ਲੱਗੇ ਮੁੰਡਿਆਂ

0: ਨੂੰ ਮੇਰਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
1: ਕਿਉਂ?
0: ਮੈਂ ਆਪਣੀ ਕੁਰਬਾਨੀ ਦੇ ਕੇ ਉਹਨਾਂ ਨੂੰ ਬਚਾ ਲਿਆ, ਉਹਨਾਂ ਦੀ ਮੁਸੀਬਤ ਨੂੰ ਆਪਣੇ ਗੱਲ ਪਾ ਲਿਆ।

0: ਓਏ ਕੀ ਫਾਇਦਾ ਸ਼ੀਸ਼ੇ 'ਚ ਦੇਖ ਕੇ ਮੁੱਛਾਂ ਕੱਟਣ ਦਾ, ਕਦੇ ਇੱਕ ਮੁੱਛ ਛੋਟੀ ਹੋ ਜਾਂਦੀ ਹੈ, ਕਦੇ ਦੂਜੀ ਮੁੱਛ ਛੋਟੀ ਹੋ ਜਾਂਦੀ ਹੈ, ਕਿਤੇ ਦੋਵੇਂ ਮੁੱਛਾਂ ਸਫਾ ਚੱਟਣਾ ਹੋ ਜਾਣ। ਓਏ ਸ਼੍ਰੀ ਮਾਨ ਚੌਹਾਨ ਸਾਹਿਬ ਜੀ, ਮਰਦ ਦੀ ਅਸਲੀ ਪਹਿਚਾਣ ਹੁੰਦੀਆਂ ਨੇ ਮੁੱਛਾਂ।
1: ਚੌਹਾਨ ਸਾਹਿਬ, ਇੱਕ ਗੱਲ ਪੁੱਛਾਂ?
0: ਪਿੱਛੇ ਹੋ ਜਾ ਪਿੱਛੇ।
1: ਮੈਂ ਕਿਹਾ ਇੱਕ ਗੱਲ ਪੁੱਛਾਂ।
0: ਦੇਖ ਨਹੀਂ ਰਹੀ, ਮੈਂ ਕੱਟ ਰਿਹਾ ਆਪਣੀਆਂ ਮੁੱਛਾਂ।
1: ਕਦੀ ਬੰਦੇ ਬਿਨਾਂ ਕੈਂਚੀ ਤੋਂ ਹੀ ਆਪਣੀਆਂ ਮੁੱਛਾਂ ਵੀ ਕਟਵਾ ਲੈਂਦੇ ਨੇ ਤੇ ਨੱਕ ਵੀ ਵਡਵਾ ਲੈਂਦੇ ਨੇ।
0: ਉਹ ਕਿਵੇਂ?
1: ਆਪਣੇ ਕਾਰਨਾਮਿਆਂ ਨਾਲ।
0: ਅੱਛਾ ਸ਼ਾਲੂ ਜੀ, ਉਹ ਇੰਨੇ ਹੁੰਦੇ ਨੇ ਚਾਲੂ ਜੀ, ਉਹਨਾਂ ਚੋਂ ਇੱਕ ਅੱਧੇ ਦੇ ਦਰਸ਼ਨ ਤਾਂ ਕਰਾਓ,
1: ਸ਼ੀਸ਼ੇ ਵੱਲ ਆਪਣਾ ਮੂੰਹ ਤਾਂ ਕਮਾਓ, ਖੁੱਲ ਕੇ ਦਰਸ਼ਨ ਪਾਓ।
0: ਉਹ ਮੈਂ ਬਿਨਾਂ ਕੈਂਚੀ ਤੋਂ ਮੁੱਛਾਂ ਕਟਵਾ ਲਿਤੀਆਂ ਨੇ, ਪਰ ਮੇਰੀਆਂ ਮੁੱਛਾਂ ਤੇ ਹੈ।
1: ਦੇਖਣ ਨੂੰ ਤਾਂ ਤੁਹਾਡੀ ਨੱਕ ਵੀ ਹੈ, ਪਰ ਅਸਲ ਵਿੱਚ ਤੁਹਾਡੀਆਂ ਮੁੱਛਾਂ ਵੀ ਕੱਟ ਚੁੱਕੀਆਂ ਨੇ ਤੇ ਤੁਹਾਡੀ ਨੱਕ ਵੀ ਕੱਟ ਚੁੱਕੀ ਹੈ।
0: ਸ਼ਾਲੂ ਡਾਰਲਿੰਗ, ਇਹ ਕੀ ਹੈ ਪਹੇਲੀ?
1: ਪਹਿਲਾਂ ਇਹ ਦੱਸੋ ਤੁਹਾਡੀ ਕੌਣ ਸਹੇਲੀ?
0: ਸ਼ਾਲੂ ਡਾਰਲਿੰਗ, ਤੂੰ ਹੀ ਮੇਰੀ ਸਹੇਲੀ ਹੈ, ਤੂੰ ਹੀ ਮੇਰੀ ਵਾਈਫ ਹੈ, ਤੂੰ ਹੀ ਮੇਰੀ ਲਾਈਫ ਹੈ।
1: ਲਿਪਸਟਿਕ ਕਿਹਦੀ ਹੈ?
0: ਇਹ ਤੇਰੇ ਕੋਲ ਹੈ, ਤੇਰੀ ਹੈ, ਮੈਂ ਤਾਂ ਕਦੇ ਲਿਪਸਟਿਕ ਲਾਉਂਦਾ ਨਹੀਂ।
1: ਆਪਣੇ ਬੁੱਲਾਂ ਤੇ ਭਾਵੇਂ ਨਹੀਂ ਲਾਉਂਦੇ, ਪਰ ਕਿਸੇ ਹੋਰ ਦੇ ਬੁੱਲਾਂ ਤੇ ਲਾਉਂਦੇ ਹੋਵੋਗੇ।
0: ਕਿਉਂ, ਮੈਂ ਕੋਈ ਮੇਕਅਪ ਮੈਨ?
1: ਸਿੱਧੀ ਤਰ੍ਹਾਂ ਦੱਸੋ ਇਹ ਲਿਪਸਟਿਕ ਕਿਹਦੀ ਹੈ?
0: ਮੇਰੀ ਘਰਵਾਲੀ ਦੀ।
1: ਅੱਛਾ, ਇਸ ਦਾ ਮਤਲਬ ਮੇਰੇ ਤੋਂ ਇਲਾਵਾ ਤੁਹਾਡੀ ਹੋਰ ਵੀ ਕੋਈ ਘਰਵਾਲੀ ਹੈ?
0: ਨਹੀਂ ਨਹੀਂ ਨਹੀਂ ਸ਼੍ਰੀਮਤੀ ਜੀ, ਤੁਸੀਂ ਹੀ ਮੇਰੀ ਘਰਵਾਲੀ, ਤੁਸੀਂ ਹੀ ਮੇਰੀ ਬਾਹਰ ਵਾਲੀ।
1: ਪਰ ਤੁਹਾਡੀਆਂ ਇਹ ਗੱਲਾਂ ਸਾਰੀਆਂ ਨੇ ਜਾਲੀ।
0: ਡਾਰਲਿੰਗ, ਮੇਰੀ ਗੱਲ ਤਾਂ ਸੁਣ।
1: ਪਿੱਛੇ ਹੋ ਕੇ ਗੱਲ ਕਰੋ।
0: ਮੈਂ ਤਾਂ ਹਮੇਸ਼ਾ ਤੇਰੇ ਪਿੱਛੇ ਪਿੱਛੇ ਹਾਂ।
1: ਅੱਛਾ ਜੀ, ਸਮਝ ਗਈ ਮੈਂ ਤੁਹਾਡੀ ਚਾਲ, ਮੇਰੇ ਪਿੱਛੇ ਪਿੱਛੇ ਤੇ ਉਹਦੇ ਨਾਲ ਨਾਲ।
0: ਕਿਹਦੇ?
1: ਉਹਦੇ।
0: ਉਹਦੇ ਕਿਹਦੇ?
1: ਇਸ ਲਿਪਸਟਿਕ ਵਾਲੀ ਦੇ।
0: ਮੈਨੂੰ ਕੀ ਪਤਾ ਉਹ ਕੌਣ ਹੈ, ਮੈਨੂੰ ਤਾਂ ਇਹ ਲੱਭੀ ਸੀ।
1: ਪਹਿਲਾਂ ਉਹ ਲੱਭੀ ਸੀ, ਫੇਰ ਇਹ ਲੱਭੀ ਸੀ।
0: ਨਹੀਂ ਨਹੀਂ ਨਹੀਂ, ਇਹ ਕੱਲੀ ਲੱਭੀ ਸੀ।
1: ਕੱਲੀ ਤਾਂ ਮੈਨੂੰ ਲੱਭੀ ਹੈ, ਤੁਹਾਡੇ ਕੋਟ ਦੀ ਜੇਬ ਚੋਂ।
0: ਤੂੰ ਤਾਂ ਨਾ ਬਿਲਕੁਲ ਪੁਲਿਸ ਦੀ ਤਰ੍ਹਾਂ ਹੈ, ਪਹਿਲਾਂ ਬੰਦੇ ਤੇ ਫੀ ਪਾ ਦਿੰਦੇ ਨੇ ਤੇ ਫੇਰ ਉਹਨੂੰ ਫਸਾ ਦਿੰਦੇ ਨੇ।
1: ਪਰਸੋਂ ਇਸੇ ਰੰਗ ਦੀ ਲਿਪਸਟਿਕ ਤੁਹਾਡੇ ਕਾਲਰ ਤੇ ਲੱਗੀ ਹੋਈ ਸੀ।
0: ਹੈਂ, ਕਾਲਰ ਤੇ ਲੱਗੀ ਸੀ? ਇਹ ਨਹੀਂ ਹੋ ਸਕਦਾ।
1: ਕਿਉਂ ਨਹੀਂ ਹੋ ਸਕਦਾ?
0: ਕਿਉਂਕਿ ਪਰਸੋਂ ਤਾਂ ਮੈਨੂੰ ਮਿਲੀ ਨਹੀਂ।
1: ਦੇਖਿਆ ਦੇਖਿਆ, ਇਹਨੂੰ ਕਹਿੰਦੇ ਨੇ ਚੋਰ ਦੀ ਦਾੜੀ 'ਚ ਤਿਨਕਾ।
0: ਪਰ ਤੂੰ ਤਾਂ ਤਿਨਕੇ ਦਾ ਵੀ ਸ਼ਤੀਰ ਬਣਾਤਾ।

0: ਸਰਕਾਰੀ ਛਾਪ
1: ਹੋਰ ਬਈ ਕਮੰਡੀ ਕਿਵੇਂ ਆ
0: ਜਨਾਬ ਜਿਵੇਂ ਕੱਲ ਦਫ਼ਤਰ ਤੋਂ ਗਿਆ ਸੀ ਓਦਾਂ ਹੀ ਆ
1: ਹੋਰ ਛੜਿਆਂ ਨੂੰ ਕੀ ਫਰਕ ਪੈਂਦਾ ਗਾਲਾਂ ਤੇ ਝਿੜਕਾਂ ਦਾ ਵਿਆਹਾਂ ਨੂੰ ਖਾਣੀਆਂ ਪੈਂਦੀਆਂ ਨੇ ਅੱਛਾ ਕਮੰਡੀ ਇੱਕ ਗੱਲ ਦੱਸ
0: ਦੱਸੋ
1: ਵੀ ਤੇਰੀ ਵਿਆਹ ਦੀ ਗੱਡੀ ਕਿਵੇਂ ਮਿਸ ਹੋ ਗਈ
0: ਕੋਈ ਮਿਸ ਸਾਨੂੰ ਲੱਭੀ ਨਹੀਂ ਜਿਸ ਨੂੰ ਮਿਸਿਸ ਬਣਾ ਸਕਦੇ ਮਿਸ ਮਿਸ ਹੋਈ ਤਾਂ ਲਾਈਫ ਤੋਂ ਮਿਸਿਸ ਮਿਸ ਹੋ ਗਈ ਪਰ ਇੱਕ ਗੱਲ ਹੈ ਜਨਾਬ ਹੁਣ ਘਮੰਡੀ ਨੂੰ ਆਪਣੇ ਛੜੇ ਹੋਣ ਦਾ ਘਮੰਡ ਹੈ
1: ਚੌਹਾਨ ਸਾਹਿਬ ਦਾ ਸਕੂਟਰ ਖੜਿਆ ਆ ਗਏ ਕੀ ਉਹ
0: ਹੈਰੀ ਸਾਹਿਬ ਘਰ ਵਾਲੀਆਂ ਬੰਦੇ ਨੂੰ ਕਿਤੇ ਘਰ ਬਹਿਣ ਦਿੰਦੀਆਂ ਨੇ ਨਾ ਨਾ ਨਾ ਬਿਲਕੁਲ ਨਹੀਂ ਵਿਆਹੇ ਬੰਦੇ ਪੰਛੀਆਂ ਤੋਂ ਵੀ ਪਹਿਲਾਂ ਆਪਣੇ ਟਿਕਾਣੇ ਛੱਡ ਕੇ ਭੱਜਦੇ ਨੇ ਵੈਸੇ ਚੌਹਾਨ ਸਾਹਿਬ ਦਾ ਬੱਸ ਚੱਲੇ ਤਾਂ ਆਫਿਸ ਹੀ ਮੰਜਾ ਡਾ ਕੇ ਇੱਥੇ ਹੀ ਰਾਤ ਕੱਟ ਲੈਣ ਹਾਂ ਲਿਆਓ ਆਪਣਾ ਰੋਟੀ ਦਾ ਡੱਬਾ ਮੈਨੂੰ ਫੜਾ ਦਿਓ
1: ਕਿਉਂ
0: ਕਿਸੇ ਜਨਾਨੀ ਦੇ ਹੱਥਾਂ ਦੀ ਰੋਟੀ ਛੱਕ ਕੇ ਨਾ ਸਹੀ ਚੱਕ ਕੇ ਤਾਂ ਦੇਖ ਲਵਾਂ
2: ਗੁੱਡ ਮਾਰਨਿੰਗ ਹੈਰੀ ਦਾ ਗ੍ਰੇਟ
1: ਚੌਹਾਨ

0: ਸਾਹਿਬ ਗੁੱਡ ਮਾਰਨਿੰਗ। ਕੀ ਗੱਲ, ਰਾਤ ਇੱਥੇ ਹੀ ਸੁੱਤੇ ਸੀ?
1: ਓਏ ਵਿਆਹ ਬੰਦੇ ਤਾਂ ਹੈਰੀ ਸਾਹਿਬ ਉਦੋਂ ਹੀ ਸੌਂਦੇ ਨੇ ਜਦੋਂ ਘਰ ਵਾਲੀ ਪੇਕੇ ਜਾਂਦੀ ਹੈ।
0: ਗੱਲ ਤਾਂ ਤੁਹਾਡੀ ਠੀਕ ਹੈ, ਸ਼ਾਮੀ ਘਰ ਪਹੁੰਚੋ ਤਾਂ ਲੜਾਈ, ਸਵੇਰੇ ਦਫ਼ਤਰ ਆਓ ਤਾਂ ਲੜਾਈ।
1: ਇਸੇ ਲਈ ਤਾਂ ਮੈਂ ਛੇਤੀ ਦਫ਼ਤਰ ਆ ਜਾਂਦਾ
0: ਯਾਰ। ਕਮੰਡੀ
2: ਦੱਸੋ ਜੀ,
0: ਛੋਟੀ ਕੈਂਚੀ ਦੇਈ ਜਰਾ।
2: ਕੀ ਗੱਲ ਜਨਾਬ, ਕਿਹਦੀ ਜੇਬ ਕੱਟਣੀ ਆ?
0: ਓਏ ਫਿਲਹਾਲ ਤਾਂ ਮੈਂ ਘਰੋਂ ਆਪਣੀ ਜੇਬ ਕਟਵਾ ਕੇ ਆਇਆ, ਕੈਂਚੀ ਨਾਲ ਤਾਂ ਮੈਂ ਅਖਬਾਰ ਚੋਂ ਕੁਝ ਕੱਟਣਾ।
1: ਕੀ ਗੱਲ, ਅਖਬਾਰ ਚੋਂ ਕਿਹਦੀ ਫੋਟੋ ਕੱਟਣੀ ਹੈ? ਇਹ ਕੈਟਰੀਨਾ ਕੈਫ ਦੀ ਕਿ ਕਰੀਨਾ ਸੈਫ ਦੀ?
0: ਓ ਨਹੀਂ, ਕੱਟਣੀ ਹੈ ਇੱਕ ਖਬਰ, ਜੇਬਾਂ ਕੱਟਣ ਵਾਲੀ ਵੈਫ ਦੀ।
1: ਇਹ ਵੈਫ ਕਿਹੜਾ ਬਾਕੀਆਂ ਨਾਲੋਂ ਹੈ ਵੱਖਰੀ? ਹਰ ਵੈਫ ਹੁੰਦੀ ਹੈ ਜੇਬ ਕਤਰੀ।
0: ਪਹਿਲੀ ਵਾਰ ਕੋਰਟ ਤੋਂ ਕਿਸੇ ਹਸਬੈਂਡ ਨੂੰ ਉਸਦੀ ਜੇਬ ਚੋਂ ਨੋਟ ਕੱਢਣ ਵਾਲੀ ਵਾਈਫ ਤੋਂ ਤਲਾਕ ਮਿਲਿਆ।
1: ਪਰ ਹੈਰੀ ਸਾਹਿਬ, ਤੁਸੀਂ ਇਸ ਕਟਿੰਗ ਦਾ ਕੀ ਕਰੋਗੇ?
0: ਜਿਸ ਜੇਬ ਵਿੱਚੋਂ ਵਾਈਫ ਨੋਟ ਕੱਢਦੀ ਹੈ ਉਸ ਵਿੱਚ ਇਹ ਕਟਿੰਗ ਰੱਖੂੰ, ਜਦੋਂ ਜੇਬ 'ਚ ਹੱਥ ਪਾਊ ਉਹਦੇ ਹੱਥ ਇਹ ਖਬਰ ਆਊ, ਫਟਾਫਟ ਉਹ ਇਸ ਨੂੰ ਪੜ ਜਾਊ, ਉਹ ਤਲਾਕ ਤੋਂ ਡਰ ਜਾਊ, ਫਿਰ ਉਹ ਕਦੇ ਵੀ ਜੇਬ 'ਚ ਹੱਥ ਨਾ ਪਾਊ।
1: ਤੇ ਨੋਟੀ ਤੋਂ ਨੋਟੀ ਵਾਈਫ ਵੀ ਬਣ ਜਾਊ ਸਾਊ। ਹੈਰੀ, ਇਸ ਖਬਰ ਦੀ ਇੱਕ ਫੋਟੋ ਸਟੇਟ ਕਾਪੀ ਮੈਨੂੰ ਵੀ ਦਿਓ।
0: ਕੀ ਗੱਲ, ਤੁਹਾਡੀ ਵਾਈਫ ਵੀ ਆ ਜੇਬਾਂ ਚੋਂ ਨੋਟ ਕੱਢਦੀ?
1: ਨਹੀਂ ਨਹੀਂ, ਉਹ ਤਾਂ ਮੇਰੀ ਜੇਬ 'ਚ ਲਿਪਸਟਿਕ ਤੱਕ ਨਹੀਂ ਛੱਡਦੀ।
0: ਲਿਪਸਟਿਕ?
1: ਹਾਂ, ਲਿਪਸਟਿਕ ਤੇ ਹੋਰ ਲੇਡੀ ਸਮਾਨ।
0: ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਤੁਹਾਡੇ ਕੋਲ ਲੇਡੀ ਸਮਾਨ ਕਿੱਥੋਂ ਆਉਂਦਾ?
1: ਜਿੱਥੋਂ ਲੇਡੀਜ਼ ਆਉਂਦੀਆਂ ਨੇ।
0: ਤੁਹਾਡੇ ਕੋਲ ਲੇਡੀਜ਼ ਆਉਂਦੀਆਂ ਨੇ? ਬਈ ਕਦੇ ਆਉਂਦੀ ਤਾਂ ਦੇਖੀ ਨਹੀਂ ਮੈਂ।
1: ਜੇ ਸਭ ਨੂੰ ਪਤਾ ਲੱਗ ਜਾਵੇ ਤੇ ਫਿਰ ਸਾਡੀ ਕਾਰੀਗਰੀ ਕਾਹਦੀ?
0: ਬਈ ਬੜੇ ਛੁਪੇ ਰੁਸਤਮ ਨਿਕਲੇ ਤੁਸੀਂ ਤਾਂ ਬਈ।
1: ਓਏ ਅੱਜ ਮੇਰੀ ਜੇਬ 'ਚ ਮੇਰੀ ਗਰਲਫ੍ਰੈਂਡ ਦੀ ਫੜੀ ਗਈ ਲਿਪਸਟਿਕ
0: ਹੈ। ਫਿਰ ਤਾਂ ਤੁਹਾਡੀ ਵਾਈਫ ਨੇ ਚੱਕ ਲਈ ਹੋਊ ਮੋਟੀ ਜੀ ਸਟਿਕ।
1: ਉਹ ਜਿਵੇਂ ਕੁੱਤੇ ਦਾ ਕੁੱਤੇ ਨਾਲ ਹੁੰਦਾ ਏ ਵੈਰ, ਉਸੇ ਤਰ੍ਹਾਂ ਇੱਕ ਜਨਾਨੀ ਦੂਜੀ ਜਨਾਨੀ ਦੀ ਮੰਗਦੀ ਨਹੀਂ ਖੈਰ।
0: ਫਿਰ ਤਾਂ ਬੰਦੇ ਦੀ ਨਹੀਂ ਖੈਰ ਤੇ ਬੰਦਾ ਲੱਭਦਾ ਡੁੱਬਣ ਲਈ ਨਹਿਰ,
1: ਤੇ ਮੈਰਿਜ ਲਾਈਫ ਦੀ ਗੱਡੀ ਦੇ ਪੈਂਚਰ ਹੋ ਜਾਂਦੇ ਨੇ ਟੈਰ।
2: ਛਾਪ ਜੀ, ਤੁਹਾਨੂੰ ਦੋਨਾਂ ਨੂੰ ਵੱਡੇ ਛਾਪ ਬੁਲਾ ਰਹੇ ਨੇ।
1: ਕਿਉਂ?
2: ਪੁੱਛਣ ਦੀ ਮੇਰੀ ਔਕਾਤ ਹੈ ਨਹੀਂ, ਤੁਸੀਂ ਪੁੱਛ
1: ਲਓ। ਯਾਰ ਕਮੰਡੀ,
2: ਹਾਂ
1: ਸਾਹਿਬ ਦਾ ਮੂਡ ਕਿੱਦਾਂ ਦਾ?
2: ਮੇਰੇ ਨਾਲ ਤਾਂ ਠੀਕ ਹੈ, ਤੁਹਾਡੇ ਨਾਲ ਪਤਾ ਨਹੀਂ ਕਿੱਦਾਂ ਦਾ ਹੋ।
0: ਅਕਸਰ ਇੰਜ ਹੁੰਦਾ ਹੈ ਜੇ ਘਰੋਂ ਗਾਲਾਂ ਪੈਣ ਤਾਂ ਦਫ਼ਤਰ 'ਚ ਵੀ ਗਾਲਾਂ ਪੈਂਦੀਆਂ ਨੇ।
1: ਹਾਂ, ਉਹ ਕਈ ਵਾਰ ਸਾਹਿਬ ਆਪਣੇ ਘਰੋਂ ਗਾਲਾਂ ਖਾ ਕੇ ਆਇਆ ਹੁੰਦਾ, ਉਹ ਦਫ਼ਤਰ ਆ ਕੇ ਵੀ ਵੱਡੂ ਖਾਊ ਕਰਦਾ।
2: ਛੇਤੀ ਚਲੋ ਜੀ, ਸ਼ਾਮ ਕਿਤੇ ਨਾਰਾਜ਼ ਨਾ ਹੋ ਜਾਵੇ।

0: ਤੁਸੀਂ ਸਾਨੂੰ ਬੁਲਾਇਆ ਸਰ?
1: ਕਿਉਂ ਬੁਲਾਇਆ ਸਰ?
2: ਸੌਰੀ ਬਈ, ਗਲਤੀ ਹੋ ਗਈ, ਅੱਗੇ ਤੋਂ ਨਹੀਂ ਬੁਲਾਊਂਗਾ।
0: ਨਹੀਂ ਸਰ, ਤੁਸੀਂ ਸਾਨੂੰ ਇੱਕ ਵਾਰੀ ਬੁਲਾਓਗੇ, ਅਸੀਂ 100 ਵਾਰੀ ਆਵਾਂਗੇ।
1: ਨਹੀਂ ਜੀ, 101 ਵਾਰ ਆਵਾਂਗੇ।
2: ਕੀ ਮਤਲਬ? ਮੈਂ ਬੁਲਾਵਾਂਗਾ 1 ਵਾਰ ਤੇ ਤੁਸੀਂ ਆਓਗੇ 101 ਵਾਰ, ਉਹ ਭਲਾ ਕਿਉਂ?
0: 1 ਵਾਰ ਤੁਹਾਡੇ ਕੰਮ, ਬਾਕੀ 100 ਵਾਰ ਆਪਣੇ ਕੰਮ।
2: ਕਿਉਂ, ਮੈਂ ਵਿਹਲਾ?
1: ਨਹੀਂ ਸਰ, ਤੁਸੀਂ 1 ਵਾਰ ਬੁਲਾਓਗੇ, ਅਸੀਂ ਭੱਜ ਕੇ ਆਵਾਂਗੇ।
0: ਹਾਂਜੀ ਸਰ, ਭੱਜ ਭੱਜ ਕੇ ਆਵਾਂਗੇ।
2: ਓਕੇ ਓਕੇ ਓਕੇ, ਸਿਟ ਡਾਊਨ ਸਿਟ ਡਾਊਨ, ਬੈਠੋ।
0: ਥੈਂਕ ਯੂ ਸਰ।
1: ਹੁਕਮ ਕਰੋ ਸਰ।
2: ਦੇਖੋ, ਜੋ ਜੋ ਗੱਲਾਂ ਤੁਸੀਂ ਆਪਣੀਆਂ ਵਾਈਫਾਂ ਬਾਰੇ ਕਰ ਰਹੇ ਹੋ ਨਾ, ਮੈਨੂੰ ਸਭ ਪਤਾ ਲੱਗ ਗਈਆਂ ਨੇ। ਪੁੱਛੋ ਭਲਾ ਕਿਵੇਂ?
0: ਭਲਾ ਕਿਵੇਂ?
1: ਭਲਾ ਕਿਵੇਂ ਸਰ?
2: ਹੈ ਨਾ ਹੈਰਾਨੀ ਦੀ ਗੱਲ?
0: ਕੱਲੀ ਹੈਰਾਨੀ ਦੀ ਗੱਲ ਨਹੀਂ ਸਰ, ਪਰੇਸ਼ਾਨੀ ਦੀ ਵੀ ਗੱਲ ਹੈ।
1: ਸਾਡੀਆਂ ਗੱਲਾਂ ਤੁਹਾਨੂੰ ਕਿਵੇਂ ਪਤਾ ਲੱਗ ਗਈਆਂ ਸਰ?
0: ਜਵਾਨ ਸਾਹਿਬ,

0: ਗੱਲ ਤੋਂ ਸਾਬਤ ਹੁੰਦਾ ਹੈ ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ।
1: ਪਰ ਕੰਧਾਂ ਦੇ ਮੂੰਹ ਤਾਂ ਨਹੀਂ ਨਾ ਹੁੰਦੇ, ਫਿਰ ਸਾਨੂੰ ਸਾਡੀਆਂ ਗੱਲਾਂ ਦੱਸੀਆਂ ਕਿੰਨੇ ਹੈ?
0: ਨਵੀਂ ਟੈਕਨੋਲੋਜੀ ਨੇ ਹੈ ਸਰ, ਆਪਣੀ ਪੀਏ ਦੀ ਜਗ੍ਹਾ ਹੁਣ ਤੁਸੀਂ ਮੈਡਮ ਟੈਕਨੋਲੋਜੀ ਨੂੰ ਰੱਖ ਲਿਆ।
1: ਤੁਸੀਂ ਨਵੀਂ ਮੈਡਮ ਰੱਖ ਲਈ, ਸਾਨੂੰ ਪਤਾ ਵੀ ਨਹੀਂ ਲੱਗਿਆ।
0: ਸਰ ਉਹ ਸਾਡੇ ਤੇ ਅੱਖ ਰੱਖ ਰਹੀ ਹੈ, ਅਸੀਂ ਹਾਲੇ ਉਸ ਤੇ ਅੱਖ ਰੱਖੀ ਵੀ ਨਹੀਂ,
1: ਅਸੀਂ ਉਹਦੀ ਇੱਕ ਝਲਕ ਵੀ ਨਹੀਂ ਚੱਖੀ।
0: ਤੁਸੀਂ ਉਹ ਸਾਡੇ ਤੋਂ ਲੁਕੋ ਕੇ ਰੱਖੀ।
2: ਓਏ ਮੂਰਖੋ, ਤੁਹਾਡੇ ਤੇ ਰਹਿੰਦੀ ਹੈ ਹਮੇਸ਼ਾ ਮੇਰੀ ਨਜ਼ਰ। ਬਾਕੀ ਆਪਣਾ ਘਮੰਡੀ ਹੈ ਨਾ, ਉਹ ਦਿੰਦਾ ਰਹਿੰਦਾ ਤੁਹਾਡੀ ਪਲ ਪਲ ਦੀ ਖਬਰ। ਬਾਕੀ ਮੈਂ ਤੁਹਾਡੇ ਤੇ ਅੱਖ ਰੱਖਣ ਲਈ ਹੁਣ ਆਪਣੇ ਆਫਿਸ ਦੇ ਵਿੱਚ CCTV ਕੈਮਰੇ ਲਗਵਾਏ ਹੋਏ ਨੇ, ਤੇ ਇਹਨਾਂ 'ਚ ਮੈਨੂੰ ਸਾਫ਼ ਸਾਫ਼ ਦਿਸ ਪੈਂਦਾ ਜਦੋਂ ਤੁਸੀਂ ਦੁਖੀ ਹੋ ਕੇ ਮੂੰਹ ਲਟਕਾਏ ਹੁੰਦੇ ਨੇ।
1: ਸਰ CCTV ਕੈਮਰੇ?
2: ਕੀ ਗੱਲ, ਤੁਹਾਨੂੰ ਉੱਚਾ ਸੁਣਦਾ ਚੌਹਾਨ ਜੀ?
0: ਨਹੀਂ ਸਰ, ਅਸੀਂ ਤਾਂ ਬਹੁਤ ਨੀਵੇਂ ਤੇ ਨਿਮਾਣੇ ਜਿਹੇ ਬੰਦੇ ਆ, ਸਾਨੂੰ ਤਾਂ ਬਹੁਤ ਨੀਵਾਂ ਸੁਣਦਾ।
1: ਸ਼ੁਕਰ ਹੈ ਸਰ, ਸਾਡੀ ਬ੍ਰਾਂਚ 'ਚ ਕੋਈ ਫੀਮੇਲ ਨਹੀਂ, ਨਹੀਂ ਤਾਂ ਤੁਸੀਂ ਸਾਡੀਆਂ ਸਾਰਿਆਂ ਦੀਆਂ ਹਰਕਤਾਂ ਦੇਖ ਲੈਣੀਆਂ ਸੀ।
0: ਸਰ ਸਾਡੇ ਬਾਰੇ ਹਾਲੇ ਤੱਕ ਆਪ ਜੀ ਨੂੰ ਕੀ ਸੀਕਰੇਟ ਪਤਾ ਲੱਗੇ ਨੇ?
2: ਇਹੀ ਕਿ ਤੁਸੀਂ ਆਪਣੀਆਂ ਘਰ ਵਾਲੀਆਂ ਤੋਂ ਬਹੁਤ ਦੁਖੀ।
1: ਇਹ ਤਾਂ ਤੁਸੀਂ ਕੈਮਰੇ ਦੀ ਫੁਟੇਜ ਦੇਖੇ ਤੋਂ ਬਿਨਾਂ ਵੀ ਕਹਿ ਸਕਦੇ ਸੀ।
0: ਬਿਲਕੁਲ ਸਰ, ਦੁਨੀਆ ਦਾ ਹਰ ਘਰ ਵਾਲਾ ਆਪਣੀ ਘਰ ਵਾਲੀ ਤੋਂ ਦੁਖੀ ਹੈ
1: ਤੇ ਦੂਜੇ ਦੀ ਘਰ ਵਾਲੀ ਤੋਂ ਸੁਖੀ ਹੈ,
2: ਪਰ ਮੈਂ ਤੁਹਾਡੀਆਂ ਦੋਨਾਂ ਦੀਆਂ ਘਰ ਵਾਲੀਆਂ ਤੋਂ ਬਹੁਤ ਦੁਖੀ ਹਾਂ। ਖੜੇ ਕਿਉਂ ਹੋ ਗਏ? ਬੈਠੋ।
0: ਪਰ ਸਰ ਤੁਸੀਂ ਸਾਡੀਆਂ ਘਰ ਵਾਲੀਆਂ ਤੋਂ ਕਿਉਂ ਦੁਖੀ ਹੋ?
1: ਤੁਸੀਂ ਤਾਂ ਕਦੇ ਉਹਨਾਂ ਨੂੰ ਮਿਲੇ ਵੀ ਨਹੀਂ।
2: ਓਏ ਮੂਰਖੋ, ਜਿਨ੍ਹਾਂ ਤੋਂ ਮੇਰੇ ਕੁਲੀਗ ਦੁਖੀ ਹੋਣ, ਮੈਂ ਭਲਾ ਉਹਨਾਂ ਤੋਂ ਕਿਵੇਂ ਸੁਖੀ ਹੋ ਸਕਦਾ?
1: ਥੈਂਕ ਯੂ ਸਰ, ਯੂ ਆਰ ਗ੍ਰੇਟ,
2: ਪਰ ਆਈ ਐਮ ਸੌਰੀ ਔਨ ਯੂਰ ਫੇਟ। ਮੈਨੂੰ ਸਮਝ ਨਹੀਂ ਆਉਂਦਾ ਭਾਈ ਤੁਸੀਂ ਉਹਨਾਂ ਨਾਲ ਕੱਟਦੇ ਕਿਵੇਂ ਹੋ?
0: ਅਸੀਂ ਕਿੱਥੇ ਕੱਟਦੇ ਹਾਂ ਸਰ, ਉਹੀ ਕੱਟਦੀਆਂ ਨੇ ਸਾਡੀਆਂ ਜੇਬਾਂ।
2: ਦੇਖੋ, ਘਰ 'ਚ ਹਾਰਮਨੀ ਰੱਖਣ ਦਾ ਮੈਂ ਤੁਹਾਨੂੰ ਇੱਕ ਬੜਾ ਪਾਏਦਾਰ ਤਰੀਕਾ ਦੱਸਦਾ।
1: ਕਿਹੜੀ ਮਣੀ ਸਰ?
2: ਹਾਰਮਨੀ ਯਾਨੀ ਸ਼ਾਂਤੀ।
0: ਸਰ ਆਪਣੀ ਘਰਵਾਲੀ ਦੇ ਨਾਲ ਰਹਿੰਦਿਆਂ ਘਰ 'ਚ ਸ਼ਾਂਤੀ ਕਿਵੇਂ ਰਹਿ ਸਕਦੀ ਹੈ?
1: ਓਏ ਸਰ ਦਾ ਮਤਲਬ ਹੈ ਪੀਸ।
2: ਦੇਖੋ, ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਨਾ ਰਹੇ, ਸਗੋਂ ਹਾਰਮਨੀ ਰਹੇ?
1: ਚਾਹੁੰਦੇ ਹਾਂ ਸਰ।
2: ਹਾਂ, ਫਿਰ ਮੇਰੀ ਇੱਕ ਗੱਲ ਹਮੇਸ਼ਾ ਲਈ ਪੱਲੇ ਬੰਨ ਲਓ ਕਿ ਆਪਣੀ ਘਰਵਾਲੀ ਦੇ ਨਾਲ ਹਮੇਸ਼ਾ ਹਰ ਗੱਲ ਸ਼ੇਅਰ ਕਰੋ, ਫਿਰ ਨਾ ਤੁਹਾਡੀ ਕੋਈ ਚੋਰੀ ਪਕੜੀ ਜਾਏਗੀ ਤੇ ਨਾ ਕਦੀ ਤੁਹਾਡੇ ਰਿਸ਼ਤਿਆਂ 'ਚ ਕਦੇ ਕੋਈ ਕੜੱਤਣ ਆਏਗੀ।
1: ਪਰ ਸਰ ਉਹ ਲਿਪਸਟਿਕ ਵਾਲੀ ਗੱਲ
2: ਯਾਦ ਰੱਖੋ, ਜਦੋਂ ਵੀ ਕੋਈ ਚੋਰੀ ਰੱਖੋਗੇ ਨਾ ਮਿਸਟਰ ਚੌਹਾਨ, ਫਿਰ ਕੜਿੱਕੀ 'ਚ ਫਸ ਜਾਏਗੀ ਜਾਨ। ਦੇਖੋ, ਹਸਬੈਂਡ ਤੇ ਵਾਈਫ ਦੀ ਲੜਾਈ ਦੇ ਵਿੱਚ ਕਿਸੇ ਇੱਕ ਦੀ ਜਿੱਤ ਨਹੀਂ ਹੁੰਦੀ, ਕਿਸੇ ਇੱਕ ਦੀ ਹਾਰ ਨਹੀਂ ਹੁੰਦੀ। ਇੱਕ ਦੀ ਜਿੱਤ ਦੋਵਾਂ ਦੀ ਜਿੱਤ ਤੇ ਇੱਕ ਦੀ ਹਾਰ ਦੋਵਾਂ ਦੀ ਹਾਰ। ਗੱਲ ਆਈ ਦਿਮਾਗ ਦੇ ਵਿੱਚ?
1: ਸਮਝ ਗਿਆ ਜੀ, ਇਹ ਸਮਝ ਗਿਆ। ਮੈਂ ਅੱਜ ਤੋਂ ਲਾਏ ਕੰਨਾਂ ਨੂੰ ਹੱਥ, ਕਿਸੇ ਹੋਰ ਜਨਾਨੀ ਤੇ ਨਹੀਂ ਰੱਖਣੀ ਅੱਖ।
2: ਹਾਂ ਗੁੱਡ। ਦੇਖੋ, ਜੇ ਕੋਈ ਗਲਤੀ ਹੋਵੇ ਤਾਂ ਹਮੇਸ਼ਾ ਹਾਰ ਮੰਨੋ, ਇਸ ਨਾਲ ਘਰ 'ਚ ਹਾਰਮਨੀ ਰਹੇਗੀ।
0: ਵਾਹ ਸਰ ਵਾਹ, ਕਮਾਲ ਦਾ ਫਾਰਮੂਲਾ ਹੈ ਸਰ।
1: ਸਰ ਤੁਸੀਂ ਤਾਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੇ।
2: ਹਾਂ, ਹੁਣ ਇਹ ਅੱਖਾਂ ਚਮਕਿਓ ਵੀ ਨਾ। ਯਾਦ ਰੱਖੋ, ਕਦੇ ਲੁਕਾ ਨਾ ਰੱਖਣ ਜਿਹੜੇ ਉਹਨਾਂ ਦੇ ਘਰ ਖੁਸ਼ੀਆਂ ਖੇੜੇ। ਜਾਓ ਜਾਓ, ਆਪਣੀਆਂ ਘਰ ਵਾਲੀਆਂ ਤੋਂ ਕੁਝ ਨਾ ਲੁਕਾਓ ਤੇ ਆਪਣੇ ਘਰ ਵਿੱਚ ਹਾਰਮਨੀ ਲਿਆਓ।
0: ਇਹ ਤਾਂ ਬਹੁਤ ਵਧੀਆ ਗੱਲ ਦੱਸੀ ਹੈ ਸਰ ਤੁਸੀਂ।
3: ਚਲ ਜੀ ਫਿਰ ਸਮੋਸੇ ਮੰਗਵਾਓ।
2: ਓਏ ਮੈਂ ਆਪਣੇ ਘਰ ਜਾ ਰਿਹਾ ਤੇ ਤੁਸੀਂ ਆਪਣੇ ਘਰ ਜਾ ਕੇ ਖਾਓ, ਜਾਓ।

0: ਕੱਲ ਦਾ ਕੀ ਪ੍ਰੋਗਰਾਮ ਆ ਜੀ?
1: ਬੱਚਿਆਂ ਨੂੰ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਨਰਮੇ ਦੀ ਫਸਲ ਦੀ ਦੇਖਭਾਲ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
0: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਤੰਬਾਕੂ ਦਾ ਜਿਹੜਾ ਦਿਹਾੜਾ ਮਨਾਉਂਦੇ ਇਸ ਦੇ ਬਾਬਤ ਡਾਕਟਰ ਦੀਪਕ ਮੋਦੀ ਜਾਣਕਾਰੀਆਂ ਸਾਂਝੀਆਂ ਕਰਨਗੇ। ਸੌਣੀ ਚ ਮੱਕੀ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ

0: ਅਮਰਿੰਦਰ ਸਿੰਘ ਮੌਸ ਗੱਲਾਂ ਬਾਤਾਂ ਦੱਸਣਗੇ, ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ
1: ਜੀ।
0: ਤੇ ਗੱਲ ਸੰਧੂ ਸਾਹਿਬ ਜਿੱਥੋਂ ਤੱਕ ਹੈ ਮੌਸਮ ਦੀ, ਰਲਿਆ ਮਿਲਿਆ ਪ੍ਰਭਾਵ ਮੌਸਮ ਦਾ ਬਣਿਆ ਹੋਇਆ ਹੈ। ਆਪਾਂ ਚੱਲੀਏ ਜੀ ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਇਆ ਜਾਣਾ ਚਾਹੀਦਾ ਹੈ। ਕਰਨਾਟਕਾ ਵਿੱਚ DK ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਹੈ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਅਤੇ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲ ਜੋੜੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਇਆ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਖੇਤ ਬਚਾਓ ਮੁਹਿੰਮ ਦੀਆਂ ਤਿਆਰੀਆਂ ਸੰਬੰਧੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਮੁਹਿੰਮ ਦਾ ਮੁੱਖ ਜ਼ੋਰ ਖਾਦਾਂ ਦੀ ਸੰਤੁਲਿਤ ਅਤੇ ਢੁੱਕਵੀਂ ਵਰਤੋਂ, ਮੌਸਮ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਮੇਂ ਸਿਰ ਸਲਾਹ, ਪੰਚਾਇਤ ਪੱਧਰ 'ਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਅਤੇ ਪਿੰਡਾਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਦੇਣ 'ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਪੱਧਰ 'ਤੇ ਇਸ ਮੁਹਿੰਮ ਦੀ ਮਜ਼ਬੂਤ ਨੀਂਹ ਰੱਖੀ ਜਾਏਗੀ। ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁਹਿੰਮ ਦੇ ਹਿੱਸੇ ਵਜੋਂ ਪੰਚਾਇਤ ਪੱਧਰ 'ਤੇ ਖੇਤੀਬਾੜੀ ਮਸ਼ੀਨਰੀ ਦੀ ਵੰਡ ਅਤੇ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਲਾਭਾਂ ਨੂੰ ਸ਼ਾਮਲ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਘੱਟ ਤੋਂ ਘੱਟ ਕਰਨਾ ਮੁਹਿੰਮ ਦਾ ਮੁੱਖ ਉਦੇਸ਼ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਵਿਭਾਗ ਪੱਧਰ ਤੱਕ ਸੀਮਿਤ ਨਹੀਂ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਜਾਏਗੀ ਅਤੇ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਏਗਾ। ਸਰਕਾਰ ਨੇ ਸੋਮਵਾਰ ਤੋਂ 31 ਅਕਤੂਬਰ ਤੱਕ ਕਪਾਹ ਦੀ ਦਰਾਮਦ 'ਤੇ ਕਸਟਮ ਡਿਊਟੀ ਤੋਂ ਅਸਥਾਈ ਤੌਰ 'ਤੇ ਛੋਟ ਦੇ ਦਿੱਤੀ ਹੈ। ਕੱਪੜਾ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਇਹ ਫੈਸਲਾ ਕਪਾਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕਪਾਹ ਦੇ ਆਫ ਸੀਜ਼ਨ ਦੌਰਾਨ ਲਾਗੂ ਕੀਤਾ ਗਿਆ ਇਹ ਉਪਾਅ ਕੱਪੜਾ ਸਨਅਤ ਲਈ ਕਪਾਹ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਏਗਾ, ਛੋਟੇ ਅਤੇ ਦਰਮਿਆਨੇ ਉੱਦਮਾਂ ਦਾ ਸਮਰਥਨ ਕਰੇਗਾ ਅਤੇ ਭਾਰਤੀ ਕੱਪੜਾ ਸਨਅਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ। ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਬਾਜ਼ਾਰ ਸਥਿਰਤਾ ਨੂੰ ਯਕੀਨੀ ਬਣਾਏਗਾ। ਕਰਨਾਟਕਾ ਵਿੱਚ ਸ਼੍ਰੀ ਸਿੱਧਰਮਈਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ DK ਸ਼ਿਵ ਕੁਮਾਰ ਨੂੰ ਨਵਾਂ ਨੇਤਾ ਚੁਣਿਆ ਗਿਆ ਹੈ। ਵਿਧਾਇਕਾਂ ਨੇ ਸਿੱਧਰਮਈਆ ਅਤੇ ਡਾਕਟਰ ਜੀ ਪਰਮੇਸ਼ਵਰ ਵੱਲੋਂ ਇਸ ਸੰਬੰਧੀ ਪੇਸ਼ ਕੀਤੇ ਗਏ ਇੱਕ ਮਤੇ ਨੂੰ ਪਾਸ ਕੀਤਾ। DK ਸ਼ਿਵ ਕੁਮਾਰ ਦੇ ਦਫ਼ਤਰ

ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਵਿਧਾਇਕਾਂ ਨੇ ਉਹਨਾਂ ਨੂੰ ਆਪਣਾ ਨੇਤਾ ਅਤੇ ਅਗਲਾ ਮੁੱਖ ਮੰਤਰੀ ਚੁਣਿਆ ਹੈ। ਸ਼੍ਰੀ ਸ਼ਿਵ ਕੁਮਾਰ ਨੂੰ ਨੇਤਾ ਚੁਣਨ ਦਾ ਮਤਾ ਪਾਸ ਹੋਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਮੀਟਿੰਗ ਵਿੱਚ ਪਾਰਟੀ ਵਿਧਾਇਕਾਂ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ। ਸ਼੍ਰੀ ਵੇਣੁਗੋਪਾਲ ਨੇ ਬਾਅਦ ਵਿੱਚ ਬੰਗਲੁਰੂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਡੀ ਕੇ ਸ਼ਿਵ ਕੁਮਾਰ ਨੂੰ ਪਾਰਟੀ ਵਿਧਾਇਕਾਂ ਨੇ ਸਰਬਸੰਮਤੀ ਨਾਲ ਚੁਣਿਆ ਅਤੇ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਨਾਲ ਮੁਲਾਕਾਤ ਕਰਨਗੇ। ਉਹਨਾਂ ਇਹ ਐਲਾਨ ਵੀ ਕੀਤਾ ਕਿ ਸਹੁੰ ਚੁੱਕ ਸਮਾਗਮ 3 ਜੂਨ ਨੂੰ ਹੋਏਗਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਸੰਵਿਧਾਨ, ਚੋਣ ਕਾਨੂੰਨਾਂ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਪਾਰਦਰਸ਼ੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈਆਂ ਜਾਂਦੀਆਂ ਨੇ। ਨਵੀਂ ਦਿੱਲੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਵਿਖੇ ਚੋਣ ਕਮਿਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੁਮਾਰ ਨੇ ਕਿਹਾ ਕਿ ਪਾਰਦਰਸ਼ਤਾ, ਜਵਾਬਦੇਹੀ ਅਤੇ ਆਜ਼ਾਦ ਅਤੇ ਨਿਰਪੱਖ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਲੋਕ ਸਭਾ ਚੋਣਾਂ ਦੌਰਾਨ ਲਗਭਗ 1.8 ਕਰੋੜ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ISI ਮੁੰਬਈ ਅੰਡਰਵਰਲਡ ਨੈੱਟਵਰਕ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸਪੈਸ਼ਲ CP ਅਨਿਲ ਸ਼ੁਕਲਾ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਦਿੱਲੀ ਵਿੱਚ ਮਹੱਤਵਪੂਰਨ ਅਦਾਰਿਆਂ ਅਤੇ ਸੁਰੱਖਿਆ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਕਬਜ਼ੇ ਵਿੱਚੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਨੇ। ਸ਼੍ਰੀ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਸਰਹੱਦ ਪਰ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਦਿੱਲੀ, ਮਹਾਰਾਸ਼ਟਰ ਅਤੇ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ। ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਔਂਗ ਲਾਈ ਭਾਰਤ ਦੇ 5 ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚ ਗਏ ਨੇ। ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਹਵਾਈ ਅੱਡੇ 'ਤੇ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮਿਆਂਮਾਰ ਦੇ ਰਾਸ਼ਟਰਪਤੀ ਨੇ ਬਿਹਾਰ ਦੇ ਗਯਾ ਦਾ ਦੌਰਾ ਕੀਤਾ ਅਤੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਉਹਨਾਂ ਦੇ ਨਾਲ ਕਈ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕਾਰੋਬਾਰੀ ਆਗੂਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਸੋਮਵਾਰ ਮਿਆਂਮਾਰ ਦੇ ਰਾਸ਼ਟਰਪਤੀ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕਰਨਗੇ। ਚੀਫ ਆਫ ਡਿਫੈਂਸ ਸਟਾਫ CDS ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ 3 ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰੀ ਵਜੋਂ ਉਹਨਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ 'ਤੇ ਫੁੱਲਮਾਲਾ ਭੇਂਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ 3 ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾ ਮੁਕਤ ਹੋਣਾ ਉਹਨਾਂ ਲਈ ਬਹੁਤ ਸਨਮਾਨ ਦੀ ਗੱਲ ਹੈ। 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦੱਸਿਆ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੋਹਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ। ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਗਿਰਾਵਟ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਅੱਜ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ, ਜਦੋਂ ਕਿ ਹਰਿਆਣਾ ਦੇ ਫਰੀਦਾਬਾਦ ਦੇ ਬੋਪਾਨਾ ਵਿੱਚ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਿਹਾਰ ਵਿੱਚ ਮੀਂਹ, ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਗਯਾ ਵਿੱਚ 3, ਔਰੰਗਾਬਾਦ

0: ਫਰੀਦਾਬਾਦ ਵਿੱਚ 2 ਅਤੇ ਸਾਰਨ ਅਤੇ ਖਗੜੀਆ ਜ਼ਿਲ੍ਹਿਆਂ ਵਿੱਚ 1-1 ਵਿਅਕਤੀ ਦੀ ਮੌਤ ਹੋਈ ਹੈ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਬੈਡਮਿੰਟਨ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲ ਜੋੜੀ ਸਿੰਗਾਪੁਰ ਓਪਨ ਟੂਰਨਾਮੈਂਟ 'ਤੇ ਫਾਈਨਲ 'ਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੇ ਸੀਓ ਸਿਓਂਗ ਚਾਏ ਅਤੇ ਕਿਮ ਵੋਨ ਹੋ ਦੀ ਵਿਸ਼ਵ ਨੰਬਰ 1 ਜੋੜੀ ਨੂੰ 21-19, 21-18 ਨਾਲ ਹਰਾਇਆ। ਇਸ ਦੌਰਾਨ ਭਾਰਤ ਦੇ ਧਰੁਵ ਕਪਲਾ ਅਤੇ ਤਨੀਸ਼ਾ ਕ੍ਰੈਸਟੋ ਦੀ ਮਿਕਸਡ ਡਬਲ ਜੋੜੀ ਸੈਮੀਫਾਈਨਲ ਵਿੱਚ ਜਪਾਨ ਦੇ ਸਾਯਾਕਾ ਓਬਾਰਾ ਅਤੇ ਯੂਈਚੀ ਸ਼ਿਮੋਗਾਮੀ ਦੀ ਜੋੜੀ ਤੋਂ 16-21, 21-17, 13-21 ਨਾਲ ਹਾਰ ਗਈ ਹੈ। IPL ਕ੍ਰਿਕਟ ਦੇ ਫਾਈਨਲ ਵਿੱਚ ਭਾਲਕੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਭਾਲਕੇ ਸ਼ਾਮੀ 7:30 ਸ਼ੁਰੂ ਹੋਏਗਾ। ਪਾਕਿਸਤਾਨ ਤੋਂ ਵਾਪਸ ਆ ਰਹੇ ਅਫਗਾਨ ਸ਼ਰਨਾਰਥੀਆਂ ਨੂੰ ਲਿਜਾ ਰਿਹਾ ਇੱਕ ਟਰੱਕ ਅੱਜ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਇੱਕ ਹਾਈਵੇ 'ਤੇ ਪਲਟ ਗਿਆ। ਇਸ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਇਆ ਜਾਣਾ ਚਾਹੀਦਾ ਹੈ। ਕਰਨਾਟਕਾ ਵਿੱਚ DK ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕਣ ਵਾਲੇ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 ਹੋਏਗਾ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:40 ਹੋ ਰਹੇ ਨੇ। ਹੁਣ ਸੁਣਦੇ ਹਾਂ ਅਗਲਾ ਪ੍ਰੋਗਰਾਮ ਸਾਹਿਤਯ ਸੁਧਾ। ਵਿਸ਼ਾ ਹੈ ਸੰਸਕ੍ਰਿਤ ਸਾਹਿਤ ਅਤੇ ਯੋਗ। ਵਾਰਤਾਕਾਰ ਨੇ ਡਾਕਟਰ ਮਧੂਬਾਲਾ।
2: ਸੰਸਕ੍ਰਿਤ ਸਾਹਿਤ ਵਿੱਚ ਯੋਗ ਦਾ ਅਰਥ ਹੈ ਸ਼੍ਰੀ ਭਗਵਾਨ ਨਾਲ ਜੁੜਨਾ, ਪਰਮਾਤਮਾ ਨਾਲ ਇੱਕਮਿਕ ਹੋ ਜਾਣਾ, ਭਗਵਾਨ ਨੂੰ ਯਥਾਰਥ ਰੂਪ ਵਿੱਚ ਪ੍ਰਾਪਤ ਕਰ ਲੈਣਾ। ਵੇਦਾਂ ਵਿੱਚ ਸਭ ਧਰਮਾਂ ਦਾ ਸਾਧਨ ਯੋਗ ਨੂੰ ਹੀ ਮੰਨਿਆ ਗਿਆ ਹੈ। ਰਿਗ ਵੇਦ ਵਿੱਚ ਕਿਹਾ ਗਿਆ ਹੈ, ਯਸਮਾਦ ਰਿਤੇ ਨ ਸਿੱਧਯਤੀ ਯੱਗਿਓ ਵਿਪਸ਼ਚਿਤਸ਼ਚ ਨ ਸਧੀਨਾਮ ਯੋਗਮ ਇਨਵਿਤੀ। ਭਾਵ ਯੋਗ ਤੋਂ ਬਿਨਾਂ ਵਿਦਵਾਨਾਂ ਦਾ ਕੋਈ ਵੀ ਯੱਗ ਕਰਮ ਸਿੱਧ ਨਹੀਂ ਹੁੰਦਾ। ਸੰਸਕ੍ਰਿਤ ਸਾਹਿਤ ਵਿੱਚ ਯੋਗ ਸੰਬੰਧੀ ਵਿਸਤ੍ਰਿਤ ਜਾਣਕਾਰੀ ਮਿਲਦੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਯੋਗ ਦਾ ਅਰਥ ਹੈ ਜੋੜ, ਮੇਲ ਜਾਂ ਸੰਯੋਗ। ਯੋਗ ਸ਼ਬਦ ਯੁਜ ਧਾਤੂ ਤੋਂ ਬਣਿਆ ਹੈ। ਯੋਗ ਦੀ ਪ੍ਰਮੁੱਖ ਭਾਸ਼ਾ ਸੰਸਕ੍ਰਿਤ ਹੈ। ਸੰਪੂਰਨ ਮਨੁੱਖ ਜੀਵਨ ਯੋਗ 'ਤੇ ਹੀ ਆਧਾਰਿਤ ਹੈ। ਯੋਗ ਦਾ ਦਾਰਸ਼ਨਿਕ ਸਵਰੂਪ ਸਮਝਣ ਲਈ ਦਰਸ਼ਨ ਦਾ ਗਿਆਨ ਹੋਣਾ ਜ਼ਰੂਰੀ ਹੈ ਅਤੇ ਦਰਸ਼ਨ ਸ਼ਾਸਤਰ ਜਾਂ ਯਥਾਰਥ ਗਿਆਨ ਵੀ ਯੋਗ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਯੋਗ ਮਾਰਗ ਵਿੱਚ ਪ੍ਰਵੇਸ਼ ਕਰਕੇ ਉਸਦੇ ਭੇਦਾਂ ਉਪਭੇਦਾਂ ਨੂੰ ਸਮਝਣ ਲਈ ਵਿਸਤ੍ਰਿਤ ਬੁੱਧੀ ਅਤੇ ਹਿਰਦੇ ਦੀ ਵਿਸ਼ਾਲਤਾ ਦੀ ਲੋੜ ਹੁੰਦੀ ਹੈ। ਅਧਿਆਤਮਿਕ ਤਰੱਕੀ ਲਈ ਵੀ ਸਰੀਰ ਹੀ ਪਹਿਲਾ ਅਤੇ ਮੁੱਖ ਸਾਧਨ ਹੈ। ਜੇਕਰ ਸਰੀਰ ਅਤੇ ਮਨ ਸਾਫ਼, ਨਿਰਮਲ ਅਤੇ ਤੰਦਰੁਸਤ ਨਹੀਂ ਹਨ ਤਾਂ ਸਰੀਰ ਦੇ ਯੋਗ ਮਾਰਗ ਦੀ ਪਹਿਲੀ ਪੌੜੀ 'ਤੇ ਪੈਰ ਵੀ ਨਹੀਂ ਧਰਿਆ ਜਾ ਸਕਦਾ। ਰਿਗਵੇਦ ਅਤੇ ਅਥਰਵੇਦ ਦੀਆਂ ਸੰਹਿਤਾਵਾਂ ਵਿੱਚ ਬਹੁਤ ਹੀ ਸੂਖਮ, ਗੌਣ ਅਤੇ ਮੁੱਖ ਅਨੇਕ ਸੰਕੇਤ ਉਪਲਬਧ ਹਨ। ਇਹੋ ਕਾਰਨ ਹੈ ਕਿ ਵੈਦਿਕ ਕਾਲ ਤੋਂ ਹੀ ਸਾਨੂੰ ਯੋਗ ਦੀ ਮੁੱਢਲੀ ਰੂਪ ਰੇਖਾ ਦੇਖਣ ਨੂੰ ਮਿਲਦੀ ਹੈ, ਜਿਹੜੀ ਕਿ ਉਪਨਿਸ਼ਦਾਂ ਵਿੱਚ ਆ ਕੇ ਬਹੁਤ ਹੀ ਸਪੱਸ਼ਟ ਰੂਪ ਧਾਰਨ ਕਰਕੇ ਪਰਿਪੂਰਨ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ। ਮਹਾਭਾਰਤ, ਪੁਰਾਣ, ਤੰਤਰ ਅਤੇ ਧਰਮ ਸ਼ਾਸਤਰਾਂ ਵਿੱਚ ਯੋਗ ਦੀ ਇਹ ਧਾਰਾ ਨਿਰੰਤਰ ਵਗਦੀ ਹੋਈ ਕਾਲਾਂਤਰ ਵਿੱਚ ਮਹਰਸ਼ੀ ਪਤੰਜਲੀ ਦੇ ਯੋਗ ਦਰਸ਼ਨ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਅੱਗੇ ਪਤੰਜਲੀ ਦੇ ਭਾਸ਼ਿਆਕਾਰ, ਵ੍ਰਿਤੀਕਾਰ ਅਤੇ ਵਾਰਤਕਾਰ ਵਿਆਸ, ਵਾਚਸਪਤੀ, ਭੋਜ, ਵਿਗਿਆਨ ਭਿਕਸ਼ੂ ਅਤੇ ਨਾਗੇਸ਼ ਆਦਿ ਮਾਨ ਯੋਗ ਗ੍ਰੰਥਕਾਰਾਂ ਦੀਆਂ ਰਚਨਾਵਾਂ ਤੋਂ ਪੁਸ਼ਟ ਹੁੰਦੀ ਹੋਈ ਅੱਜ ਵੀ ਸਾਡੀ ਸ਼ਰਧਾ ਅਤੇ ਭਗਤੀ ਦਾ ਪਾਤਰ ਬਣੀ ਹੋਈ ਹੈ। ਪਤੰਜਲ ਯੋਗ ਸ਼ਾਸਤਰ ਵਿੱਚ ਅਸ਼ਟਾਂਗ ਯੋਗ ਦਾ ਵਰਣਨ ਹੈ। ਜੋ ਮਨੁੱਖ ਯੋਗ ਦੇ ਇਹਨਾਂ 8 ਅੰਗਾਂ ਨੂੰ ਭਲੀ ਭਾਂਤ ਸਿੱਧ ਕਰ ਲੈਂਦਾ ਹੈ, ਉਸਨੂੰ ਇੱਛਾ ਮੁਤਾਬਕ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਯੋਗ ਦੇ 8 ਅੰਗ ਇਸ ਪ੍ਰਕਾਰ ਹਨ: ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ। ਯਮ ਅਰਥਾਤ ਅਹਿੰਸਾ, ਸੱਤਿਅ, ਅਸਤੇਅ, ਬ੍ਰਹਮਚਰਿਅ, ਅਪਰਿਗ੍ਰਹਿ, ਯਮਾ ਕਿਸੇ ਨੂੰ ਨਾ ਮਾਰਨਾ, ਸੱਚਾਈ 'ਤੇ ਚੱਲਣਾ, ਕਿਸੇ

ਦਾ ਹੱਕ ਨਾ ਮਾਰਨਾ, ਬ੍ਰਹਮਚਰੇ ਦਾ ਪਾਲਣ ਕਰਨਾ ਅਤੇ ਭੋਗ ਸਮੱਗਰੀ ਇਕੱਠੀ ਨਾ ਕਰਨਾ। ਨਿਯਮ ਤੋਂ ਭਾਵ ਹੈ ਸ਼ੌਚ, ਸੰਤੋਖ, ਤਪਹ, ਸਵਾਧਿਆਏ ਈਸ਼ਵਰ, ਪ੍ਰਣਿਧਾਨਾਨੀ ਨਿਯਮਾਂ, ਭਾਵ ਪਵਿੱਤਰਤਾ, ਸੰਤੋਖ, ਤਪ, ਸਵਾਧਿਆਏ ਅਤੇ ਈਸ਼ਵਰ ਦੇ ਮੁਤਾਬਕ ਆਚਰਣ ਕਰਨਾ। ਆਸਨ ਤੋਂ ਭਾਵ ਹੈ ਸਥਿਰ ਸੁਖਾਸਨਮ, ਅਰਥਾਤ ਸੁਖਪੂਰਵਕ ਸਥਿਰਤਾ ਨਾਲ ਬਹੁਤ ਸਮੇਂ ਤੱਕ ਬੈਠਣਾ ਹੀ ਆਸਨ ਹੈ। ਪ੍ਰਾਣਾਯਾਮ, ਤਸਮਿਨ ਸਤੀ ਸ਼ਵਾਸ ਪ੍ਰਸ਼ਵਾਸ ਵਿਛੇਦ ਪ੍ਰਾਣਾਯਾਮ, ਭਾਵ ਆਸਨ ਦੇ ਸਿੱਧ ਹੋ ਜਾਣ 'ਤੇ ਸ਼ਵਾਸ ਅਤੇ ਪ੍ਰਸ਼ਵਾਸ ਦੀ ਗਤੀ ਦੇ ਅਵਰੋਧ ਹੋ ਜਾਣ ਦਾ ਨਾਮ ਹੀ ਪ੍ਰਾਣਾਯਾਮ ਹੈ। ਪ੍ਰਤਿਆਹਾਰ, ਸਵਿਸ਼ਾ ਸੰਪ੍ਰਯੋਗੇ ਚਿੱਤ ਸਰੂਪਾਨੁਕਾਰ ਇਵ ਇੰਦਰੀਆ ਨਾਮ ਪ੍ਰਤਿਆਹਾਰ, ਭਾਵ ਆਪਣੇ ਆਪਣੇ ਵਿਸ਼ਿਆਂ ਦੇ ਸੰਗ ਤੋਂ ਰਹਿਤ ਹੋਣ 'ਤੇ ਇੰਦਰੀਆਂ ਦਾ ਚਿੱਤ ਦੇ ਰੂਪ ਵਿੱਚ ਸਥਿਤ ਹੋ ਜਾਣਾ ਹੀ ਪ੍ਰਤਿਆਹਾਰ ਹੈ। ਧਾਰਨਾ ਤੋਂ ਭਾਵ ਹੈ ਸਥੂਲ ਜਾਂ ਸੂਖਮ ਵਿੱਚੋਂ ਕਿਸੇ ਇੱਕ ਸਥਾਨ ਵਿੱਚ ਆਪਣੇ ਆਪ ਨੂੰ ਬੰਨ ਲੈਣਾ। ਦੇਸ਼ ਬੰਧਸ਼ਚ ਚਿੱਤਸੇ ਧਾਰਨਾ। ਧਿਆਨ, ਤਤ੍ਰ ਪ੍ਰਤਿਯੈਕਤਾਂਤਾ ਧਿਆਨਮ, ਭਾਵ ਚਿੱਤ ਵ੍ਰਿੱਤੀ ਦਾ ਅਵਿਛਿੰਨ ਰੂਪ ਨਾਲ ਧਿਆਨ ਯੋਗ ਵਸਤੂ ਵਿੱਚ ਨਿਰੰਤਰ ਲੱਗ ਜਾਣਾ। ਸਮਾਧੀ ਤੋਂ ਭਾਵ ਹੈ ਕਿ ਜਦੋਂ ਯੋਗੀ ਜਾਂ ਸਾਧਕ ਦਾ ਮਨ ਧਿਆਨ ਕਰਨ ਯੋਗ ਵਸਤੂ ਜਾਂ ਪਦਾਰਥ ਵਿੱਚ ਰਮ ਜਾਂਦਾ ਹੈ ਤਾਂ ਉਸ ਸਥਿਤੀ ਦਾ ਨਾਮ ਹੀ ਸਮਾਧੀ ਹੈ। ਤਦੇਵਾਰਥ ਮਾਤਰ ਨਿਰਭਾਸਮ ਸਵਰੂਪ ਸ਼ੂਨਿਅਮ ਇਵ ਸਮਾਧੀ। ਪਤੰਜਲੀ ਦੇ ਮਤਾਨੁਸਾਰ ਚਿੱਤ ਵ੍ਰਿੱਤੀ ਦਾ ਸੰਯਮ ਹੀ ਯੋਗ ਹੈ। ਮਨ ਅਤੇ ਚੇਤਨਾ ਦੀਆਂ ਵ੍ਰਿੱਤੀਆਂ ਨੂੰ ਰੋਕਣਾ ਹੀ ਯੋਗ ਹੈ। ਇਹਨਾਂ ਅੱਠ ਅੰਗਾਂ ਦੀਆਂ ਦੋ ਭੂਮਿਕਾਵਾਂ ਹਨ, ਬਾਹਰੀ ਅਤੇ ਅੰਦਰੂਨੀ। ਪਹਿਲੇ ਪੰਜ ਯੋਗ ਬਾਹਰੀ ਹਨ ਅਤੇ ਬਾਕੀ ਤਿੰਨ ਅੰਦਰੂਨੀ ਹਨ। ਪਤੰਜਲੀ ਨੇ ਇਹਨਾਂ ਤਿੰਨਾਂ ਨੂੰ ਸੰਯਮ ਵੀ ਕਿਹਾ ਹੈ, ਤ੍ਰਿਅਮ ਏਕਤ੍ਰ ਸੰਯਮਾ। ਜਦੋਂ ਤੱਕ ਮਨੁੱਖੀ ਬਾਹਰੀ ਭੂਮਿਕਾਵਾਂ ਨੂੰ ਨਿਭਾਉਣ ਵਿੱਚ ਸਮਰੱਥ ਨਹੀਂ ਹੁੰਦਾ, ਉਦੋਂ ਤੱਕ ਅੰਦਰੂਨੀ ਪ੍ਰਵੇਸ਼ ਕਿਵੇਂ ਸੰਭਵ ਹੋ ਸਕਦਾ ਹੈ? ਹਰੇਕ ਸ਼ਕਤੀ ਦੇ ਦੋ ਰੂਪ ਹੁੰਦੇ ਹਨ, ਪ੍ਰਗਟ ਅਤੇ ਗੁਪਤ। ਜਿਵੇਂ ਕਿ ਪ੍ਰਗਟ ਰੂਪ ਵਿੱਚ ਮਨੁੱਖ ਦਾ ਸਰੀਰ ਹੱਡ ਮਾਸ ਦਾ ਪੁਤਲਾ ਹੈ, ਲੇਕਿਨ ਪਰਮਾਤਮਾ ਨੇ ਇਸੇ ਸਰੀਰ ਵਿੱਚ ਅਨੇਕਾਂ ਪ੍ਰਕਾਰ ਦੀਆਂ ਦਿਵੇ ਸ਼ਕਤੀਆਂ ਵੀ ਸਥਾਪਿਤ ਕਰ ਦਿੱਤੀਆਂ ਹਨ। ਸਰੀਰ ਦੇ ਉਹਨਾਂ ਹਿੱਸਿਆਂ ਨੂੰ ਜਿੱਥੇ ਇਹਨਾਂ ਸ਼ਕਤੀਆਂ ਦੇ ਕੇਂਦਰ ਨਿਯਤ ਕੀਤੇ ਗਏ ਹਨ, ਉਹਨਾਂ ਨੂੰ ਮੂਲਾਧਾਰ ਪਦਮ, ਸਵਾਧਿਸ਼ਠਾਨ ਪਦਮ, ਮਣੀਪੁਰ ਚੱਕਰ, ਅਨਾਹਦ ਚੱਕਰ, ਵਿਸ਼ੁੱਧ ਚੱਕਰ, ਆਗਿਆ ਚੱਕਰ ਅਤੇ ਸਹੱਸਰਸਾਰ ਚੱਕਰ ਕਿਹਾ ਜਾਂਦਾ ਹੈ। ਯੋਗੀਆਂ ਨੇ ਯੋਗ ਬਲ ਨਾਲ ਮਨ ਨੂੰ ਸਥਿਰ ਕਰਕੇ ਸਰੀਰ ਵਿੱਚ ਸਥਿਤ ਹਰੇਕ ਚੱਕਰ ਵਿੱਚ ਸਮਾਈ ਹੋਈ ਅਲੌਕਿਕ ਸ਼ਕਤੀ ਨੂੰ ਪਛਾਣ ਕੇ ਪ੍ਰਾਣਾਯਾਮ ਅਤੇ ਧਿਆਨ ਦੀ ਇਕਾਗਰਤਾ ਨਾਲ ਉਹਨਾਂ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਜਗਾ ਕੇ ਹੀ ਦੂਰਦਰਸ਼ਨ, ਦੂਰ ਸ਼੍ਰਵਣ, ਪਰਿਚਿਤ ਵਿਗਿਆਨ, ਪਰ ਕਾਇਆ ਪ੍ਰਵੇਸ਼, ਆਕਾਸ਼ ਆਰੋਹਣ, ਦੇਹ ਤਿਆਗ ਆਦਿ ਅਨੇਕ ਅਲੌਕਿਕ ਸ਼ਕਤੀਆਂ ਨੂੰ ਪ੍ਰਾਪਤ ਕੀਤਾ। ਹੱਠ ਯੋਗ ਦੇ ਸੱਤ ਅੰਗ ਮੰਨੇ ਜਾਂਦੇ ਹਨ, ਸ਼ਟ ਕਰਮ, ਆਸਨ, ਮੁਦਰਾ, ਪ੍ਰਤਿਆਹਾਰ, ਪ੍ਰਾਣਾਯਾਮ, ਧਿਆਨ ਅਤੇ ਸਮਾਧੀ। ਇਸ ਵਿੱਚ ਆਸਨ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ ਹੈ ਕਿ ਜਿਸ ਦੇ ਅਭਿਆਸ ਨਾਲ ਸਰੀਰ ਮਜ਼ਬੂਤ ਅਤੇ ਮਨ ਸਥਿਰ ਹੁੰਦਾ ਹੈ ਉਹ ਆਸਨ ਹੈ। ਜਿੰਨੀਆਂ ਜੀਵ ਜੁਨੀਆਂ ਹਨ ਓਨੇ ਹੀ ਆਸਨ ਹਨ। ਭਗਵਾਨ ਮਹਾਦੇਵ ਨੇ 84 ਲੱਖ ਆਸਨਾਂ ਦਾ ਵਰਣਨ ਕੀਤਾ ਹੈ, ਜਿਨ੍ਹਾਂ ਵਿੱਚੋਂ 84 ਮੁੱਖ ਹਨ। ਉਹਨਾਂ ਵਿੱਚੋਂ ਵੀ ਮ੍ਰਿਤੂ ਲੋਕ ਵਿੱਚ 33 ਹੀ ਮੰਗਲਜਨਕ ਮੰਨੇ ਜਾਂਦੇ ਹਨ, ਜਿਵੇਂ ਕਿ ਗੋਮੁਖਾਸਨ, ਸਿੰਘਾਸਨ, ਮਤਸਿਆਸਨ, ਮਯੂਰ ਆਸਨ, ਕੁਕੁਟਾਸਨ, ਕੂਰਮਾਸ, ਵਿਕਰਮਾਸਨ, ਵਰਿਕਸ਼ਾਸਨ, ਮੰਡੂਕਾਸਨ, ਗਰੁੜਾਸਨ, ਵ੍ਰਿਸ਼ਾਸਨ, ਸ਼ਲਭਾਸਨ, ਮਕਰਾਸਨ, ਉਸ਼ਟਰਾਸਨ, ਭੁਜੰਗ ਆਸਨ ਆਦਿ। ਯੋਗੀਆਂ ਨੇ ਇਹਨਾਂ ਜੀਵਾਂ ਜਿਵੇਂ ਸੱਪ, ਡੱਡੂ, ਸ਼ੇਰ, ਮਛਲੀ, ਊਟ, ਮੋਰ, ਕੱਛੂ ਆਦਿ ਤੋਂ ਹੀ ਆਸਨ, ਮੁਦਰਾ, ਪ੍ਰਾਣਾਯਾਮ ਆਦਿ ਯੋਗ ਦੇ ਅੰਗਾਂ ਨੂੰ ਸਿੱਖ ਕੇ ਆਪਣੇ ਸਵਾਸਥ ਅਤੇ ਉਮਰ ਦੀ ਵਿਰਧੀ ਕਰਨ ਵਿੱਚ ਸਹਿਯੋਗ ਪ੍ਰਾਪਤ ਕੀਤਾ ਹੈ। ਹੱਠ ਯੋਗ ਪ੍ਰਤੀਭਿਕਾ ਵਿੱਚ 4 ਹੀ ਆਸਨ ਪ੍ਰਮੁੱਖ ਮੰਨੇ ਗਏ ਹਨ, ਉਹਨਾਂ ਵਿੱਚੋਂ ਵੀ ਸਿੱਧ ਆਸਨ ਨੂੰ ਹੀ ਸਰਵ ਸ਼੍ਰੇਸ਼ਠ ਮੰਨਿਆ ਗਿਆ ਹੈ। ਸਿੱਧਮ ਪਦਮਮ ਤਥਾ ਸਿੰਹਮ ਭਦਰਮ ਚੇਤੀ ਚਤੁਸ਼ਟਯਮ ਸ਼੍ਰੇਸ਼ਠਮ ਤਤ੍ਰਾਪਿ ਚ ਸੁਖੇ ਤਿਸ਼ਠੇਤ ਸਿੱਧਾਸਨੇ ਸਦਾ। ਭਾਵ ਸਿੱਧ ਆਸਨ, ਪਦਮਾਸਨ, ਸਿੰਹਾਸਨ ਅਤੇ ਭਦਰਾਸਨ ਇਹ 4 ਪ੍ਰਮੁੱਖ ਆਸਨ ਹਨ। ਯੋਗ ਲਈ ਸ਼੍ਰੇਸ਼ਠਤਾ ਇਸ ਵਿੱਚ ਹੈ ਕਿ ਯੋਗੀ ਜਾਂ ਸਾਧਕ ਸਦਾ ਸੁਖਪੂਰਵਕ ਸੁਖ ਸਰੂਪ ਸਿੱਧ ਆਸਨ 'ਤੇ ਹੀ

0: ਸਾਗਰ ਤੋਂ ਪਾਰ ਹੋਣ ਦੀ ਯੁਕਤੀ। ਸਾਂਖ ਮਤ ਅਨੁਸਾਰ ਪੁਰਸ਼ ਅਤੇ ਪ੍ਰਕਿਰਤੀ ਨੂੰ ਵੱਖ ਵੱਖ ਕਰਕੇ ਪੁਰਸ਼ ਦੇ ਰੂਪ ਵਿੱਚ ਸਥਿਤ ਹੋਣਾ ਹੀ ਯੋਗ ਹੈ। ਸ਼੍ਰੀਮਦ ਭਗਵਤ ਗੀਤਾ ਮੁਤਾਬਕ ਸਮਭਾਵ ਜਾਂ ਸਮਾਨਤਾ ਵਿੱਚ ਰਹਿਣਾ ਹੀ ਯੋਗ ਹੈ। ਸਮਤਵਮ ਯੋਗਮ ਉਚਤੇ। ਕਰਮਾਂ ਦੇ ਪ੍ਰਤੀ ਉਦਾਸੀਨ ਭਾਵ ਨੂੰ ਧਾਰਨ ਕਰਕੇ ਮੁਕਤ ਅਵਸਥਾ ਨੂੰ ਪ੍ਰਾਪਤ ਕਰਨਾ ਹੀ ਯੋਗ ਹੈ। ਯੋਗਾ ਕਰਮਸੁ ਕੌਸ਼ਲਮ। ਹਿਤੋਪਦੇਸ਼ ਦੇ ਅਨੁਸਾਰ ਦੋ ਵੱਖ ਪਦਾਰਥਾਂ ਦਾ ਆਪਣੇ ਸਰੂਪ ਨੂੰ ਗਵਾ ਕੇ ਇੱਕ ਅਦਭੁਤ ਪਦਾਰਥ ਦੇ ਰੂਪ ਵਿੱਚ ਬਦਲ ਜਾਣਾ ਹੀ ਯੋਗ ਹੈ। ਕਥਾ ਯੋਗੇਨ ਬੁੱਧਿਅਤੇ। ਕਾਲੀਦਾਸ ਨੇ ਰਘੁਵੰਸ਼ ਮਹਾਂਕਾਵਿ ਵਿੱਚ ਲਿਖਿਆ ਹੈ, ਯੋਗੇ ਨਾਂਤੇ ਤਨੂ ਤਿਆਜਾਮ, ਭਾਵ ਦੇਹ ਆਤਮ ਬੁੱਧੀ ਤਿਆਗ ਕੇ ਆਤਮ ਭਾਵ ਯੁਕਤ ਹੋਣਾ। ਯੋਗੀ ਯਾਗਵਲਕ ਦੇ ਮਤਾਨੁਸਾਰ ਸੰਯੋਗੀ ਯੋਗ ਇਤਯੁਕਤੋ ਜੀਵਾਤਮ ਪਰਮਾਤਮਨੋ, ਭਾਵ ਜੀਵਾਤਮਾ ਪਰਮਾਤਮਾ ਦਾ ਮੇਲ ਹੀ ਯੋਗ ਹੈ। ਯੋਗਾਭਿਆਸ ਨਾਲ ਹੀ ਚਿੱਤ ਦੀ ਇਕਾਗਰਤਾ ਹੋਣ 'ਤੇ ਗਿਆਨ ਉਪਜਦਾ ਹੈ। ਉਸ ਗਿਆਨ ਨਾਲ ਹੀ ਜੀਵਾਤਮਾ ਦੀ ਮੁਕਤੀ ਹੁੰਦੀ ਹੈ। ਇਸ ਤੋਂ ਇਲਾਵਾ ਵੀ ਆਧੁਨਿਕ ਵਿਦਵਾਨਾਂ ਨੇ ਅਦਵੈਤਾਨੁਭੂਤੀ ਯੋਗ, ਵਿਆਕਰਨਿਕ ਯੋਗ, ਗਣਿਤ ਸ਼ਾਸਤਰੋਕਤ ਯੋਗ, ਅਸਪ੍ਰਸ਼ਯ ਯੋਗ, ਸੁਰਤ ਸ਼ਬਦ ਯੋਗ, ਬੁੱਧੀ ਯੋਗ, ਪ੍ਰੇਮ ਯੋਗ, ਵਿਯੋਗ, ਵਿਰਹ ਯੋਗ, ਮ੍ਰਿਤੁੰਜੈ ਯੋਗ, ਸੰਸਾਰ ਯੋਗ, ਅਨੰਨਿਆ ਯੋਗ ਅਤੇ ਸ਼ਰਧਾ ਯੋਗ ਦਾ ਉਲੇਖ ਕੀਤਾ ਹੈ। ਯੋਗ ਦੀ ਪ੍ਰਾਪਤੀ ਲਈ ਰੁਚੀ ਪੈਦਾ ਕਰਨ ਵਾਲੇ ਵਿਸ਼ਵਾਸ ਦਾ ਨਾਮ ਹੀ ਸ਼ਰਧਾ ਹੈ। ਜਿਸ ਦਾ ਹਿਰਦੇ ਜਿੰਨਾ ਜ਼ਿਆਦਾ ਨਿਰਮਲ ਹੁੰਦਾ ਹੈ, ਉਸ ਵਿੱਚ ਓਨੀ ਹੀ ਜ਼ਿਆਦਾ ਸ਼ਰਧਾ ਹੁੰਦੀ ਹੈ। ਗੀਤਾ ਦੇ 17ਵੇਂ ਅਧਿਆਏ ਦੇ 3ਜੇ ਸ਼ਲੋਕ ਵਿੱਚ ਲਿਖਿਆ ਹੈ, ਸਤਵਾਨੁਰੂਪਾ ਸਰਵਸਯ ਸ਼ਰਧਾ ਭਵਤੀ ਭਾਰਤ, ਸ਼ਰਧਾਮਯੋ ਅਯਮ ਪੁਰਸ਼ੋ ਯੋ ਯਤ ਸ਼ਰਧਾ ਸ ਏਵ ਸ। ਭਾਵ ਹੈ ਭਾਰਤ, ਸਾਰੇ ਹੀ ਮਨੁੱਖਾਂ ਦੀ ਸ਼ਰਧਾ ਉਹਨਾਂ ਦੇ ਅੰਤਕਰਨ ਦੇ ਅਨੁਰੂਪ ਹੁੰਦੀ ਹੈ। ਜੈਸੀ ਸ਼ਰਧਾ ਹੁੰਦੀ ਹੈ, ਵੈਸਾ ਹੀ ਉਸਦਾ ਸਵਰੂਪ ਹੁੰਦਾ ਹੈ। ਇਸ ਪ੍ਰਕਾਰ ਸ਼ਰਧਾ ਯੋਗ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤਯ ਸੁਧਾ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਅਗਲੇ ਪ੍ਰੋਗਰਾਮ ਦਾ, ਸਪੋਂਸਰਡ ਪ੍ਰੋਗਰਾਮ ਯੇ ਲਮਹੇ।

মিডিয়াম ওয়েভ 343.6 মিটার, ইয়ানি 873 কিলোহার্টস, ডিআরএম 864 কিলোহার্টস, ডিটিএইচ দিয়ে আকাশবাণী পঞ্জাব সেবা দা এই জলন্ধর কেন্দ্র হ্যাঁ। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਜ਼ਿੰਦਗੀ ਹਸੀਨਾ ਦਾ, ਅਤੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਕਰ ਰਹੇ ਹਾਂ ਤੁਹਾਡੀ ਨਜ਼ਰ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਗੀਤ ਦੇ ਬੋਲ ਨੇ ਨੀਲੇ ਨੀਲੇ ਅੰਬਰ ਪਰ।

0: ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਮੁਖਵਿੰਦਰ ਸਿੰਘ ਮੋਖੇ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਸ਼ਬਦ ਗਾਇਨ ਪ੍ਰੋਗਰਾਮ ਚੱਲ ਰਿਹਾ ਹੈ ਸੁਲਸਾ ਦਿੱਤਾ। ਹੁਣ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ।
1: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 31 ਮਈ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਤੇ ਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ FM 102.7 ਮੈਗਾਹਰਟਜ਼ DTH ਦੀ AIR ਪੰਜਾਬ ਸੇਵਾ DRM 864 ਕਿਲੋਹਰਟਜ਼ FM 100.6 ਮੈਗਾਹਰਟਜ਼ ਵਿਵਿਧ ਭਾਰਤੀ FM

0: 103.6 MHz ਅੰਮ੍ਰਿਤਸਰ, FM 100.9 MHz ਅਤੇ FM 100.8 MHz ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਪ੍ਰੋਗਰਾਮ ਚੱਲ ਰਿਹਾ ਸੌਗਾਤ। ਜੀ ਹਾਂ, ਪ੍ਰੋਗਰਾਮ ਨੂੰ ਲੈ ਕੇ ਆਗਾਜ਼ ਔਰ ਸ਼ੁਰੂਆਤ ਕਰਨ ਲਈ ਤੁਹਾਡੇ ਕੋਲ ਪਹੁੰਚ ਗਏ ਹਾਂ, ਦਸਤਕ ਦੇ ਰਹੇ ਹਾਂ, ਤੁਹਾਡੇ ਕੋਲ ਲੈ ਕੇ ਆਏ ਹਾਂ ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ ਔਰ ਸੌਗਾਤ ਤੁਹਾਡੇ ਨਾਲ ਰੂਬਰੂ ਹੋਣ ਦੀ, ਜਿਸਦੇ ਵਿੱਚ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਨੰਬਰ ਤੁਸੀਂ ਜਾਣਦੇ ਹੋ, ਤੁਹਾਡੇ ਦਿਲਾਂ 'ਚ ਵੱਸਦਾ ਹੈ, ਪਰ ਦੱਸਣਾ ਮੇਰਾ ਫਰਜ਼ ਹੈ ਕਿ ਜਿਹੜੇ ਵੀ ਨਵੇਂ ਦੋਸਤ ਪ੍ਰੋਗਰਾਮ 'ਚ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਪਤਾ ਲੱਗਣਾ।

ਚਾਹੀਦਾ ਕਿ ਪਾਰਸ ਚੱਡਾ ਸਟੂਡੀਓ ਆਕਾਸ਼ਵਾਣੀ ਜਲੰਧਰ 'ਚ ਪਹੁੰਚ ਚੁੱਕਾ ਹੈ। ਇੰਤਜ਼ਾਰ ਤੁਹਾਡੀਆਂ ਕਾਲਸ ਦਾ ਹੈ। 0181 43 174 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। 94 65 53 60 77 ਸਾਡਾ ਵਟਸਐਪ ਨੰਬਰ ਹੈ। ਔਰ ਜੋ ਚਿੱਠੀਆਂ ਬਹੁਤੀਆਂ ਹੀ ਮਿੱਠੀਆਂ ਮੇਰੇ ਦਿਲ ਦੇ ਕਰੀਬ ਨੇ, ਮੇਰੇ ਕੋਲ ਪਹੁੰਚ ਚੁੱਕੀਆਂ ਨੇ। ਮੌਸਮ ਨੇ ਵੀ ਆਪਣੀ ਕਰਵਟ ਲਈ ਹੋਈ ਹੈ। ਮੌਸਮ ਬੜਾ ਵਧੀਆ ਖੁਸ਼ਨੁਮਾ ਬਣਿਆ ਹੋਇਆ ਹੈ, ਸੋ ਉਹਦਾ ਵੀ ਆਨੰਦ ਅਸੀਂ ਨਾਲੋਂ ਨਾਲ ਲੈਣਾ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਿਹਾ ਹੰਸ ਰਾਜ ਹੰਸ ਨਾਥ ਪਾਸ 'ਚ।

ਲਓ ਜੀ, ਸਾਡੇ ਕੋਲ ਨੰਬਰ ਮਿਲਾ ਕੇ ਦੋਸਤ ਜਿਹੜੇ, ਖਾਸ ਕਰਕੇ ਕਿਉਂਕਿ 9465567777 ਸਾਡਾ ਨੰਬਰ ਹੈ, 9465536077। ਇਸ ਨੰਬਰ 'ਤੇ ਸਾਨੂੰ ਵਟਸਐਪ ਕਰ ਸਕਦੇ ਨੇ, ਕਿਉਂਕਿ ਫੋਨ ਲਾਈਨਸ ਦੇ ਵਿੱਚ ਥੋੜ੍ਹਾ ਜਿਹਾ ਉੱਪਰ ਨੀਚੇ ਚੱਲ ਰਿਹਾ। ਸਾਡੀ ਇੰਜੀਨੀਅਰਿੰਗ ਦੀ ਟੀਮ ਜਿਹੜੀ ਪੂਰੀ ਹੈ, ਇੰਜੀਨੀਅਰ ਸਾਡੇ ਲੱਗੇ ਹੋਏ ਨੇ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਨਾਲ ਜਿੰਨਾ ਜਲਦੀ ਰਾਬਤਾ ਜਿਹੜਾ ਹੈ ਕਾਇਮ ਹੋ ਸਕੇ। ਪਰ ਤਦ ਤੱਕ ਤੁਸੀਂ ਵਟਸਐਪ ਦੇ ਉੱਤੇ ਆਪਣਾ ਨਾਮ, ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਔਰ ਕਿੱਥੋਂ ਚੱਲ ਕੇ ਸਾਡੇ ਕੋਲ ਪਹੁੰਚੇ ਹੋ, ਇਹ ਜ਼ਰੂਰ ਸਾਨੂੰ ਤੁਸੀਂ ਦੱਸ ਦੇਣਾ ਹੈ। ਮੈਸੇਜ ਜਿਹੜਾ ਸਾਡੇ ਕੋਲ ਪਹੁੰਚਿਆ ਜੀ, ਮੰਡੀ ਹਰਜੀ ਰਾਮ ਮਲੋੜ ਤੋਂ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਕੋਈ ਵੀ ਗੀਤ ਸੁਣਾ ਦਿਓ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਨਮਸਕਾਰ ਜੀ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਨਸ, ਪਿੰਕੀ ਲਵਲੀ, ਆਰਤੀ ਅਰੋੜਾ ਕਹਿੰਦੇ ਨੇ ਜੀ, ਕੋਈ ਵੀ ਗੀਤ ਸੁਣਾ ਦਿਓ। ਨਾਲ ਜਿਹੜੇ ਨੇ ਮੋਰ ਸਾਨੂੰ ਬੜੇ ਹੀ ਰੰਗਾਂ ਦੇ ਨਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ। ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਤੇਜ ਸੰਧੂ, ਸ਼ਿਖਾ ਸੰਧੂ, ਪ੍ਰਤੀਸ਼ਾ ਸੰਧੂ ਔਰ ਮੈਕਸ ਕਹਿੰਦੇ ਨੇ, ਪਲੀਜ਼ ਐਨੀ ਸੌਂਗਸ ਦੇ ਵਿੱਚ ਸਾਨੂੰ ਸ਼ਾਮਿਲ ਕਰੋ ਜੀ। ਬਿਲਕੁਲ, ਅਸੀਂ ਸ਼ਾਮਿਲ ਤੁਹਾਨੂੰ ਕਰ ਲਿਆ, ਤੁਹਾਡੇ ਨਾਲ ਹੀ ਪ੍ਰੋਗਰਾਮ ਸਜਦਾ ਹੈ। ਅਤੇ ਇਸ ਦੇ ਨਾਲ ਹੀ ਅਗਲਾ ਮੈਸੇਜ ਸਾਨੂੰ ਜਿਹੜਾ ਭੇਜਣ ਵਾਲੇ ਨੇ, ਸਤਿ ਸ਼੍ਰੀ ਅਕਾਲ ਜੀ, ਬਠਿੰਡੇ ਤੋਂ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ, ਅਤੇ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਆਦਰਣੀਏ ਹਾਰਦਿਕ ਅਭਿਨੰਦਨ, ਅਨਾਰਕਲੀ ਬਾਜ਼ਾਰ, ਜਗਰਾਓਂ ਤੋਂ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕ ਮਲਹੋਤਰਾ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਕਹਿੰਦੇ ਨੇ, ਗੁਰਦਾਸ ਮਾਨ ਦੀ ਆਵਾਜ਼ 'ਚ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਜੀ, ਤੁਹਾਡੀ ਪਸੰਦ ਹੈ, ਤੁਹਾਡਾ ਪ੍ਰੋਗਰਾਮ ਹੈ ਔਰ ਤੁਹਾਡੇ ਕਰਕੇ ਹੀ ਸੱਜਦਾ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਜਲਦੀ ਜਲਦੀ ਨੰਬਰ ਮਿਲਾ ਕੇ ਸਾਡੇ ਤੱਕ ਪਹੁੰਚੋਗੇ, ਔਰ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਸਾਨੂੰ ਹਰ ਵਾਰ ਦੀ ਤਰ੍ਹਾਂ ਹੁਣ ਵੀ ਇੰਤਜ਼ਾਰ ਹੈ। ਤੁਸੀਂ ਜਲਦੀ ਜਲਦੀ ਵਟਸਐਪ ਦੇ ਉੱਤੇ ਆਪਣੇ ਹੱਥਾਂ ਦਾ ਜਾਦੂ ਦਿਖਾ ਸਕਦੇ ਹੋ, ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਇੰਤਜ਼ਾਰ ਇੰਤਜ਼ਾਰ ਇੰਤਜ਼ਾਰ ਤੁਹਾਡੇ ਮੈਸੇਜ ਦਾ ਹੈ।

ਲਓ ਜੀ, ਨਾਲੋਂ ਨਾਲ ਵਟਸਐਪ 'ਤੇ ਸਾਨੂੰ ਮੈਸੇਜ ਸਾਡੇ ਦੋਸਤਾਂ 'ਤੇ ਮਿਲ ਰਹੇ ਨੇ। ਗਾਣੇ ਦੇ ਬੋਲ ਨੇ ਜੀ, ਆਵਾਜ਼ ਦਿੱਤੀ ਹੈ ਸਲੀਮ, ਮਾਸਟਰ ਸਲੀਮ ਹੋਣਾਂ ਦੀ ਆਵਾਜ਼ 'ਚ, ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨ ਧੀਮਾਨ, ਰਾਹੁਲ ਧੀਮਾਨ, ਸ਼ੁਭਮ ਪਰਵ, ਪ੍ਰਵੀਨ ਧੀਮਾਨ, ਚਿਰਾਗ ਧੀਮਾਨ, ਰਜਤ, ਰਾਜੇਸ਼, ਪਾਰਾ ਜੀ ਨਮਸਕਾਰ, ਆਪਕਾ ਅੰਦਾਜ਼ ਪ੍ਰੋਗਰਾਮ ਪੇਸ਼ ਕਰਨੇ ਕਾ ਬਹੁਤ ਹੀ ਅੱਛਾ ਹੈ, ਬਹੁਤ ਬਹੁਤ ਸ਼ੁਕਰੀਆ, ਆਪ ਖੁਸ਼ ਰਹੇ, ਜੀਵਨ ਮੈਂ ਆਪਕੋ ਬਹੁਤ ਸਾਰੀ ਖੁਸ਼ਹਾਲੀ ਮਿਲੇ, ਆਪਕਾ ਪਰਿਵਾਰ ਖੁਸ਼ ਰਹੇ, ਔਰ ਮੇਰੀ ਦੁਕਾਨ ਸੇ ਪ੍ਰਾਰਥਨਾ ਹੈ, ਮੇਰੀ ਇਹੀ ਦੁਕਾਨ ਸੇ ਪ੍ਰਾਰਥਨਾ, ਪਰੰਤੂ ਇੱਕ ਬਾਤ ਬਤਾਨੇ ਕਾ ਕਸ਼ਟ ਕਰੇ ਕਿ 0186-23-42-171 ਪੇ ਇਸ ਪੈਨਸ਼ਨ ਨੰਬਰ ਨਹੀਂ ਮਿਲ ਰਿਹਾ ਹੈ, ਕਿਰਪਾ ਬਤਾਏ ਕਾਰਨ, ਯਦੀ ਨੰਬਰ ਕੋ ਬਤਾਇਆ ਹੈ, ਥੈਂਕ ਯੂ, ਮਿਰਜ਼ਾਪੁਰ ਕੁਰਕਸ਼ੇਤਰ ਹਰਿਆਣਾ ਸੇ। ਬਿਲਕੁਲ ਜੀ, ਪਹਿਲਾਂ ਤਾਂ ਨੰਬਰ ਜਿਹੜਾ ਸਾਡਾ ਹੈ ਉਹ 0181-23-42-171 ਹੈ, 0100 ਜਿਹੜਾ ਦੂਸਰਾ ਨੰਬਰ ਹੈ, ਕੁਛ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਇੱਥੇ ਹੋ ਰਹੀ ਹੈ, ਔਰ ਉਹਦੇ ਕਰਕੇ ਮੌਸਮ ਦੀ ਵਜ੍ਹਾ ਦਾ ਜਿਹੜਾ ਹੈ ਫੋਨ ਲਾਈਨਸ ਦੇ ਵਿੱਚ ਥੋੜ੍ਹਾ ਜਿਹਾ ਗੜਬੜ ਚੱਲ ਰਹੀ ਹੈ, ਤਾਂ ਹੀ ਵਟਸਐਪ ਦੇ ਉੱਤੇ ਤੁਹਾਡਾ ਮੈਸੇਜ ਅਸੀਂ ਸ਼ਾਮਿਲ ਕਰ ਰਹੇ ਹਾਂ। ਸੋ ਰਹੀ ਗੱਲ ਤੁਹਾਡੇ ਨਾਲ ਰੂਬਰੂ ਹੋਣ ਦੀ, ਇਹ ਸਭ ਤੋਂ ਵਧੀਆ ਤਰੀਕਾ ਹੈ ਤੁਹਾਡੇ ਨਾਲ ਜੁੜਨ ਦਾ, ਤੁਹਾਡੇ ਨਾਲ ਗੱਲ ਕਰਨ ਦਾ, ਔਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਤੁਹਾਡੇ ਨਾਲ ਸਾਡੀ ਮੁਲਾਕਾਤ ਵਾਂਗ ਹੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਜਿੰਨਾ ਜਲਦੀ ਅਸੀਂ ਨੰਬਰ ਨੂੰ ਠੀਕ ਕਰ ਸਕੀਏ, ਤੁਹਾਡੇ ਤੱਕ ਪਹੁੰਚ ਸਕੀਏ। ਮੇਹਸਗੜ ਨਾਭਾ ਤੋਂ ਸੋਮਦਤ, ਜੋਤੀ ਰਾਣੀ, ਕੈਰਵ ਗੁਰਮਤ ਸਾਡੇ ਕੋਲ ਪਹੁੰਚੇ ਨੇ। ਦੋਸਤ ਉਹਨਾਂ ਨੇ ਆਵਾਜ਼ ਮਾਰੀ ਸੀ ਕਿ ਮਾਸਟਰ ਸਲੀਮ ਹੁਣਾਂ ਨੂੰ ਅਸੀਂ ਲਾ ਦਈਏ। ਸੋ ਮਾਸਟਰ ਸਲੀਮ ਹੁਣਾਂ ਨੂੰ ਤੁਹਾਡੇ ਤੱਕ ਭੇਜ ਰਹੇ ਹਾਂ। ਸੋ ਜਾਣਾ ਕਿਤੇ ਨਹੀਂ, ਇਹ ਸਫ਼ਰ, ਇਹ ਸਾਥ, ਇਹ ਪਿਆਰ ਇਹਦੇ ਚੱਲਦਾ ਰਹਿਣਾ, ਕਿੱਥੋਂ ਚੱਲ ਕੇ ਸਾਡੇ ਕੋਲ ਪਹੁੰਚੇ ਹੋ, ਗਾਣੇ ਦੇ ਬੋਲ ਔਰ ਫਰਮਾਇਸ਼ ਜਿਨ੍ਹਾਂ ਨੇ ਕੀਤੀ ਹੈ ਬੜੇ ਪਿਆਰ ਦੇ ਨਾਲ ਸਜਾ ਕੇ। ਨੰਬਰ ਤੁਸੀਂ ਜਾਣਦੇ ਹੋ, 94-65-53-60-67 ਨੰਬਰ 'ਤੇ ਤੁਸੀਂ ਆਪਣੇ ਦੋਸਤ ਭਾਰਤ ਝੱਡਾ ਦੇ ਨਾਲ ਜੁੜ ਸਕਦੇ ਹੋ।

0: ਲਓ ਜੀ, ਨੰਬਰ ਮਿਲਾ ਕੇ ਲੱਗਦਾ ਹੈ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਆਓ ਗੱਲਬਾਤ ਕਰਦੇ ਹਾਂ। ਹੈਲੋ।
1: ਹੈਲੋ।
0: ਹਾਂਜੀ, ਕੌਣ ਬੋਲ ਰਹੇ ਨੇ?
1: ਹਾਂਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਲਾਡੀ ਸਿੰਘ ਧਾਲੀਵਾਲ ਬੋਲਦਾ, ਸਮਾਣਾ ਮੰਡੀ ਡਿਸਟ੍ਰਿਕਟ ਪਟਿਆਲੇ ਤੋਂ ਸਰ।
0: ਪਟਿਆਲੇ ਵਾਲੇ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਰ।
0: ਹੋਰ ਸੁਣਾਓ, ਘਰ ਪਰਿਵਾਰ ਔਰ ਮੌਸਮ ਦਾ ਕੀ ਹਾਲ ਚਾਲ ਹੈ?
1: ਮੌਸਮ ਸਰ ਬਹੁਤ ਵਧੀਆ ਸੁਹਾਨਣਾ ਬਣ ਗਿਆ ਜੀ ਬਾਰਿਸ਼ ਹੋਣ ਨਾਲ।
0: ਕਿਆ ਬਾਤ ਹੈ ਜੀ, ਤੇ ਅੱਜ ਕੀ ਖਾਸ ਤੁਹਾਡੇ ਲਈ, ਸਾਡੇ ਲਈ ਮਤਲਬ ਖਾਸ ਸੌਗਾਤ ਲੈ ਕੇ ਆਏ ਹੋ?
1: ਜੀ ਸੁਣਾ ਦਿਓ ਸਰ, ਗੁਰਦਾਸ ਮਾਨ ਜੀ ਦਾ ਸੁਣਾ ਦਿਓ ਜੀ।
0: ਗੁਰਦਾਸ ਮਾਨ ਸਾਹਿਬ ਦਾ ਅਸੀਂ ਗੀਤ ਆਲਰੇਡੀ ਚਲਾ ਚੁੱਕੇ ਹਾਂ ਜੀ, ਤੁਸੀਂ ਹੋਰ ਫਰਮਾਇਸ਼ ਕਰ ਸਕਦੇ ਹੋ?
1: ਹੋਰ ਸੁਣਾ ਦਿਓ ਜੀ, ਆਪਣਾ ਹਰਜੀਤ ਹਰਮਨ ਦਾ ਸੁਣਾ ਦਿਓ ਸਰ।
0: ਠੀਕ ਹੈ ਜੀ, ਹਰਜੀਤ ਹਰਮਨ ਹੁਣਾਂ ਨੂੰ ਅਸੀਂ ਤੁਹਾਡੇ ਕੋਲ ਭੇਜ ਦਿੰਦੇ ਹਾਂ ਸਰ।

0: ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਤੁਸੀਂ ਕਾਲ ਕਰਦੇ ਰਹੋ, ਸਾਨੂੰ ਯਾਦ ਕਰਦੇ ਰਹੋ ਔਰ ਆਕਾਸ਼ਵਾਣੀ ਜਲੰਧਰ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ।
1: ਬਹੁਤ ਧੰਨਵਾਦ, ਤੁਸੀਂ ਕਾਲ ਕਰਨ ਲਈ। ਸਰ ਖੁਸ਼ ਰਹੋ, ਤੰਦਰੁਸਤ ਰਹੋ, ਬਾਗ ਰਹੋ।
0: ਸ਼ੁਕਰੀਆ ਜੀ, ਸ਼ੁਕਰੀਆ। ਦੇਖੋ ਜੀ, ਹੁਣ ਕੋਸ਼ਿਸ਼ ਕਰੀ ਜਾਓ, ਵਿੱਚ ਵਿੱਚ ਸਾਡੀ ਕੋਲ ਲਾਈਨਸ ਆ ਰਹੀਆਂ ਨੇ। ਸਾਡੀ ਜਿਹੜੀ ਟੀਮ ਹੈ ਉਹ ਦਿਨ ਰਾਤ ਮਿਹਨਤ ਕਰਦੀ ਹੈ ਔਰ ਉਹਦੇ ਨਾਲ ਹੀ ਸਾਡੇ ਕੋਲ ਜਦੋਂ ਰਾਬਤਾ ਕਾਇਮ ਹੋ ਜਾਂਦਾ ਹੈ, ਕਾਲ ਸਾਡੇ ਕੋਲ ਪਹੁੰਚ ਜਾਂਦੀ ਹੈ। ਡਾਇਰੈਕਟ ਕਾਲਸ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਡਾਇਰੈਕਟ ਕਾਲਸ ਨੂੰ ਮੈਂ ਜ਼ਰੂਰ ਚੱਕ ਸਕਾਂ। ਬਾਕੀ ਸਾਨੂੰ ਵਟਸਐਪ 'ਤੇ ਮੈਸੇਜ ਤਾਂ ਲਗਾਤਾਰ ਪਹੁੰਚ ਰਹੇ ਨੇ। ਦੋਸਤ ਉਹਨਾਂ ਨੇ ਆਵਾਜ਼ ਮਾਰੀ ਹੈ, ਯਾਦ ਕੀਤਾ ਹੈ ਹਰਜੀਤ ਹਰਮਨ ਹੁਣਾਂ ਨੂੰ। ਸੋ ਆਓ ਸੁਣਦੇ ਹਾਂ ਹਰਜੀਤ ਹਰਮਨ ਹੁਣਾਂ ਦੀ ਆਵਾਜ਼ 'ਚ ਇਹ ਗੀਤ।

ਬਿਲਕੁਲ ਦੋਸਤੋ, ਸਾਡੇ ਕੋਲ ਦੋਸਤ ਨੰਬਰ ਮਿਲਾ ਕੇ ਪਹੁੰਚ ਰਹੇ ਨੇ ਔਰ ਖਾਸ ਕਰਕੇ ਵਟਸਐਪ 'ਤੇ ਮੈਸੇਜ ਵੀ ਸਾਡੇ ਕੋਲ ਲਗਾਤਾਰ ਪਹੁੰਚ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ, ਮੈਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਠੀਕ ਜਿਹੜੀ ਹੈ ਲਾਈਨ ਸਾਡੀ ਜੁੜ ਜਾਏਗੀ, ਕਿਉਂਕਿ ਵਿੱਚ ਫੋਨ 'ਤੇ ਮੇਰੀ ਗੱਲ ਹੋ ਰਹੀ ਹੈ ਔਰ ਕੁਛ ਪਲਾਂ ਦੀ

ਖਾਸ ਕਰਕੇ ਗਰਲਸ ਜਿਹੜੀਆਂ ਨੇ ਬਹੁਤ ਅੱਗੇ ਵੱਧ ਰਹੀਆਂ ਨੇ, ਆਪਣਾ ਨਾਮ ਰੌਸ਼ਨ ਕਰ ਰਹੀਆਂ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਜ਼ਿੰਮਾ ਹੈ ਇਹ ਸਾਡੀ ਸਰਕਾਰਾਂ ਨੇ, ਸਾਡੇ ਬੱਚਿਆਂ ਨੇ, ਕਿ ਅਸੀਂ ਆਪਣੇ ਆਪ ਨੂੰ ਕੁਛ ਕਰਕੇ ਦਿਖਾਉਣਾ ਹੈ। ਇਹ ਬਹੁਤ ਵੱਡਾ ਜਜ਼ਬਾ ਹੈ ਜਿਹੜਾ ਸਾਡੇ ਵਿੱਚ ਹੋਣਾ ਚਾਹੀਦਾ, ਜਿਹਦੇ ਨਾਲ ਅਸੀਂ, ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਕਿ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਕੁਛ ਸਾਨੂੰ ਸਿਖਾ ਕੇ ਜਾਂਦੀ ਹੈ। ਔਰ ਉਹਦੇ ਵਿੱਚ ਅਗਰ ਤੁਸੀਂ ਮਿਹਨਤ ਔਰ ਪਿਆਰ ਦਾ ਜਜ਼ਬਾ ਤੁਸੀਂ ਘੋਲਦੇ ਹੋ ਨਾ, ਤਾਂ ਫਿਰ ਤਾਂ ਕਿਆ ਹੀ ਬਾਤਾਂ ਨੇ। ਔਰ ਉਹਦਾ ਜਿਹੜਾ ਸਵਾਦ ਹੈ ਉਹ ਫਿਰ ਹਰ ਇੱਕ ਇਨਸਾਨ ਜਿਹਨੇ ਮਿਹਨਤ ਕੀਤੀ ਹੈ, ਜਿਹੜੇ ਪੇਰੈਂਟਸ ਨੇ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਹੈ ਮੌਕਾ ਮਿਲ ਜਾਂਦਾ। ਔਰ ਖਾਸ ਕਰਕੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡਾ ਬੱਚਾ, ਸਾਡਾ ਪੇਰੈਂਟਸ, ਕਿਉਂਕਿ ਜਿਹੜਾ ਟੀਚਰ ਵੀ ਹੈ ਉਹ ਵੀ ਬੜਾ ਪ੍ਰਾਊਡ ਮੂਮੈਂਟ ਹੁੰਦਾ ਉਹਦੇ ਲਈ ਕਿ ਮੇਰਾ ਪੜ੍ਹਾਇਆ ਸਟੂਡੈਂਟ ਜਿਹੜਾ ਹੈ ਅੱਜ ਉਸ ਮੁਕਾਮ 'ਤੇ ਪਹੁੰਚਿਆ ਹੈ। ਸੋ ਇੰਨਾ ਜ਼ਿਆਦਾ ਜਿਹੜਾ ਹੈ ਉਹ ਪਿਆਰ ਉਹ ਖੁਸ਼ਨਸੀਬ ਉਹ ਲੋਕ ਨੇ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ। ਔਰ ਮੈਂ ਉਮੀਦ ਕਰਦਾ ਜਿੰਨੇ ਵੀ ਦੋਸਤ ਨੇ ਉਹ ਜ਼ਰੂਰ ਅੱਗੇ ਵਧਣ, ਇੱਦਾਂ ਹੀ ਅੱਗੇ ਮਿਹਨਤ ਕਰਦੇ ਨੇ ਔਰ ਡਟ ਕੇ ਅਸੀਂ ਅੱਗੇ ਵਧੀਏ। ਔਰ ਕੰਮ ਨੂੰ ਹਰ ਕੰਮ 'ਚ, ਕਿਉਂਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੈ, ਸਿਰੇ ਚੜ੍ਹਨਾ ਜ਼ਰੂਰੀ ਹੈ। ਸੋ ਦੋਸਤ ਉਹਨਾਂ ਨੇ ਫਰਮਾਇਸ਼ ਕੀਤੀ ਕਿ ਕੋਈ ਐਸਾ ਗੀਤ ਜਿੰਨਾ ਬਹੁਤ ਸਾਰਾ ਹੌਸਲਾ ਬੱਚਿਆਂ ਨੂੰ ਮਿਲੇ। ਸੋ ਮੈਂ ਗੀਤ ਭੇਜ ਰਿਹਾ, ਉਮੀਦ ਹੈ ਤੁਹਾਨੂੰ ਅੱਛਾ ਲੱਗੇ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਕਿਆ ਬਾਤ ਹੈ, ਚੰਡੀਗੜ੍ਹ ਵਾਲਿਓ, ਕਿਆ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚੜ੍ਹਦੀ ਕਲਾ ਦੇ ਵਿੱਚ ਨੇ?
1: ਚੜ੍ਹਦੀ ਕਲਾ ਜੀ, ਬਾਰਿਸ਼ ਬਹੁਤ ਹੋ ਗਿਆ ਜੀ।
0: ਬਾਰਿਸ਼ ਤਾਂ ਦੇਖੋ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਹੈ ਪੂਰਾ ਜ਼ੋਰਾਂ ਨਾਲ ਪਿਆ ਹੈ। ਮੌਸਮ ਹਲੇ ਵੀ ਪੂਰਾ ਜ਼ੋਰਾਂ ਸ਼ੋਰਾਂ ਤੇ ਹੈ ਤੇ ਮੀਂਹ ਪੈਣ ਦੇ ਪੂਰੇ ਆਸਾਰ ਬਣੇ ਹੋਏ ਨੇ।
1: ਹਾਂਜੀ ਹਾਂਜੀ, ਇੱਕ ਵਾਰੀ ਮੌਸਮ ਐ ਠੰਡਾ ਕਰਦਾ ਹੈ।
0: ਹਾਂ, ਮੌਸਮ ਨੇ ਇੱਕ ਵਾਰੀ ਧੰਨ ਧੰਨ ਕਰਾ ਦਿੱਤੀ। ਅੱਜ ਵਾਕਈ ਏਸੀ ਜਿਹੜੇ ਨੇ ਬੰਦ ਕਰਾਤੇ ਨੇ।
1: ਹਾਂਜੀ ਹਾਂਜੀ।
0: ਹੋਰ ਸੁਣਾਓ, ਘਰ ਪਰਿਵਾਰ ਸਭ ਵਧੀਆ?
1: ਹਾਂਜੀ ਸਰ ਜੀ, ਬਹੁਤ ਵਧੀਆ।
0: ਅੱਜ ਫਿਰ ਕੀ ਖਾਸ ਸੌਗਾਤ ਲੈ ਕੇ ਆਏ ਹੋ?
1: ਸਤਿੰਦਰ ਸਰਤਾਜ ਦਾ ਗੀਤ।
0: ਠੀਕ ਹੈ ਜੀ, ਤੁਹਾਡੀ ਪਸੰਦ ਆਵਾਜ਼ ਮਾਰੀ ਹੈ ਤੁਸੀਂ ਸਤਿੰਦਰ ਸਰਤਾਜ ਹੁਣਾਂ ਨੂੰ, ਤੁਹਾਡੇ ਤੱਕ ਪਹੁੰਚ ਰਹੇ ਨੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।

0: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਗੁਰਦਾਸਪੁਰ ਤੋਂ ਜਨਕ ਰਾਜ ਜੀ ਬੋਲ ਰਹੇ।
0: ਜਨਕ ਰਾਜ ਜੀ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਥੈਂਕ ਯੂ ਸਰ ਜੀ, ਬਹੁਤ ਬਹੁਤ ਆਪ ਜੀ ਦਾ ਸ਼ੁਕਰੀਆ ਜੀ।
0: ਸ਼ੁਕਰੀਆ ਤੁਹਾਡਾ, ਤੁਸੀਂ ਪ੍ਰੋਗਰਾਮ 'ਚ ਜੁੜਦੇ ਹੋ, ਪ੍ਰੋਗਰਾਮ ਨੂੰ ਹੋਰ ਚਾਰ ਚੰਦ ਤੁਹਾਡੇ ਵਰਗੇ ਦੋਸਤ, ਕਿਉਂਕਿ ਮੈਂ ਦੇਖ ਰਿਹਾ ਕਿ ਠੀਕ 12 ਜਿਹੜੇ ਵੱਜਣ ਵਾਲੇ ਨੇ, ਪਰ ਤੁਹਾਡਾ ਜਿਹੜਾ ਪਿਆਰ ਹੈ ਆਕਾਸ਼ਵਾਣੀ ਜਲੰਧਰ ਦੇ ਨਾਲ, ਕਿਉਂਕਿ ਬਹੁਤ ਸਾਰੇ ਦੋਸਤ ਤਾਂ ਨਾਰਾਜ਼ ਹੋ ਕੇ ਵੀ ਬੈਠ ਜਾਂਦੇ ਨੇ ਕਿ ਮੇਰਾ ਤਾਂ ਫੋਨ ਹੀ ਨਹੀਂ ਮਿਲਦਾ, ਅਤੇ ਤੁਸੀਂ ਵੀ ਦੇਖ ਲਓ ਇਹ ਨੰਬਰ ਮਿਲਾ ਕੇ ਸਾਡੇ ਕਹਿੰਦੇ ਨੇ ਕਿ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਪਹੁੰਚੇ ਹੋ, ਸੋ ਇਸ ਕਰਕੇ ਥੈਂਕ ਯੂ ਦਾ ਤੁਹਾਡਾ ਬਣਦਾ ਹੈ ਜੀ। ਤੇ ਅੱਜ ਕੀ ਖਾਸ ਸੌਗਾਤ ਜਿਹੜੀ ਹੈ ਸਾਡੇ ਲਈ ਲੈ ਕੇ ਆਏ ਹੋ?
1: ਸਰ ਜੀ, ਆਸ਼ਾ ਸਿੰਘ ਮਸਤਾਨਾ ਵਾਲਾ ਜੀ ਗਾਣਾ ਜੀ, ਪੇਕੇ ਜਾਣ ਵਾਲੀ ਹੈ।
0: ਕੀ ਬਾਤ, ਦੇਖੋ ਜੀ ਗਾਣੇ ਦੀ ਫਰਮਾਇਸ਼ ਵੀ ਤੁਸੀਂ ਜ਼ਬਰਦਸਤ ਕੀਤੀ ਹੈ, ਕਿਉਂਕਿ ਜੂਨ ਮਹੀਨੇ ਦੇ ਵਿੱਚ ਬੱਚਿਆਂ ਨੂੰ ਹੋ ਜਾਂਦੀਆਂ ਨੇ ਛੁੱਟੀਆਂ, ਤਾਂ ਫਿਰ ਜਿਹੜਾ ਨਾਨੀ ਹਾਊਸ ਜਿਹੜਾ ਹੈ ਨਾ, ਅਤੇ ਨਾਨਕੇ ਜਾਣ ਦਾ ਜਿਹੜਾ ਸਵਾਦ ਹੈ ਉਹ ਤਾਂ ਫਿਰ ਹਰ ਕੋਈ ਜਿਹੜਾ ਹੈ ਉਹ, ਮਤਲਬ ਬਚਪਨ 'ਚ ਜਿਹੜਾ ਮਜ਼ਾ ਆਉਂਦਾ ਸੀ ਉਹ ਅੱਜ ਨਹੀਂ ਆਉਂਦਾ, ਪਰ ਅੱਜ ਵੀ ਉਹ ਯਾਦਾਂ ਜਿਹੜੀਆਂ ਸਾਡੇ ਨਾਲ ਨੇ, ਕਿਉਂਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜਦੋਂ ਨਾਨਕੇ ਜਾ ਕੇ ਮੌਜਾਂ ਕਰਦੇ ਹਾਂ ਨਾ, ਤਾਂ ਫਿਰ ਵਾਕਈ ਨਜ਼ਾਰਾ ਆ ਜਾਂਦਾ। ਠੀਕ ਹੈ ਜੀ, ਤੁਹਾਡੀ ਪਸੰਦ ਹੈ, ਤੁਸੀਂ ਸਾਨੂੰ ਯਾਦ ਕੀਤਾ ਹੈ, ਆਕਾਸ਼ਵਾਣੀ ਲੰਦਰ ਨੂੰ ਇੰਨਾ ਪਿਆਰ ਦਿੱਤਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਕਾਲ ਕਰਦੇ ਰਹੋ।
1: ਥੈਂਕ ਯੂ।

0: ਅਸੀਂ ਦੋਸਤ ਸਾਡੇ ਕੋਲ ਪਹੁੰਚ ਗਏ ਨੇ ਅਗਲੇ ਆਰਤੀ ਮਤਲਬ ਅਗਲੇ ਜਿਹੜਾ ਘੰਟਾ ਹੈ ਉਹਦੀ ਸ਼ੁਰੂਆਤ ਕਰ ਦਿੱਤੀ ਹੈ, ਕਿਉਂਕਿ ਠੀਕ ਘੜੀ ਦੇ ਅਨੁਸਾਰ 12 ਵੱਜ ਚੁੱਕੇ ਨੇ। 12 ਤੋਂ 1 ਵਜੇ ਤੱਕ ਸੌਗਾਤ ਪ੍ਰੋਗਰਾਮ ਇਦਾਂ ਹੀ ਤੁਹਾਡੇ ਨਾਲ ਚੱਲਦਾ ਰਹੇਗਾ, ਤੁਹਾਡਾ ਸਾਥ ਤੁਹਾਡੇ ਪਿਆਰ ਦੀ ਲੋੜ ਹੈ। ਸੋ ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਨੇ?
1: ਸਤਿ
0: ਸ਼੍ਰੀ ਅਕਾਲ ਜੀ, ਮਨਜੀਤ ਦੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਚ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ।
0: ਹੋਰ ਸੁਣਾਓ?
1: ਕਾਲ ਲੱਗ ਗਈ ਬਸ।
0: ਚਲੋ ਕਾਲ ਲੱਗਣੀ ਹੈ ਕਿਉਂਕਿ ਦੇਖੋ ਜੀ ਥੋੜੀ ਜੀ ਸਾਡੀ ਜਿਹੜੀ ਰੁਕਾਵਟ ਆਈ ਸੀ ਉਹਦੇ ਲਈ ਸਾਨੂੰ ਖੇਦ ਹੈ, ਪਰ ਸਾਡੇ ਜਿਹੜੀ ਟੀਮ ਹੈ ਸਾਡਾ ਤੁਹਾਡਾ ਜਿਹੜਾ ਖਾਸ ਕਰਕੇ ਪਿਆਰ ਹੈ ਉਹ ਸਾਨੂੰ ਖਿੱਚ ਕੇ ਲਿਆਉਂਦਾ ਹੈ ਕਿ ਜਿਹੜੀ ਲਾਈਨ ਹੈ ਉਹਦੀ ਕੀ ਮਜਾਲ ਹੈ ਕਿ ਫੋਨ ਨਾ ਮਿਲੇ।
1: ਅਸੀਂ ਵੀ ਤਾਂ ਬੈਠੇ ਹਾਂ ਨਾ ਤੇ ਗੱਲਬਾਤ ਕਰਨੀ ਹੈ, ਗਾਣਾ ਸੁਣਨਾ ਹੈ ਸਾਡਾ, ਸਾਨੂੰ ਵੀ ਰਿਫਰੈਸ਼ ਹੁੰਦੀ ਹੈ।
0: ਬਿਲਕੁਲ ਜੀ ਬਿਲਕੁਲ, ਕਿਉਂਕਿ ਦੇਖੋ ਸ਼ਨੀਵਾਰ ਦਾ ਦਿਨ ਅਸੀਂ ਮਿਲਾਖ ਕੇ ਰੱਖਿਆ ਹੋਇਆ, ਉਦਣ ਸਾਡੀ ਵਾਰੀ ਤੁਹਾਡੇ ਨਾਲ ਰੂਬਰੂ ਤੁਹਾਡੇ ਨਾਲ ਗੱਲ ਕਰਨ ਦੀ ਹੁੰਦੀ ਹੈ, ਅਤੇ ਉਦਣ ਸਾਡਾ ਤਾਂ ਚਾਅ ਜਿਹੜਾ ਹੈ ਨਾ ਸਾਨੂੰ ਚੜਿਆ ਹੁੰਦਾ ਵੀ ਸ਼ਨੀਵਾਰ ਦੀ ਰਾਤ ਤੋਂ ਲੈ ਕੇ ਸੰਡੇ ਸਵੇਰ ਤੱਕ ਜਿਹੜਾ ਹੈ ਤੁਹਾਡੇ ਨਾਲ ਸਾਥ ਸਾਡਾ ਇੱਦਾਂ ਹੀ ਚੱਲਦਾ ਰਹਿਣਾ। ਚਲ ਠੀਕ ਹੈ ਜੀ, ਮੰਨ ਲੈਂਦੇ ਹਾਂ। ਤੇ ਅੱਜ ਗੀਤ ਕਿਹੜਾ ਸੁਣਨਾ?
1: ਬਸ ਪਾਰਸ ਦੇ ਆਏ ਤੇ ਉਹਨਾਂ ਦੀ ਪਸੰਦ ਹੀ ਚੱਲਣੀ।
0: ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਅੱਛਾ ਲੱਗੇਗਾ, ਸਾਡੀ ਪਸੰਦ ਤੁਹਾਨੂੰ ਜ਼ਰੂਰ ਭੇਜ ਰਹੇ ਹਾਂ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ
0: ਜੀ।

ਲਓ ਜੀ ਦੋਸਤ, ਉਹਨਾਂ ਨੇ ਮੈਸੇਜ ਭੇਜਿਆ ਜੀ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਂਟੀ ਖੇੜਾ, ਸ਼ਾਲਣੀ ਖੇੜਾ ਅਤੇ ਵਾਂਸ਼ੀ ਖੇੜਾ, ਕੋਈ ਵੀ ਗੀਤ ਸੁਣਾ ਦਿਓ, ਬਹੁਤ ਬਹੁਤ ਧੰਨਵਾਦ। ਪਿੰਡ ਮੂਲਣਵਾਲ ਤੋਂ ਮਾਸਟਰ ਮਨਸਵਲੀ, ਨੰਬਰਦਾਰ ਚੌਧਰੀ, ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਾਰਿਕ, ਸ਼ਾਨ ਤਾਰਿਕ, ਹਸਨ ਤਨਵੀਰ ਅਤੇ ਏ ਐੱਸ ਸੱਗੂਣਾ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਵਾਸਤੇ। ਅਗਲੇ ਦੋਸਤ ਦੀ ਗੱਲ ਕਰੀਏ ਜੀ, ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਪੂਰਾ ਹੀ ਖੁਸ਼ਦਿਲ ਪਰਿਵਾਰ ਕਹਿੰਦੇ ਨੇ, ਕੋਈ ਵੀ ਗੀਤ ਸੁਣਾ ਦਿਓ, ਅਸੀਂ ਤੁਹਾਡਾ ਗੁਲਾਬਾਂ ਦੇ ਫੁੱਲਾਂ ਦੇ ਨਾਲ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਬਹੁਤ ਪਿਆਰ ਦੇ ਨਾਲ ਫੁੱਲਾਂ ਨਾਲ ਸਜਾ ਕੇ, ਬਹੁਤ ਸਾਰੇ ਪਿਆਰ ਦੇ ਨਾਲ ਔਰ ਮੋਰ ਪੰਖ ਦੇ ਨਾਲ ਜਿਹੜਾ ਮੈਸੇਜ ਸਾਡੇ ਕੋਲ ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਪਿਆਰ ਦਿੰਦੇ ਰਹੋ। ਆਦਰਣੀ ਮੇਜ਼ਬਾਨ ਨਮਸਕਾਰ, ਕੋਈ ਵੀ ਗੀਤ ਸੁਣਾ ਦਿਓ। ਆਦਰਸ਼ ਨਗਮ ਰੋਡ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਅਤੇ ਸਾਇਨਾ ਨਿਵਾਨ ਸ਼ਰਮਾ, ਉਹਨਾਂ ਨੇ ਸਾਨੂੰ ਯਾਦ ਕੀਤਾ, ਸਤਿ ਸ਼੍ਰੀ ਅਕਾਲ ਜੀ। ਕਿਸੇ ਵੀ ਪੰਜਾਬੀ ਗੀਤ 'ਚ ਸਾਨੂੰ ਸ਼ਾਮਿਲ ਕਰੋ, ਮਿਹਰਬਾਨੀ ਹੋਵੇਗੀ। ਮਧੁਰ ਦਾ ਟੀਲਾ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ, ਆਕਾਸ਼ ਗੁੜੀਆ, ਇਸ਼ਿਤਾ ਅਰੋੜਾ, ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਪਟੇਲ ਨਗਰ ਤੋਂ, ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ, ਆਰਜ਼ੂ ਅਤੇ ਗੁੱਡੂ ਜਾਜੋਰੀਆ, ਉਹਨਾਂ ਨੇ ਸਾਨੂੰ ਯਾਦ ਕੀਤਾ। ਕਹਿੰਦੇ ਨੇ ਗੀਤ ਆਪਣੀ ਪਸੰਦ ਆ, ਤੁਸੀਂ ਸਾਨੂੰ ਕੋਈ ਵੀ ਚਲਾ ਦਿਓ। ਬਿਲਕੁਲ ਜੀ, ਅਗਲਾ ਮੈਸੇਜ, ਕਨੇਰ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਉਹਨਾਂ ਨੇ ਭੇਜਿਆ। ਨਮਸਕਾਰ ਜੀ, ਜਲਾਲਾਬਾਦ ਪੱਛਮੀ ਤੋਂ ਆਏ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਵਾਂਸ਼ੀ ਅਤੇ ਨਮਿਤਾ ਹੋਜਾ, ਉਹਨਾਂ ਨੇ ਸਾਨੂੰ ਯਾਦ ਕੀਤਾ।

ਨਾਲੋ ਨਾਲ ਸਾਡੇ ਕੋਲ ਮੈਸੇਜ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਦੀ ਗੱਲ ਕਰੀਏ ਜੀ, ਪਿੰਡ ਮੋਲਣਵਾਲ ਤੋਂ ਮਾਸਟਰ ਮੁਨਸਰ ਅਲੀ ਨੰਬਰਦਾਰ ਦਾ ਫਿਰ ਸਾਨੂੰ ਮੈਸੇਜ ਆਇਆ ਜੀ। ਬਹੁਤ ਸਾਰਾ ਪਿਆਰ ਜਿਹੜਾ ਹੈ ਖਾਸ ਕਰਕੇ ਪਾਕਿਸਤਾਨ ਤੋਂ ਸਾਡੇ ਲਈ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ।

ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਸਾਡੇ ਕੋਲ ਪਹੁੰਚੇ ਨੇ। ਉਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਤਿਲੂ ਨਾਇਕ, ਮਧੂ ਨਾਇਕ, ਉਹਨਾਂ ਨੇ ਸਾਨੂੰ ਯਾਦ ਕੀਤਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਕੋਈ ਵੀ ਸਦਾਬਹਾਰ ਗੀਤ ਕਹਿੰਦੇ ਸਾਨੂੰ ਜ਼ਰੂਰ ਤੁਸੀਂ ਸੁਣਾ ਦਿਓ। ਪਰ ਜੀ ਨਮਸਕਾਰ, ਕਿਵੇਂ ਹੋ? ਬਹੁਤ ਵਧੀਆ। ਪ੍ਰੀਤਮ ਸਿੰਘ, ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੋਜ ਅਤੇ ਮੋਨਿਕਾ, ਬਸਤੀ ਲੱਡੂਵਾਲੀ, ਫਿਰੋਜ਼ਪੁਰ, ਪੰਜਾਬ ਤੋਂ ਜਿਹੜਾ ਸਾਡੇ ਕੋਲ ਪਹੁੰਚੇ ਨੇ, ਅਸੀਂ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਜੀ। ਦੋਸਤ ਹੁਣਾਂ ਦਾ ਅਗਲੇ ਮੈਸੇਜ ਦੀ ਗੱਲ ਕਰੀਏ, ਔਰ ਖਾਸ ਕਰਕੇ ਹਾਂ ਗੁਰਨਾਮ ਭੁੱਲਰ ਹੁਣਾਂ ਦੀ ਆਵਾਜ਼ 'ਚ ਜਿਹੜਾ ਗੀਤ ਸੁਣਨਾ ਚਾਹੁੰਦੇ ਨੇ। ਬਿਲਕੁਲ ਜੀ, ਤੁਹਾਡੀ ਪਸੰਦ ਹੈ, ਅਸੀਂ ਨਾਲੋਂ ਨਾਲ ਪਲੇ ਕਰ ਰਹੇ ਹਾਂ। ਸੋ ਦੋਸਤ ਹੁਣਾਂ ਨੇ ਯਾਦ ਕੀਤਾ ਗੁਰਨਾਮ ਭੁੱਲਰ ਹੁਣਾਂ ਨੂੰ। ਸਾਡੀ ਕੋਸ਼ਿਸ਼ ਹੈ ਕਿ ਗੁਰਨਾਮ ਭੁੱਲਰ ਦਾ ਉਹਨਾਂ ਦਾ ਕੋਈ ਗਾਇਆ ਗੀਤ ਤੁਹਾਡੇ ਤੱਕ ਭੇਜ ਰਹੇ ਹਾਂ ਜੀ। ਫੋਨ ਨੰਬਰ ਇੱਦਾਂ ਹੀ ਤੁਸੀਂ ਯਾਦ ਰੱਖੋ, ਔਰ ਤੁਹਾਡੇ ਦਿਲਾਂ 'ਚ ਵੱਸਦਾ ਇੱਦਾਂ ਹੀ ਮੈਸੇਜ ਕਰਦੇ ਰਹੋ ਸਾਡੇ ਨਾਲ, ਪ੍ਰੋਗਰਾਮ ਸੁਗਾ 'ਚ ਇੱਦਾਂ ਹੀ ਜੁੜਦੇ ਰਹੋ।

ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਏ ਨਾ, ਸਾਰੀ ਫਸਲ ਉਹ ਫਕੀਰ ਦੇ

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ?
1: ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਡਰਾਈਵਰ ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਹਰਿਆਣੇ ਵਾਲੇ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਜੀ, ਹਰਿਆਣੇ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ,
0: ਮੀਂਹ ਵਾਲਾ ਮੌਸਮ ਬਣਿਆ ਹੋਇਆ ਕਿ ਨਹੀਂ?
1: ਬਾਰਿਸ਼ ਪੈ ਰਹੀ ਹੈ ਜੀ।
0: ਬਾਰਿਸ਼ ਹਲੇ ਵੀ ਪੈ ਰਹੀ ਹੈ?
1: ਹਾਂਜੀ ਹਾਂਜੀ।
0: ਕਿਆ ਬਾਤ ਹੈ, ਫੇਰ ਤਾਂ ਗਰਮੀ ਤੋਂ ਬਹੁਤ ਰਾਹਤ ਮਿਲ ਗਈ ਹੈ ਜੀ।
1: ਹਾਂਜੀ ਹਾਂਜੀ
0: ਜੀ, ਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਨਿਮਰਤ ਖਹਿਰਾ ਦਾ

0: the style.
1: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
2: ਨਮਸਕਾਰ ਸਰ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਮਹੇਸ਼ ਗਰਗ, ਮੰਡੀ ਹਰਜੀਰਾ ਮਲੋੜ ਤੋਂ।
1: ਮਲੋੜ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ 'ਚ।
2: ਧੰਨਵਾਦ ਜੀ।
1: ਹੋਰ ਸੁਣਾਓ, ਘਰ ਪਰਿਵਾਰ ਕਿਵੇਂ ਨੇ?
2: ਬਹੁਤ ਵਧੀਆ ਸਰ।
1: ਵਧੀਆ, ਚਲੋ ਉਮੀਦ ਹੈ ਇਹ ਵਧੀਆ ਹੀ ਹੋਣਾ ਚਾਹੀਦਾ ਹੈ, ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਹੈ, ਔਰ ਤੁਹਾਡਾ ਜਿਹੜਾ ਸਾਥ ਹੈ ਸਾਡੇ ਆਕਾਸ਼ਵਾਣੀ ਜਲੰਧਰ ਦੇ ਨਾਲ ਉਹ ਇੱਦਾਂ ਹੀ ਬਣਿਆ ਰਹਿਣਾ ਚਾਹੀਦਾ ਹੈ।
2: ਬਹੁਤ ਸਾਲਾਂ ਤੋਂ ਸੁਣਦੇ ਆ ਰਹੇ ਜੀ ਸਰ।
1: ਚਲੋ, ਸਾਨੂੰ ਉਮੀਦ ਹੈ ਜੀ ਤੁਹਾਡਾ ਜਿਹੜਾ ਸਾਥ ਹੈ ਉਹ ਇੱਦਾਂ ਹੀ ਬਣਿਆ ਰਹੇ, ਔਰ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਸੀਂ ਇੱਦਾਂ ਹੀ ਤਾਂ ਉਮਰ ਜਿਹੜਾ ਹੈ ਜੁੜੇ ਰਹੋ। ਅਤੇ ਅੱਜ ਅਸੀਂ ਖਾਸ ਕੀ ਲੈ ਕੇ ਆਏ ਹੋ ਸਾਡੇ ਲਈ?
2: ਚਿੱਟੇ ਜਲਦਾਰ ਦਾ ਗੀਤ ਹੈ, ਚਿੱਟੇ ਸੂਟ ਤੇ ਦਾਗ ਪੈ ਗਏ, ਕਣੀਆਂ ਚ ਮੈਂ ਭਿੱਜ ਗਈ, ਤੈਨੂੰ ਮਿਲਣ ਦੀ ਦਿਲਦਾਰ।
1: ਤੈਨੂੰ ਮਿਲਣ ਦੀ ਦਿਲਦਾਰਾ, ਠੀਕ ਹੈ ਜੀ, ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਆਵਾਜ਼ 'ਚ ਜਿਹੜਾ ਗੀਤ ਸਾਡੇ ਕੋਲ ਇਸ ਵੇਲੇ ਅਵੇਲੇਬਲ ਹੈ ਜੋ ਅਸੀਂ ਕੀ ਕਹਿੰਦੇ ਨੇ ਤੁਹਾਡੇ ਲਈ ਪਲੇਅ ਕਰ ਸਕਦੇ ਹਾਂ, ਔਰ ਤੁਹਾਡੇ ਤੱਕ ਗੀਤਾ ਜਲਦਾਰ ਹੋਣਾਂ ਦੀ ਆਵਾਜ਼ 'ਚ ਮੈਂ ਭੇਜ ਰਿਹਾ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ। ਦੋਸਤ ਉਹਨਾਂ ਨੇ ਫਰਮਾਇਸ਼ ਕੀਤੀ ਹੈ ਗੀਤਾ ਜਲਦਾਰ ਦੀ ਆਵਾਜ਼ 'ਚ। ਇੱਥੇ ਬਹੁਤ ਸਾਰੇ ਗੀਤ ਨੇ ਪਰ ਉਹ ਜਿਹੜਾ ਗੀਤ ਹੈ ਨਹੀਂ ਹੈ, ਪਰ ਜਿਹੜਾ ਛੱਤਰੀ ਤਾਣ ਸੁਰੱਖੀ ਛੱਤਰੀ ਯਾਰਾ ਜਿਹੜਾ ਗੀਤ ਉਹਨਾਂ ਨੇ ਬਹੁਤ ਖੂਬ ਗਾਇਆ ਹੈ, ਕਿਉਂਕਿ ਮੌਸਮ ਦਾ ਮਹੀਨਾ ਜਿਹੜਾ ਹੈ ਚੱਲ ਰਿਹਾ ਹੈ, ਔਰ ਛੱਤਰੀ ਬਹੁਤ ਇੰਪੋਰਟੈਂਟ ਹੈ ਮੀਂਹ ਦੇ ਵਿੱਚ ਖਾਸ ਕਰਕੇ। ਸੋ ਛੱਤਰੀ ਗੀਤ ਕੀਤਾ ਜਲਦਾਰ ਦੀ ਆਵਾਜ਼ 'ਚ ਤੁਹਾਡੇ ਤੱਕ ਪੇਸ਼ ਰਿਹਾ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ
0: ਹਾਂਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਕਾਂਤਾ ਵਰਮਾ ਬੋਲ ਰਹੀ ਜੀ, ਹਿਮਾਚਲ ਪ੍ਰਦੇਸ਼ ਸੋਲਨ ਸ਼ਿਮਲਾ ਕਸੌਲੀ ਜੀ।
0: ਬਹੁਤ ਬਹੁਤ ਸਵਾਗਤ ਹੈ ਆਪਕਾ ਜਲੰਧਰ ਕੇ ਆਂਗਨ ਮੇ। ਔਰ ਸੁਣਾਈਏ, ਕਸੌਲੀ ਕਾ ਕਿਆ ਹਾਲ ਹੈ?
1: ਬਹੁਤ ਬੜੀਆ ਜੀ, ਠੰਡਾ ਮੌਸਮ ਹੈ ਜੀ, ਔਰ ਬਾਰਿਸ਼ ਹੋ ਗਈ, ਜਮਾ ਕੇ ਸ਼ਰਟ ਡਾਲ ਦੀ ਲੋਕਾਂ ਨੇ।
0: ਅੱਛਾ ਜੀ, ਸ਼ਰਟਸ ਲੋਗੋ ਨੇ ਡਾਲ ਲਈ ਹੈ, ਕਿਆ ਬਾਤ ਹੈ!
1: ਹਾਂਜੀ
0: ਮੌਸਮ ਮਤਲਬ ਖੁਸ਼ਮਨਾ ਬਣਾ ਹੁਆ ਹੈ।
1: ਬਿਲਕੁਲ ਜੀ, ਅੱਜ ਇਲੈਕਸ਼ਨ ਥੇ ਨਾ ਜੀ, ਹਮਾਰੇ ਗੁਲਾੜੀ ਪੰਚਾਇਤ ਮੇਂ, ਤੋ ਆਜ ਸਭ ਸਵੈਟਰ ਡਾਲ ਕੇ, ਕੋਟੇ ਡਾਲ ਕੇ, ਜੇਠ ਕਾ ਮਹੀਨਾ ਮੇਂ ਕਿਆ ਇਤਨੀ ਗਰਮੀ ਮੇਂ ਠੰਡ ਹੋ ਗਈ ਨਾ ਬਹੁਤ ਜ਼ਿਆਦਾ।
0: ਅੱਛਾ ਜੀ, ਠੰਡ ਮਤਲਬ ਜ਼ਿਆਦਾ ਹੋ ਗਈ ਹੈ।
1: ਹਾਂਜੀ, ਨੀਚੇ ਕੀ ਗਾੜੀ ਆ ਰਹੀ ਸੀ, ਦੇਖ ਰਹੇ ਥੇ ਵੀ ਕਿ ਹਿਮਾਚਲ ਮੇਂ ਸਵੈਟਰ ਡਾਲ ਦੀਏ।
0: ਅੱਛਾ ਜੀ, ਫਿਰ ਤੋ ਬਹੁਤ
1: ਹਾਂਜੀ
0: ਠੰਡ ਮਤਲਬ ਆਪਕੀ ਉਧਰ ਹੋ ਗਈ ਹੈ। ਆਜ ਜਲੰਧਰ
1: ਹਾਂਜੀ
0: ਮੇਂ ਵੀ ਬਹੁਤ ਖੂਬ ਬਾਰਿਸ਼ ਹੋਈ ਹੈ, ਲੋਗੋਂ ਨੇ ਬਹੁਤ ਆਨੰਦ ਉਠਾਇਆ ਹੈ ਬਾਰਿਸ਼ ਕਾ।
1: ਹਾਂਜੀ ਹਾਂਜੀ
0: ਤੋ ਆਜ ਖਾਸ ਕਿਆ ਹਮਾਰੇ ਲਈ ਲੈ ਕੇ ਆਏ ਹੈਂ ਆਪ?
1: ਖਾਸ ਤੋ ਯੇ ਸਰ ਜੀ, ਅੱਜ ਇਲੈਕਸ਼ਨ ਤੇ ਹਮਾਰੇ ਘਰ ਕੇ ਹੀ ਆ ਗਏ ਜੀ, ਸਾਰੇ ਨਿਕਲ ਗਏ, ਪ੍ਰਧਾਨ ਉਪ ਪ੍ਰਧਾਨ ਵਾਰਡ ਮੈਂਬਰ।
0: ਚਲੀਏ, ਬਹੁਤ ਬਹੁਤ ਮੁਬਾਰਕਾਂ ਜੀ, ਫਿਰ ਤੋ ਅੱਜ ਵਾਕਈ ਪਾਰਟੀ ਬਣਦੀ ਹੈ ਫਿਰ ਤੋ।
1: ਪਾਰਟੀ ਦੀ ਸਰ ਜੀ ਬਹੁਤ ਜਮਜਮਾ ਕੇ ਦੀ ਹੋਈ ਪਾਰਟੀ।
0: ਚਲੀਏ ਠੀਕ ਹੈ। ਔਰ ਅੱਜ ਕੀ ਕਿਆ ਖਾਸ ਹਮਾਰੇ ਲਈ ਗੀਤ ਜੋ ਹੈ ਸੁਗਾਤ ਕੇ ਰੂਪ ਮੇਂ ਕਿਆ ਲੈ ਕੇ ਆਏ ਹੈ?
1: ਸਰ ਗੀਤ ਥੋੜਾ ਸਾ ਸੁਣਾ ਦੂ ਮੈਂ।
0: ਜੀ
1: ਸ਼ਿਮਲੇ ਦੇ ਆਈਆਂ ਕਾਲੀ ਕਾਲੀ ਬਦਲੀ, ਸ਼ਿਮਲੇ ਦੇ ਆਈਆਂ ਕਾਲੀ ਕਾਲੀ ਬਦਲੀ, ਬੜੇ ਖਾਰਾ ਜੀ ਤੇਰਾ ਮਾਂ ਜਾਨੀ ਮੇਰੀ, ਦਿਲ ਮਤ ਗੁਰੂ ਕਮਜ਼ੋਰ, ਤੇਰਾ ਮਾਂ ਜਾਨੀ ਮੇਰੀ, ਦਿਲ ਮਤ ਕਰੇ ਕਮਜ਼ੋਰ। ਹਾਂਜੀ

0: ਦੋ ਸੋਹਣੀ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ।
1: ਹੈਲੋ। ਹੋਰ ਜੀ, ਪਾਰਸ ਚੱਡਾ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਫਕੀਰ ਚੰਦ ਰਸਗੜੀਆਂ ਜੀ।
0: ਫਕੀਰ ਚੰਦ ਜੀ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ, ਸੌਗਾਤ ਪ੍ਰੋਗਰਾਮ 'ਚ।
1: ਤੁਹਾਡਾ ਹੀ ਬਹੁਤ ਬਹੁਤ ਥੈਂਕ ਯੂ ਸਾਡੀ ਯਾਦ ਰਿਸੀਵ ਕਰਨ ਵਾਸਤੇ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਅਸੀਂ ਤਾਂ ਬੈਠਦੇ ਹੀ ਤੁਹਾਡੇ ਕਰਕੇ ਹੀ ਹਾਂ, ਅਸੀਂ ਤਾਬਿਆਦਾਰ ਹਾਂ ਕਿਉਂਕਿ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਸੌਗਾਤ ਪ੍ਰੋਗਰਾਮ ਬਹੁਤ ਸਾਰਾ
1: ਅਸੀਂ ਵੀ
0: ਪਿਆਰ।
1: ਤੁਹਾਡੇ ਵਾਸਤੇ

0: ਬੈਠੇ ਹੁੰਦੇ ਹਾਂ ਵੀ ਫੋਨ ਮਰਾਉਣੇ ਆ ਜੀ ਬਾਹਰ
1: ਜੀ
0: ਜੀ ਨੂੰ, ਵੀ
1: ਜੀ
0: ਸਾਡੀਆਂ ਫਰਮਾਇਸ਼ਾਂ ਪੂਰੀਆਂ ਕਰਨਗੇ ਜੀ।
1: ਕਿਆ ਬਾਤ ਹੈ! ਤੇ ਮੌਸਮ ਦਾ ਕੀ ਹਾਲ ਚਾਲ ਹੈ?
0: ਮੌਸਮ ਦਾ ਮੀਂਹ ਪੈ ਗਿਆ ਸੀ, ਹੁਣ ਤਾਂ ਘਰ ਨਹੀਂ ਪੈ ਰਿਹਾ। ਤੁਹਾਡੇ
1: ਸਾਡੇ ਇੱਥੇ
0: ਜਲੰਧਰ ਦੱਸੋ ਪੈ ਰਿਹਾ ਮੀਂਹ?
1: ਜਲੰਧਰ ਦਾ ਵੀ ਮੌਸਮ ਬਹੁਤ ਵਧੀਆ ਬਣਿਆ ਹੋਇਆ ਹੈ। ਹਲਕੀ ਹਲਕੀ ਜਿਹੜੀ ਬੱਦਲਵਾਹੀ ਨਾਲ ਥੋੜ੍ਹਾ ਥੋੜ੍ਹਾ ਜਿਹਾ, ਜਿਹੜਾ ਕਹਿੰਦੇ ਹੁੰਦੇ ਨਾ, ਸ਼ਰਾਟਾ ਜਿਹਾ ਪੈ ਰਿਹਾ ਹੈ।
0: ਮੈਂ ਕਹਿੰਦਾ ਸਰ ਗਰਮੀ ਤੋਂ ਰਾਹਤ ਪੂਰੀ ਮਿਲ ਗਈ ਹੈ,
1: ਬਿਲਕੁਲ ਜੀ, ਬਹੁਤ
0: ਗਰਮੀ ਪੈ
1: ਜ਼ਰੂਰੀ ਹੈ
0: ਪਵ
1: ਜੀ।
0: ਰਹੀ
1: ਗਰਮੀ
0: ਸੀ।
1: ਬਹੁਤ ਜ਼ਿਆਦਾ ਪੈ ਰਹੀ ਸੀ, ਆਪਣਾ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ। ਔਰ ਇੰਨੀ ਗਰਮੀ ਦੇ ਵਿੱਚ ਜਦੋਂ ਇੱਦਾਂ ਦਾ ਮੌਸਮ ਬਣ ਜਾਂਦਾ ਹੈ ਤਾਂ ਇਹਦਾ ਮਜ਼ਾ ਹੀ ਕੁਝ ਹੋਰ ਹੈ।
0: ਹਾਂਜੀ ਹਾਂਜੀ
1: ਅਤੇ ਅੱਜ ਫਿਰ
0: ਸਹੀ ਕਿਹਾ ਤੁਹਾਡੇ।
1: ਗੀਤ ਕਿਹੜਾ ਸੁਣਨਾ ਹੈ?
0: ਗੀਤ ਚਰਨਜੀਤ ਬਾਬੂ ਦਾ ਸੁਣਾ ਦਿਓ, ਜੁੱਤੀ ਮੇਰੇ ਵਾਲੇ ਘੁੰਗਰੂ।
1: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ ਬਾਬੂ।

ਲਓ ਜੀ, ਮੈਸੇਜ ਵੀ ਸਾਡੇ ਕੋਲ ਪਹੁੰਚ ਰਹੇ ਨੇ। ਮੈਸੇਜ ਭੇਜਣ ਵਾਲੇ ਦੋਸਤ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ, ਜੈਵਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬੇਟਾ ਬਜਾਜ, ਉਹਨਾਂ ਨੇ ਸਾਨੂੰ ਯਾਦ ਕੀਤਾ। ਮਲਿਆਣਾ ਸਰਦਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੈਮ ਜੈਨ, ਮੁਸਕਾਨ ਜੈਨ, ਮਾਸਟਰ ਜੀ ਵੀ ਐਮ ਜੈਨ, ਉਹਨਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਨਮਸਕਾਰ ਭੇਜਣ ਵਾਲੇ ਦੋਸਤ ਨੇ ਪਾਂਡਰ ਕਵੜਾ ਤੋਂ ਅਨਿਲ ਬੁਰਾੜੇ, ਉਸ਼ਾ ਬੁਰਾੜੇ, ਅਨੁਰਸ਼ੀ ਬੁਰਾੜੇ, ਧਨਸ਼੍ਰੀ ਬੁਰਾੜੇ, ਉਹਨਾਂ ਨੇ ਸਾਨੂੰ ਬਲਸ਼ਾਹ ਤੋਂ ਸੂਰਜ ਲੋੜੇ, ਪ੍ਰਾਚੀ ਲੋੜੇ, ਆਪਕਾ ਹਰ ਪਲ ਖੁਸ਼ੀਓ ਸੇ ਭਰਾ ਰਹੇ, ਪਿਆਰ ਭਰਾ ਨਮਸਕਾਰ, ਬਹੁਤ ਸਾਰਾ ਪਿਆਰ ਦੇ ਨਾਲ, ਗੁਲਦਸਤਿਆਂ ਦੇ ਨਾਲ ਜਿਹੜਾ ਹੈ ਸਾਨੂੰ ਮੈਸੇਜ ਭੇਜਿਆ ਜੀ। ਮਹਾਰਾਸ਼ਟਰ ਤੋਂ ਚੱਲ ਕੇ ਮੈਸੇਜ ਸਾਡੇ ਕੋਲ ਪਹੁੰਚਿਆ। ਆਰਤੀ ਜੀ, ਆਦਾਬ, ਨਮਸਕਾਰ। ਸ਼ਮਸੂਲ, ਕਮਰ ਰਾਹੀ, ਸ਼ਾਹੀਨ, ਫਾਤਿਮਾ, ਦਨਾਨ ਖਾਨ, ਫੈਜ਼ਲ ਖਾਨ, ਅਨੂ ਖਾਨ, ਉਹਨਾਂ ਨੇ ਸਾਨੂੰ ਯਾਦ ਕੀਤਾ। ਕਿਸੇ ਵੀ ਗੀਤ 'ਚ ਕਹਿੰਦੇ ਸਾਨੂੰ ਸ਼ਾਮਿਲ ਕਰੋ। ਗਾਓ ਖਰੀਆ ਟਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਸਤਵੀਰ ਸਿੰਘ, ਬਿਜਰਨੀਆ, ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜੂ, ਨਵੀਆਂ ਬਿਜਰਨੀਆਂ, ਉਹਨਾਂ 'ਤੇ ਕਹਿੰਦੇ ਕੋਈ ਵੀ ਗੀਤ 'ਚ ਸਾਨੂੰ ਜ਼ਰੂਰ ਸ਼ਾਮਿਲ ਕਰੋ ਪ੍ਰੋਗਰਾਮ 'ਚ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਬਠਿੰਡਾ ਰੋਡ ਮੰਡੀਡਾਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਖੀ ਤਾਨੀਆਂ 'ਤੇ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਜੀ, ਪਸੰਦ ਤੁਸੀਂ ਜ਼ਿੰਮਾ ਲਾਇਆ, ਉਮੀਦ ਹੈ ਤੁਹਾਨੂੰ ਚੰਗਾ ਲੱਗੇਗਾ।

ਡੀਟੀਐਸਡੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਪੰਜਾਬੀ ਦੀ ਆਵਾਜ਼। ਇਸ ਵੇਲੇ ਸਟੂਡੀਓ ਕੋਣ ਅਨੁਸਾਰ ਠੀਕ 12:55 ਅਤੇ 10 ਸੈਕਿੰਡ ਹੋਏ ਨੇ। ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਖਤਮ ਕਰ ਰਹੇ ਹਾਂ, ਪਰ ਤੁਸੀਂ ਜਾਣਾ ਕਿਤੇ ਨਹੀਂ। ਇਹ ਸਫ਼ਰ, ਇਹ ਸਾਥ, ਇਹ ਪਿਆਰ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਇੱਥੇ ਬਣਿਆ ਰਹਿਣਾ। ਠੀਕ 1 ਵਜੇ ਤੁਹਾਡੇ ਲਈ ਪੰਜਾਬੀ ਨਾਟਕ, ਉਸ ਤੋਂ ਬਾਅਦ 1:30 ਵਜੇ ਮਿਊਜ਼ੀਕਲ ਫੀਚਰ ਅਤੇ 2 ਵਜੇ ਡਿਊਟ ਮਿਊਜ਼ਿਕ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋ ਜਾਣਾ ਹੈ। ਇਸ ਪ੍ਰੋਗਰਾਮ ਨੂੰ ਖਤਮ ਕਰ ਰਹੇ ਹਾਂ ਵਾਅਦਾ ਕਰਦੇ ਹੋਏ ਕਿ ਅਗਲੇ ਸ਼ਨੀਵਾਰ ਠੀਕ 11:10 'ਤੇ ਸੌਗਾਤ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗਾ। ਪਰ ਇਹ ਸਾਥ, ਕਿਉਂਕਿ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਹਰ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋ, ਇਸ ਤੋਂ ਠੀਕ 1 ਵਜੇ ਤੁਹਾਡੇ ਲਈ ਪੰਜਾਬੀ ਨਾਟਕ ਲੈ ਕੇ ਅਸੀਂ ਹਾਜ਼ਰ ਹੋ ਜਾਣਾ ਹੈ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ ਠੀਕ 1 ਵੱਜ ਚੁੱਕਾ ਹੈ। ਸਮਾਂ ਹੋ ਰਿਹਾ ਪੰਜਾਬੀ ਨਾਟਕ ਸਫੀਦ ਲਾਡੋ ਦਾ। ਇਸ ਤੋਂ ਠੀਕ ਬਾਅਦ 1:30 ਵਜੇ ਤੁਸੀਂ ਸੁਣੋਗੇ ਮਿਊਜ਼ੀਕਲ ਫੀਚਰ ਚਰਖਾ।

0: ਤਿੰਨ ਦਿਨ ਤਿੰਨ ਮੌਤਾਂ ਤੇ ਇਸ ਵਾਰ ਵੀ ਉਹੀ ਚਿੱਟੀ ਝੱਗ, ਉਹੀ ਸੜੇ ਹੋਏ ਮਾਸ ਦੀ ਭਿਆਨਕ ਬਦਬੂ। ਗੌਰਵ ਜੀ, ਫਿਰ ਉਹੀ ਕਹਾਣੀ ਹੈ, ਉਹੀ ਪੈਟਰਨ ਹੈ, ਪਰ ਇਸ ਵਾਰ ਮ੍ਰਿਤਕ ਇੱਕ ਜਵਾਨ ਕੁੜੀ ਹੈ। ਤੇ ਹਾਂ, ਇਸ ਵਾਰ ਵੀ ਉਹੀ ਪਰਚੀ ਮਿਲੀ ਹੈ ਲਾਸ਼ ਦੇ ਨਾਲ, ਜਿਸ ਤੇ ਸੋਨੇ ਦੇ ਰੰਗ ਨਾਲ ਲਿਖਿਆ ਹੋਇਆ ਹੈ ਕਿ ਰੋਕ ਸਕੋ ਤਾਂ ਰੋਕ ਲਓ, ਨਹੀਂ ਤਾਂ ਇੱਕ ਦਿਨ ਸਭ ਮਰਨਗੇ। ਲੱਗਦਾ ਜਿਵੇਂ ਕਾਤਲ ਪੁਲਿਸ ਨੂੰ ਧਮਕੀ ਦੇ ਰਿਹਾ ਜਾਂ ਕੋਈ ਸੁਨੇਹਾ ਦੇ ਰਿਹਾ ਜਾਂ ਫਿਰ ਹੋ ਸਕਦਾ ਚੈਲੰਜ ਕਰ ਰਿਹਾ ਹੋਵੇ। ਫਿਲਹਾਲ ਪੁਲਿਸ ਨੇ ਇਹ ਕੇਸ ਕ੍ਰਾਈਮ ਬ੍ਰਾਂਚ ਦੇ ACP ਦਲਵੀਰ ਗਿੱਲ ਨੂੰ ਸੌਂਪ ਦਿੱਤਾ ਹੈ।
1: ਤੁਹਾਡੀ ਗੱਲ ਸਹੀ ਲੱਗਦੀ ਹੈ ਹਰਪ੍ਰੀਤ। ਕੀ ਤੁਹਾਡੀ ACP ਦਲਵੀਰ ਸਿੰਘ ਦੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ ਹੋਈ?
0: ਨਹੀਂ ਗੌਰਵ ਜੀ, ਗੱਲ ਤਾਂ ਨਹੀਂ ਹੋਈ। ਇਸ ਵੇਲੇ ਵੀ ਉਹ ਆਪਣੀ ਟੀਮ ਨਾਲ ਮੌਕਾ ਵਾਰਦਾਤ ਦਾ ਮੁਆਇਨਾ ਕਰ ਰਹੇ ਨੇ।
1: ਹਰਪ੍ਰੀਤ, ਕੀ ਮ੍ਰਿਤਕ ਦੇ ਸਰੀਰ ਤੇ ਕੋਈ ਜ਼ਬਰਦਸਤੀ ਦੇ ਨਿਸ਼ਾਨ, ਕੋਈ ਮਾਰਸੱਟ?
0: ਗੌਰਵ ਜੀ, ਸਰੀਰ ਦੀ ਹਾਲਤ ਐਸੀ ਹੈ ਕਿ ਅਸੀਂ ਕੈਮਰੇ ਤੇ ਦਿਖਾ ਨਹੀਂ ਸਕਦੇ। ਸਰੀਰ ਤੇ ਜ਼ਬਰਦਸਤੀ ਜਾਂ ਸੱਟ ਦੇ ਨਿਸ਼ਾਨ ਹੋਣਗੇ ਵੀ ਤਾਂ ਪਤਾ ਕਰਨਾ ਮੁਸ਼ਕਿਲ ਹੈ। ਮਾਸ ਹੀ ਨਹੀਂ ਬਚਿਆ, ਲੱਗਦਾ ਜਿਵੇਂ ਅੰਦਰੋਂ ਹੀ ਗਲ ਗਿਆ ਹੋਵੇ। ਅਸੀਂ ਇੱਥੇ ਫੋਰੈਂਸਿਕ ਦਸਤੇ ਦੇ ਇੱਕ ਮਾਹਿਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜ਼ਿਆਦਾ ਕੁਝ ਤਾਂ ਨਹੀਂ ਦੱਸਿਆ, ਪਰ ਉਹਨਾਂ ਦੇ ਮੁਤਾਬਕ ਸਰੀਰ ਦੀ ਇਹ ਹਾਲਤ ਕਿਸੇ ਕੈਮੀਕਲ ਰਿਐਕਸ਼ਨ ਦਾ ਨਤੀਜਾ ਹੋ ਸਕਦੀ ਹੈ। ਫਿਲਹਾਲ ਬਾਡੀ ਨੂੰ ਕਬਜ਼ੇ 'ਚ ਲੈ ਕੇ ਲੈਬ 'ਚ ਭੇਜ ਦਿੱਤਾ ਗਿਆ।
1: ਹਰਪ੍ਰੀਤ, ਇਸ ਕਤਲ ਸੰਬੰਧੀ ਨੇੜੇ ਤੇੜੇ ਦੇ ਲੋਕਾਂ ਦਾ ਕੀ ਕਹਿਣਾ ਹੈ? ਪੁਲਿਸ ਕਿਸ ਐਂਗਲ ਤੇ ਸੋਚ ਰਹੀ ਹੈ?
0: ਗੌਰਵ ਜੀ, ਮਾਡਲ ਟਾਊਨ ਦੇ ਇਸ ਪੌਸ਼ ਇਲਾਕੇ 'ਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਤੇ ਘਬਰਾਹਟ ਦਾ ਮਾਹੌਲ ਹੈ। ਇਹ ਇੱਕ ਦੁਰਘਟਨਾ ਹੈ ਜਾਂ ਕੈਮੀਕਲ ਰਿਐਕਸ਼ਨ ਹੈ ਜਾਂ ਕੁਝ ਹੋਰ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਹੁਣ ਵੇਖਣਾ ਇਹ ਹੈ ਕਿ ਪੁਲਿਸ ਕਿੰਨੇ ਸਮੇਂ 'ਚ ਇਸ ਕੇਸ ਨੂੰ ਸੁਲਝਾਉਂਦੀ ਹੈ। ਕੈਮਰਾ ਪਰਸਨ ਦਿਨੇਸ਼ ਕੁਮਾਰ ਦੇ ਨਾਲ ਮੈਂ ਹਰਪ੍ਰੀਤ ਕੌਰ, CDU TV।
1: ਸ਼ੁਕਰੀਆ ਹਰਪ੍ਰੀਤ ਇਸ ਜਾਣਕਾਰੀ ਲਈ। CDU TV ਨੇ ਇਸ ਖਬਰ ਤੇ ਲਗਾਤਾਰ ਆਪਣੀ ਨਜ਼ਰ ਬਣਾਈ ਹੋਈ ਹੈ। ਇਸ ਕੇਸ ਤੇ ਗੱਲਬਾਤ ਲਈ ਸਾਡੇ ਨਾਲ ਜੁੜ ਰਹੇ ਨੇ ਰਿਟਾਇਰਡ ਕਮਿਸ਼ਨਰ ਸਰਦਾਰ ਜਗਜੀਤ ਸਿੰਘ ਰੰਧਾਵਾ ਜੀ ਤੇ ਫੋਰੈਂਸਿਕਸ ਐਕਸਪਰਟ ਵਿਸ਼ਾਲ ਕੁਮਾਰ ਜੀ। ਜੀ ਆਇਆਂ ਨੂੰ ਰੰਧਾਵਾ ਜੀ, ਵਿਸ਼ਾਲ ਜੀ।
2: ਸਰ ਕੋ ਤੋ ਪੁਲਿਸ ਮੇ ਨਹੀਂ ਗਜ਼ਲ ਸਿੰਗਰ ਹੋਣਾ ਚਾਹੀਏ ਥਾ ਸਰ।
3: ਵਾਹ ਬਈ ਵਾਹ, ਜਗਜੀਤ ਸਿੰਘ ਦਾ ਕੋਈ ਜਵਾਬ ਹੀ ਨਹੀਂ। ਜਦੋਂ ਵੀ ਸੁਣੋ ਇੱਦਾਂ ਲੱਗਦਾ ਜਿੱਦਾਂ ਮੇਰਾ ਦਿਲ ਹੀ ਗਾ ਰਿਹਾ। ਅੱਛਾ ਬਰਾੜ, ਇੱਕ ਗੱਲ ਦੱਸ, ਕਦੇ ਇਸ਼ਕ ਉਸ਼ਕ ਕੀਤਾ?
4: ਜਨਾਬ
3: ਤੂੰ ਤਾਂ ਰਹਿਣ ਦੇ, ਤੂੰ ਤਾਂ ਬਈ ਰੈਸਲਿੰਗ ਦੇ ਵਿੱਚ ਗੋਲਡ ਮੈਡਲਿਸਟ ਹੈ। ਗਜ਼ਲ, ਇਸ਼ਕ ਅਤੇ ਭਲਵਾਨੀ ਕੋਈ ਕਨੈਕਸ਼ਨ ਨਹੀਂ? ਅਤੇ ਇਹ ਹੈ ਸਾਡੀ ਦਿੱਲੀ ਵਾਲੀ ਆਰਤੀ ਵਰਮਾ, ਜਿਹਨੂੰ ਅਰੀਜੀਤ ਸਿੰਘ ਦੇ ਗਾਣਿਆਂ ਤੋਂ ਸਿਵਾ ਕੁਛ ਪਸੰਦ ਹੀ ਨੇ।
2: ਵਰਮਾ ਨਹੀਂ ਸਰ, ਭਾਰਤੀ ਸ਼ਰਮਾ।
3: ਸ਼ਰਮਾ ਅਤੇ ਵਰਮਾ ਕੋਈ ਜ਼ਿਆਦਾ ਫਰਕ ਤਾਂ ਨਹੀਂ ਮੈਡਮ ਜੀ? ਮੈਂ ਕਿਹੜਾ ਤੁਹਾਨੂੰ ਆਰਤੀ ਅਖਤਰ ਕਹਿਤਾ? ਅਖਤਰ ਬੇਗਮ ਅਖਤਰ।
5: ਏ ਮੁਹੱਬਤ ਤੇਰੇ ਅੰਜਾਮ ਪੇ
4: ਗੜਬੜ ਹੈ। ਇਹ ਤੀਜਾ ਮਰਡਰ ਕੇਸ ਹੈ ਇੱਕੋ ਪੈਟਰਨ ਤੇ।
3: ਓਕੇ, ਬੈਕ ਟੂ ਕੇਸ। ਹਾਂਜੀ ਸ਼ਰਮਾ ਜੀ, ਫੋਰੈਂਸਿਕ ਰਿਪੋਰਟ ਆ ਗਈ
2: ਜੀ ਸਰ। ਇਹ ਕੋਇਨਸੀਡੈਂਸ ਨਹੀਂ ਹੈ, ਆਈ ਮੀਨ ਇਹ ਕੋਇਨਸੀਡੈਂਸ ਨਹੀਂ ਹੈ, ਮਤਲਬ ਮਰਡਰ ਹੀ ਹੈ ਤੇ ਆਮ ਨਹੀਂ ਹੈ, ਦੋ ਚੀਜ਼ਾਂ ਕਾਮਨ ਨੇ।

0: एक ब्लड सैंपल रिपोर्ट, तिन्ना बॉडियां दे खून विच कुछ बैक्टीरिया ते केमिकल मिले ने।
1: और कुछ खास?
0: सर दरअसल जो ये केमिकल है ना, वो 12 केमिकल्स दा मिक्सचर है।
1: 12 केमिकल्स दा मिक्सचर। कातल कोई कोई साइंटिस्ट तो नहीं?
0: नो आइडिया सर, बट कुड बी।
1: इनफ ऑफ योर केमिस्ट्री क्लास मैडम, मैनू ये दसो कि इन्हों दा इन्हों डेथ्स दे नाल कनेक्शन की है।
0: सर ये ड्रग पहला 6 घंटियां बहुत तेज नशा देंदा है। इंसान खुशी गाना ड्रांस ट्रांस विच रहिंदा है।
1: ओके, जिन्ना वध नशा उन्ना वध फायदा। यानी ये वंडर ड्रग दा ओवरडोज है?
0: हो सकता है सर।
1: ओके,
2: ते 6 घंटियां बाद?
0: 6 घंटियां बाद ये बैक्टीरिया ते डर्टी डजन मिलके पोटाशियम साइनाइड वर्गे कंपाउंड बनाउंदे ने जो शरीर दे टिश्यूज नु गलाउणा शुरू कर देंदे ने।
2: ता कोई नवा जहर ही हो गया फिर?
0: नहीं, ये लैबोरेटरी च बनया कंपाउंड है।
2: फिर तो कम खराब है जनाब। इस केमिकल साइंटिस्ट नु फड़ना बहुत जरूरी है।
1: डट जाओ फिर, कातल साड़ी पकड़ छोड़ना चाहिदा है। बराड जी कोई होर कतल होया ना तो पुलिस की इज्जत तक गई। मैडम जी जरा अपने केमिस्ट्री च पीएचडी होने का जलवा तो दिखाओ जरा।
2: ਤੁਸੀਂ ਕਹਿ ਰਹੇ ਸੀ ਦੋ ਚੀਜ਼ਾਂ ਕਾਮਨ ਨੇ
0: ਜੀ,
2: ਬਲੱਡ ਸੈਂਪਲਸ ਤੋਂ ਇਲਾਵਾ ਹੋਰ ਕੀ?
0: ਸਰ ਤੁਹਾਡੇ ਨਾਮ ਦੀ ਹੱਥ ਲਿਖਤੀ ਪਰਚੀ ਜਿਸ ਤੇ ਲਿਖਿਆ ਹੈ ਰੋਕ ਸਕੋ ਤਾਂ ਰੋਕ ਲਓ ਨਹੀਂ ਤਾਂ ਇੱਕ ਦਿਨ ਸਭ ਮਰਨਗੇ।
1: ਹਾਂ, ਮੇਰੇ ਨਾਮ ਦੀ ਹੱਥ ਲਿਖਤ ਪਰਚੀ, 3 ਰਾਤਾਂ 3 ਡੈਡ ਬੋਡੀਜ਼, ਤਿੰਨਾਂ ਦਾ ਤਰੀਕਾ ਇੱਕੋ। ਕਿਤੇ ਕੋਈ ਸਾਡੇ ਨਾਲ ਖੇਡ ਤਾਂ ਨਹੀਂ ਖੇਡ ਰਿਹਾ ਬਰਾੜ? ਆਪਾਂ ਬੀਤੇ ਦਿਨੀ ਕਿਸੇ ਡਰੱਗ ਮਾਫੀਆ ਨੂੰ ਫੜਿਆ? ਬਰਾੜ ਹਰ ਜੁਰਮ ਦਾ ਇੱਕ ਪੈਟਰਨ ਹੁੰਦਾ।
2: ਸਰ ਜੀ ਇਹ ਵੇਖੋ, ਤਿੰਨਾਂ ਕੇਸਾਂ ਵਿੱਚ ਇੱਕ ਹੋਰ ਚੀਜ਼ ਕਾਮਨ ਹੈ। ਤਿੰਨਾਂ ਨੇ ਮਰਨ ਤੋਂ ਇੱਕ ਦਿਨ ਪਹਿਲਾਂ ਜਿਸ ਕੈਫੇ ਵਿੱਚ ਕੁਝ ਖਾਧਾ ਪੀਤਾ ਸੀ ਉਹ ਹੈ ਸਿਟੀ ਪੁਆਇੰਟ ਕੈਫੇ।
1: ਸਿਟੀ ਪੁਆਇੰਟ ਕੈਫੇ, ਓਕੇ
2: ਜੀ ਸਰ। ਇਹ ਨੇ ਰਸੀਦਾਂ ਸਭ ਇੱਕੋ ਜਗ੍ਹਾ ਤੋਂ। ਹੋ ਸਕਦਾ ਮੌਤ ਕੈਫੇ ਵਿੱਚ ਹੀ ਪਕਾਈ ਜਾ ਰਹੀ ਹੋਵੇ।
1: ਕੱਲ੍ਹ ਸਵੇਰੇ ਉਸ ਕੈਫੇ 'ਤੇ ਚੱਲਾਂਗੇ, ਰਾਈਟ?
2: ਓਕੇ ਸਰ।
0: ਸਰ
1: ਜੀ,
0: ਤੁਸੀਂ ਕਿਸ ਸੋਚ ਵਿੱਚ ਡੁੱਬ ਗਏ ਸਰ?
1: ਕੁਛ ਨਹੀਂ, ਇੱਕ ਪੁਰਾਣਾ ਦੋਸਤ ਯਾਦ ਆ ਗਿਆ। ਕੋਈ ਨਾ, ਸਵੇਰੇ ਮਿਲਦੇ ਹਾਂ। ਇਹ ਸਬੂਤ ਰਿਪੋਰਟਸ ਅਤੇ ਪਰਚੀਆਂ ਇੱਥੇ ਛੱਡ ਦਿਓ, ਵੇਖਦਾ ਕੁਛ ਕੰਮ ਦਾ ਹੈ ਕਿ ਨਹੀਂ। ਓਕੇ ਫਾਈਨ, ਡਿਸਮਿਸ।
0: ਜੈ ਹਿੰਦ ਸਰ।
1: ਅੱਛਾ, ਇਹ ਉਹ ਪਰਚੀ ACP ਦਲਵੀਰ, ਰੋਕ ਸਕੋ ਤਾਂ ਰੋਕ ਲਓ ਨਹੀਂ ਤਾਂ ਇੱਕ ਦਿਨ ਸਭ ਮਰਨਗੇ। ਓ ਮਾਈ ਗੋਡ, ਇਹ ਲਿਖਾਵਟ ਕੁਛ, ਆਈ ਥਿੰਕ ਆਈ ਨੋ ਦਿਸ ਹੈਂਡ ਰਾਈਟਿੰਗ। ਮੋਟੇ ਮੋਟੇ ਗੋਲ ਗੋਲ ਅੱਖਰ। ਇਹ ਕੀ ਲਿਖਿਆ ਪਰਚੀ ਦੇ ਪਿੱਛੇ? ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ, ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ ਤਾਂ ਕਦੇ ਨਹੀਂ। ਜਸਟ ਸੈਕਿੰਡ, ਜਸਟ ਸੈਕਿੰਡ। ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ, ਸਾਥ ਨਹੀਂ ਛੱਡਾਂਗੇ ਯਾਰ, ਇਹ ਜਨਮ ਤਾਂ ਕਦੇ ਨਹੀਂ। ਰਾਜੀਵ, ਰੱਬ ਕਰੇ ਮੈਂ ਜੋ ਸੋਚ ਰਿਹਾ ਗਲਤ ਹੋਵੇ। ਹੋ, ਇਜ਼ ਇਟ ਰਾਜੀਵ? ਇਜ਼ ਇਟ ਯੂ ਰਾਜੀਵ? ਓ ਮਾਈ ਗੋਡ।

0: ਕੀ ਹੈ ਸਾਹਿਬ ਜੀ, ਕੋਈ ਗੜਬੜ ਹੋ ਗਈ?
1: ਨਹੀਂ, ਕੋਈ ਗੜਬੜ ਤਾਂ ਨਹੀਂ, ਬੜੀ ਭਾਰੀ ਗੜਬੜ ਹੋ ਗਈ ਕਾਕਾ। ਤਿੰਨ ਲੋਕ ਇੱਥੋਂ ਦੀ ਚਾਹ ਪੀ ਕੇ ਗਏ ਹਮੇਸ਼ਾ ਲਈ, ਅੱਖਾਂ ਬੰਦ ਕਰ ਗਏ, ਵਾਪਸ ਹੀ ਨਹੀਂ ਆਏ। ਅਸੀਂ ਸੋਚਿਆ ਕਿ ਚੱਲ ਕੇ ਦੇਖੀਏ ਤਾਂ ਸਹੀ ਕਿ ਸਾਡੇ ਸ਼ਹਿਰ 'ਚ ਸਿੱਧੀ ਸੁਰਗ ਦੀ ਟਿਕਟ ਕੱਟਣ ਵਾਲਾ ਇਹ ਟਰੈਵਲ ਏਜੰਟ ਕੌਣ ਆ? ਤੁਹਾਨੂੰ ਤਾਂ ਪਤਾ ਹੀ ਨਹੀਂ,
2: ਅਖਬਾਰ ਨਹੀਂ ਪੜ੍ਹਦਾ ਭਾਈ।
0: ਪੜ੍ਹਦਾ ਸਰ।
2: ਤਾਂ ਤੂੰ ਪੜ੍ਹਿਆ ਹੀ ਹੋਏਗਾ ਕਿ ਆਪਣੇ ਸ਼ਹਿਰ ਵਿੱਚ ਪਿਛਲੀਆਂ 3 ਰਾਤਾਂ ਵਿੱਚ 3 ਲਾਸ਼ਾਂ ਮਿਲੀਆਂ ਨੇ।
0: ਤੁਸੀਂ ਉਹ 3 ਮਰਡਰਾਂ ਦੀ ਗੱਲ ਕਰ ਰਹੇ ਹੋ ਜੀ?
2: ਉਹਨਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਦੀ ਜੇਬ ਵਿੱਚ ਤੇਰੇ ਕੈਫੇ ਦੇ ਬਿੱਲ ਮਿਲੇ ਨੇ। ਇਹ ਤੇਰਾ ਹੀ ਹੈ ਨਾ?
0: ਹਾਂਜੀ, ਇਹ ਤਾਂ ਮੇਰੇ ਕੈਫੇ ਦਾ ਹੀ ਬਿੱਲ ਹੈ।
2: ਜਿਨ੍ਹਾਂ 3 ਦੀਆਂ ਲਾਸ਼ਾਂ ਮਿਲੀਆਂ ਨੇ, ਉਹਨਾਂ ਨੇ ਮੌਤ ਤੋਂ ਪਹਿਲਾਂ ਤੇਰੇ ਕੈਫੇ ਵਿੱਚ ਖਾਧਾ ਪੀਤਾ। ਤੈਨੂੰ ਨਹੀਂ ਲੱਗਦਾ ਇਹ ਇੱਕ ਅਜੀਬ ਜਿਹਾ ਇਤਫਾਕ ਹੈ?
0: ਸਰ ਜੀ, ਸਰ ਜੀ, ਸੌਣ ਲੱਗਿਆ ਮੈਨੂੰ, ਇੱਥੋਂ ਕੁਝ ਵੀ ਗਲਤ ਨਹੀਂ ਹੈ। ਤੁਸੀਂ ਚਾਹੋ ਤਾਂ ਚੈੱਕ ਕਰ ਸਕਦੇ ਹੋ ਜਨਾਬ।
2: ਉਹੀ ਤਾਂ ਕਰਨ ਆਏ ਹਾਂ, ਤੂੰ ਬੈਠ ਇੱਥੇ। ਅੰਦਰ ਜੋ ਸਟਾਫ ਹੈ ਉਹਨਾਂ ਨੂੰ ਵੀ ਇੱਥੇ ਬੁਲਾ ਲਾ।
0: ਅਕਰਮ, ਅਕਰਮ ਬੇਟੇ, ਉਹ ਜਾ, ਸਭ ਨੂੰ ਬਾਹਰ ਬੁਲਾ ਲੈ।
2: ਧਰਮਵੀਰ, ਜ਼ਰਾ ਚੰਗੀ ਤਰ੍ਹਾਂ ਤਲਾਸ਼ੀ ਲੈ, ਬੰਦਿਆਂ ਨੂੰ ਬੋਲ ਦੇ ਕੋਈ ਖੂੰਜਾ ਛੁੱਟਣਾ ਨਹੀਂ ਚਾਹੀਦਾ।
3: ਜੀ ਜਨਾਬ।
1: ਆਪਣੀਆਂ ਬਿੱਲ ਬੁੱਕਸ ਲੈ ਕੇ ਆਓ ਸਰ।
0: ਹੁਣੇ ਲਓ ਜੀ।
1: ਲਿਓ,
0: ਆ ਲਓ ਸਰ।
1: ਨਵੀਂ ਬਿੱਲ ਬੁੱਕ ਹੈ?
0: ਜੀ ਸਾਹਿਬ।
1: ਇਹਦੇ 'ਚ ਤਾਂ 09 ਸੀਰੀਜ਼ ਹੈ, ਡੈਡ ਬੋਡੀਜ਼ ਤੋਂ 01 ਸੀਰੀਜ਼ ਦੇ ਬਿੱਲ ਮਿਲੇ ਨੇ।
0: 01 ਜੀ, ਧਿਆਨ ਹੀ ਨਹੀਂ ਦਿੱਤਾ ਸਾਹਿਬ ਜੀ। 01 ਸੀਰੀਜ਼ ਤਾਂ ਪਿਛਲੇ ਸਾਲ ਸਤੰਬਰ ਦੀ ਬਿੱਲ ਬੁੱਕ ਹੈ, ਜਦੋਂ ਮੈਂ ਇਹ ਕੈਫੇ ਖੋਲ੍ਹਿਆ ਸੀ। ਮੇਰੇ ਪੁਰਾਣੇ ਬਿੱਲ ਦੀ ਰਸੀਦ ਮਰਨ ਵਾਲਿਆਂ ਦੀ ਜੇਬ ਵਿੱਚ ਕਿਵੇਂ ਪਹੁੰਚੀ? ਸਾਹਿਬ ਜੀ, ਮੇਰਾ ਸਟਾਫ ਇਹ ਸਭ ਇੱਥੇ ਕੰਮ ਕਰਦੇ ਹਨ ਜੀ।
1: ਓਕੇ, ਇੱਧਰ ਆਓ ਬਈ, ਲਾਈਨ 'ਚ ਲੱਗ ਜਾਓ। ਇਹ ਸਭ ਇੱਥੇ ਕੰਮ ਕਰਦੇ? ਕਦੋਂ ਤੋਂ?
0: ਇਹ ਚਾਰੇ ਸ਼ੁਰੂ ਤੋਂ ਹੀ ਇੱਥੇ ਹਨ ਜੀ, ਪਿਛਲੇ ਸਾਲ ਸਤੰਬਰ ਤੋਂ।
1: ਸਾਰੇ ਸ਼ੁਰੂ ਤੋਂ ਹੀ ਪੱਕੇ ਨੇ? ਕੋਈ ਨਵਾਂ ਮੁੰਡਾ ਨਹੀਂ ਰੱਖਿਆ?
0: 1 ਮਹੀਨਾ ਹੋਇਆ, 1 ਮੁੰਡਾ ਆਇਆ ਹੈ, ਅਮਰਜੀਤ, ਪਰ ਅੱਜ ਪਿੰਡ ਚਲਿਆ ਗਿਆ ਹੈ।
2: ਮਤਲਬ?
0: ਕੱਲ੍ਹ ਕਹਿੰਦਾ ਸੀ ਮਾਂ ਬਿਮਾਰ ਹੈ, ਪਿੰਡ ਜਾਵਾਂਗਾ। ਰਾਤ ਨੂੰ ਕੁਝ ਪੈਸੇ ਵੀ ਲਏ ਮੈਥੋਂ, ਅਤੇ ਅੱਜ 9:30 ਵਜੇ ਦੀ ਟ੍ਰੇਨ ਨਾਲ ਅਜਮੇਰ ਨਿਕਲ ਗਿਆ।
1: ਫੋਟੋ ਹੈ ਉਹਦੀ ਕੋਈ?
0: ਜੀ ਹੈ, ਉਸਦਾ ਆਈ ਕਾਰਡ ਹੈ। ਅਕਰਮ, ਉਸਦਾ ਆਈ ਕਾਰਡ ਦਿਖਾ ਦੇ।
1: ਬਰਾੜੇ ਮੁੰਡਾ ਹੱਥੋਂ ਨਹੀਂ ਨਿਕਲਣਾ ਚਾਹੀਦਾ।
4: ਓਕੇ ਸਰ, ਓਕੇ, ਨਹੀਂ ਨਿਕਲੇਗਾ।
1: ਕੈਫੇ ਸੀਲ ਕਰ ਦਿਓ, ਰਸੀਦਾਂ, ਕੈਮਰਾ ਫੁਟੇਜ, ਕੂੜਾ, ਅਲਮਾਰੀਆਂ, ਐਨੀਥਿੰਗ ਐਂਡ ਐਵਰੀਥਿੰਗ। ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਫਾਈ।
0: ਸਾਹਿਬ ਜੀ, ਸੀਲ ਨਾ ਕਰੋ। ਸਾਹਿਬ ਜੀ, ਮੈਂ ਕੁਝ ਨਹੀਂ ਕੀਤਾ ਜੀ।
1: ਓਕੇ, ਇੱਦਾਂ ਕਰਦੇ ਹਾਂ, ਬਾਹਰ ਅੰਡਰ ਰੈਨੋਵੇਸ਼ਨ ਦੀ ਫੱਟੀ ਟੰਗਦੇ ਨੇ। ਜੇ ਤੂੰ ਕੁਝ ਨਹੀਂ ਕੀਤਾ ਤਾਂ ਟੈਨਸ਼ਨ ਦੀ ਕੋਈ ਲੋੜ ਨਹੀਂ, ਤੈਨੂੰ ਕੁਛ ਨਹੀਂ ਹੋਣ ਲੱਗਾ, ਠੀਕ ਹੈ?
0: ਨਹੀਂ ਸਾਹਿਬ ਜੀ, ਨਹੀਂ ਸਾਹਿਬ ਜੀ, ਮੈਂ ਕੁਝ ਨਹੀਂ ਕੀਤਾ। ਸਾਹਿਬ ਜੀ, ਮੈਂ ਕੁਝ ਨਹੀਂ ਕੀਤਾ, ਮੈਂ ਕੁਝ ਨਹੀਂ ਕੀਤਾ ਜੀ।
1: ਨਾਮ ਕੀ ਹੈ
3: ਜੀ? ਅਮਰਜੀਤ ਜਨਾਬ।
1: ਉਮਰ?
3: 22 ਸਾਲ।
1: ਕੈਫੇ 'ਚ ਕੀ ਕਰਦਾ ਸੀ ਤੂੰ?
3: ਹੈਲਪਰ ਹਾਂ ਜੀ ਸਾਹਿਬ, ਸਫਾਈ, ਭਾਂਡੇ, ਜੋ ਕਿਹਾ ਜਾਂਦਾ ਸੀ ਉਹੀ ਕਰਦਾ ਸੀ।
1: ਅਤੇ ਜੋ ਕੰਮ ਰਾਤ ਨੂੰ ਕਰਦਾ ਸੀ ਕੈਫੇ ਬੰਦ ਹੋਣ ਤੋਂ ਬਾਅਦ, ਉਹ ਕਿਤੇ ਕਹਿਣ 'ਤੇ ਕਰਦਾ ਸੀ? ਬਲਵਿੰਦਰ,
5: ਤੁਸੀਂ ਆਰਾਮ ਕਰੋ ਜਨਾਬ, ਮੈਂ ਦੇਖ ਰਿਹਾ ਨੂੰ 5 ਮਿੰਟ 'ਚ ਤੋਤੇ ਵਾਂਗੂ ਭੁੱਲੂਗੇ ਤਾਂ।
2: ਚਲੋ ਮਿੱਤਰਾ, ਤੈਨੂੰ ਨੱਚਣਾ ਸਿਖਾਉਂਦਾ। ਕਿਹੜਾ ਡਾਂਸ ਸਿੱਖੇਗਾ, ਜੁੰਬਾ ਜਾਂ ਬ੍ਰੇਕ ਡਾਂਸ?
3: ਨਹੀਂ ਨਹੀਂ ਜਨਾਬ, ਮੈਨੂੰ ਛੱਡ ਦਿਓ ਜਨਾਬ, ਮੈਂ ਕੁਝ ਵੀ ਨਹੀਂ ਕੀਤਾ। ਆ ਜਨਾਬ, ਮੈਨੂੰ ਛੱਡ ਦਿਓ। ਜਨਾਬ, ਮੈਂ ਕੁਝ ਨਹੀਂ ਕੀਤਾ ਜਨਾਬ। ਜਨਾਬ ਜਨਾਬ, ਮੈਂ ਸਭ ਸੱਚ ਦੱਸ ਦਿੰਦਾ ਜਨਾਬ। ਉਹਨਾਂ ਨੂੰ ਸਾਰੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਜਨਾਬ, ਉੱਦਾਂ ਮੈਨੂੰ ਕੁਝ ਨਹੀਂ ਪਤਾ, ਮੈਂ ਸੱਚ ਬੋਲਦਾ ਜੀ। ਮੈਂ ਤਾਂ ਬਸ ਹੈਲਪਰ ਸੀ, ਮੈਂ ਸਫਾਈ ਕਰਦਾ ਸੀ, ਬਰਤਨ ਧੋਂਦਾ ਸੀ, ਅਤੇ ਰਾਤ ਨੂੰ ਆ ਜੋ ਪ੍ਰੋਫੈਸਰ ਸਾਹਿਬ ਕਹਿੰਦੇ ਸੀ ਉਹੀ ਮੈਂ ਕਰ ਦਿੰਦਾ ਸੀ। ਉਹਦੇ ਬਦਲੇ ਮੈਨੂੰ ਉਹ ਰੋਜ਼ 2000 ਰੁਪਏ ਵੀ ਦਿੰਦੇ ਸੀ।
1: ਹਾਂ, ਫੋਟੋ ਦੇਖ ਸਰ, ਇਹ ਸੀ ਤੇਰਾ ਪ੍ਰੋਫੈਸਰ?
3: ਹਾਂ ਹਾਂ ਜਨਾਬ।

0: ਇਹੀ ਇਹੀ ਹੈ, ਪਰ ਸਿਰ 'ਤੇ ਉਹਨਾਂ ਦੇ ਇੰਨੇ ਵਾਲ ਨਹੀਂ ਹੈ।
1: ਕੀ ਕੰਮ ਕਰਾਉਂਦਾ ਸੀ ਤੂੰ?
0: ਜਨਾਬ, ਆਹ ਕੁਝ ਪੈਕਟ ਰਖਵਾ ਦਿੰਦਾ ਸੀ ਮੇਰੇ ਕੋਲ। ਹਰ ਪੈਕਟ 'ਚ ਇੱਕ ਵੱਡਾ ਜਿਹਾ ਸਫੇਦ ਲੱਡੂ, ਇੱਕ ਛੋਟਾ ਸਫੇਦ ਲੱਡੂ ਹੁੰਦਾ ਸੀ ਜਨਾਬ। ਹਾਂ, ਵੱਡਾ ਖਾਣ ਨਾਲ ਥੋੜ੍ਹਾ ਜਿਹਾ ਨਸ਼ਾ ਹੁੰਦਾ ਸੀ, ਛੋਟਾ ਜਿਹੜਾ ਆ ਉਹ ਨਸ਼ਾ ਤਾਰਨ ਲਈ ਹੁੰਦਾ ਸੀ ਜਨਾਬ। ਇਹੀ ਮੈਨੂੰ ਪਤਾ ਜੀ। ਅਤੇ ਇੱਕ ਗੱਲ ਹੋਰ ਜਨਾਬ, ਛੋਟਾ ਜਿਹੜਾ ਨਾ ਘੜੀ ਦੇਖ ਕੇ 5 ਘੰਟੇ ਬਾਅਦ ਖਾਣਾ ਹੁੰਦਾ ਸੀ ਜਨਾਬ। ਉਹ ਜਿਹੜਾ ਲੱਡੂ ਆ ਨਾ ਜਨਾਬ, ਉਹ ਕਾਲਜ ਸਕੂਲ ਦੇ ਬੱਚਿਆਂ ਨੂੰ ਨਹੀਂ ਵੇਚਦੇ ਸੀ, ਖਾਸ ਕਿਸਮ ਦੇ ਲੋਕਾਂ ਨੂੰ ਹੀ ਦਿੰਦੇ ਸੀ। ਪਹਿਲਾਂ ਤਾਂ ਮੈਨੂੰ ਲੱਗਾ ਜਨਾਬ ਕਿ ਇਹ ਕੋਈ ਭੰਗ ਭੁੰਗ ਦਾ ਲੱਡੂ ਹੋਣਾ, ਪਰ ਬਾਅਦ 'ਚ ਪਤਾ ਲੱਗਾ ਵੀ ਇਹ ਤਾਂ ਇੱਕ ਨਵਾਂ ਜਿਹਾ ਡਰੱਗ ਹੈ ਜਨਾਬ। ਬੜਾ ਤੇਜ਼ ਨਸ਼ਾ ਕਰਦਾ ਜਨਾਬ, ਲੋਕ ਉਹਦੇ ਆਦੀ ਹੋ ਜਾਂਦੇ ਨੇ। ਜਿਹਨੇ ਇੱਕ ਵਾਰ ਲੈ ਲਿਆ ਉਹ ਇਸ ਤੋਂ ਬਚ ਨਹੀਂ ਸਕਿਆ ਜਨਾਬ। ਮੈਂ ਕਈ ਵਾਰ ਮਨਾ ਵੀ ਕੀਤਾ, ਪਰ
2: ਫਿਰ
0: ਜਨਾਬ, ਫਿਰ ਪ੍ਰੋਫੈਸਰ ਸਾਹਿਬ ਨੇ ਮੈਨੂੰ ਪੁਲਿਸ ਤੋਂ ਫੜਾਉਣ ਦੀ ਧਮਕੀ ਦਿੱਤੀ। ਡਰ ਦੇ ਮਾਰੇ ਮੈਂ ਉਹਦਾ ਕੰਮ ਕਰਦਾ ਰਿਹਾ ਜਨਾਬ, ਪਰ ਉਹਨਾਂ ਤਿੰਨਾਂ ਦੇ ਮਰਨ ਦੀ ਖਬਰ ਦੇਖ ਕੇ ਮੈਂ ਸੱਚੀ ਬਹੁਤ ਡਰ ਗਿਆ ਜਨਾਬ। ਬਿਨਾਂ ਉਹਨੂੰ ਦੱਸੇ ਮੈਂ ਅੱਜ ਭੱਜ ਗਿਆ ਜੀ।
1: ਤੂੰ ਜਾਣਦਾ ਉਹਨਾਂ ਤਿੰਨਾਂ?
0: ਹਾਂ ਜਨਾਬ, ਮੈਂ ਜਾਣਦਾ। ਉਹ ਪ੍ਰੋਫੈਸਰ ਦੇ ਦੋਸਤ ਸੀ, ਉਹਨਾਂ ਨੂੰ ਪ੍ਰੋਫੈਸਰ ਨੇ ਡਰੱਗ ਦੀ ਆਦਤ ਲਾਈ ਸੀ ਜੀ, ਪਰ ਸ਼ਾਇਦ ਜਨਾਬ ਪੈਸੇ ਵੰਡਣ ਵੱਟੇ ਜਾਂ ਫਿਰ ਹੋਰ ਕਿਸੇ ਗੱਲ 'ਤੇ ਸਾਰੇ ਲੜ ਪਏ। ਮੈਂ ਫੋਨ 'ਤੇ ਸਾਰਾ ਝਗੜਾ ਸੁਣਿਆ ਸੀ ਜਨਾਬ।
1: ਓਕੇ, ਹੁਣ ਮੈਨੂੰ ਗੱਲ ਦੱਸ ਕੇ, ਪ੍ਰੋਫੈਸਰ ਦੀ ਕੋਈ ਹੋਰ ਖਾਸ ਆਦਤ, ਹਰਕਤ, ਕਿਸੇ ਨਾਲ ਮਿਲਦਾ ਜੁਲਦਾ ਹੋਵੇ, ਕੋਈ ਜਗ੍ਹਾ ਜਿੱਥੇ ਜਾਂਦਾ ਹੋਵੇ, ਰਹਿੰਦਾ ਕਿੱਥੇ?
0: ਸਾਹਿਬ, ਇਹ ਤਾਂ ਨਹੀਂ ਪਤਾ ਵੀ ਉਹ ਰਹਿੰਦਾ ਕਿੱਥੇ ਹੈ, ਪਰ ਇਹ ਜ਼ਰੂਰ ਹੈ ਵੀ ਰਾਤੀ 11:55 'ਤੇ ਮੇਰੇ ਕੋਲ ਫੋਨ 'ਤੇ ਮੈਸੇਜ ਆਉਂਦਾ ਸੀ। ਜੇ ਸੌਂਦਾ ਹੋਇਆ ਸਮਾਈਲੀ ਹੋਵੇ ਤਾਂ ਮਤਲਬ ਹੈ ਕੋਈ ਕੰਮ ਨਹੀਂ ਹੈ। ਜੇ ਸਮਾਈਲੀ ਬਣੀ ਹੋਵੇ ਤਾਂ ਮਤਲਬ ਹੈ ਕਿ 10 ਮਿੰਟ ਬਾਅਦ ਬਾਹਰ ਆ ਜਾਓ ਅਤੇ ਸਫੇਦ ਲੱਡੂ ਦੇ ਪੈਕਟ ਲੈ ਲਓ। ਉਹ ਆਪਣੀ ਗੱਡੀ 'ਚ ਬੈਠਿਆ ਹੁੰਦਾ ਸੀ, ਪੈਕਟ ਦਿੰਦਾ ਸੀ, ਨਾਲ ਹੀ ਉਸ ਜਗ੍ਹਾ ਦੇ ਲੋਕਾਂ ਦੀ ਲਿਸਟ ਹੁੰਦੀ ਸੀ ਜਿੱਥੇ ਸਪਲਾਈ ਪਹੁੰਚਾਉਣੀ ਹੁੰਦੀ ਹੈ। ਜਨਾਬ, ਮੈਂ ਸਧਾਰਨ ਕੈਫੇ ਦੇ ਪੈਕਟ 'ਚ ਸਮਾਲ ਪਹੁੰਚਾਉਂਦਾ ਸੀ ਅਤੇ ਨਾਲ ਹੀ ਪੈਸੇ ਵਾਲੀ ਰਸੀਦ ਪਾਉਣ ਦਾ ਆਰਡਰ ਹੁੰਦਾ ਸੀ, ਤਾਂ ਕਿ ਜੇ ਪੁਲਿਸ ਰੋਕ ਵੀ ਲਵੇ ਤਾਂ ਇਹ ਕੈਫੇ ਦਾ ਆਰਡਰ ਲੱਗੇ। ਅਤੇ ਹਾਂ, ਹਰ ਸਪਲਾਈ ਦਾ ਇੱਕ ਕੋਡ ਵਰਡ ਹੁੰਦਾ ਸੀ ਜਨਾਬ। ਸਪਲਾਈ ਲੈਣ ਵਾਲਾ ਗਾਹਕ ਜਦ ਤੱਕ ਉਹ ਕੋਡ ਵਰਡ ਨਹੀਂ ਬੋਲਦਾ ਤਦ ਤੱਕ ਉਹਨੂੰ ਪੈਕਟ ਨਹੀਂ ਦਿੰਦਾ ਸੀ ਜਨਾਬ।
1: ਅੱਛਾ, ਤੂੰ ਕਿਹਾ ਉਹ ਗੱਡੀ 'ਚ ਆਉਂਦਾ ਸੀ, ਕਿਹੜੀ ਗੱਡੀ ਸੀ? ਕੋਈ ਕਲਰ, ਕੋਈ ਮਾਡਲ ਕੁਛ ਯਾਦ ਹੈ ਤੈਨੂੰ?
0: ਜਨਾਬ, ਗੱਡੀ ਹਰ ਵਾਰ ਨਾ ਇੱਕ ਵੱਖਰੀ ਹੁੰਦੀ ਸੀ, ਪਰ ਰੰਗ ਅਤੇ ਨੰਬਰ ਇੱਕੋ ਹੀ ਹੁੰਦਾ ਸੀ।
1: ਨੰਬਰ?
0: ਜੀ ਸਰ, ਉਹਦੇ ਕੋਲ ਸ਼ਾਇਦ 3-4 ਗੱਡੀਆਂ ਹੈ ਜੀ, ਹੋਰ ਵੀ ਹੋ ਸਕਦੀਆਂ। ਇੱਕ ਸਫੇਦ ਰੰਗ ਅਤੇ ਹਰ ਗੱਡੀ ਦੇ ਆਖਰੀ 3 ਨੰਬਰ 567 ਹੁੰਦੇ ਸੀ ਜੀ।
1: 567 ਪਾਗਲ ਸਰ, ਮੇਰੀ ਜ਼ਿੰਦਗੀ 'ਚ ਆ ਗਿਆ।
0: ਜਨਾਬ, ਮੈਂ ਸਭ ਕੁਝ ਸੱਚ ਸੱਚ ਦੱਸਦਾ ਜੀ, ਮੇਰੀ ਕੋਈ ਗਲਤੀ ਨਹੀਂ ਜੀ, ਮੈਨੂੰ ਛੱਡ ਦਿਓ ਜਨਾਬ, ਮੈਂ ਬੇਨਤੀ ਕਰਦਾ ਜੀ, ਮੈਨੂੰ ਛੱਡ ਦਿਓ।
1: ਰਾਜੀਵ, ਇਜ਼ ਇਟ ਯੂ ਰਾਜੀਵ? ਇਹ ਰਸਤਾ ਤਾਂ ਤੇਰੇ ਵੱਲ ਮੁੜਦਾ ਲੱਗ ਰਿਹਾ। ਬਟ ਵਾਏ, ਕਿਉਂ 15 ਸਾਲਾਂ ਬਾਅਦ ਤੂੰ ਮੇਰੀ ਜ਼ਿੰਦਗੀ 'ਚ ਫਿਰ ਆ ਗਿਆ? ਕਿਉਂ? ਮੈਨੂੰ ਤਾਂ ਲੱਗਾ ਸੀ ਉਹ ਸਾਡੀ ਆਖਰੀ ਮੁਲਾਕਾਤ ਸੀ। ਹੈ ਕਿੱਥੇ ਤੂੰ, ਕਿੱਥੇ ਹੈ?
3: ਪ੍ਰਦੂਸ਼ਣ ਨੂੰ ਘੱਟ ਕਰਕੇ ਉਸਦੇ ਇਫੈਕਟ ਨੂੰ ਮਿਨੀਮਾਈਜ਼ ਕਰਨ ਦਾ ਫਾਰਮੂਲਾ ਹੈ। ਮੈਂ ਇਹ ਫਾਰਮੂਲਾ ਪ੍ਰੂਵ ਕਰਨਾ ਦਲਵੀਰ।
4: ਕਿਸੇ ਨੂੰ ਨਹੀਂ ਵਿਸ਼ਵਾਸ ਤੇਰੇ ਫਾਰਮੂਲੇ ਤੇ, ਕਿਸੇ ਨੂੰ ਨਹੀਂ ਵਿਸ਼ਵਾਸ ਤੇਰੀ ਕਾਬਲੀਅਤ ਤੇ, ਤੈਨੂੰ ਇਹ ਤਾਂ ਇੱਕ ਗੱਲ ਸਮਝ ਨਹੀਂ ਆਈ?
3: ਇੱਕ ਦਿਨ ਹੋਵੇਗਾ, ਇੱਕ ਦਿਨ ਦੁਨੀਆ ਜਾਣੇਗੀ ਮੇਰੇ ਫਾਰਮੂਲੇ, ਮੇਰੀ ਕਾਬਲੀਅਤ ਦਾ ਲੋਹਾ ਮੰਨੇਗੀ, ਮੰਨਣਾ ਪਵੇਗਾ, ਮੈਂ ਮਨਵਾ ਕੇ ਹੀ ਰਹਾਂਗਾ। ਤੂੰ ਜ਼ਰਾ ਸੋਚ ਦਲਵੀਰ, ਮਾਡਰਨਾਈਜੇਸ਼ਨ ਦੀ ਰਫ਼ਤਾਰ ਕਿੱਥੇ ਹੋਣੀ ਸੀ ਤੇ ਕਿੱਥੇ ਪਹੁੰਚ ਗਈ ਹੈ। ਗੱਡੀਆਂ ਦਾ ਧੂੰਆਂ, ਕੰਸਟਰਕਸ਼ਨ ਦਾ ਗੰਧ, ਇੰਡਸਟਰੀ ਡਿਵੈਲਪਮੈਂਟ ਨਾਲ ਵੱਧਦਾ ਪੋਲਿਊਸ਼ਨ, ਮੈਨੂਫੈਕਚਰਿੰਗ ਨਾਲ ਹੋਣ ਵਾਲਾ ਪ੍ਰਦੂਸ਼ਣ, ਇਹ ਸਭ ਦਾ ਇਲਾਜ ਮੇਰੇ ਕੋਲ ਹੈ। ਉਸਦਾ ਮਿੰਨੀ ਡੈਮੋ ਤੂੰ ਦੇਖ ਚੁੱਕਾ ਹੈ?
5: ਹਾਂ, ਮੈਂ ਦੇਖ ਚੁੱਕਿਆ, ਪਤਾ ਮੈਨੂੰ। ਬੋਲ,
3: ਤੈਨੂੰ ਵੀ ਤਾਂ ਪਤਾ ਹੈ ਕਿ ਸਾਡੇ ਆਸ ਪਾਸ ਫੈਲਣ ਵਾਲੇ ਪਲੂਟੈਂਟਸ जे किसी दिन एक खास रेशो विच मिल जान तां सारे

0: ਨਾਲੋਂ ਵੀ ਵੱਧ ਜ਼ਹਿਰੀਲੇ ਹੋ ਸਕਦੇ ਨੇ। ਮੈਂ ਡਾਕਟਰ ਰਾਜੀਵ ਸ਼ਰਮਾ ਜਿਸਦੇ ਕੋਲ ਉਸਦਾ ਐਂਟੀਡੋਟ ਹੈ। ਤੂੰ ਹੀ ਤਾਂ ਉਸਦਾ ਨਾਮ ਰੱਖਿਆ ਸੀ ਸਫੇਦ ਲੱਡੂ। ਮੈਂ ਬਚਾ ਸਕਦਾ ਸਭ ਨੂੰ ਪੋਲਿਊਸ਼ਨ ਦੇ ਖਤਰੇ ਤੋਂ। ਮੈਂ ਤੂੰ ਦੇਖਿਆ ਤਾਂ ਹੈ ਮੇਰਾ ਐਕਸਪੈਰੀਮੈਂਟ, ਉਸਦਾ ਪ੍ਰੋਟੋਟਾਈਪ, ਉਹ ਸਫੇਦ ਲੱਡੂ
1: ਦੇਖਿਆ, ਚੰਗੀ ਤਰ੍ਹਾਂ ਦੇਖਿਆ। ਬੈਂਕ ਤੋਂ ਲੋਨ ਲਿਆ ਸੀ, ਤੇਰੇ ਐਕਸਪੈਰੀਮੈਂਟ 'ਚ ਵੜ ਗਿਆ, ਫਿਰ ਝੂਠ ਬੋਲ ਕੇ ਆਪਣੀ ਗਰਲਫ੍ਰੈਂਡ ਦੇ ਗਹਿਣੇ ਲਏ ਤੇ ਵੇਚਤੇ। ਦੁਨੀਆ ਤੋਂ ਕਮੀਨਾ ਬੁਆਏਫ੍ਰੈਂਡਾਂ ਤੋਂ, ਜਿਹਨੇ ਆਪਣੇ ਪਾਗਲਪਨ ਦੇ ਚੱਕਰ 'ਚ ਆਪਣੀ ਗਰਲਫ੍ਰੈਂਡ ਨੂੰ ਚੂਨਾ ਲਾਇਆ।
2: ਉਹ ਵੀ ਦੇਖਿਆ,
1: ਮੇਰਾ ਫੇਵਰੇਟ ਨੀਲੇ ਰੰਗ ਦਾ DLC 567 ਮੋਟਰਸਾਈਕਲ, ਜੋ ਤੂੰ ਗਹਿਣੇ ਰੱਖ ਕੇ ਲਾਲੇ ਕੋਲੋਂ 10,000 ਲਿਆ ਸੀ। ਉਹ ਵੀ ਦੇਖਿਆ।
2: ਦੇਖ ਕੀ ਤਾਂ ਕਹਿ ਰਿਹਾ, ਬਚਪਨ ਤੋਂ ਅੱਜ ਤੱਕ ਤੇਰਾ ਪਾਗਲਪਨ ਦੇਖਦਾ ਜਾ ਰਿਹਾ।
0: ਠੀਕ ਹੈ, 567 ਨੰਬਰ ਵਾਲੀ ਗੱਡੀਆਂ ਦੀ ਲਾਈਨ ਲਗਾ ਦਾਂਗਾ ਤੇਰੇ ਘਰ ਦੇ ਸਾਹਮਣੇ।
2: ਓਹੋ,
0: ਵੇਖ ਮੈਨੂੰ ਆਪਣਾ ਐਕਸਪੈਰੀਮੈਂਟ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੇ। ਮੈਨੂੰ ਕੋਈ ਵੱਡੀ ਕੰਪਨੀ ਮੌਕਾ ਦੇਵੇ ਜਾਂ ਕਿਤੋਂ ਇੰਨਾ ਫੰਡ ਮਿਲ ਜਾਵੇ ਕਿ ਮੈਂ ਖੁਦ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕਾਂ। ਲੋਕਾਂ ਦੀ ਜਾਨ ਨੂੰ ਬਚਾਉਣਾ ਚਾਹੁੰਦਾ ਹਾਂ। ਮੈਂ ਵਿਜ਼ਨਰੀ ਹਾਂ, ਮੈਂ ਸਾਇੰਟਿਸਟ ਹਾਂ, ਮੈਂ ਪਾਗਲ ਨਹੀਂ ਹਾਂ, ਮੈਂ ਸੰਗੀ ਨਹੀਂ ਹਾਂ।
2: ਮੈਂ ਪਾਗਲ ਹੋਰ ਕਿੱਦਾਂ ਦੇ ਹੁੰਦੇ? ਪਾਗਲ
0: ਪਾਗਲ ਤੇ ਸੰਗੀ ਲੋਕਾਂ ਦੇ ਦੋਸਤ ਨਹੀਂ ਹੁੰਦੇ, ਮੈਂ ਤਾਂ ਹੈ।
2: ਮੈਨੂੰ ਨਹੀਂ ਲੱਗਦਾ ਤੂੰ ਦੋਸਤ ਹੈ ਕਿਸੇ ਦਾ।
1: ਦੇਖ ਰਾਜੀਵ, ਸੁਧਰ ਜਾ ਯਾਰ, ਥੋੜਾ ਪ੍ਰੈਕਟੀਕਲ ਹੋ ਕੇ ਸੋਚ। ਲੋਕ ਆਪਣੇ ਪੈਰਾਂ ਤੇ ਕੁਹਾੜੀ ਮਾਰਦੇ ਨੇ, ਤੂੰ ਕਿਉਂ ਕਿਉਂ ਕੁਹਾੜੀ ਤੇ ਪੈਰ ਮਾਰਨ ਨੂੰ ਫਿਰਦਾ?
2: ਦੇਖ ਮੇਰੇ ਵੱਲ ਦੇਖ,
1: ਗੋਲਡ ਮੈਡਲਿਸਟ ਸੀ ਮੈਂ, ਲਿਟਰੇਚਰ 'ਚ ਪ੍ਰੋਫੈਸਰ ਬਣਨਾ ਚਾਹੁੰਦਾ ਸੀ, ਨਹੀਂ ਬਣ ਸਕਿਆ। ਇਟਸ ਓਕੇ, ਇਟਸ ਫਾਈਨ, ਜ਼ਿੰਦਗੀ ਖਤਮ ਨਹੀਂ ਹੋ ਗਈ। ਪੁਲਿਸ ਦੀ ਨੌਕਰੀ ਕਰ ਰਿਹਾ, ਖੁਸ਼ ਹਾਂ, ਰਸਤੇ ਲੱਭਣੇ ਪੈਂਦੇ ਜੀਣ ਦੇ। ਮੈਂ ਫਾਲਤੂ ਦੀ ਕਿਸੇ ਇੱਕ ਜ਼ਿੱਦ 'ਚ ਕਿਸੇ ਇੱਕ ਸੁਪਨੇ ਨਾਲ ਵੱਜ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕੀਤੀ।
0: ਦਲਵੀਰ, ਤੇਰਾ ਮੈਨੂੰ ਨਹੀਂ ਪਤਾ, ਪਰ ਮੈਂ ਆ ਲੈਜਰ ਬੁੱਕ, ਆ ਡਰਾਫਟ, ਆ ਅਕਾਊਂਟਸ, ਇਹਨਾਂ 'ਚ ਮੱਥਾ ਨਹੀਂ ਮਾਰ ਸਕਦਾ।
1: ਲੈਬ ਵਾਲੇ ਤੈਨੂੰ ਝੱਲਦੇ ਨਹੀਂ, ਬੈਂਕ ਦੀ ਨੌਕਰੀ ਤੂੰ ਕਰਨੀ ਨਹੀਂ। ਸੁਦਾ ਇਹ ਪਾਗਲਪਨ ਕਿੰਨੇ ਦਿਨ ਚੱਲੇਗਾ? ਤੇਰਾ ਕੀ ਹੋਏਗਾ ਯਾਰ, ਤੇਰਾ ਮੈਨੂੰ ਨਹੀਂ ਪਤਾ।
0: ਤੂੰ ਹੈ ਨਾ ਮੇਰਾ ਦੋਸਤ, ਮੇਰਾ ਭਰਾ, ਮੇਰਾ ਗੋਦ ਲਿਆ ਪਿਤਾ। ਯਾਦ ਹੈ ਅਸੀਂ ਵਾਅਦਾ ਕੀਤਾ ਸੀ, ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ 'ਚ ਤਾਂ ਕਦੇ ਨਹੀਂ।
1: ਬਕਵਾਸ ਬੰਦ ਕਰ, ਬਚਪਨ ਦੀ ਗੱਲ ਸੀ ਉਹ, ਅੱਜ ਹਕੀਕਤ ਦਾ ਸਾਹਮਣਾ ਕਰਨ ਦਾ ਸਮਾਂ ਆ ਗਿਆ। ਮੇਰਾ ਵਿਆਹ ਹੋਣ ਵਾਲਾ ਯਾਰ, ਜ਼ਿੰਮੇਦਾਰੀਆਂ ਵਧਣ ਵਾਲੀਆਂ ਨੇ, ਤੂੰ ਸਮਝਦਾ ਕਿਉਂ ਨਹੀਂ?
0: ਤਾਂ
1: ਮੈਂ ਪੁਲਿਸ ਕਲੋਨੀ ਸ਼ਿਫਟ ਕਰਨ ਵਾਲਾ ਬਈ, ਮੈਂ ਉੱਥੇ, ਮੈਨੂੰ ਕੁਆਰਟਰ ਮਿਲ ਜਾਣਾ।
0: ਤੇ ਮੈਂ ਉੱਥੇ ਨਹੀਂ ਰਹਿ ਸਕਦਾ, ਇਹੀ ਕਹਿਣਾ ਚਾਹੁੰਦਾ ਨਾ ਤੂੰ?
1: ਹਾਂ, ਇਹੀ ਕਹਿਣਾ ਚਾਹੁੰਦਾ, ਜੇ ਤੇਰੇ ਪੱਲੇ ਪੈ ਜਾਵੇ ਤਾਂ।
0: ਤੇਰੇ ਬਿਨਾਂ ਮੇਰਾ ਕੀ ਹੋਵੇਗਾ? ਮੈਨੂੰ ਤੇਰੇ ਨਾਲ ਰਹਿਣ ਦੀ ਆਦਤ ਪੈ ਗਈ ਹੈ ਦਲਵੀਰ।
1: ਆਦਤ ਛੱਡਣੀ ਪਏਗੀ ਯਾਰ, ਖੁਦ ਸੁੱਟ ਦੇ ਆਪਣੇ ਐਕਸਪੈਰੀਮੈਂਟ, ਛੱਡ ਦੇ ਦੁਨੀਆ ਦੇ ਵੱਧਦੇ ਪੋਲਿਊਸ਼ਨ ਨੂੰ, ਉਹਦੀ ਵਜ੍ਹਾ ਨਾਲ ਖੰਘਦੇ ਬਿਮਾਰ ਹੁੰਦੇ ਲੋਕਾਂ ਦੀ ਗਿਣਤੀ ਨੂੰ ਤੂੰ ਠੇਕਾ ਲਿਆ ਯਾਰ, ਦੁਨੀਆ ਨੂੰ ਬਚਾਉਣ ਦਾ, ਸਭ ਨੂੰ ਪੋਲਿਊਸ਼ਨ ਤੋਂ ਮੁਕਤ ਕਰਨ ਦਾ। ਦੁਨੀਆ ਨੂੰ ਤੇਰੇ ਪਾਗਲਪਨ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਤੇਰੇ ਖਾਨੇ 'ਚ ਕਿਉਂ ਨਹੀਂ ਬੈਠਦੀ ਗੱਲ? ਅਤੇ ਹਾਂ, ਬੈਂਕ ਦੀ ਨੌਕਰੀ ਨਾ ਛੱਡੀ, ਨਹੀਂ ਤਾਂ ਸੜਕ 'ਤੇ ਆ ਜਾਏਗਾ। ਦੇਖ ਬਈ, ਸਿੱਧੀ ਸਪਸ਼ਟ ਗੱਲ, ਮੈਂ ਤੇਰਾ ਖਰਚਾ ਹੁਣ ਨਹੀਂ ਚੱਲ ਸਕਦਾ। ਜਦੋਂ ਤੇਰਾ ਦਿਮਾਗ ਟਿਕਾਣੇ ਆ ਜਾਵੇ ਮੈਨੂੰ ਫੋਨ ਕਰਕੇ ਦੱਸ ਦੇਈ, ਨਹੀਂ ਤਾਂ ਭੁੱਲ ਜਾਈਂ ਕਿ ਦਲਵੀਰ ਹੈ ਕੋਈ, ਦਲਵੀਰ ਸੀ ਕੋਈ, ਸਮਝੇ?
0: ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ 'ਚ ਤਾਂ ਕਦੇ ਨਹੀਂ। ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ 'ਚ ਤਾਂ ਕਦੇ ਨਹੀਂ, ਇਸ ਜਨਮ 'ਚ ਤਾਂ ਕਦੇ ਨਹੀਂ। ਇੱਕ ਦਿਨ ਦੁਨੀਆ ਜਾਣੇਗੀ ਮੇਰੇ ਇਸ ਐਕਸਪੈਰੀਮੈਂਟ ਨੂੰ, ਮੇਰੀ ਕਾਬਲੀਅਤ ਦਾ ਲੋਹਾ ਮੰਨੇਗੀ, ਮੰਨਣਾ ਪਵੇਗਾ, ਮੈਂ ਮੰਨਵਾ ਕੇ ਆਵਾਂਗਾ। ਤੈਨੂੰ ਇੱਕ ਦਿਨ ਪਤਾ ਚੱਲ ਜਾਵੇਗਾ, ਤੂੰ ਆਵੇਗਾ, ਤੂੰ ਆਊਗਾ ਇੱਕ ਦਿਨ, ਤੂੰ ਆਊਗਾ ਮੇਰੇ ਕੋਲ, ਤੂੰ ਆਊਗਾ ਇੱਕ ਦਿਨ ਮੇਰੇ ਕੋਲ।
3: ਓਹ ਰਾਜੀਵ, ਤੂੰ ਮੈਨੂੰ ਕਿੱਥੇ ਲਿਆ ਯਾਰ, ਕਿੱਥੇ ਹੈ ਤੂੰ, ਕਿੱਥੇ ਹੈ?

ਲੇਡੀਜ਼ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 1:30 ਵੱਜ ਚੁੱਕਾ ਹੈ। ਹੁਣ ਪੇਸ਼ ਕਰਦੇ ਹਾਂ ਪ੍ਰੋਗਰਾਮ ਮਿਊਜ਼ੀਕਲ ਫੀਚਰ, ਜਿਸ ਦੇ ਵਿੱਚ ਅੱਜ ਮਿਊਜ਼ੀਕਲ ਫੀਚਰ ਤੁਹਾਨੂੰ ਪੇਸ਼ ਕਰ ਰਿਹਾ ਚਰਖਾ।

아주 아주 아주

ਪੰਜਾਬ ਦੀ ਧਰਤੀ ਤੇ ਵਿਸ਼ਾਲ ਸੱਭਿਆਚਾਰ ਦੀ ਸਿਰਜਣਾ ਹੋਈ ਏ। ਇੱਥੋਂ ਦੇ ਲੋਕ ਜੀਵਨ ਦੀ ਪ੍ਰਕਿਰਤੀ ਰੰਗੀਲੀ, ਰਸੀਲੀ ਅਤੇ ਸੂਰਮ ਗਤੀ ਵਾਲੀ ਏ। ਕਿਰਤ ਕਰਨਾ, ਰਲ ਮਿਲ ਕੇ ਖਾਣਾ ਪੀਣਾ, ਗਿਆਨ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਅਤੇ ਮੌਜ ਮਸਤੀ ਲਈ ਰੰਗ ਬਿਰੰਗੇ ਮੌਕੇ ਪੈਦਾ ਕਰ ਲੈਣੀ ਪੰਜਾਬੀ ਰਹਿਤਲ ਦੇ ਸੁਭਾਵਕ ਗੁਣ ਨੇ। ਕਿਸੇ ਕਿਸਮ ਦੇ ਭਿੰਨ ਭੇਦ, ਵੱਖਰੇਵੇਂ ਅਤੇ ਵਿਤਕਰੇ ਤੋਂ ਉੱਪਰ ਉੱਠ ਕੇ ਹਰ ਮੌਸਮ, ਹਰ ਰੁੱਤ ਵਿੱਚ ਆਪਣੇ ਰੁਝੇਵਿਆਂ ਦੇ ਅੰਗ ਸੰਗ ਰਹਿੰਦਿਆਂ ਹੋਇਆਂ ਕਈ ਪ੍ਰਕਾਰ ਦੇ ਮਨੋਰੰਜਨ ਦੇ ਸਾਧਨ ਅਤੇ ਕਈ ਪ੍ਰਕਾਰ ਦੇ ਕਿੱਤਿਆਂ ਜਾਂ ਆਹਰਾਂ ਨੂੰ ਸਿਰਜ ਲੈਣਾ ਵੀ ਇਹਨਾਂ ਪੰਜਾਬੀਆਂ ਦਾ ਆਦਕਾਲੀਨੀ ਸ਼ੌਕ ਅਤੇ ਰੁਝੇਵਾਂ ਵੀ ਰਿਹਾ। ਪੰਜਾਬਣਾਂ ਦਾ ਤ੍ਰਿੰਜਣ ਵੀ ਇੱਕ ਅਜਿਹਾ ਹੀ ਲੋਕ ਮਨੋਰੰਜਨ ਦੇ ਸਾਧਨਾ ਜਿਹਾ ਸਾਧਨ ਅਤੇ ਵਿਸ਼ੇਸ਼ ਰੂਪ ਵਿੱਚ ਬੁਨਿਆਦੀ ਆਹਰ ਜਾਂ ਕੰਮ ਧੰਦਾ ਗਿਣਿਆ ਗਿਆ। ਤ੍ਰਿੰਜਣ ਵਿੱਚ ਪੰਜਾਬਣਾਂ ਦੀ ਰੂਹ ਕੂਕਦੀ ਏ ਅਤੇ ਉਹਨਾਂ ਦੁਆਰਾ ਕੱਤੇ ਗਏ ਸੂਤ ਨਾਲ ਪੰਜਾਬੀਆਂ ਦੀ ਆਰਥਿਕਤਾ ਦੀ ਝੂਲ ਮਜ਼ਬੂਤ ਹੁੰਦੀ ਹੈ। ਤ੍ਰਿੰਜਣ ਮਨੋਰੰਜਨ ਦਾ ਮਾਰਮਿਕ ਅਵਸਰ ਵੀ ਹੈ ਅਤੇ ਕੁੱਲੀ, ਗੁੱਲੀ, ਜੁੱਲੀ ਜਿਹੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦਾ ਇੱਕ ਮਾਧਿਅਮ ਵੀ ਹੈ, ਜਿਸ ਦਾ ਨਿਰੋਲ ਰੂਪ ਵਿੱਚ ਇਸਤਰੀ ਜਾਤੀ ਨਾਲ ਹੀ ਸੰਬੰਧ ਰਿਹਾ ਹੈ। ਤਾਂ ਹੀ ਤਾਂ ਇੱਕ ਮਾਂ ਆਪਣੀ ਧੀ ਨੂੰ ਸੰਬੋਧਨ ਹੋਈ ਕਹਿ ਰਹੀ ਹੈ।

ਮਾਂ ਦੇ ਸਮਝਾਉਣ ਤੇ ਧੀ ਸੁਚੇਤ ਹੋ ਜਾਂਦੀ ਹੈ ਅਤੇ ਇਹ ਗੱਲ ਪੱਕੀ ਤਰ੍ਹਾਂ ਧਾਰਨ ਕਰ ਲੈਂਦੀ ਹੈ ਕਿ ਸਹੁਰੇ ਘਰ ਉਸਦੇ ਕੱਤੇ ਹੋਏ ਦੀ ਹੀ ਚੰਗੀ ਪਛਾਣ ਹੋਣੀ ਹੈ ਤੇ ਇਸੇ ਹੀ ਕਰਮ ਨੇ ਉਸਨੂੰ ਸਹੁਰੇ ਘਰ ਵਿੱਚ ਢੋਈ ਪ੍ਰਦਾਨ ਕਰਨੀ ਹੈ। ਉਹ ਸਮਝ ਜਾਂਦੀ ਹੈ ਕਿ ਚਰਖਾ ਅਤੇ ਉਸਦੀ ਜੀਵਨ ਚਾਲ ਕੋਈ ਦੋ ਵੱਖੋ ਵੱਖਰੀਆਂ ਚੀਜ਼ਾਂ ਨਹੀਂ। ਉਹ ਕਿਸੇ ਜਾਣੂ ਤਰਖਾਨ ਨੂੰ ਚਰਖਾ ਘੜਨ ਵਾਸਤੇ ਕਹਿੰਦੀ ਹੋਈ ਮਨ ਹੀ ਮਨ ਕਈ ਹੋਰ ਜਜ਼ਬਾਤ ਵੀ ਸਾਂਝੇ ਕਰ ਜਾਂਦੀ ਹੈ।

ਇੱਕ ਦੋ ਮੁਟਿਆਰਾਂ ਦੁਆਰਾ ਚਰਖੇ ਡਾ ਕੇ ਕੱਤਣ ਨਾਲ ਹੀ ਤ੍ਰਿੰਜਣ ਨਹੀਂ ਬਣ ਜਾਂਦਾ। ਤ੍ਰਿੰਜਣ ਦਾ ਦ੍ਰਿਸ਼ ਕੁੜੀਆਂ ਦੇ ਸਮੂਹ ਦੁਆਰਾ ਚਰਖੇ ਡਾ ਕੇ ਹੀ ਸਿਰਜਿਆ ਜਾ ਸਕਦਾ ਹੈ। ਤ੍ਰਿੰਜਣ ਸਜਾਉਣ ਵਾਸਤੇ ਗਲੀ ਮੁਹੱਲੇ ਜਾਂ ਭਾਈਚਾਰੇ ਦੀਆਂ ਕੁਆਰੀਆਂ ਕੁੜੀਆਂ, ਮੁਟਿਆਰਾਂ, ਅਧਖੜ ਜਾਂ ਵਡੇਰੀ ਉਮਰ ਦੀਆਂ ਔਰਤਾਂ, ਗੱਲ ਕੀ ਧੀਆਂ, ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ ਆਦਿ, ਜਿਨ੍ਹਾਂ ਦੀ ਗਿਣਤੀ ਸੀਮਾ ਵਿੱਚ ਨਹੀਂ ਰੱਖੀ ਜਾ ਸਕਦੀ, ਸਭੇ ਹੀ ਆ ਸਕਦੀਆਂ ਨੇ। ਪਰ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਸ ਸਾਂਝੇ ਜਿਹੇ ਘਰ ਵਿੱਚ ਤ੍ਰਿੰਜਣ ਸਜਾਉਣਾ ਹੁੰਦਾ ਹੈ, ਉਸ ਘਰ ਦਾ ਕੋਈ ਵਿਹੜਾ, ਕਮਰਾ ਜਾਂ ਢਾਰੇ ਜਾਂ ਕੋਠੇ ਦੀ ਛੱਤ ਓਨੀ ਕੁ ਮੋਕਲੀ ਹੈ ਕਿ ਨਹੀਂ, ਜਿੰਨੀ ਕਿ ਇੱਕ ਚਰਖੇ ਵਾਲੀਆਂ ਨੂੰ ਖੁੱਲ੍ਹੀ ਜਗ੍ਹਾ ਚਾਹੀਦੀ ਹੁੰਦੀ ਹੈ, ਤਾਂ ਜੋ ਕੱਤਦੀਆਂ ਨੂੰ ਕੋਈ ਔਖ ਨਾ ਹੋਏ। ਜੇਕਰ ਕਿਸੇ ਮੁਟਿਆਰ ਦਾ ਚਰਖਾ ਭਾਰਾ ਚੱਲੇ ਤਾਂ ਉਹ ਇਹ ਆਖਣੋਂ ਗੁਰੇਜ਼ ਨਹੀਂ ਕਰਦੀ।

ਕਿਚਨ ਵਿੱਚ ਜਾ ਕੇ ਕੱਤਣ ਵਾਸਤੇ ਸੁੰਦਰ ਰੰਗੀਨ ਅਤੇ ਚੰਗੀ ਲੱਕੜ ਦੇ ਬਣੇ ਹੋਏ ਚਰਖੇ ਦੀ ਚਾਹਤ ਤਾਂ ਹਰੇਕ ਨਾਰੀ ਦੇ ਵਿੱਚ ਸਮੋਈ ਹੋਈ ਹੁੰਦੀ ਏ, ਕਿਉਂਕਿ ਇੱਥੇ ਚਰਖੇ ਦੀ ਕੂਕਰ ਨੇ ਉਹਨਾਂ ਦੇ ਦਿਲ ਦੀ ਹੂਕ ਬਣਨਾ ਹੁੰਦਾ। ਪੂਣੀਆਂ ਨੇ ਉਹਨਾਂ ਦਾ ਆਹਰ ਪਾਹਰ ਅਤੇ ਛਲੀਆਂ ਨੇ ਉਸ ਦੇ ਪਰਿਵਾਰਕ ਪਿਆਰ ਦੀਆਂ ਤੰਦਾਂ ਦਾ ਤਾਣਾ ਬਾਣਾ। ਇਸੇ ਕਰਕੇ ਉਹ ਤਰਖਾਣ ਨੂੰ ਅਰਜ਼ ਕਰਦੀ ਹੈ,

ਤ੍ਰਿੰਝਣ ਵਿੱਚ ਕੱਟਣਾ ਨਾਰੀ ਜਾਤੀ ਦੇ ਗੌਰਵ ਅਤੇ ਉਸਦੀ ਸਹੁਜ ਸਿਆਣਪ ਦਾ ਪ੍ਰਤੀਮਾਨ ਸਥਾਪਿਤ ਕਰਨ ਵਾਲਾ ਅਵਸਰ ਮੰਨਿਆ ਜਾਂਦਾ ਰਿਹਾ। ਚੰਗਾ ਕੱਟਣਾ ਵਡਿਆਈ ਅਤੇ ਸ਼ੋਭਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਰਿਹਾ। ਤਾਂ ਹੀ ਤਾਂ ਮੁਟਿਆਰਾਂ ਰਲ ਕੇ ਬੈਠ ਕੇ ਇੱਕ ਦੂਜੀ ਤੋਂ ਵੱਧ ਕੱਤਣ ਲਈ ਹੱਥੀਂ ਪੂਣੀਆਂ ਫੜ ਕੇ ਅਤੇ ਢਾਕੇ ਚਰਖਾ ਮਾਰ ਕੇ ਮਿੱਥੀ ਹੋਈ ਸਾਂਝੀ ਥਾਂ ਤੇ ਜਾ ਤ੍ਰਿੰਝਣ ਸਜਾਉਂਦੀਆਂ ਨੇ।

ਤਰਿੰਜਣ ਸਜਾਉਣ ਦਾ ਸਮਾਂ ਕੋਈ ਵੀ ਨਿਰਧਾਰਿਤ ਕਰ ਲਿਆ ਜਾਂਦਾ ਹੈ, ਪਰੰਤੂ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਉਸ ਸਮੇਂ ਉਹਨਾਂ ਮੁਟਿਆਰਾਂ ਜਾਂ ਧੀਆਂ ਭੈਣਾਂ ਨੂੰ ਘਰ ਦਾ ਕੋਈ ਹੋਰ ਜ਼ਰੂਰੀ ਕੰਮ ਨਾ ਹੋਵੇ। ਵਧੇਰੇ ਗਰਮੀ ਅਤੇ ਵਧੇਰੇ ਸਰਦੀ ਦੀ ਰੁੱਤ ਵਿੱਚ ਦੁਪਹਿਰ ਵੇਲੇ ਬੈਠ ਕੇ ਕੱਤਣ ਨਾਲੋਂ ਗੁਲਾਬੀ ਗਰਮੀ ਜਾਂ ਸਰਦੀ ਦੇ ਦਿਨਾਂ ਜਾਂ ਰਾਤਾਂ ਨੂੰ ਤਰਿੰਜਣ ਸਜਾਉਣ ਵਾਸਤੇ ਵਧੇਰੇ ਚੁਣਿਆ ਜਾਂਦਾ। ਚਾਨਣੀਆਂ ਰਾਤਾਂ ਹੋਣ, ਨਾ ਗਰਮੀ ਲੱਗੇ ਨਾ ਸਰਦੀ ਪੋਹੇ, ਇਹੋ ਜਿਹੇ ਮੌਸਮ ਅਤੇ ਰੁੱਤ ਨੂੰ ਹੀ ਤਾਂ ਤਰਿੰਜਣ ਦੀ ਰੁੱਤ ਜਾਂ ਮੌਸਮ ਦਾ ਨਾਮ ਦਿੱਤਾ ਜਾਂਦਾ, ਜਿਸ ਵਿੱਚ ਬੈਠੀਆਂ ਕੱਤ ਦੀਆਂ ਸੁਆਣੀਆਂ ਮਾਈਆਂ ਬੁੱਢੀਆਂ ਸਭ ਅੱਲੜ ਮੁਟਿਆਰਾਂ ਹੀ ਝਾਪਣ ਲੱਗਦੀਆਂ ਨੇ ਅਤੇ ਵੰਨ ਸਵੰਨੀਆਂ ਬੋਲੀਆਂ ਟੱਪਿਆਂ ਨਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਮੰਤਰ ਮੁਗਧ ਕਰ ਦਿੰਦੀਆਂ ਨੇ।

ਤ੍ਰਿੰਝਣ ਚ ਬੈਠੀਆਂ ਨੂੰਹਾਂ ਧੀਆਂ ਵੱਡ ਵਡੇਰੀਆਂ ਆਪਣੇ ਆਪਣੇ ਹਾਵਾਂ ਭਾਵਾਂ ਆਪ ਹੰਡਾਏ ਸੰਤਾਪਾਂ ਖੁਸ਼ੀਆਂ ਗਮੀਆਂ ਅਤੇ ਖੇੜਿਆਂ ਨੂੰ ਸਹਿਜ ਰੂਪ ਵਿੱਚ ਹੀ ਸਾਂਝਾ ਕਰ ਬੈਠਦੀਆਂ ਨੇ ਅਤੇ ਆਪਣੇ ਭਾਵਾਂ ਦਾ ਪ੍ਰਗਟਾਵਾ ਆਪਣੇ ਅਗੰਮੀ ਬੋਲਾਂ ਰਾਹੀਂ ਕਰਦੀਆਂ ਜਾਂਦੀਆਂ ਨੇ ਅਤੇ ਨਾਲੋ ਨਾਲ ਕੱਤਦੀਆਂ ਰਹਿੰਦੀਆਂ ਨੇ।

ਸੌਣ ਦੇ ਮਹੀਨੇ ਜਦੋਂ ਬਾਹਰ ਬੂੰਦਾ ਬਾਂਦੀ ਹੋ ਰਹੀ ਹੋਵੇ, ਹੋਰ ਕੰਮ ਰੁਝੇਵੇਂ ਨਾ ਹੋਣ ਤਾਂ ਕਿਸੇ ਸੱਭਿਅਕ ਘਰ ਦਾ ਖੁੱਲ੍ਹਾ ਪਸਾਰ ਤ੍ਰਿੰਝਣ ਦਾ ਗੜ ਬਣ ਜਾਂਦਾ ਹੈ। ਅਸਲ ਵਿੱਚ ਬਰਸਾਤੀ ਦਿਨ ਕੱਤਣ ਦੇ ਵਧੀਆ ਦਿਨ ਗਿਣੇ ਜਾਂਦੇ ਨੇ, ਕਿਉਂਕਿ ਇਹ ਸਿਲ ਕਰਕੇ ਪੂਣੀਆਂ ਚੋਂ ਰੂਨ ਨਹੀਂ ਉੱਡਦਾ, ਸਗੋਂ ਬਚਵੇਂ ਰੂਪ ਵਿੱਚ ਬਰੀਕ ਤੰਦ ਕੱਢਣ ਲਈ ਸਹਾਈ ਹੋ ਜਾਂਦਾ ਹੈ ਅਤੇ ਤ੍ਰਿੰਝਣ ਵਿੱਚ ਕੱਤਣ ਵਾਲੀਆਂ ਦੀ ਕੱਤਣ ਸਮਰੱਥਾ ਨੂੰ ਵਧਾ ਦਿੰਦਾ ਹੈ। ਚੰਗਾ ਕੱਤਣ ਵਾਲੀ ਦੀ ਸਿਫਤ ਹੁੰਦੀ ਹੈ ਤੇ ਇਸ ਸਿਫਤ ਨੂੰ ਉਹ ਸਵੀਕਾਰ ਕਰਦੀ ਹੋਈ ਫੁੱਲੀ ਨਹੀਂ ਸਮਾਉਂਦੀ। ਦੂਜੇ ਪਾਸੇ ਜਦੋਂ ਕਿਸੇ ਕੋਲੋਂ ਕੱਤਿਆ ਹੀ ਨਹੀਂ ਜਾਂਦਾ ਤਾਂ ਪਛਾਣ ਕਰਨ ਵਾਲੀਆਂ ਸਮਝ ਜਾਂਦੀਆਂ ਨੇ ਕਿ ਕੀ ਇਹ ਸੁਭਾਵਕ ਹੀ ਚਰਖੇ ਦਾ ਨੁਕਸ ਹੈ ਜਾਂ ਦਿਲ ਹੀ ਕਿਸੇ ਦਿਲਜਾਨੀ ਦੀ ਯਾਦ ਵਿੱਚ ਗੁਆਚਿਆ ਹੋਇਆ। ਅਜਿਹੀ ਦਸ਼ਾ ਨੂੰ ਭਾਂਪਦੀ ਹੋਈ ਉਸਦੀ ਕਿਸੇ ਸਖੀ ਸਹੇਲੀ ਨੂੰ ਉਹ ਮੁਟਿਆਰ ਪ੍ਰੇਮ ਵਿਗੁਤੀ ਸੱਸੀ ਹੀ ਜਾਪਣ ਲੱਗਦੀ ਏ ਤੇ ਉਸਦੀ ਮਾਂ ਆਪਣੀ ਧੀ ਸੱਸੀ ਨੂੰ ਕੁਝ ਕਹਿ ਰਹੀ ਪ੍ਰਤੀਤ ਹੁੰਦੀ ਏ।

ਕਾਤੀ ਸਮਝੀ ਜਾਂਦੀ ਹੈ। ਇੱਥੇ ਤ੍ਰਿੰਝਣ ਵਿੱਚ ਕੱਟਣਾ ਇੱਕ ਕਿਸਮ ਦਾ ਮੁਕਾਬਲਾ ਵੀ ਹੁੰਦਾ। ਗੋੜੇ ਧਰੇ ਜਾਂਦੇ ਨੇ, ਛੋਪੇ ਪਾਏ ਜਾਂਦੇ ਨੇ, ਹਿੱਸੇ ਆਉਂਦੀਆਂ ਇੱਕੋ ਜਿਹੀਆਂ ਪੂਣੀਆਂ ਕਿਸੇ ਸਿਆਣੀ ਸੁਆਣੀ ਵੱਲੋਂ ਇੱਕ ਸਾਰ ਸਭਨਾ ਵਾਸਤੇ ਰੱਖੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਇਹਨਾਂ ਮੁਟਿਆਰਾ ਨਾਰਾਂ ਨੇ ਇੱਕੋ ਜਿਹੇ ਰੂਪ ਵਿੱਚ ਕੱਤਣਾ ਹੁੰਦਾ। ਜੋ ਮੋਟਾ ਕੱਤੇਗੀ ਉਹ ਵੀ ਨਿਕੰਮੀ, ਜੋ ਤੰਦ ਤੋੜੇਗੀ ਉਹ ਵੀ ਨਿਕੰਮੀ, ਜੋ ਆਪਣੀਆਂ ਪੂਣੀਆਂ ਕੱਤ ਕੇ ਮੁਕਾ ਦੇਣ ਤੋਂ ਰਹਿ ਜਾਏਗੀ ਉਹ ਵੀ ਨਿਕੰਮੀ ਗਿਣੀ ਜਾਏਗੀ। ਇਸ ਤਰ੍ਹਾਂ ਤ੍ਰਿੰਝਣ ਜਿੱਥੇ ਇੱਕ ਮਨਮੋਹਕ ਮਨੋਰੰਜਨ ਦਾ ਸਾਧਨ ਵੀ ਬਣਦਾ, ਉੱਥੇ ਰਲ ਬੈਠੀਆਂ ਕੁੜੀਆਂ, ਵਿਆਹੀਆਂ ਮੁਟਿਆਰਾਂ, ਸਿਆਣੀਆਂ ਅਤੇ ਬਜ਼ੁਰਗ ਔਰਤਾਂ ਦਾ ਇੱਕ ਮੁਕਾਬਲੇ ਵਾਲਾ ਕਾਰਜ ਖੇਤਰ ਵੀ ਹੋ ਨਿਬੜਦਾ। ਪਰ ਇਸ ਵਿੱਚ ਹਾਰਨ ਵਾਲੀਆਂ ਨੂੰ ਕੋਈ ਦੰਡ ਜਾਂ ਸਜ਼ਾ ਨਹੀਂ ਦਿੱਤੀ ਜਾਂਦੀ, ਸਿਰਫ਼ ਮਖੌਲ ਠੱਠਾ ਹਾਸਾ ਮਜ਼ਾਕ ਕਰਕੇ ਹੀ ਦਿਲ ਖੁਸ਼ ਕਰ ਲਿਆ ਜਾਂਦਾ। ਤ੍ਰਿੰਝਣ ਵਿੱਚ ਕੱਤਦੀਆਂ ਦਾ ਮਨ ਜਦੋਂ ਅੱਕ ਜਾਂਦਾ ਤਾਂ ਉਹ ਕੁਝ ਸਮੇਂ ਵਾਸਤੇ ਚਰਖਿਆਂ ਨੂੰ ਪਰਾਂ ਕਰਕੇ ਉਸੇ ਵਿਹੜੇ ਜਾਂ ਕਮਰੇ ਨੂੰ ਇੱਕ ਪਿੜ ਦਾ ਰੂਪ ਦੇ ਲੈਂਦੀਆਂ ਨੇ ਅਤੇ ਮਨ ਦੇ ਹੋਰ ਭਾਵ ਬੋਲੀਆਂ ਰਾਹੀਂ ਗਿੱਧੇ ਦੇ ਰੂਪ ਰਾਹੀਂ ਸਾਕਾਰ ਕਰ ਦਿੰਦੀਆਂ ਨੇ।

ਤ੍ਰਿੰਝਣ ਚ ਕੱਤਣਾ ਸਧਾਰਨ ਕੱਤਣ ਨਾਲੋਂ ਭਿੰਨ ਹੁੰਦਾ ਹੈ। ਤ੍ਰਿੰਝਣ ਚ ਕੱਤਣ ਵਾਲੀ ਕੁੜੀ ਕੱਤਣ ਵਿੱਚ ਮੁਹਾਰਤ ਰੱਖਣ ਵਾਲੀ ਚਤੁਰ ਸਿਆਣੀ ਅਤੇ ਸਾਫ਼ ਸੁਥਰੇ ਹੱਥੀਂ ਕਾਰਜਸ਼ੀਲਤਾ ਦੀ ਧਾਰਨੀ

ਅਜਿਹੀ ਗੂੰਜ ਨੂੰ ਸੁਣ ਕੇ ਜਦੋਂ ਕੁਝ ਮਨ ਚਲੇ ਗੱਭਰੂ ਤ੍ਰਿੰਜਣ ਵਾਲੇ ਘਰ ਦੇ ਨਾਲ ਲੱਗਦੀ ਗਲੀ ਚ ਗੁਜ਼ਰਦੇ ਨੇ ਤਾਂ ਤ੍ਰਿੰਜਣ ਚ ਬੈਠੀਆਂ ਮੁਟਿਆਰਾਂ ਨੂੰ ਉਹਨਾਂ ਦੀ ਕਨਸੋ ਹੋ ਜਾਂਦੀ ਏ ਤਾਂ ਉਹ ਕਹਿ ਉੱਠਦੀਆਂ ਨੇ।

ਤ੍ਰਿੰਝਣ ਦੇ ਲੋਕ ਗੀਤਾਂ ਦੀ ਕੋਈ ਸੀਮਾ ਨਹੀਂ। ਇੱਥੇ ਹਰ ਪ੍ਰਕਾਰ ਦੇ ਗੀਤ ਲੋਕ ਗੀਤ ਗਾਏ ਜਾਂਦੇ ਨੇ। ਤ੍ਰਿੰਝਣ ਉਹ ਜਗ੍ਹਾ ਜਿੱਥੇ ਅਨੇਕ ਲੋਕ ਗੀਤਾਂ ਨੇ ਜਨਮ ਲਿਆ। ਸੋਲੜੇ, ਥਾਲ, ਲੋਰੀਆਂ, ਘੋੜੀਆਂ, ਸੁਹਾਗ, ਸਿੱਠਣੀਆਂ, ਛੰਦ ਵਗੈਰਾ, ਸਭਨਾਂ ਦੀ ਨਰਸਰੀ ਅਤੇ ਟ੍ਰੇਨਿੰਗ ਸੈਂਟਰ ਇਹ ਤ੍ਰਿੰਝਣ ਹੀ ਹੁੰਦੇ ਨੇ। ਤ੍ਰਿੰਝਣ ਮਿਲ ਬੈਠਣ ਲਈ ਨੇ, ਤ੍ਰਿੰਝਣ ਕੱਤਣ ਲਈ ਨੇ, ਤ੍ਰਿੰਝਣ ਜੀਵਨ ਸਾਂਝ ਪਾਉਣ ਲਈ ਨੇ ਅਤੇ ਤ੍ਰਿੰਝਣ ਧੀਆਂ, ਭੈਣਾਂ, ਨੂੰਹਾਂ, ਸੁਆਣੀਆਂ ਦੇ ਸੋਹਤ, ਸਿਆਣਪ ਅਤੇ ਅਕੀਦੇ ਦਾ ਪ੍ਰਤੀਕ ਨੇ। ਤ੍ਰਿੰਝਣ ਵਿੱਚ ਬੈਠਣ ਵਾਲੀਆਂ ਦਾ ਮੁੜ ਅਗਲੇ ਵਰ੍ਹੇ ਉਸੇ ਰੂਪ ਵਿੱਚ ਬੈਠਣਾ ਸੰਭਵ ਨਹੀਂ ਹੁੰਦਾ। ਨਵੇਂ ਵਿਚਾਰ, ਨਵੇਂ ਮੁਹਾਂਦਰੇ ਆਉਂਦੇ ਜਾਂਦੇ ਰਹਿੰਦੇ ਨੇ।

ਤ੍ਰਿੰਝਣ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਰਿਹਾ, ਪੰਜਾਬੀਅਤ ਦੀ ਪਛਾਣ ਰਿਹਾ। ਪਰ ਅਜੋਕੇ ਮਸ਼ੀਨੀ ਯੁੱਗ ਵਿੱਚ ਜਦੋਂ ਕਿ ਗਿਆਨ ਵਿਗਿਆਨ ਦੀਆਂ ਅਨੇਕ ਲੱਭਤਾਂ ਨੇ ਮਨੁੱਖ ਨੂੰ ਖੁਸ਼ਹਾਲ ਕਰ ਦਿੱਤਾ, ਸਦਾ ਬਹਾਰ ਕਰ ਦਿੱਤਾ, ਉੱਥੇ ਬਹੁਤ ਸਾਰੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਖੋਰਾ ਵੀ ਲਾਇਆ, ਜਿਨ੍ਹਾਂ ਵਿੱਚੋਂ ਤ੍ਰਿੰਝਣ ਇੱਕ ਹੈ। ਅਜੋਕੇ ਸਮੇਂ ਵਿੱਚ ਨਾ ਬਾਲੜੀਆਂ ਨਾ ਮੁਟਿਆਰਾਂ, ਚਾਹੇ ਉਹ ਵਿਆਹੀਆਂ ਨੇ ਜਾਂ ਕੁਆਰੀਆਂ, ਨਾ ਸੁਆਣੀਆਂ ਅਤੇ ਨਾ ਹੀ ਵਡੇਰੀ ਉਮਰ ਦੀਆਂ ਔਰਤਾਂ ਕੋਲ ਇੰਨਾ ਵਕਤ ਹੈ ਕਿ ਉਹ ਤ੍ਰਿੰਝਣ ਸਜਾ ਫਵਾ ਸਕਣ। ਲੋਕ ਹੁਣ ਚਿੱਤਰ ਰੂਪਾਂ ਰਾਹੀਂ ਤ੍ਰਿੰਝਣ ਦੇ ਸੀਨ ਦੇਖਣ ਜੋਗੇ ਰਹਿ ਗਏ ਨੇ। ਅੱਜ ਦੀਆਂ ਮੁਟਿਆਰਾਂ ਨੂੰ ਚਰਖੇ ਤੰਦ ਵੀ ਨਹੀਂ ਪਾਉਣੀ ਆਉਂਦੀ, ਪਰ ਇਸ ਵਿੱਚ ਦੋਸ਼ ਉਹਨਾਂ ਦਾ ਵੀ ਨਹੀਂ। ਸਮੁੱਚੀ ਜੀਵਨ ਚਾਲ ਹੀ ਕੁਝ ਇਸੇ ਰੌਂ ਰੁੱਖ ਹੋ ਕੇ ਤੁਰ ਰਹੀਏ, ਪਰ ਫਿਰ ਵੀ ਜ਼ਰੂਰੀ ਬਣਦਾ ਕਿ ਅਸੀਂ ਆਪਣੇ ਅਮੀਰ ਵਿਰਸੇ ਦੀ ਕੁਝ ਤਾਂ ਪਛਾਣ ਬਣਾਈ ਰੱਖੀਏ ਅਤੇ ਤ੍ਰਿੰਝਣ ਨੂੰ ਮਨੋਂ ਨਾ ਵਿਸਾਰੀਏ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

0: जे कोई निंद करे हर जन की अपना गुण न गवावे। इस शब्द का गायन किया डॉक्टर गुरनाम सिंह होरा ने। हुण सरवण करदे आ इस शब्द की व्याख्या। व्याख्याकार ने ज्ञानी बलवंत सिंह।
1: मैराड़ी महला चौथा। हर जन राम नाम गुण गावे, जे कोई निंद करे हर जन की अपना गुण ना गवावे। रहाओ जो किश करे सो आपे स्वामी, हर आपे कार कमावे। हर आपे ही मत देवे स्वामी, हर आपे बोल बुलावे। हर आपे पंच तत् विस्थारा, विच धातु पंच आप पावे। जन नानक सतगुर मेले आपे, हर आपे झगर चुकावे। ਇਹ ਪਾਵਨ ਪਵਿੱਤਰ ਸ਼ਬਦ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 719 ਉੱਪਰ ਸਵਾਏ ਮਾਨ ਹੈ। ਬੈਰਾੜੀ ਰਾਗ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 13ਵਾਂ ਸਥਾਨ ਹੈ। ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਪਰਮਾਤਮਾ ਦਾ ਭਗਤ ਸਦਾ ਗੁਣ ਗਾਉਂਦਾ ਰਹਿੰਦਾ ਹੈ, ਜਾਂ ਇੰਜ ਕਿਹਾ ਜਾ ਸਕਦਾ ਹੈ ਕਿ ਸਵਾਮੀ ਦਾ ਗੁਲਾਮ ਸਵਾਮੀ ਦੀ ਮਹਿਮਾ ਗਾਇਨ ਕਰਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਿਆ ਵੀ ਕਰਦਾ ਹੈ ਤਾਂ ਉਹ ਭਗਤ ਆਪਣਾ ਗੁਣ ਗਵਾਉਣ ਵਾਲਾ ਸੁਭਾਅ ਨਹੀਂ ਤਿਆਗਦਾ, ਸਗੋਂ ਅੱਠੇ ਪਹਿਰ ਉਸ ਮਾਲਕ ਦੀ ਸਿਫਤ ਵਿੱਚ ਲੱਗਾ ਰਹਿੰਦਾ ਹੈ। ਅਜਿਹੇ ਗੁਣ ਪਰਮਾਤਮਾ ਜਿਸ ਭਗਤ ਜਨ ਨੂੰ ਬਖਸ਼ ਦੇਣ, ਉਹ ਹੀ ਇਹਨਾਂ ਗੁਣਾਂ ਨੂੰ ਪ੍ਰਾਪਤ ਕਰ ਸਕਦਾ ਹੈ। ਜਿਵੇਂ ਗੁਰਬਾਣੀ ਵਿੱਚ ਇਸ ਪ੍ਰਥਾਏ ਸਤਿਗੁਰੂ ਜੀ ਫਰਮਾਉਂਦੇ ਹਨ, ਜਿਸਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ। ਇਸ ਸੰਬੰਧ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਵੀ ਫਰਮਾਉਂਦੇ ਹਨ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਇਸ ਸ਼ਬਦ ਦੇ ਦੂਸਰੇ ਬੰਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ। ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਸੋਢੀ ਸੁਲਤਾਨ ਸਤਿਗੁਰੂ ਜੀ ਫਰਮਾਉਂਦੇ ਹਨ, ਭਗਤ ਜਨ ਸਮਝਦੇ ਹਨ ਕਿ ਮਾਲਕ ਪ੍ਰਭੂ ਜੋ ਕੁਝ ਵੀ ਕਰ ਰਿਹਾ ਉਹ ਸਾਰਾ ਕੁਝ ਉਸ ਨਿਰੰਕਾਰ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ। ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਇਹਨਾਂ ਜੀਵਾਂ ਤੋਂ ਕਾਰ ਕਰਵਾ ਰਿਹਾ ਹੈ। ਸਭ ਕੁਝ ਉਸ ਨਿਰੰਕਾਰ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ। ਆਪ ਹੀ ਉਹ ਮਾਲਕ ਪ੍ਰਭੂ ਜੀਵਾਂ ਨੂੰ ਬੌਧਿਕ ਗਿਆਨ ਬਖਸ਼ਦਾ ਹੈ, ਅਤੇ ਆਪ ਹੀ ਜਿਵੇਂ ਜੀਵਾਂ ਨੂੰ ਬੁਲਾਵੇ ਤਿਵੇਂ ਇਹ ਜੀਵ ਬੋਲਦੇ ਹਨ। ਸਤਿਗੁਰੂ ਜੀ ਇਸ ਸੰਬੰਧ ਅੰਦਰ ਬਖਸ਼ਿਸ਼ ਕਰਦੇ ਹਨ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ, ਤੂੰ ਜਾਣੋਈ ਸਭ ਸਹਿ ਦੇ ਲੈ ਸਹ ਜਿੰਦ ਕਵਾਉ, ਕਰ ਆਸਣ ਡਿੱਠੋ ਚਾਓ। ਸਤਿਗੁਰੂ ਜੀ ਇਸ ਸੰਬੰਧ ਅੰਦਰ ਗੁਰਬਾਣੀ ਵਿੱਚ ਹੋਰ ਵੀ ਬਖਸ਼ਿਸ਼ ਕਰਦੇ ਨੇ, ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ

0: अति प्यारी सू आवो अगले बाणी विचार आप जी दे नाल सांझी करिए हर आपे पंच तत् विस्थारा विच धातु पंच आप पावै जन नानक सतगुर मेले आपे हर आपे झगर चुकावै। शब्द दियां अखीरलियां पंक्तियां विच सतगुरु जी कथन करदे हन कि उस निरंकार ने संसार दा पंजां तत्तां तों पसारा खलारिया होया है अते आप ही इन्हां पंजां तत्तां विच पंज विशे भरे हुए हन जिन्हां भगत जना दा सतगुरु जी नाल मिलाप हो जावे उन्हां जीवां दा संसारक झगड़ियां दा झमेला मुक जांदा है। ਉਹ ਨਿਰੰਕਾਰ ਆਪ ਹੀ ਉਹਨਾਂ ਝਗੜਿਆਂ ਨੂੰ ਮੁਕਾ ਦਿੰਦਾ ਹੈ। ਇਸ ਪ੍ਰਥਾਏ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਬਿਆਨ ਕਰਦੇ ਹਨ 84 ਲੱਖ ਜੋਨ ਵਿੱਚ ਜਲ ਥਲ ਮਹੀਅਲ ਤਿਰਭਵਨ ਸਾਰਾ ਇਕਸ ਇਕਸ ਜੋਨ ਵਿੱਚ ਜੀ ਜੰਤ ਅਗਣਤ ਅਪਾਰਾ ਸਾਸ ਗਰਾਸ ਸੰਭਾਲਦਾ ਕਰ ਬ੍ਰਹਿਮੰਡ ਕਰੋੜ ਅਪਾਰਾ ਰੋਮ ਰੋਮ ਵਿੱਚ ਰੱਖੇ ਓਨ ਓਅੰਕਾਰ ਆਕਾਰ ਵਿਥਾਰਾ ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਣ ਹਾਰਾ ਕੁਦਰਤ ਕਵਨ ਕਰੇ ਵਿਚਾਰ। ਉਸ ਬੇਅੰਤ ਪ੍ਰਭੂ ਦੀਆਂ ਸਿਫਤਾਂ ਬੇਅੰਤ ਹਨ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਕੇਵਲ ਉਸਦੇ ਅੱਗੇ ਸੀਸ ਹੀ ਝੁਕਾਇਆ ਜਾ ਸਕਦਾ ਹੈ। ਤਾਂ ਤੇ ਕੁਦਰਤ ਵਿੱਚ ਵਸੇ ਹੋਏ ਉਸ ਨਿਰੰਕਾਰ ਤੋਂ ਬਲਹਾਰੇ ਜਾਣਾ ਬਣਦਾ ਹੈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਅੱਠੇ ਪਹਿਰ ਉਸਦੇ ਗੁਣ ਗਾਇਨ ਕਰਨੇ ਚਾਹੀਦੇ ਨੇ। ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ।
1: ਹਰਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ। ਆਪ ਜੀ ਸਰਵਣ ਕਰ ਰਹੇ ਸੋ ਇਸ ਸ਼ਬਦ ਦੀ ਵਿਆਖਿਆ ਗਿਆਨੀ ਬਲਵੰਤ ਸਿੰਘ ਹੋਰਾਂ ਪਾਸੋਂ। ਜਿਹੜੇ ਵੱਡੇ ਭਾਗਾਂ ਵਾਲੇ ਪ੍ਰਾਣੀਆਂ ਨੇ ਪੂਰਬਲੇ ਚੰਗੇ ਕਰਮ ਕੀਤੇ ਹੁੰਦੇ ਨੇ ਉਹੀ ਉਸ ਪ੍ਰਭੂ ਦੇ ਗੁਣ ਗਾਇਨ ਕਰਦੇ ਨੇ, ਉਸ ਪ੍ਰਭੂ ਦਾ ਨਾਮ ਜਪਦੇ ਨੇ। ਉਸ ਪਰਮੇਸ਼ਵਰ ਦਾ ਨਾਮ ਵਿਕਾਰੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਪਤਿਤ ਪਾਵਨ ਪ੍ਰਭ ਤੇਰੋ ਨਾਉ ਪੂਰਬ ਕਰਮ ਲਿਖੇ ਗੁਣ ਗਾਓ। ਸਰਵਣ ਕਰਦੇ ਹਾਂ ਭਾਈ ਦਰਸ਼ਨ ਸਿੰਘ ਕੋਮਲ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਹੁਣ ਤੁਸੀਂ ਸਰਵਣ ਕਰ ਰਹੇ ਸੀ ਗੁਰਬਾਣੀ ਵਿਚਾਰ ਤੜਕੇ ਦੇ 3:31 ਹੋ ਚੁੱਕੇ ਨੇ। ਆਓ ਸਰਵਣ ਕਰਦੇ ਹਾਂ ਭਜਨ ਭਗਤੀ ਸੰਗੀਤ।

ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਡੀਟੇਲਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ ਇਸ ਵੇਲੇ 4 ਵੱਜ ਚੁੱਕੇ ਨੇ। ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

and roll.

ਸ੍ਰੀ ਵਾਹਿ ਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਫਤਿਹ ਸਵਈਏ ਮਹੱਲੇ ਦੂਜੇ ਕੇ

ਭੂਤ ਏਕ ਘਰ ਰਾਖ ਲੈ ਸਮਾਜ ਜਗ ਜੀਤੋ ਗੁਰਦੁਆਰ ਖੇਲਾ ਸੰਤ ਸਾਰ ਰਾਥ ਉਨ ਮਨ ਲਿਵ ਰਾਖ ਨਿਰੰਕਾਰ ਕਹੋ ਕੀ

शब्द संसार रहा जगत रे जल पदम विचार कल्प तार

ਤੈਂ ਤਾਂ ਹਦਰਥ ਪਾਇਓ ਮਾਂ, ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀਏ ਅਕਲ ਗਤ ਗੁਰ ਪ੍ਰਵਾਨ, ਜਾਂ ਕੀ ਦ੍ਰਿਸ਼ਟ ਅਚਲ ਠਾਨ, ਬਿਮਲ ਬੁੱਧ ਸਥਾਨ, ਪਹਿਰ ਸੀਲ ਸੁਨਾਹੁ ਸਕਤ ਬਦਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤਰ ਗੁਰ ਪਰ

ਮਨ ਵਿਸਾਸ ਪਾਇਓ ਗਹਿਰ ਗੋਦਰਤ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿੱਧ ਵਿਗਾਸ ਜਾਗਿਓ ਲੱਖ ਕਾਲ ਧਰੀ ਜੁਗੰਤਰ ਸਤਿਗੁਰੂ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਧਾਰੋ ਚਿੱਤ ਦਾਰਿ ਧਰਨ ਵਿਖੰਤੇ ਕਲ ਮਲ ਤਸਨ ਸਦ ਰੰਗ ਸਹਿਜ ਕਲ ਉਚਰ ਜਸ ਜੰਪੋ ਲਹਿਣੇ ਰਸਨ ਸਦ ਰੰਗ ਸਹਿਜ ਕਲ ਉਚਰੇ

0: ਸਚ ਤੀਰਥ ਸਚ ਇਸ਼ਨਾਨ ਅਰ ਭੋਜਨ ਪਾਉ ਸਚ ਸਦਾ ਸਚ ਪਾਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਂ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਂ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਂ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਂ
1: ਅਮੈ ਦ੍ਰਿਸ਼ਟ ਸੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਦ ਦਰੀਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ

ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰੇ ਹੋ ਪਵ ਜਲ ਸਾਇਰ ਸੇਤ ਨਾਮ ਹਰੀ ਕਾ ਬਹੁਤਾ ਤੋ ਸਤਿਗੁਰ ਸੰਗਹਿਤ ਨਾਮ ਲਾਗ ਜਗ ਉਦਰਿਓ ਜਗਤ ਉਧਾਰ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੇ ਅਵਰ ਸਰ ਕਾਮ ਵਾਰੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅਮਰਤ ਛਤਰ ਗੁਰਰਾਮੇਂ ਦੀਓ ਗੁਰਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ।

ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਣ ਦੀਆ ਇਨ ਨਿਤ ਜੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਨ ਜਾ ਰਿਹਾ।

ਪੌੜੀ ਸਤਿਗੁਰ ਵਟੋਹਾਰਾ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਾਰ ਉਪਦੇਸ ਗਿਆਨ ਅੰਜਨ ਦੀ ਆਇਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ।

ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸਹੁਆਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ

ਵਾਹਿਗੁਰੁ ਬੋਲ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ।

ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮਾ

ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ।

ਆਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ।

ਵਾਹਿਗੁਰੂ ਜੀ ਕਾ ਖਾਲਸਾ।

ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਕੱਪੜ ਰੂਪ ਸੁਹਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਉਂਦੇ ਰਾਏ ਭੀੜੇ ਅੱਗੇ ਜਾਵਨਾ ਨੰਗਾ ਦੁਜਗ ਚਾਲਿਆ ਤਾਂ

ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸੀ ਨਾਲ ਤੱਕ ਬਾਹੋਂ ਕੱਤੀਏ ਬਾਹਮਣ ਵੱਟਿਆ, ਕੋਈ ਬਕਰਾ ਰਿਨ ਖਾਇਆ, ਸਭ ਤੋਂ ਆਖੇ ਪਾਏ ਹੋਏ ਪੁਰਾਣਾ ਸੱਟੀਏ ਭੀ।

ਕੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ।

0: ਕਰਨਾ ਪਿਆ ਵੇ ਓਏ ਸਾਲ ਕੂੜੀ ਰਾਸ ਕੂੜਾਵਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇ ਤੋਤੀ ਕਾ ਖਾਈ ਹੱਥ ਛੁਰੀ ਜਗਤ ਪਿਸਾਈ ਨੀਰ ਵਸਤ

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਧੰਦੇ ਲਾਇਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ।

ਔੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ।